Bye.

ਲੈ ਘਾਲਣਾ ਤੇਵੇ ਹੋ ਨਾ ਪਚਾਰੀਏ ਐਸੀ ਕਲਾ ਨਾ ਖੇਡੀਏ ਨਾ ਖੇਡੀਏ ਦਰਗਾਹ ਗਿਆ।

Ay guru, ay guru, ay guru, ay guru, ay guru.

नित नित हृदय संवार प्रीतम अपना।

Stop.

Hormat.

गुरमुख हर गुण गाए रंग रंगे

நானமுக்கு பரமு புலானா நாத்திசு ராங்கு மானமுக்கு.

नानक की अरदास जेत।

ਕਰੇ ਜਨ ਵਡਿਆਈ ਪਾਏ ਸਾਚ ਰਤੇ ਸੁਖ ਸਹਿਜ ਸਮਾਏ ਸਾਚੇ ਕਾ ਗਾਹਕ ਵਿਰਲਾ ਕੋ ਜਾਣ ਗੁਰ ਕੇ ਸ਼ਬਦ ਆਪ ਪਛਾਣ ਸਾਚੀ ਰਾਸ ਸਾਚਾ ਬਪਾਰ ਸੋ ਧਨ ਪੁਰਖ ਜਿਸ ਨਾਮ ਪਿਆਰਾ ਤਿੰਨ ਪ੍ਰਭ ਸਾਚੇ ਇੱਕ ਸੱਚ ਲਾਏ ਉੱਤਮ ਬਾਣੀ ਸਰਬ ਸ਼ਬਦ ਸੁਣਾਏ ਸਭ ਪ੍ਰਭ ਸਾਚੇ ਕੀ ਸਾਚੀ ਕਾਰ ਨਾਨਕ ਨਾਮ ਸਵਾਰ ਨਹਾਰ ਤਨਾਸਰੀ ਮਹੱਲਾ ਤੀਜਾ ਜੋ ਹਰ ਸੇਵੇ ਤਿੰਨ ਬਲ ਜਾਉ ਤਿੰਨ ਹਿਰਦੇ ਸੱਚ ਸੱਚਾ ਮੁਖ ਨਾਉ ਸਾਚੋ ਸੱਚ ਸੰਭਾਲਿਓ ਦੁਖ ਜਾਏ ਸਾਚੇ ਸ਼ਬਦ ਵਸੇ ਮਨ ਆਏ ਗੁਰਬਾਣੀ ਸੁਣ ਮੈਲ ਗਵਾਏ ਸਹਿਜੇ ਨਾਮ ਨਾਮ ਮਨ ਵਸਾਏ ਰਹਾਉ ਕੂੜ ਕਸੋ ਤਿਸਨਾ ਅਗਨ ਬਜਾਏ ਅੰਤਰ ਸ਼ਾਂਤ ਸਹਿਜ ਸੁਖ ਪਾਏ ਗੁਰ ਕੇ ਪਾਣੇ ਚੱਲੇ ਤਾਂ ਆਪ ਜਾਏ ਸੱਚ ਮਹਿਲ ਪਾਵੇ ਹਰ ਗੁਣ ਗਾਏ ਨਾ ਸ਼ਬਦ ਬੁੱਝੇ ਨਾ ਜਾਣੇ ਬਾਣੀ ਮਨਮੁਖ ਅੰਦੇ ਦੁੱਖ ਬਿਹਾਣੀ ਸਤਿਗੁਰ ਭੇਟੇ ਤਾਂ ਸੁਖ ਪਾਏ ਹੋਮੇ ਵਿੱਚੋਂ ਠਾਕਰ ਹਾਏ ਕਿਸ ਨੂੰ ਕਹੀਏ ਦਾਤਾ ਇੱਕ ਸੋਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਚਾ ਭਾਵਾਂ ਧਨਾਸਰੀ ਮਹੱਲਾ ਤੀਜਾ ਮਨ ਮਰੇ ਧਾਤ ਮਰ ਜਾਏ ਬਿਨ ਮਨ ਮੂਏ ਕੈਸੇ ਹਰ ਪਾਏ ਇਹ ਮਨ ਮਰੇ ਦਾਰੂ ਜਾਣੇ ਕੋਏ ਮਨ ਸ਼ਬਦ ਮਰੇ ਬੂਝੇ ਜਨ ਸੋਏ ਜਿਸ ਨੂੰ ਬਖਸੇ ਹਰਦੇ ਵਡਿਆਈ ਗੁਰ ਪ੍ਰਸਾਦ ਬਸੇ ਮਨ ਆਈ ਰਹਾਉ ਗੁਰਮੁਖ ਕਰਨੀ ਕਾਰ ਕਮਾਵੈ ਤਾਂ ਇਸ ਮਨ ਕੀ ਸੋਝੀ ਪਾਵੈ ਮਨ ਮੈਂ ਮਤ ਮਹਿਕਲ ਮਗਦਾਰਾ ਗੁਰ ਅੰਕਸ਼ ਮਾਰ ਜਬਾਲਨ ਹਾਰਾ ਮਨ ਅਸਾਧ ਸਾਧੇ ਜਨ ਕੋਏ ਅਚਰ ਚਰੇ ਤਾਂ ਨਿਰਮਲ ਹੋਏ ਗੁਰਮੁਖ ਇਹੋ ਮਨ ਲਿਆ ਸਵਾਰ ਹੋਮੈ ਵਿੱਚੋਂ ਤਜੇ ਵਿਕਾਰਾ ਜੋ ਤਰ ਰਖਿਆ ਮੇਲ ਮਲਾਏ ਕਦੇ ਨ ਵਿਛੜੇ ਸ਼ਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੇ ਨਾਨਕ ਗੁਰਮੁਖ ਨਾਮ ਪਛਾਣੇ ਧਨਾਸਰੀ ਮਹੱਲਾ ਤੀਜਾ ਕਾਚਾ ਧਰਮ ਕਾਚਾ ਧਨ ਸਾਂਚੇ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰਾ ਵਿਖਿਆ ਕੇ ਧਨ ਸਦਾ ਸੁਖ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨਿਆ ਵੈ ਜਾਏ ਰਾਮ ਮਨਮੁਖ ਭੂਲੇ ਸਭ ਮਰੇ ਗਵਾਰ ਭਵਜਲ ਡੁੱਬੇ ਨਾ ਔਰ ਵਾਰ ਨਾ ਪਾਰਾ ਸਤਿਗੁਰ ਪੇਟੇ ਪੂਰੇ ਭਾਗ ਸਾਚ ਰਤੇ ਅਹਨਸ ਬੈਰਾਗਾ ਚਾਂ ਜਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਣੀ ਸਿੱਧ ਸਾਧਕ ਤਰਸੇ ਸਬਲ ਹੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਸਕੇਸ ਸਾਚਾ ਸਾਚਾ ਹੈ ਸੋਏ ਉੱਤਮ ਬ੍ਰਹਮ ਪਛਾਣੇ ਕੋਏ ਸੱਚ ਸਾਚਾ ਸੱਚ ਆਪ ਦੜਾਏ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਧਨਾਸਰੀ ਮਹੱਲਾ ਤੀਜਾ ਨਾਵੇ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਧਨ ਧਨ ਸੇ ਜਨ ਧਨ ਜਿਨ ਇੱਕ ਨਾਮ ਲਿਵ ਲਾਏ ਗੁਰਮਤਿ ਸਾਚੀ ਸਾਚਾ ਵਿਚਾਰ ਆਪੇ ਬਖਸੇ ਦੇ ਵਿਚਾਰ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾ ਹਾਂ ਮੂਰਖ ਮੂਰਖ ਮਨ ਮਾਹੇ ਹੋਮੇ ਵਿੱਚ ਸਵਕਾਰ ਕਮਾਹੇ ਗੁਰਪ੍ਰਸਾਦੀ ਹੋਮੇ ਜਾਏ ਆਪੇ ਬਖਸੇ ਲਏ ਮਲਾਏ ਵਿਖਿਆ ਕਾ ਧਨ ਬਹੁਤ ਬਿਮਾਨ ਹੰਕਾਰ ਡੁੱਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਏ ਗੁਰਮਤਿ ਸਲਾਹੀ ਸੱਚ ਸੋਏ ਆਪੇ ਸਾਚੇ ਸਾਜੇ ਕਰਤਾ ਸੋਏ ਤਿਸ ਵਿਨ ਦੂਜਾ ਵਰਨਾ ਕੋਏ ਜੇ ਸੱਚ ਲਾਏ ਸੋਈ ਲਾਗੇ ਨਾਨਕ ਨਾਮ ਸਦਾ ਸੁਖ ਆਗੇ ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੈਕਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹੋ ਬਲਿਆਰੀ ਜਾਉ ਸਾਚੇ ਤੇਰੇ ਨਾਮ ਬਿਟੋ ਕਰਨ ਕਰਨ ਸਭਨਾ ਕਾ ਏਕੋ ਅਵਰ ਨ ਦੂਜਾ ਕੋਈ ਰਾਮ ਬਹੁਤੇ ਫੇਰ ਪਏ ਕਿਰਪਨ ਕੋ ਅਬ ਕੁਛ ਕਿਰਪਾ ਕੀਜੇ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀ ਜੈ ਪੰਤ ਨਾਨਕ ਭਰਮ ਪਟ ਖੋਲੇ ਗੁਰਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਧਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵੇ ਸੰਤ ਭਗਤ ਤਿਨਕੇ ਸਬਦ ਪਾਪ ਨਿਭਾਰੇ ਹਮ ਉੱਪਰ ਕਿਰਪਾ ਕਰ ਸੁਆਮੀ ਰਖ ਸੰਗਤ ਜੋ ਤੁਮ ਪਿਆਰੀ ਹਰ ਗੁਣ ਕਹਿ ਨ ਸਕੋ ਬਨਬਾਰੀ ਹਮ ਪਾਪੀ ਪਾਥਰ ਨੀਡ ਡੁਬਤ ਕਰ ਕਿਰਪਾ ਪਾਖਣ ਹਮ ਤਾਰੀ ਰਾਮ ਜਨਮ ਜਨਮ ਕੇ ਲਾਗੇ ਬਿਖ ਮੋਰਚਾ ਲਗ ਸੰਗਤ ਸਾਧ ਸਵਾਰੀ ਜਿਉ ਕੰਚਨ ਬੈ ਸੰਤਰ ਤਾਇਓ ਮਲ ਕਾਟੀ ਕਟੇਤ ਉਤਾਰੀ
हर हर जपन जपो दिन राती, जप हर हर हर उर तारी, हर हर हर अखद जग पूरा, जप हर हर हो मैं मारी, हर हर अगम अगाध बोध परंपर पुरख पारी, जन को कृपा करो जग जीवन, जन नानक पै जस वारी, तनासरी महला चौथा, हर के संत जना हर जप्यो तिनका दुख परम पा भागे, अपनी सेवा आप कराई गुरमते अंतर जागे, हर के नाम रता बैरागे, हर हर कथा सुनी मन पाई गुरमत हर लिव लागे, राम संत जना की जात हर स्वामी, तुम ठाकर हम संगे, जैसी मत देवो हर स्वामी, हम तैसे बुलग बलागे, क्या हम किरम नानक कीरे, तुम बड़ पुरख बढ़ागे, तुमरी गत मित कहे न सके, तुमरी गत मित कह न सके, हम क्या करे मिले भागे, हर प्रभ स्वामी कृपा तारो, हम हर हर सेवा लागे, नानक दासन दास करो प्रभ, हम हर कथा कथागे, तनासरी महला चौथा, हर का संत सतगुर सतपुरखा, जो बोले हर हर बाणी, जो जो कहे सुने सो

ਅੰਧ ਬਿਕੇ ਬਿਕਰਾਤੇ ਕਿਉ ਚਾਲੇ ਗੁਰ ਚਾਲੇ ਸਤਿਗੁਰ ਦਇਆ ਕਰੇ ਸੁਖਦਾਤਾ ਹਮਲਾਵੈ ਆਪਨ ਪਾਲੇ ਗੁਰਸਿੱਖ ਮੀਤ ਚਲੋ ਗੁਰ ਚਾਲੇ ਜੋ ਗੁਰ ਕਹੇ ਸੋਹੀ ਪਲ ਮਾਨੋ ਹਰ ਹਰ ਕਥਾ ਨਿਰਾਲੀ ਰਾਹ ਹਰ ਕੇ ਸੰਤ ਸੁਣੋ ਜਨ ਭਾਏ ਗੁਰ ਸੇਵ ਉਬੇਗ ਵਿਗਾਲੇ ਸਤਿਗੁਰ ਸੇਵ ਖਰਚ ਹਰ ਬੰਧੋ ਮਤ ਜਾਨੋ ਆਜ ਕੇ ਕਾਲੇ ਹਰ ਕੇ ਸੰਤ ਜਪੋ ਹਰ ਜਪਨਾ ਹਰ ਸੰਤ ਚਲੇ ਹਰ ਨਾਲੇ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੇ ਹਰ ਹਰ ਜਪਨ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੇ ਧਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਪਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲ ਲਾਤੇ ਹਰ ਹਰ ਕਿਰਪਾ ਕਰੋ ਪ੍ਰਭ ਆਪਣੇ ਮੁਖ ਦੇਵੋ ਹਰ ਨਿਖਾਤੇ ਹਰ ਬਿਨ ਰਹਿ ਨ ਸਕੋ ਇਕ ਰਾਤੇ ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੇ ਰਾਮ ਤੁਮ ਹਰ ਸਰਬਰ ਅਤ ਗਾਹ ਹਮ ਲਹਿ ਨ ਸਕੇ ਮਤ ਅੰਤ ਮਾਤੇ ਤੂੰ ਪਰੇ ਪਰੇ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੇ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੇ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਤੁਮ ਪਾਤੇ ਆਪੇ ਠਾਕਰ ਆਪੇ ਸੇਵਕ ਆਪ ਬਨਾਵੈ ਭਾਤੇ ਨਾਨਕ ਜਨ ਤੁਮਰੀ ਸਰਨਾਏ ਹਰ ਰਾਖੋ ਲਾਜ ਭਗਾਤੇ ਤਨਾਸਰੀ ਮਹੱਲਾ ਚੌਥਾ ਕਲਯੁਗਾ ਧਰਮ ਕਹੋ ਤੁਮ ਭਾਈ ਕਿਵ ਛੂਟੇ ਹਮ ਛਟਕਾਕੇ ਹਰ ਹਰ ਜਪ ਜੇ ਬੇੜੀ ਹਰ ਤੁਲਹਾ ਹਰ ਜਪਿਓ ਤਰੇ ਤਰਾਕੇ ਹਰ ਕੀ ਲਾਜ ਰੱਖੋ ਹਰ ਜਨ ਕੀ ਹਰ ਜੀ ਰਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਬਾ ਮਾਂਗੀ ਭਗਤ ਕਾਕੇ ਰਹਾਓ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨ ਨਾਕੇ ਲੇਖਾ ਚਿਤ੍ਰ ਗੁਪਤ ਜੋ ਲਿਖਿਆ ਸਭ ਛੁੱਟੀ ਜਮਕੇ ਬਾਕੇ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੇ ਦੁਨੀਆਂ ਰਸੂਰ ਤ੍ਰਿਸ਼ਨਾ ਅਗਨ ਬਜਾਨੀ ਸਿਵ ਚਰਿਓ ਚੰਦ ਚੰਦਾਕੇ ਤੁਮ ਬਡ ਪੁਰਖ ਬਡ ਅਗਮੇ ਗੋਚਰ ਤੁਮ ਆਪੇ ਆਪ ਪਾਕੇ ਜਨ ਨਾਨਕ ਕੋ ਪ੍ਰਭ ਕਿਰਪਾ ਕੀਜੇ ਕਰ ਦਾਸਨ ਦਾਸਦ ਸਾਕੇ ਧਨਾਸਰੀ ਮਹੱਲਾ ਚੌਥਾ ਕਰ ਪੰਜਵਾਂ ਦੋਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਰਤਾਰ ਵਿਚਾਰ ਮਰਾਰ ਰਮੋ ਰਮ ਮਨ ਮੋਹਣ ਨਾਮ ਜਪੀਨੇ ਅਦਿਸ਼ਟ ਗੋਚਰ ਪਰੰਪਰ ਸੁਆਮੀ ਗੁਰਪੂਰੇ ਪ੍ਰਗਟ ਕਰ ਦੀਨੇ ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸ਼ਟ ਹਰ ਸੰਗ ਹਰੀ ਸਤ ਸੰਗ ਪਏ ਹਰ ਕੰਚਨ ਚੰਦਨ ਕੀਨੇ ਰਾਮ ਨਵ ਛੇ ਖਟਰ ਬੋਲੇ ਮੁਖ ਆਗਰ ਮੇਰਾ ਹਰ ਪ੍ਰਭੇਵ ਨਾ ਪਤੀਨੇ ਜਾਂ ਨਾਨਕ ਹਰ ਹਿਰਦੇ ਸਦ ਧਿਆਵੋ ਇਹੋ ਬਹਰ ਪ੍ਰਭ ਮੇਰਾ ਭੀਨੇ ਧਨਾਸਰੀ ਮਹੱਲਾ ਚੌਥਾ ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰੇਵ ਹਰ ਹਰ ਨਾਮ ਧਿਆਏ ਹਰ ਦਰਗਹਿ ਪਾਵੈ ਵਿਰ ਜਨਮ ਨਾ ਆਵੈ ਹਰ ਹਰ ਹਰ ਜੋਤ ਸਮਾਏ ਜਪ ਮਨ ਨਾਮ ਹਰੀ ਹੋਏ ਸਰਬ ਸੁਖੇ ਹਰ ਜਸ ਊਚ ਸਭਨਾ ਤੇ ਉਪਰ ਹਰ ਹਰ ਹਰ ਸੇਵ ਛਡਾਈ ਰਾਮ ਹਰ ਕਿਰਪਾ ਨਿਦ ਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸਿਮ ਪ੍ਰੀਤ ਬਨ ਆਈ ਬਹੁ ਚਿੰਤ ਵਿਸਾਰੀ ਹਰ ਨਾਮ ਅਰਧਾਰੀ ਨਾਨਕ ਹਰ ਪਏ ਹੈ ਸਖਾਈ ਧਨਾਸਰੀ ਮਹੱਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਉ ਹਰ ਭਵ ਜਲ ਪਾਰ ਉਤਾਰੇ ਮਨ ਵਚਨ ਹਿਰਦੇ ਧਿਆਏ ਹਰ ਹੋਏ ਸੰਤੁਸ਼ਟ ਇਹ ਪਣ ਹਰ ਨਾਮ ਮਰਾਰੇ ਮਨ ਜਪੀਏ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨ ਬਾਰੀ ਰਾਮ ਹਰ ਹਰ ਕਰੀ ਦ੍ਰਿਸ਼ਟ ਤਬ ਪਿਓ ਮਨ ਉਦਮ ਹਰ ਹਰ ਨਾਮ ਜਪਿਓ ਗਤ ਪਈ ਹਮਾਰੇ ਜਾਂ ਨਾਨਕ ਕੀ ਪਤ ਰੱਖ ਮੇਰੇ ਸੁਆਮੀ ਹਰ ਰਾਏ ਪਰਿਓ ਹੈ ਸਰਨ ਤੁਮਾਰੀ ਧਨਾਸਰੀ ਮਹੱਲਾ ਚੌਥਾ ਚੁਰਾਸੀ ਸਿੱਧ ਬੁੱਧ ਤਤੀਸ ਕੂਟ ਮੁਨ ਜਨ ਸਭ ਚਾਹੇ ਹਰ ਜਿਉ ਤੇਰੋ ਨਾਉ ਗੁਰਪ੍ਰਸਾਦ ਕੋ ਬਿਰਲਾ ਪਾਵੈ ਜਿਨ ਕੋ ਲਾਟ ਲਿਖਿਆ ਤੁਰ ਪਾਉ ਜਪ ਮਨ ਰਾਮੇ ਨਾਮ ਹਰ ਜਸ ਉੱਤਮ ਕਾਮ ਜੋ ਗਾਵੈ ਸੁਣੈ ਤੇਰਾ ਜਸ ਸੁਆਮੀ ਹੂੰ ਤਿਨਕੇ ਸਦਬਲਿਆਰੇ ਜਾਉ ਰਾਉ ਸਰਨਾਗਤ ਪ੍ਰਿਤਪਾਲਕ ਹਰ ਸੁਆਮੀ ਜੋ ਤੁਮ ਸੋਈ ਜੋ ਤੁਮ ਦੇਹੋ ਸੋਈ ਹੂੰ ਪਾਉ ਦੀਨ ਦਿਆਲ ਕਿਰਪਾ ਕਰ ਦੀਜੇ ਨਾਨਕ ਹਰ ਸਿਮਰਨ ਕਾ ਹੈ ਚਾਉ ਧਨਾਸਰੀ ਮਹੱਲਾ ਚੌਥਾ ਸੇਵਕ ਸਿੱਖ ਪੂਜਨ ਸਭ ਆਵੈ ਸਭ ਗਾਵੈ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਬੋਲੋ ਭਾਈ ਹਰ ਕੀਰਤ ਹਰ ਭਵ ਜਲ ਤੀਰਥ ਹਰ ਦਰ ਤਿਨਕੀ ਉੱਤਮ ਬਾਤ ਹੈ ਸੰਤੋ ਹਰ ਕਥਾ

ਆਪੇ ਹਰ ਪ੍ਰਭ ਚੋਜ ਵਡਾਣੀ ਜਾਂ ਨਾਨਕ ਆਪ ਮਲਾਏ ਸੋਏ ਹਰ ਮਿਲਸੀ ਅਵਰ ਸਭ ਤਿਆਗ ਹਮ ਹਰ ਭਾਨੇ ਧਨਾਸਰੀ ਮਹਲਾ ਚੌਥਾ ਇੱਛਾ ਪੂਰਵਕ ਸਰਬ ਸੁਖ ਦਾਤਾ ਹਰ ਜਾਂ ਕੇ ਹੈ ਬਸ ਕੰਮ ਤਿਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੈ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਆਈਏ ਹਰ ਪੁਰਖ ਨਿਰੰਜਨਾ ਰਾਮ ਜੈ ਹਰ ਸਿਮਰਨ ਪਿਆ ਤੈ ਪਾਦ ਗਤ ਕੀਨੀ ਬਡਭਾਗੀ ਹਰ ਜਪਨਾ ਜਾਂ ਨਾਨਕ ਗੁਰੇ ਮਤ ਦੀਨੀ ਹਰ ਜਪ ਹਰ ਭਵ ਜਲ ਤਰਨਾ ਧਨਾਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੇ ਕੋਏ ਰਾਮ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਏ ਸਾਹਾ ਦੂਜਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਧਿਆਵੇ ਦਿਨ ਰਾਤ ਸਭ ਤੁਝੀ ਚਾਵੋ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੇ ਇੱਕ ਦਾਤ ਸਭ ਕੋ ਤੁਝੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਵਾਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝੀ ਮਾਹੇ ਸਮਾਏ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੇ ਮੇਰੇ ਸਾਹ ਜਿਉਂ ਪਾਵੇ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਪਤ ਸਾਹ ਧਨਾਸਰੀ ਮਹੱਲਾ ਪੰਜਵਾਂ ਘਰ ਪਹਿਲਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਵ ਖੰਡਨ ਦੁਖ ਭੰਜਨ ਸੁਆਮੀ ਭਗਤ ਬਚਨ ਨਿਰੰਕਾਰੇ ਕੋਟ ਅਪਰਾਧ ਮਿਟੇ ਕਿਨ ਪੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਬਸ ਕੀਨੇ ਪੰਚ ਦਤਾਰੇ ਰਾਮ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲਿਹੋ ਅਭਾਰੇ ਤੇਰਾ ਵਰਨ ਜਾਪੇ ਰੂਪ ਨ ਲਿਖੀਏ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਈਅਰ ਰਵਿਆਪ ਸਰਬ ਠਾਈ ਅਗਮ ਰੂਪ ਗਿਰ ਧਾਰੇ ਕੀਰਤ ਕਰੇ ਸਗਲ ਜਨ ਤੇਰੀ ਤੂੰ ਅਵਿਨਾਸੀ ਪੁਰਖ ਮਰਾਰੇ ਜਿਉਂ ਪਾਵੇ ਤਿਉਂ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਧਨਾਸਰੀ ਮਹੱਲਾ ਪੰਜਵਾਂ ਬਿਨ ਜਲ ਪ੍ਰਾਂਤ ਅਜੇ ਹੈ ਮੀਨਾ ਜਿਨ ਜਲ ਸਿਓ ਹੇਤ ਬਢਾਇਓ ਕਮਲ ਹੇਤ ਬਿਨ ਸਿਓ ਹੈ ਭਵਰਾ ਉਨ ਮਾਰਗ ਨਿਕਸ ਨ ਪਾਇਓ ਅਬ ਮਨ ਏਕ ਸਿਓ ਮੋਹ ਕੀਨਾ ਮਰੇ ਨ ਜਾਵੇ ਸਦ ਹੀ ਸੰਗੇ ਸਭ ਦੀ ਸੰਗੇ ਮਰੇ ਨ ਜਾਵੇ ਸਦ ਹੀ ਸੰਗੇ ਸਤਿਗੁਰ ਸਭ ਦੀ ਚੀਨਾ ਰਾਮ ਕਾਮ ਹੇਤ ਪੁੰਚਰ ਲੈ ਪਾਕਿਓ ਉਹ ਪਰ ਬਸ ਪਿਓ ਵਿਚਾਰਾ ਨਾਦ ਹੇਤ ਸਿਵਰ ਡਾਰਿਓ ਕਰੰਕਾ ਉਸ ਹੀ ਹੇਤ ਬਿਦਾਰਾ ਦੇਖ ਕਟੰਬ ਲੋਭ ਮੋਹ ਪ੍ਰਾਣੀ ਮਾਇਆ ਕੋ ਲਪਟਾਨਾ ਅਤਰ ਚਿਓ ਕਰ ਲੀਨੋ ਆਪਣਾ ਉਨ ਛੋਟ ਸਰਾ ਪਰ ਜਾਨਾ ਬਿਨ ਗੋਵਿੰਦ ਅਵਰ ਸੰਗ ਨੇਹਾ ਉਹ ਜਾਨੋ ਸਦਾ ਦਹੇਲਾ ਕੋ ਨਾਨਕ ਗੁਰੇ ਹੇ ਬਜਾਇਓ ਪ੍ਰੀਤ ਪ੍ਰਭੂ ਸਦ ਖੇਲਾ ਧਨਾਸਰੀ ਮਹੱਲਾ ਪੰਜਵਾਂ ਕਰ ਕਿਰਪਾ ਦੀ ਮੋਹ ਨਾਮਾ ਬੰਧਨ ਤੇ ਛੁਟਕਾਏ ਮਨ ਤੇ ਬਿਸਰਿਓ ਸਗਲੋ ਧੰਦਾ ਗੁਰ ਕੀ ਚਰਨੀ ਲਾਏ ਸਾਧ ਸੰਗ ਚਿੰਤ ਬਰਾਨੀ ਛਾਡੀ ਓਮਿਦ ਮੋਹ ਮਨ ਬਾਸਨ ਤੇਰੇ ਕਰ ਗੜ ਹੈ ਗਾਡੀ ਰਾਮ ਨਾ ਕੋ ਮੇਰਾ ਦੁਸ਼ਮਣ ਰਿਹਾ ਨਾ ਹਮ ਕਿਸਕੇ ਬਿਰਾਈ ਬ੍ਰਹਮ ਪਸਾਰ ਪਸਾਰਿਓ ਪੀਤਰ ਸਤਿਗੁਰ ਤੇ ਸੋਝੀ ਪਾਏ ਸਭ ਕੋ ਮੀਤ ਹਮ ਆਪਨ ਕੀਨਾ ਹਵ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਾ ਤਾਂ ਮੇਲ ਕੀਓ ਮੇਰੇ ਰਾਜਨ ਬਿਨ ਸਿਓ ਟੀਠਾ ਅੰਮ੍ਰਿਤ ਬੂਠਾ ਸ਼ਬਦ ਲਗੋ ਗੁਰ ਮਿੱਠਾ ਜਲ ਥਲ ਮਈਅਲ ਸਰਵ ਨਿਵਾਸੀ ਨਾਨਕ ਰਮਈਆ ਡੇਠਾ ਧਨਾਸਰੀ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸਿਓ ਆਏ ਮਹਾਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਅਬ ਮੋਏ ਰਾਮ ਜਸੋ ਮਨ ਗਾਇਓ ਪਿਓ ਪ੍ਰਗਾਸ ਸਦਾ ਸੁਖ ਮਨ ਮੈਂ ਸਤਿਗੁਰ ਪੂਰਾ ਪਾਇਓ ਰਾਮ ਗੁਣ ਨਿਧਾਨ ਰਿਧ ਪੀਤਰ ਵਸਿਆ ਤਾਂ ਦੁਖ ਭਰਮ ਭਾਗਾ ਪਹੀ ਪ੍ਰਾਪਤ ਵਸਤੇ ਗੋਚਰ ਰਾਮ ਨਾਮ ਰੰਗ ਲਾਗਾ ਚਿਤ ਚਿੰਤਾ ਸੋਚ ਸੋਚਾ ਸੋਗ ਲੋਭ ਮੋਹ ਥਾਕਾ ਓਮੇ ਰੋਗ ਮਿਟੇ ਕਿਰਪਾ ਤੇ ਜਮਤੇ ਪਏ ਵਿਭਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕੋ ਨਾਨਕ ਜਿਨ ਜਮਤੇ ਕਾਢੇ ਤਿਸ ਗੁਰ ਕੇ ਕੁਰਬਾਣੀ ਧਨਾਸਰੀ ਮਹੱਲਾ ਪੰਜਵਾਂ ਜਿਸਕਾ ਤਨ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸਜਾਨੀ ਤਿਨ ਹੀ ਸੁਣਿਆ ਦੁਖ ਸੁਖ ਮੇਰਾ ਤੋ ਬਿਦਨੇ ਕੀ ਘਟਾਨੀ
जी की एक ही पहमानी अबर जतन करे कर रहे बहुत तेरे तेन तिल ने कीमत जानी रहा अमृत नाम निर्मोलक हीरा गुर दीनो मन तानी डिघे न डोले दृढ़ कर रहे हो पूर्ण होए तृप्तानी ओ जो बीच हम तुम कुछ होते तिन की बात बेलानी अलंकार मिल थैली होया ताते कनक बिखानी प्रगटे ज्योत सहज सुख सोभा बाजे अनहत बाणी कौ नानक निर्मल निश्चल कर बाध्यो गुर कीनो बंधानी तनासरी महला पांजवा बड़े बड़े राजन यार भूमन ताकि तिस न बूझी लपट रहे माया रंग माते लोचन कछु न सोजे बिखिया मैं किन ही तृप्त न पाए ज्यो पाव कीर्तन नहीं त्रापे बिन हर कहाँ कहाई राम दिन दिन करत भोजन बा भिंजन ताकि मिटे न भूखा उदम करे स्वान के न्याई चारे कोंटा कोका काम बंत कामी बो नारी पर ग्रह जो न चुके दिन प्रति सो करे करे पछतापे सोग लोभ मह सूके हर हर नाम पार मोला अमृत एक निधाना सुख सहजन अंत संतन के नानक गुरते जाना तनासरी महला पांजवां लवे न लावन को है कछुए जा को फिरे तावे जा को गुरदीनो है अमृत तिस ही को बने आवे जा को आयो एक रसा खान पान आन ने खुत्या ताके चेतना बसा राम मौल्यो मन तन होयो हरिया एक बूंद जिन पाई बर न साकू उस ताके कीमत कह न जाए काल न मिलियो सेवन मिलियो मिलियो आये चिंता जा को दया करी मेरे ठाकर तिन गुरे कमानो मानता दीन दयाल सदा कृपाला सर्ब जिया प्रित पाला ओत पोत नानक संग रबिया जे माता बालक पाला तनासरी महला पांजवां बार जाऊं गुरे अपने ऊपर जिन हर हर नाम दड़ाया महाध्यान अंधकार में जिन सिद्धा मार्ग दिखाया हमरे प्राण गोपाल गोविंद इहां उहां सर्व थोक के जिसे हमारी चिंदा राम जाके सिमरन सर्वनिधाना मान महत पत पूरे नाम लैत कोट अगनासे भगत वाछे सब तूरे सर्व मनोरथ जे को चाहे सेवे एक निधाना पार ब्रह्म पर स्वामी सिमरत पार पराना शीतल शांत महा सुख पाया सतसंग रिहो ओला हर तन सचन हर नाम पूजन एहो नानक कीनो चोला तनासरी महला पांजवां जे करनी होवे शर्मिंदा इहां कमानी रीत संत की निंदा साकत की पूजा ऐसी दृढ़ विपरीत माया मोह भूलो अवरे हीत हर चंदौरी विबन हर पातरे एह तुफारो बीत राम चंदन लेप होत देखो सुख गर्तव पसमक संगीत अमृत संग नाही रुचि आवत बिखे टगौरी प्रीत उत्तम संत भले संजोगी इस जग में पवित पनीत जात कार्थ जन्म पदार्थ काच बहादरे जीता जन्म मरण के किर बिख दुख भागे गुर ज्ञान अंजन नेत्र दीत सा संग इन दुख ते निकस्यो नानक एक प्रीत तनासरी महला पांजवां बाणी पखा पीसो संत आगे गुण गोविंद जस गाई सा सास मन नाम समारे एह बिसरा एह बिसराम निद पाए तुम करो दया मेरे साई ऐसी मत दीजे मेरे ठाकर सदा सदा तो त्याई राम तुमरी कृपा ते मोह मन छूटे बिनस जाए परम आए आनंद रूप ब्रभियो सब मधे जत कत पेखो जाए तुम दयाल कृपाल कृपा निद पत पावन गोसाई कोट सुख आनंद राज पाए मुक्ते निमक बलाए जाप ताप भक्त सा पूरे जो प्रभ के मन पाए नाम जप तृष्णा सब बुझी है नानक तृप्त कहाए तनासरी महला पांजवां जिन की ये बस अपने त्रैगुण पवर चतर संसारा जग स्नान ताप थान खंडे क्या है जंत बिचारा प्रभ की ओट गई तो छूटो साद प्रसाद हर हर खाए बिखे ब्याद तब हुटो राम न सुनिए न मुक्ते बकिए न मोहे मिठे ऐसी टगौरी पाए भलावे मन सबके लागे मीठे माई बाप पूत हित प्राता उन कर कर मेलो धुआ किस ही बात काट किस ही पै सगले लर लर मुआ
ਬਲਿਹਾਰੀ ਸਤਿਗੁਰ ਆਪਣੇ ਜਿਨੇ ਚਲਤ ਦਿਖਾਇਆ ਗੁੱਜੀ ਪਾਹੇ ਜਲੇ ਸੰਸਾਰਾ ਭਗਤ ਨ ਵਿਆਪੇ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਧਨਾਸਰੀ ਮਹਲਾ ਪੰਜਵਾਂ ਤੁਮ ਦਾਤੇ ਠਾਕਰ ਪ੍ਰਿਤ ਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਿਤ ਪਾਲੋ ਹਮ ਬਾਰਕ ਤੁਮਰੇ ਧਾਰੇ ਜੇਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਹਾਮੀ ਤੇਰੋ ਅੰਤਨ ਕਿਨ ਹੀ ਲਈਐ ਰਾਮ ਕੋਟ ਅਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਬਾਂਤ ਤੋਰੇ ਤੁਮ ਆਪਨ ਬੇਦਰ ਖਾਵੋ ਤੁਮਰੀ ਸਰਨ ਤੁਮਾਰੀ ਹਸਾ ਤੁਮ ਹੀ ਸੱਜਣ ਸਹੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰ ਗਏ ਗੋਲੇ ਧਨਾਸਰੀ ਮਹੱਲਾ ਪੰਜਵਾਂ ਪੂਜਾ ਵਰਤ ਤਿਲਕ ਅਸ ਨਾਨਾ ਪੁੰਨ ਦਾਨ ਬਹੁ ਦੈਨ ਕਹੂ ਨ ਭੀਜੇ ਸੰਜਮ ਸੁਹਾਮੀ ਬੋਲੇ ਮਿੱਠੇ ਬੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਕੋ ਜੇ ਸਭ ਤਾਂ ਕੋ ਬਿਖਮ ਨ ਜਾਈ ਲੈਨ ਰਾਮ ਜਾਪ ਤਾਪ ਪਰਮਨ ਬਸਦਾ ਕਰ ਉਧਰ ਤਾਪ ਲੈ ਗੈਨ ਇਹੋ ਬਿਧ ਨਾ ਪਤੇ ਆਨੋ ਠਾਕਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਿਰਮੋਲ ਨਿਰਮੋਲਕ ਹਰ ਜਸ ਤਿਨ ਪਾਇਓ ਜਿਸ ਕਰ ਪੈਨ ਸਾ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰਹਿਣ ਧਨਾਸਰੀ ਮਹੱਲਾ ਪੰਜਵਾਂ ਬੰਧਨ ਤੇ ਛੁਟਕਾਵੇ ਪ੍ਰਭੂ ਮਲਾਵੇ ਹਰ ਹਰ ਨਾਮ ਸੁਣਾਵੇ ਅਸਤਰ ਕਰੇ ਨਿਸ਼ਚਲੇ ਮਨੁਆ ਬਹਰ ਨ ਕਤਹੁ ਧਾਵੇ ਹੈ ਕਉ ਐਸੋ ਅਮਰਾ ਮੀਤ ਸਗਲ ਸਮਗਰੀ ਜਿਉ ਹਿਉ ਦਿਉ ਅਰਪੋ ਅਪਨੋ ਚੀਤ ਰਾਮ ਪਰ ਤਨ ਪਰ ਕੀ ਨਿੰਦਾ ਇਨ ਸਿਉਂ ਪ੍ਰੀਤ ਨ ਲਾਗੇ ਸੰਤੇ ਸੰਗ ਸੰਤ ਸਭਾਖਨ ਹਰ ਕੀਰਤਨ ਮਨ ਜਾਗੇ ਗੁਣ ਦਾਨ ਦਿਆਲ ਪੁਰਖ ਪ੍ਰਭ ਸਰਬ ਸੁਖ ਦਿਆਲਾ ਮਾਂਗੇ ਦਾਨ ਨਾਮ ਤੇਰੋ ਨਾਨਕ ਜਿਉ ਮਾਤਾ ਬਾਲਕ ਪਾਲਾ ਧਨਾਸਰੀ ਮਹੱਲਾ ਪੰਜਵਾਂ ਹਰ ਹਰ ਲੀਨੇ ਸੰਤੇ ਵਾਰ ਹਰ ਕੇ ਦਾਸ ਕੀ ਚਿਤਵੇ ਭਰਿਆਈ ਤਿਸ ਹੀ ਕੋ ਫਿਰ ਮਾਰ ਰਾਮ ਜਨਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਪਰਮਤ ਪਰਤਮੀ ਮੂਹੇ ਬਹੁੜ ਗ੍ਰਹਿ ਨਾਮ ਜਾਰਾ ਨਾਨਕ ਸਰਨ ਪਰਿਉ ਦੁਖ ਭੰਜਨ ਗੁਣ ਗਾਵੇ ਸਦਾ ਪਾਰ ਨਿੰਦ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੇ ਦਰਬਾਰਾ ਧਨਾਸਰੀ ਮਹੱਲਾ ਪੰਜਵਾਂ ਅਭਰ ਰੱਖਣ ਹਾਰ ਚਿਤਾਰਿਆ ਪਤਤ ਪਨੀਤ ਕੀਏ ਖਿਨ ਪੀਤਰ ਸਗਲਾ ਰੋਗ ਵਿਧਾਰਿਆ ਰਾਉ ਗੋਸ਼ਟ ਪਈ ਸਾਧਕੇ ਸੰਗਮ ਕਾਮ ਕ੍ਰੋਧ ਰੋਗ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੇ ਮਨ ਵਿਸ਼ਵਾਸ ਪ੍ਰਭ ਧਾਰਿਆ ਚਰਨ ਰੇਨ ਬਾਚੇ ਨਿਤ ਨਾਨਕ ਪੁਨੇ ਪੁਨੇ ਬਲਿਹਾਰਿਆ ਧਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖਾ ਕਾਟਿਆ ਖੇਤ ਰਾਮ ਹੱਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦ ਕੇ ਮੁਖ ਕਾਲੇ ਕੀਨੇ ਜਨਕਾ ਆਪ ਸਹਾਈ ਸਾਚਾ ਸਾਹਿਬ ਵਾਰਖ ਬਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਧਨਾਸਰੀ ਮਹੱਲਾ ਪੰਜਵਾਂ ਅਖ ਤੇਰੋ ਨਾਮ ਦਿਆਲ ਮੋਹਿ ਅਤਰ ਤੇਰੀ ਗਤ ਨਹੀਂ ਜਾਨੀ ਹਾਂ ਤੂੰ ਆਪ ਕਰੇ ਪ੍ਰਿਤ ਪਾਲ ਰਾਮ ਧਾਰੇ ਅੰਗਰਹ ਸੁਆਮੀ ਮੇਰੇ ਦੁਤੀਆ ਭਾਓ ਨਿਭਾਰ ਬੰਧਨ ਕਾਟ ਲਿਓ ਆਪਣੇ ਕਰ ਕਭੂ ਨਾ ਆਵੈ ਹਾਰ ਤੇਰੀ ਸਰਨ ਪਿਆ ਹੂੰ ਜੀਵਾਂ ਤੂੰ ਸਮਰੱਥ ਪੁਰਖ ਮਿਹਰਬਾਨ ਆਠ ਪੈਰ ਪ੍ਰਭ ਕੋ ਅਰਾਧੇ ਨਾਨਕ ਸਦਕਰਵਾਨ ਰਾਗ ਧਨਾਸਰੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਪ੍ਰਭ ਰੱਖ ਲਿਓ ਹਮ ਤੇ ਕਛੂ ਨ ਹੋਏ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦਿਓ ਰਾਮ ਅਗਨ ਕਟੰਬ ਸਾਗਰ ਸੰਸਾਰ ਭਰਮ ਹੋ ਅਗਿਆਨ ਅੰਧਾਰਾ ਊਚ ਨੀਚ ਸੁਖ ਦੁਖ ਤ੍ਰਾਪਸ ਨਾਹੀ ਤ੍ਰਿਸ਼ਨਾ ਭੂਖਾ ਮਨ ਵਾਸਨਾ ਰਚ ਵਿਖੇ ਬਿਆਦ ਪੰਚ ਰੂਤ ਸੰਗ ਮਹਾ ਸਾਦ ਜੀ ਜਾਨ ਪ੍ਰਾਨ ਤਨ ਤੇਰਾ ਨਾਨਕ ਜਾਨ ਸਦਾ ਹਰ ਨੇਰਾ ਧਨਾਸਰੀ ਮਹੱਲਾ ਪੰਜਵਾਂ ਦੀਨ ਦਰ ਨਿਵਾਰ ਠਾਕਰ ਰਾਖੇ ਜਨਕੀ ਆਪ ਤਰਨ ਤਾਰਨ ਹਰ ਨਿਧ ਦੁਖ ਨ ਸਕੇ ਬਿਆਪ ਸਾਧੂ ਸੰਗ ਭਜੋ ਗਪਾਲ ਆਨ ਸੰਜਮ ਕਛੂ ਨ ਸੂਝੇ ਇਹ ਜਤਨ ਕਾਟ ਕਲ ਕਾਲ ਰਾਮ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨ ਮਰ ਨਿਵਾਰ ਅਰਜਪ ਸਿਮਰ ਸਵਾਮੀ ਸੋਏ
वेद सिमरत कथे शास्त्र भगत करे विचार मुक्त पाइये साध संगत बिनस जाए अंधारा चरण कमल धार जन का रास पूंजी एक तान मान दिवान साचा नानकी प्रब ठेक तनासरी महला पंजवान फिरत फिरत पेटे जन साधु पूरे गुर समझाया आन सगल विद कामना आवे हर हर नाम ते आया ताते मोहितारी ओटक पाल सरन परियो पूरन परमेसर बिनसे सगल जंजाल राम सुरत मित प्याल पू मंडल सगल बे आपे माए जी उदाहरण सब कुल तारन हर हर नाम ते आए नानक नाम निरंजन गाइये पाइये सर्व निधाना कर कृपा जिस देह सुहामी बिरले काहू जाना तनासरी महला पंजवां कर दूजा चौप दे ओंकार सतगुर प्रसाद छोड़ जाहे से करे पराल कामना आवे से जंजाल संगन चाले तिन स्यों हीत जो बराई सुई मीता ऐसे परम पुले संसारा जन्म पदार्थ खोए गवारा राम सच धर्म नहीं पावे टीठा झूठ त्रोह स्यों रचियो मीठा दात प्यारी बिसरिया द तारा जाने नाही मरन बिचारा बस्त पराई कोठ रोवे कर्म तरुण सगला ही खोवे हुक्म न बुझे आवन जाने पाप करे ता पछो ताने जो तद पावे सो परवान तेरे पाने नू करवान नानक गरीब बंदा जन तेरा राख ले सहब प्रभ मेरा तनासरी महला पंजवां मोहि मस्कीन प्रभ नाम धार खाटन को हर हर रुजगार संचन को हर एक को नाम हलत पलत ताके आवे काम नाम रते प्रभ रंग पार साध गावे गुण एक निरंकार राम साधक शोभा आत्मसकीनी संत बढ़ाई हर जस चीनी आनंद संतन के भक्त गोबिंद सुख संतन के बिनसी चेंदा जय साध संतन होवे एकत्र तै हर जस गावे नाद कवेता साध सभा में आनंद विश्राम उन संग सो पाए जिस मस्तक राम दोयकर जोड़ करी अरदास चरण पकार कहा गुणतास प्रभ दयाल कृपाल हजूरा नानक जीवे संता तूरा तनासरी महला पंजवान सोकत डरे जे खसम समारे डर डर पचे मन मुख बेचारे राम सिर उपर मात पिता गुरदेव सफल मूर्त जाकी निर्मल सेवा एक निरंजन जाकी रास मिर साध संगत होवत पर घास जीवन का दाता पूरन सब ठाए कोट कलेश मिटे हर नाए जन मरन सगला दुख नासे गुरमुख ना जाके मन तन बासे जसनु आप लय लड़ लाए धर गए मिले सिसे ही जाए सही भगत जे साचे भाणे जमकाल ते पहे निकाणे साचा साहेब सच दरबार कीमत कौन कहे बेचार कट कट अंतर सगल धार नानक जाचे संतर नार तनासरी महला पंजवा इक ओंकार सतगुर प्रसाद कर बाहर तेरा परवासा तू जन के है संग कर कृपा प्रीतम प्रभ अपने नाम जपो हर रंग जन को प्रभ अपने का तान जो जो जो तू करे करावे स्वामी सा मसलत परवान राम पत परमेसर गत नारायण धन गोपाल गुरण साखी चरण सरन नानक दास हर हर संति एवद जाते तनासरी महला पंजवां सकल मनोरथ प्रवते पाए कंठ लाए गुर राखे संसार सागर में जल न दीने किने न दूतर पाके जिनके मन साचा विश्वास पेख पेख स्वामी की शोभा आनंद सदा लास राम चरण सन पूरन परमेसर अंतर जामी साखियो जान बूझ अपना कियो नानक भगतन का अंकर राखियो तनासरी महला पंजवां जय जय पेखू तय हजूर दूर कतो ना जाए रब रिया सर्वतर मैं मन सदा ते हाय ईत ऊत नहीं बिछड़े सो संगी गनिये बिन सजाए जो निमक में सो अल्प सुख भनिये राव प्रित पाले पे आया ओ दे कुछ ऊन ना होए सास सास संभालता मेरा प्रभ सोए अचल शहीद पार प्रभ उच्चा जाका रूप जप जप करे आनंद जन अचर जन रूप सामत देहो दयाल प्रभ जित तुम्हें राधा नानक मंगे दान प्रभ रेन पग साधा तनासरी महला पंजवां
ਜਿਨ ਤੁਮ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸੇਤੀ ਕਰੇ ਆਉ, ਆਨੰਦ ਮੰਗਲ ਗੁਣ ਗਾਓ ਸਹਿਜ ਤੁਨ, ਨਿਹਚਲ ਰਾਜ ਕਮਾਓ, ਤੁਮ ਘਰ ਆਵੋ ਮੇਰੇ ਮੀਤ, ਤੁਮਰੀ ਦੁਖੇ ਤੁਮਰੇ ਦੁਖੀ ਹਰ ਆਪਣ ਵਾਰੇ, ਅਪਦਾ ਪਹੀ ਬਤੀਤ ਆਰਾਮ, ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਨਾਸਨ ਭਾਜਨ ਥਾਕੇ, ਕਰ ਮੰਗਲ ਵਾਜੇ ਨਿਤ ਬਾਜੇ, ਆਪਣੇ ਖਸਮ ਨਿਵਾਜੇ, ਅਸਤਰ ਹੋ ਡੋਲੋ ਮਤ ਕਬੂ, ਕੁਰ ਕੇ ਬਚਨ ਧਾਰ, ਜੈ ਜੈਕਾਰ ਸਗਲ ਭੂ ਮੰਡਲ, ਮੁਖ ਉਜਲ ਦਰਬਾਰ, ਜਿਨਕੇ ਜੀਤ ਨੇ ਹੀ ਪੇਰੇ, ਆਪੇ ਪਿਆ ਸਹਾਏ, ਅਚਰਜ ਕੀਆ ਕਰਨੇ ਹਾਰੇ, ਨਾਨਕ ਸਚ ਵਡਿਆਈ, ਧਨਾਸਰੀ ਮਹੱਲਾ ਪੰਜਵਾਂ, ਘਰ ਛੇਵਾਂ ਇਕੰਕਾਰ ਸਤਿਗੁਰ ਪ੍ਰਸਾਦ, ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜੀਓ, ਹਰ ਬਿਨ ਮੁਕਤ ਨਕਾਹੂ ਜੀਓ ਰਾਮ, ਮਨ ਨਿਰਮਲ ਕਰਮ ਕਰਤਾਰਨ ਤਾਰਨ, ਹਰ ਅਵਰ ਜਨਰਾਲ ਤੇਰੇ ਕਾਹੂ ਨਕਾਮ ਜੀਓ, ਜੀਵਨ ਦੇਵਾ ਪਾਰ ਬ੍ਰਹਮ ਸੇਵਾ, ਇਹ ਉਪਦੇਸ਼ ਮੋਕੋ ਗੁਰਦੀਨਾ ਜੀਓ, ਤੇ ਸਿਉ ਨਾਰਾਈਏ ਹੀਤ, ਜਾਂ ਕੋ ਕਿਛ ਨਾਹੀ ਬੀਤ, ਅੰਤ ਕੀ ਬਾਰ ਉਹ ਸੰਗ ਨ ਚਾਲੇ, ਮਨ ਤਨ ਤੂੰ ਰਾਧ ਹਰ ਕੇ ਪ੍ਰੀਤਮ ਸਾਧ, ਜਾਂ ਕੇ ਸੰਗ ਤੇਰੇ ਬੰਧਨ ਛੂਟੇ, ਗੁਹ ਪ੍ਰਗਾਸ ਸਰਨ ਹਿਰਦੇ ਕਮਲ ਚਰਨ ਅਵਰ, ਅਸ ਆਸ ਕਿਛ ਪਲਟ ਨ ਕੀਜੇ, ਸੋਈ ਗਿਆਨ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾਂ ਕੋ ਕਿਰਪਾ ਕੀਜੇ, ਧਨਾਸਰੀ ਮਹੱਲਾ ਪੰਜਵਾਂ, ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਅਰ ਮੰਗਣਾ, ਦੇਖੋ ਪਸਾਰ ਨੈਣ ਸੁਨੋ ਸਾਧੂ ਕੇ ਬੈਨ, ਪ੍ਰਾਨ ਪਤ ਜਿਤ ਰਾਖ ਸਗਲ ਹੈ ਮਰਨਾ ਰਾਉ, ਚੰਦਨ ਚੋਆ ਰਸ ਭੋਗ ਕਰਤ ਨੇਕੇ ਬਿਖਿਆ ਬਿਕਾਰ, ਦੇਖ ਸਗਲ ਹੈ ਫੀਕੇ ਏਕੇ ਗੋਬਿੰਦ ਕੋ ਨਾਮ ਨੀਕੋ, ਕਹਿਤ ਹੈ ਸਾਧ ਜਾਨਾ, ਤਨ ਤਨ ਆਪਣਾ ਥਾਪਿਓ, ਹਰ ਜਪ ਨਾ ਨਿਮਕ ਜਾਪਿਓ, ਅਰਥ ਦਰਬ ਦੇਖ ਕਿਛ ਸੰਗ ਸੰਗ ਨਾਹੀ ਚਾਲਣਾ, ਜਾਂ ਕੋ ਰੇ ਕਰਮ ਭਲਾ ਤਿਨ ਓਟ ਗਈ ਸੰਤ ਭਲਾ, ਤਿਨ ਨਾਹੀ ਰੇ ਜਨ ਜਮ ਸੰਤਾਵੈ, ਸਾਧੂ ਕੀ ਸੰਗਨਾ, ਪਾਇਓ ਰੇ ਪਰਮ ਨਿਧਾਨ ਮਿਟਿਓ ਹੈ ਬਿਮਾਨ, ਏਕੇ ਨਿਰੰਕਾਰ ਨਾਨਕ ਮਨ ਲੱਗਣਾ, ਧਨਾਸਰੀ ਮਹੱਲਾ ਪੰਜਵਾਂ, ਘਰ ਸਤਵਾਂ ਇਕ ਓਂਕਾਰ ਸਤਿਗੁਰ ਪ੍ਰਸਾਦ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਕਲ ਕਲੇਸ਼ ਮਲੋਹ ਮੋਹ ਮਹਾਂ ਭਵ ਜਲ ਤਾਰੇ, ਰਾਉ ਸਾਸ ਸਾਸ ਨਿਮਕ ਨਿਮਕ ਦਿਨ ਸਰੈਨ ਚ ਤਾਰੇ, ਸਾਧ ਸੰਗ ਜਪ ਨਿਸੰਗ ਮਨ ਨਿਧਾਨ ਤਾਰੇ, ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ, ਸਾਧ ਜਨਾ ਕੀ ਰੇਨ ਨਾਨਕ ਸ ਮੰਗਲ ਸੁਖ ਸਧਾਰੇ, ਧਨਾਸਰੀ ਮਹੱਲਾ ਪੰਜਵਾਂ, ਘਰ ਅੱਠਵਾਂ ਦੋਪ ਦੇ ਇਕ ਓਂਕਾਰ ਸਤਿਗੁਰ ਪ੍ਰਸਾਦ, ਸਿਮਰੋ ਸਿਮਰ ਸਿਮ ਸੁਖ ਪਾਵੋ, ਸਾਹ ਸਾਹ ਸੰਭਾਲੇ, ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੁੱਬੇ ਤਸਕਰ ਨਹੀਂ ਲੇਵੇ, ਪਾਏ ਨਸਾਕੇ ਜਾਲੇ ਰਾਮ, ਨਿਰਧਨ ਕੋ ਤਨ ਅੰਦਲੇ ਕੋਟਿਕ, ਮਾਤ ਦੁੱਧ ਜੈਸੇ ਬਾਲੇ, ਸਾਗਰ ਮੈਂ ਬਹੁਤ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ, ਧਨਾਸਰੀ ਮਹੱਲਾ ਪੰਜਵਾਂ, ਭੈ ਕਿਰਪਾਲ ਦਿਆਲ ਗੋਬਿੰਦਾ, ਅੰਮ੍ਰਿਤ ਦਿਦੇ ਸੰਚਾਈ, ਨਵ ਨਿਧ ਰਿਧ ਸਿੱਧ ਹਰ ਲਾਗ ਰਹੀ ਜਨ ਪਾਏ, ਸੰਤਨ ਕੋ ਆਨੰਦ ਸਗਲ ਹੀ ਜਾਏ, ਗ੍ਰਹਿ ਬਾਹਰ ਠਾਕਰ ਭਗਤਨ ਕਾ, ਰਬ ਰਿਹਾ ਸਰਬ ਠਾਈ ਰਹਾ, ਤਾਂ ਕੋ ਕੋਈ ਨ ਪਹੁੰਚਣ ਆਰਾ, ਜਾਂ ਕੇ ਅੰਗ ਗੁਸਾਈ, ਜਮਕੀ ਤਰਸ ਮਿਟੇ ਜਿਸ ਸਿਮਰਤ, ਨਾਨਕ ਨਾਮ ਤੇ ਆਏ, ਧਨਾਸਰੀ ਮਹੱਲਾ ਪੰਜਵਾਂ, ਦਰਬ ਬੰਤ ਦਰਬ ਦੇਖ ਗਰਬੇ, ਭੂਮ ਬੰਤ ਵਿਮਾਨੀ, ਰਾਜਾ ਜਾਣੇ ਸਗਲ ਰਾਜੇ ਅਮਰਾ, ਤਿੰਨ ਤਿਉਂ ਅਰਜਨ ਏ ਟੇਕ ਸੁਵਾਮੀ, ਜੇ ਕੋ ਆਪਣੀ ਓਟ ਸੁਮਾਰੇ, ਜੈਸਾ ਬਿਤ ਜੈਸਾ ਹੋਏ ਵਰਤੇ, ਆਪਣਾ ਬਾਲੇ ਹਾਰੇ ਰਾਮ, ਆਂ ਤਿਆਗ ਪਏ ਕੇ ਆਸਰ, ਸਰਨ ਸਰਨ ਕਰ ਆਏ, ਸੰਤ ਅਨੁਗ੍ਰਹਿ ਪਏ ਮਨ ਨਿਰਮਲ, ਨਾਨਕ ਹਰ ਗੁਣ ਗਾਏ, ਧਨਾਸਰੀ ਮਹੱਲਾ ਪੰਜਵਾਂ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਣੇ ਬਸ ਸਗਲ ਬਸ ਤਾਂ ਕੇ, ਜਾਂ ਕਾ ਸਤਿਗੁਰ ਪੂਰਾ, ਠਾਕਰ ਗਾਈਏ ਆਤਮ ਰੰਗ, ਸਰਨੀ ਪਾਵਣ ਨਾਮ ਤੇ ਆਵਣ, ਸਹਿਜ ਸਮਾਵਣ ਸੰਗ ਰਾਵ, ਜਨ ਕੇ ਚਰਨ ਬਸੇ ਮੇਰੇ ਹੀਰੇ, ਸੰਗ ਪਨੀਤਾ ਦੇਹੀ, ਜਨ ਕੀ ਤੂਰ ਦਿਓ ਕਿਰਪਾ ਨਿਧ, ਨਾਨਕ ਕਹਿ ਸਖ ਸੁਖ ਏਹੀ, ਧਨਾਸਰੀ ਮਹੱਲਾ ਪੰਜਵਾਂ, ਜਤਨ ਕਰੇ ਮਨ ਉਕੜੈ ਕਾਵੈ, ਉਹ ਅੰਤਰ ਜਾਮੀ ਜਾਣੇ, ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੇ ਨਿਰਭਾਨੇ,
जंत दूर तुमे प्रभनीर उत ताके उत ते होत बेक पेखे आवे सुरोबी फेर राव जब लग टूटे नाही मन भरमा तब लग मुक्त न कोई कौ नानक दयाल सुहामी संत भगत जन सोए तनासरी महला पांजवा नाम गुरु दियो है अपने जाके मस्तक करमा नाम दड़ावे नाम जपावे ताका जुग में धर्मा जन को नाम बेडाई सोबा नामो गत नामो पत जन के माने जो जो होगा राम नाम तन जिस तन के जन के पाले सोई पूरा साहा नाम बिहारा नाम धारा नानक नाम प्राप्त लाहा तनासरी महला पांजवान नेत्र पनीत पे दर्श पीके माते परूर बाल रसरस गुण गावो ठाकर के मोरे हृदय बसोग पाला तुम तो रखन हर दयाल सुंदर सुगड़ बेअंत पिता प्रभ हो प्रभु कृपाल राम महानंद मंगल रूप तुमरे बचन रूप रसाल हृदय चरण शब्द सतगुर को नानक बाध्यो पाल तनासरी महला पंजवान अपनी कत खिलावे भोजन अपनी कत खिलावे सर्व सुख भोग रस देवे मन ही नाल समावे अमरे पिता गोपाल दयाल ज्यो राखे महतारी बारक तो को तैसे ही प्रपाल राव मीत साजन सर्व गुण नायक सदा सलामत देवा ईत ऊत जत कत तत तुम ही मिले नानक संत सेवा तनासरी महला पंजवा संत कृपाल दयाल दमोदर काम क्रोध बिख जारे राज माल जोवन तन जीरा इन ऊपर लै भारे मन तन राम नाम हितकारे सुख सहज आनंद मंगल सहित भवनिध पार उतारे राम तन सुथान तन ओए पवना जा मैं संत बिसारे जन नानक की सरदा पूरो ठाकर भगत तेरे नमस्कारे तनासरी महला पांजवा छाए लियो महाबली ते अपने चरण परात एक नाम दियो मन मानता बिन सनकत हूं जाता सतगुर पूरे किनी दात आरा नाम दियो कीर्तन को पही हमारी घात राम अंगीकार कियो प्रभ अपने भगतन की राखी पात नानक चरण गए प्रभ अपने सुख पायो दिन रात तनासरी महला पांजवा पर हरना लोभ चोट निंदा निंदा इव ही करत गुधारी मिर्ग नास मिथ्या मिठिए टेक मने सधारी साकत के वरदा जाए बिरथारी जैसे कागत के पार मूसा टुक गवावत काम नहीं गवारी राम कर कृपा पार ब्रह्म स्वामी एह बंधन छुटकारी बुढ़ चंद नानक प्रभ काढ़त साध जना सिंगारी तनासरी महला पांजवा सिमर सिमर स्वामी प्रभ अपना शीतल तन मन छाते रूप रंग सुख तन जी का पार ब्रह्म मोरे जाते रसना राम रसायन माते रंग रंगी राम अपने के चरण कमल निद थाते राम जिसका सतन ही रख लिया पूरन प्रभ की पाते मेल लियो अपने सुख दाते नानक हर राखी पाते तनासरी महला पंजवा दुख वचन सब तुझते निभरे प्रगट प्रगट प्रताप तुम्हारा जो जो तेरे भक्त दुखाए ओह तत्काल तुम्हारा निरको तुमरी ओट हर नीत मरार सहाय हो दास को कह गए उद्रो मीत राम सुनी बेनती ठाकर मेरे खसमा ना करे आप नानक आनंद पे दुख भागे सदा सदा हर जाप तनासरी महला पांजवा चतुर्दास कीनो बले अपना सिर उपर कर तारियो कृपा कठक अवलोकन कीनो दास का दुख बिधारियो हर जन राखे गुर गोबिंद कंठ लाए अवगण सब मेटे दयाल पुरख बिकसंद राम जो मांगे ठाकरे अपने ते सोई सोई देवे नानक दास मुकते जो बोले इहां उहां सच होवे तनासरी महला पांजवा औखी कड़ी न देखन देई अपना बिरद संभाले हाथ दे राखे अपने को सदा सा सा स्पिरित पाले प्रभ सिंह राग लाग रिहो मेरा चीत आदंत प्रभ सदा सहाय तन हमारा नीत राम मन विलास पै साहिब के आचरज देख बढ़ाई हर सिमर सिमर आनंद कर नानक प्रभ पूरन पै जरखाई तनासरी महला पांजवा जिसको विसरे प्राण पत दाता सोई गुनो अभागा चरण कमल जा का मन राग्यो अमयो सरोवर भागा
तेरा जन राम नाम रंग जागा आलस जी जगया सब तंते प्रीतम से मन लागा राम जय जय पेकु तय नारायण सगल कटा मैं तागा नाम उदक पीवत जन नानक त्यागे सब निरागा तनहासरी महला पांजवान जाके पूरन होए काम कली काल महा बिखिया मह लज्जा रखी राम राहो सिमर सिमर स्वामी प्रव अपना निकट न आवे जाम मुक्त बिकंठ साध की संगत जन पायो हरत का ताम चरण कमल हर जन की ताती कोट सुख बिसराम गोविंद मोदर सिमरो दिन रैन नानक सदकरवान तनासरी महला पंजवान मांगो राम ते एक दान सगल मनोरथ पूरन होवे सिमरो तुमरा नाम राम चरण तुम्हारे हृदय वासे संतन का संग पावो सो गगन में मन ना व्यापे आठ पहर गुण गावो सब सत व्यवस्था हर की सेवा मध्यंत प्रभ जापन नानक रंग लगा परमेसर बहर जन्म ना चापन तनहासरी महला पंजवां मांगो राम ते सब थोक मन को जत शर्म जाचत शर्म पाइये प्रभ के सिमरन मोखा राम कोखे मुनजन सिमरत पराना बेद पकारे कोख कृपा सिंध सेव सच पाइये दोवे सहेले लोक आन चार बिहार है जेते बिन हर सिमरन पोका नानक जन्म मरन पै काटे मिल साधु बिन से सोका तनासरी महला पांजवां तृष्णा बुझे हर कै नाम महा संतोख होवे गुर बचनी प्रभ स्यो लागे पूरन ध्यान राम महा कलूल बुझे माया के कर कृपा मेर दीन दयाल अपना नाम देव जप जीवा पूरन होए दास के काला सर्व मनोरथ राज सुख रस सद खुशियां कीर्तन जप नाम जिसके कर्म लिखिया तुर करते नानक जन के पूरन काम तनहासरी महला पांजवां जन की कीनी पार ब्रह्म सार निंदक टिकनम पावन मूले उड़ गए बेकार राम जय जय देखू तय तय स्वामी कोई न पहुंचन आर जय जो जो करे अब गया जन के होए गया तत्सार करन हार रखवाला होआ जाका अंत न पारा भार नानक दास रखे प्रभ अपने निंदक काढे मार तनासरी महला पंजवां कर नौमा पड़ताल इक कार सतगुर प्रसाद हर चरण सरन गोविंद दुख पंजना दास अपने को नाम देवो दृष्ट प्रभ तारो कृपा कर तारो पूजा गह कूप ते कड लेवो राम काम क्रोध कर अंध माया के बंद अनक दुखा तन शाद पूरे प्रभ बिना अन्न रख नहारा नाम सिमरावो सरन सूरे पत तो धारना जी जंत तारना वेद उचार नहीं अंत पायो गुणे सुख सागरा ब्रह्म रत नागरा भगत बछल नानक गायो तनासरी महला पांजवां हालत सुख पालत सुख नित सुख सिमरो नाम गोविंद का सदा लीजे मने पकमाने पाप चराने सा संगत मिल मुआ जीजे राम राज जोबिन विश्रांत हर माया महा दुख एव महत कहे आस प्यास रमन हर कीर्तन एह पदार्थ भागवंत लहे सरन समरथ अगत गोचरा पत उधार नाम तेरा अंतर जामी नानक के स्वामी सर्वत पूरन ठाकर मेरा तनहासरी महला पंजवां कर बारवां इक ओंकार सतगुर प्रसाद बंदना हर बंदना गुण गावो गोपाल राय राम बड़े भाग भेटे गुर देवा कोट अपराध मिटे हर सेवा चरण कमल जा का मन रापे सो गगन तिस जाना प्यापे सागर तरिया साधु संगे निरपो नाम जपो हर रंगे पर तन दुख किश पाप न फेड़े जम जंदार ना आवे नेड़े तृष्णा अगन प्रभ आप बजाई नानक उदरे स प्रभ सरन आई तनासरी महला पंजवां त्रिपत भई सच भोजन काया मन तन रसना नाम ते आया जीवना हर जीवना जीवना हर जप साध जीवन हर जप साध संग रंग अनक प्रकारी वस्त्र ढाए अंदिन कीर्तन हर गुण गाए हस्ती रथ हस सवारी हर का मार्ग हृदय निहारे मन तन अंतर चरण ते आया हर सुख ध्यान नानक दास पाया तनासरी महला पंजवां
ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਕਿਨ ਮੈਂ ਤਾਰਾ ਰਾਮ, ਕੋਈ ਹੋਆ ਕਰਮ ਰਤ ਕੋਈ ਤੀਰਥ ਨਾਇਆ, ਦਾਸੀ ਅਰਕਾ ਨਾਮ ਧਿਆਇਆ, ਬੰਧਨ ਕਟਨ ਹਰ ਸੁਹਾਮੀ, ਜਾਂ ਨਾਨਕ ਸਿਮਰੇ ਅੰਤਰ ਜਾਮੀ, ਧਨਾਸਰੀ ਮਹੱਲਾ ਪੰਜਵਾਂ, ਕਿਤੇ ਪਕਾਰ ਨਾ ਟੁੱਟੋ ਪ੍ਰੀਤ, ਦਾਸ ਤੇਰੇ ਕੀ ਨਿਰਮਲ ਰੀਤ, ਰਹਾਉ ਜੀ ਪ੍ਰਾਨ ਮਨ ਤਨ ਤੇ ਪਿਆਰਾ, ਹੋਮੇ ਬੰਧਰ ਦੇਵਨ ਹਾਰਾ, ਚਰਨ ਕਮਲ ਸਿਉ ਲਾਗੋ ਨੇਹੁ, ਨਾਨਕ ਕੀ ਬੇਨੰਤੀ ਹੈ, ਇਕ ਕਾਰ ਸਤਿਗੁਰ ਪ੍ਰਸਾਦ, ਧਨਾਸਰੀ ਮਹੱਲਾ ਨੌਵਾਂ, ਕਾਹੇ ਰੇਵਨ ਕੋ ਜਨ ਜਾਏ, ਸਰਬਿਨ ਵਾਸੀ ਸਦਾ ਲੇਪਾ, ਤੂੰ ਹੀ ਸੰਗ ਸਮਾਈ ਰਾਮ, ਪੋਹ ਪਮਦ ਜਿਉ ਬਸ ਬਸ ਹੈ, ਮੁਕਰ ਮਾਹ ਜੈਸੇ ਛਾਏ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਕੋ ਜੋ ਪਾਏ, ਬਾਹਰ ਭੀਤਰ ਏਕੋ ਜਾਨੋ, ਇਹੋ ਗੁਰ ਗਿਆਨ ਬਤਾਈ, ਜਾਂ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ, ਧਨਾਸਰੀ ਮਹੱਲਾ ਨੌਵਾਂ, ਸਾਧੂ ਇਹੋ ਜਗ ਭਰਮ ਭਲਾਨਾ, ਰਾਮ ਨਾਮ ਕਾ ਸਿਮਰਨ ਛੋਡਿਆ, ਮਾਇਆ ਹੱਥ ਵਿਖਾਨਾ ਰਾਓ, ਮਾਤ ਪਿਤਾ ਭਾਈ ਸੁਤ ਬੰਤਾ, ਤਾਂ ਕੇ ਰਸ ਲਪਟਾਨਾ, ਜੋਬਨ ਧਨ ਪਰਮਤਾ ਕੇ ਮਧਮੈ, ਅਹਿਨਸ ਰਹੇ ਦੀਵਾਨਾ, ਦੀਨ ਦਿਆਲ ਸਦਾ ਦੁਖ ਭੰਜਨ, ਤਾਂ ਸਿਉ ਮਨ ਨਾ ਲਗਾਨਾ, ਜਾਂ ਨਾਨਕ ਕੂਟਨ ਮੈਂ ਕਿਨਹੂੰ, ਗੁਰਮੁਖ ਹੋਏ ਪਛਾਨਾ, ਧਨਾਸਰੀ ਮਹੱਲਾ ਨੌਵਾਂ, ਤੇ ਜੋਗੀ ਕੋ ਜੁਗਤ ਨ ਜਾਨੋ, ਲੋਭ ਮੋਹ ਮਾਇਆ ਮਮਤਾ ਪੁੰਨ, ਜੇ ਕਟ ਮਹੇ ਪਛਾਨੋ ਰਾਮ, ਪਰ ਨਿੰਦਾ ਉਸਤ ਨ ਜਾ ਕੇ, ਕੰਚਨ ਲੋਹ ਸਮਾਨੋ, ਹਰਖ ਸੋਗ ਤੇ ਰਹੇ ਅਤੀਤਾ, ਜੋਗੀ ਤਾਹੇ ਬਿਖਾਨੋ, ਚੰਚਲ ਮਨ ਦੈ ਦਿਸ ਕੋ ਧਾਵਤ, ਅਚਲ ਜਾਹੇ ਠਹਿਰਾਨੋ, ਕੌ ਨਾਨਕੇ ਵਿਦ ਕੋ ਜੋ ਨਰ, ਮੁਕਤ ਤਾਹੇ ਤੁਮ ਮਾਨੋ, ਧਨਾਸਰੀ ਮਹੱਲਾ ਨੌਵਾਂ, ਅਬ ਮੈਂ ਕੌਣ ਪਾਉ ਕਰੋ, ਜੇ ਵਿਦ ਮਨ ਕੋ ਸਹਿਸਾ ਚੁੱਕੇ, ਪਹੁ ਨਿਤ ਪਾਰ ਭਰੋ ਰਾਮ, ਜਨਮ ਪਾਏ ਕੁਛ ਭਲੋ, ਜਨਮ ਪਾਏ ਕੁਛ ਭਲੋ ਨ ਕੀਨੋ, ਤਾਂ ਤੇ ਅਦਕ ਡਰੋ, ਮਨ ਵਿਚ ਕਰਮ ਹਰ ਗੁਣ ਨਹੀਂ ਗਾਏ, ਜੈ ਜੀ ਸੋਚ ਧਰੋ, ਗੁਰਮਤਿ ਸੁਨ ਕਛ ਗਿਆਨ ਨਾ ਉਪਜਿਓ, ਪਛੂ ਜਿਉ ਉਦਰ ਭਰੋ, ਕਹੁ ਨਾਨਕ ਪ੍ਰਭ ਬਿਰਧ ਪਛਾਨੋ, ਤਬ ਹੂੰ ਪਤ ਤਰੋ, ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ, ਹਰ ਰਸ ਚੋਗ ਚੁਗੇ ਪ੍ਰਭਾਵੈ, ਸਰਬ ਮੈਂ ਹੰਸ ਪ੍ਰਾਨ ਪਤ ਪਾਵੈ, ਕਿਆਵ ਬਗ ਬੱਪੜਾ ਛੱਪੜੀ ਨਾਏ, ਕੀਚੜ ਡੁੱਬੇ ਮੈਲ ਨਾ ਜਾਏ, ਰਾਓ ਰਖ ਰਖ ਚਰਨ ਧਰੇ ਬੇਚਾਰੇ, ਦੁਬਦਾ ਛੋਟ ਪਹੇ ਨਿਰੰਕਾਰੇ, ਮੁਕਤ ਪਦਾਰਥ ਹਰ ਰਸ ਚਾਕੇ, ਆਵਣ ਜਾਣ ਰਹੇ ਗੁਰ ਰਾਖੇ, ਸਰਬਰ ਹੰਸਾਂ ਛੋੜ ਨ ਜਾਏ, ਪ੍ਰੇਮ ਭਗਤ ਹਰ ਸਹਿਜ ਸਮਾਏ, ਸਰਬਰ ਮੈਂ ਹੰਸ ਹੰਸ ਮੈਂ ਸਾਗਰ, ਅਕਥ ਕਥਾ ਗੁਰ ਬਚਨੀ ਆਦਰ, ਸੁਨ ਮੰਡਲ ਇਕ ਜੋਗੀ ਵੈਸੇ, ਨਾਰਨ ਪੁਰਖ ਕਹੂ ਕੋ ਕੈਸੇ, ਤ੍ਰੈ ਭਵਨ ਜੋਤ ਰਹੇ ਲਿਵ ਲਾਈ, ਸੁਰ ਨਰ ਨਾਥ ਸੱਚੇ ਸਰਨਾਈ, ਆਨੰਦ ਮੂਲ ਅਨਾਥ ਅਧਾਰੀ, ਗੁਰਮੁਖ ਭਗਤ ਸਹਿਜ ਸਭਿਚਾਰੀ, ਭਗਤ ਬਚਲ ਪੈ ਕਾਟਨ ਹਾਰੇ, ਹੋਮੇ ਮਾਰ ਮਿਲੇ ਭਗਤ ਹਾਰੇ, ਅਨਕ ਜਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮਹਿ ਆਏ, ਜਨਮ ਮਰਨ ਪਦਾਰਥ ਮੰਡਲ ਮੈਂ ਆਏ, ਜਨਮ ਪਦਾਰਥ ਦੁਬਦਾ ਖੋਵੈ, ਆਪ ਨਾ ਚੀਨਸ ਭਰਮ ਭਰਮ ਰੋਵੈ, ਕਹਿਤੋ ਪੜਤੋ ਸੁਣਤੋ ਏਕ, ਧੀਰਜ ਧਰਮ ਧਰਨੀ ਤਰ ਟੇਕ, ਜਤ ਸਤ ਸੰਜਮ ਹਿਰਦੇ ਸਮਾਏ, ਚੌਥੇ ਪਦ ਕੋ ਜੇ ਮਨ ਪਤੇ ਆਏ, ਸਾਚੇ ਨਿਰਮਲ ਮੈਲ ਨਾ ਲਾਗੇ, ਗੁਰ ਕੇ ਸ਼ਬਦ ਭਰਮ ਪਾ ਭਾਗੇ, ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੇ ਸੱਚ ਸਰੂਪ, ਧਨਾਸਰੀ ਮਹੱਲਾ ਪਹਿਲਾ, ਸਹਿਜ ਮਿਲੇ ਮਿਲਿਆ ਪ੍ਰਵਾਨ, ਨਾ ਤਿਸ ਮਰਨ ਆਵਣ ਜਾਣ, ਠਾਕਰ ਮੈਂ ਦਾਸ ਦਾਸ ਮੈਂ ਸੋਏ, ਜੈ ਦੇਖਾ ਤੈ ਅਵਰ ਨਾ ਕੋਏ, ਗੁਰਮੁਖ ਭਗਤ ਸਹਿਜ ਕਰ ਪਾਈਏ, ਬਿਨ ਗੁਰ ਭੇਟੇ ਮਰ ਆਈਏ ਜਾਈਏ, ਰਾਓ ਸੋ ਗੁਰ ਕਰੋ ਜੇ ਸੱਚ ਦੜਾਵੈ, ਅਕਥ ਕਥਾਵੈ ਸ਼ਬਦ ਮਿਲਾਵੈ, ਹਰ ਕੇ ਲੋਗ ਅਵਰ ਨਹੀਂ ਕਾਰਾ, ਸੱਚੋ ਠਾਕਰ ਸੱਚ ਪਿਆਰਾ, ਤਨ ਮੈਂ ਮਨੁਆ ਮਨ ਮਹਿ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ, ਸੇਵਕ ਪ੍ਰਭ ਕੇ ਲਾਗੇ ਪਾਏ, ਸਤਿਗੁਰ ਪੂਰਾ ਮਿਲੇ ਮਲਾਏ, ਆਪ ਦਿਖਾਵੇ ਆਪੇ ਦੇਖੇ, ਹੱਠ ਨਾ ਭਤੀਜੇ ਨਾ ਬਹੁ ਭੇਕੇ, ਘੜ ਪਾਂਡੇ ਜਿਨੇ ਅੰਮ੍ਰਿਤ ਪਾਇਆ, ਪ੍ਰੇਮ ਭਗਤ ਪਰਮ ਮਨ ਪਤੇ ਆਇਆ, ਪੜ ਪੜ ਭੂਲੇ ਚੋਟਾਂ ਖਾਏ, ਬਹੁਤ ਸਿਆਣ ਪਿਆ ਵੈ ਜਾਏ, ਨਾਮ ਜਪੇ ਪਹੁ ਭੋਜਨ ਖਾਏ, ਗੁਰਮੁਖ ਸੇਵਕ ਰਹੇ ਸਮਾਏ, ਪੂਜ ਸਿਲਾ ਤੀਰਥ ਬਨ ਬਾਸਾ, ਪਰਮਤ ਡੋਲਤ ਪਏ ਉਦਾਸਾ,
ਮਨ ਮਹਿਲੇ ਸੁੱਚਾ ਕਿਉਂ ਹੋਏ, ਸੱਚ ਮਿਲੇ ਪਾਵੇ ਪਤ ਸੋਏ, ਅਚਾਰਾਂ ਵਿਚਾਰ ਸਰੀਰ, ਆਦਿ ਜਗਾਦ ਸਹਿਜ ਮਨ ਧੀਰਾ, ਪਲ ਪੰਕਜ ਮੈਂ ਕੋ ਕੋਟ ਉਧਾਰੇ, ਕਰ ਕਿਰਪਾ ਗੁਰਮੇਲ ਪਿਆਰੇ, ਕਿਸ ਆਗੇ ਪ੍ਰਭ ਤੂੰ ਦਸਲਾਈ, ਤੁਝ ਬਿਨ ਦੂਜਾ ਮੈਂ ਕੋ ਨਾਹੀ, ਜਿਉ ਤੁਧ ਭਾਵੇ ਤਿਵ ਤਿਉਂ ਰੱਖ ਰਜਾਏ, ਨਾਨਕ ਸਹਿਜ ਪਾਏ ਗੁਣ ਗਾਏ, ਧਨਾਸਰੀ ਮਹੱਲਾ ਪੰਜਵਾਂ, ਕਰ ਸੇਵਾ ਅਸ਼ਟਪਦੀ ਇਕੰਕਾਰ ਸਤਿਗੁਰ ਪ੍ਰਸਾਦ, ਜੋ ਜੋ ਜਨੀ ਆਇਓ ਤੇ ਤੈ ਉਰ ਜਾਇਓ, ਮਾਨਸ ਜਨਮ ਸੰਜੋਗ ਪਾਇਆ, ਤਾਂ ਕੀ ਹੈ ਓਟ ਸਾਧ ਰੱਖੋ ਦੇ ਕਰੇ ਹਾਥ, ਕਰ ਕਿਰਪਾ ਮੇਲੋ ਹਰ ਰਾਇਆ, ਅਨਕ ਜਨਮ ਭਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ, ਗੋਬਿੰਦ ਜੀ ਕਾ ਮਾਰਗ ਦੇਹੋ ਜੀਵਤ ਆਈ ਰਾਮ, ਅਨਕ ਭਾਵ ਕਰੋ ਮਾਇਆ ਕੋ, ਬਚਿਤ ਤਰੋ ਮੇਰੀ ਮੇਰੀ ਕਰਤ ਸਦ ਹੀ ਬਿਆਵੈ, ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ, ਸਗਲ ਚਿੰਤ ਠਾਕਰ ਸਿਉ ਮੇਰਾ ਰੰਗ ਲਾਵੈ, ਪੜੇ ਰੇ ਸਗਲ ਬੇਦ ਨਾ ਚੁੱਕੇ ਮਨ ਭੇਦ, ਇੱਕ ਖਿਨ ਨਾ ਧੀਰੇ ਮੇਰੇ ਕਰਕੇ ਪੰਚਾ, ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰੇ ਹਿਰਦੇ ਸਿੰਚਾ, ਜੇਤੇ ਰੇ ਤੀਰਥ ਨਾਏ ਅੰਬਦ ਮਹਿਲ ਲਾਏ, ਘਰ ਕੋ ਠਾਕਰ ਇੱਕ ਤਿਲ ਨਾ ਮਾਨੇ, ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਸਨਾਨੇ, ਸਗਲ ਆਸਰਮ ਕੀਨੇ ਮਨੁਆ, ਨੈ ਪਤੀਨੇ ਵਿਵੇਕਹੀਨ ਦੇਹੀ ਧੋਏ, ਕੋਈ ਪਾਈਏ ਰੇ ਪੁਰਖ ਵਿਧਾਤਾ, ਪਾਰ ਰਮ ਕੇ ਰੰਗ ਰਾਤਾ, ਮੇਰੇ ਮਨ ਕੀ ਦੁਰਮਤ ਮਲ ਖੋਏ, ਕਰਮ ਧਰਮ ਜੁਗਤਾ ਨਿਮਖ ਨਾ ਹੇਤ, ਕਰਤਾ ਗਰਭ ਗਰਭ ਪੜੇ ਕਹੀ ਨਾ ਲੇਖੇ, ਜਿਸ ਭੇਟੀਏ ਸਫਲ ਮੂਰਤ ਕਰੇ, ਸਦਾ ਕੀਰਤ ਗੁਰ ਪ੍ਰਸਾਦ ਕੋ ਨੇਤਰੋਂ ਭੇਖੇ, ਮਨ ਹਟ ਜੋ ਕਮਾਵੇ ਤਿਲ ਨਾ ਲੇਖੇ ਪਾਵੇ, ਬੁਗਲ ਜਿਉ ਧਿਆਨ ਲਾਵੇ ਮਾਇਆ ਰੇ ਧਾਰੀ, ਕੋਈ ਐਸੋ ਰੇ ਸੁਖੇ ਦਾਈ, ਪ੍ਰਭ ਕੀ ਕਥਾ ਸੁਣਾਵੇ, ਜਿਸ ਭੇਟੇ ਗਤ ਹੋਏ ਪਏ ਹੋਏ ਹਮਾਰੀ, ਸੋ ਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਧਨ, ਮਾਏ ਗੁਰ ਕੇ ਸ਼ਬਦ ਮੇਰਾ ਮਨ ਰਾਤਾ, ਸਦਾ ਸਦਾ ਆਨੰਦ ਭੇਟਿਓ, ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਭਰਾਤਾ, ਸਫਲ ਸਫਲ ਪਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ ਰਹਾ ਉਹ ਦੂਜਾ, ਧਨਾਸਰੀ ਮਹੱਲਾ ਪਹਿਲਾ, ਸ਼ਾਂਤ ਇਕੰਕਾਰ ਸਤਿਗੁਰ ਪ੍ਰਸਾਦ, ਅੰਮ੍ਰਿਤ ਨਾਮ ਵਾਹਿਗੁਰੂ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਰਾ, ਹੂੰ ਨਾਮ ਹਰ ਕਾ ਸਦਾ ਜਾਚੋ, ਦਿਓ ਪ੍ਰਭ ਧਰਨੀ ਧਰਾ, ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ, ਗੁਰਬਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੰਜਣਾ, ਸੱਚ ਨ ਲਾਗੇ ਮੈਲ ਕਿਆ ਮਲ ਧੋਈਐ, ਗੁਣੇ ਹਾਰ ਭਰੋਏ ਕਿਸ ਕੋ ਰੋਈਐ, ਵਿਚਾਰ ਮਾਰੇ ਤਰੇ ਤਾਰੇ, ਉਲਟ ਜੋ ਨ ਆਵੈ, ਆਪ ਪਾਰਸ ਪਰਮ ਤੇ ਅੰਨੇ, ਸੱਚ ਸਾਚੇ ਭਾਵੈ, ਆਨੰਦ ਅੰਧਿਨ ਹਰਖ ਸਾਚਾ, ਦੁਖ ਕਿਲਵਿਕ ਪਰ ਹਰੇ, ਸੱਚ ਨਾਮ ਪਾਇਆ ਗੁਰ ਦਿਖਾਇਆ, ਮੈਲ ਨਾਹੀ ਸੱਚ ਮੰਨੇ, ਸੰਗਤ ਮੀਤ ਮਿਲਾਪ ਪੂਰਾ ਨਾਵਣੋ, ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ, ਸਲਾਹੇ ਸਾਚੇ ਮਨ ਸਤਿਗੁਰ, ਪੁੰਨ ਦਾਨ ਦਿਆ ਮਤੇ, ਪਿਰ ਸੰਗ ਭਾਵੈ ਸਹਿਜ ਨਾਵੈ, ਬੇਣੀ ਤਾਂ ਸੰਗਮ ਸਤ ਸਤੇ, ਰਾਧ ਏਕੰਕਾਰ ਸਾਚਾ, ਨਿਤ ਦੇਹ ਚੜੇ ਸਵਾਇਆ, ਗਤ ਸੰਗ ਮੀਤਾ ਸਤ ਸੰਗਤ, ਕਰ ਨਦਰ ਮੇਲ ਮਲਾਇਆ, ਕਹੇ ਕਹਿਣ ਕਹੇ ਸਭ ਕੋਏ, ਕੇ ਵਡੇ ਆਖੀਏ, ਹੂੰ ਮੂਰਖ ਨੀਚ ਜਾਨ ਸਮਝਾ ਸਾਖੀਏ, ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਕੇ, ਤਿਤ ਮਨ ਮਾਨਿਆ ਮੇਰਾ, ਕੂਚ ਕਰੇ ਆਵੇ ਬਿਖ ਲਾਦੇ, ਸਬਦ ਸੱਚੇ ਗੁਰ ਮੇਰਾ, ਆਖਣ ਤੋਟਨ ਭਗਤ ਭੰਡਾਰੇ, ਭਰਪੁਰ ਰਿਹਾ ਸੋਏ, ਨਾਨਕ ਸੱਚ ਕਹੇ ਬੈਨਾਂਤੇ, ਮਨ ਮਾਂਜੇ ਸੱਚ ਸੋਏ, ਧਨਾਸਰੀ ਮਹੱਲਾ ਪਹਿਲਾ, ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਉ, ਸੱਚ ਸੱਚਾ ਨਾਉ ਗੁਣ ਗੋਬਿੰਦ ਹੈ ਜੀਉ, ਗੁਰ ਗਿਆਨ ਅਪਾਰਾ ਸਿਰਜਨ ਹਾਰਾ, ਜਿਨ ਸਿਰ ਜੀ ਤਿਨ ਗੋਏ, ਪਰਵਾਣਾ ਆਇਆ ਹੁਕਮ ਪਟਾਇਆ, ਫੇਰ ਨ ਸਕੇ ਕੋਏ, ਆਪੇ ਕਰ ਵੇਖੇ ਸਿਰ ਸਿਰ ਲੇਖੇ, ਆਪੇ ਸੁਰਤ ਵਜਾਈ, ਨਾਨਕ ਸਾਹਿਬ ਅਗਮ ਗੋਚਰ, ਜੀਵਾਂ ਸੱਚੀ ਨਾਈ, ਤੁਮ ਸਾਰੇ ਅਵਰ ਨ ਕੋਈ ਆਇਆ, ਜਸੀ ਜੀਉ ਹੁਕਮੀ ਹੋਏ ਨਿਬੇੜ, ਭਰਮ ਚਕਾਸੀ ਜੀਉ ਗੁਰ ਭਰਮ ਚਕਾਏ ਅਕਥ ਕਾਏ, ਸੱਚ ਮੈਂ ਸੱਚ ਸਮਾਣਾ, ਆਪ ਪਾਏ ਆਪ ਸਮਾਏ, ਹੁਕਮੀ ਹੁਕਮ ਪਛਾਣਾ,
ਸੱਚੀ ਵਡਿਆਈ ਗੁਰ ਤੇ ਪਾਈ, ਤੂੰ ਮਨ ਅੰਤ ਸਿਖਾਈ, ਨਾਨਕ ਸਾਹਿਬ ਅਵਰ ਨ ਦੂਜਾ, ਨਾਮ ਤੇਰੇ ਵਡਿਆਈ, ਤੂੰ ਸੱਚਾ ਸਿਰਜਨ ਹਾਰ, ਅਲਖ ਸਰੰਦਿਆਂ ਜੀਓ, ਏਕ ਸਾਹਿਬ ਦੋਇਰਾ, ਬਾਦ ਬਦੰਦਿਆਂ ਜੀਓ, ਦੋਇਰਾ ਚਲਾਏ ਹੁਕਮ ਸਬਾਏ, ਜਨਮ ਮੂਆ ਸੰਸਾਰਾ, ਨਾਮ ਬਿਨਾ ਨਾਹੀ ਕੋ ਬੇਲੀ, ਬਿਖਲਾਦੀ ਸਿਰ ਭਾਰਾ, ਹੁਕਮੀ ਆਇਆ ਹੁਕਮ ਨ ਬੂਝੇ, ਹੁਕਮ ਸਵਾਰ ਨ ਹਾਰਾ, ਨਾਨਕ ਸਾਹਿਬ ਸਬਦ ਸੰਜਾਪੇ, ਸਾਚਾ ਸਿਰਜਨ ਹਾਰਾ, ਭਗਤ ਸੋਹੇ ਦਰਬਾਰ, ਸਬਦ ਸੁਹਾਇਆ ਜੀਓ, ਬੋਲੇ ਅੰਮ੍ਰਿਤ ਬਾਣ, ਰਸਨ ਰਸਾਇਆ ਜੀਓ, ਰਸਨ ਰਸਾਏ ਨਾਮ ਤਸਾਏ, ਗੁਰ ਕੇ ਸਬਦ ਵਿਕਾਣੇ, ਪਾਰਸ ਪਾਰਸੀ ਪਾਰਸ ਹੋਏ, ਜਾ ਤੇਰੇ ਮਨ ਭਾਣੇ, ਅਮਰਾ ਪਦ ਪਾਇਆ ਆਪ ਗਵਾਇਆ, ਬਿਰਲਾ ਗਿਆਨ ਵਿਚਾਰੀ, ਨਾਨਕ ਭਗਤ ਸੋਹਣ ਦਰ ਸਾਚੇ, ਸਾਚੇ ਕੇ ਵਪਾਰੀ, ਭੁੱਖ ਪਿਆ ਸੋ ਆਤ, ਕਿਉਂ ਦਰ ਜਾਇਸਾ ਜੀਓ, ਸਤਿਗੁਰ ਪੁੱਛੋ ਜਾਏ, ਨਾਮ ਤੇ ਆਇਸਾ ਜੀਓ, ਸੱਚ ਨਾਮ ਤੇ ਆਈ ਸੱਚ ਚਬਾਈ, ਗੁਰਮੁਖ ਸੱਚ ਪਛਾਣਾ, ਦੀਨਾ ਨਾਥ ਦਿਆਲ ਨਿਰੰਜਨ, ਆਂਦੇ ਨਾਮ ਵਿਖਾਣਾ, ਕਰਨੀ ਕਾਰ ਧੁਰੋ ਪਰਮਾਈ, ਆਪ ਮੂਆ ਮਨ ਮਾਰੀ, ਨਾਨਕ ਨਾਮ ਮਹਾਰਸ ਮਿੱਠਾ, ਤ੍ਰਿਸ਼ਨਾ ਨਾਮ ਨਿਭਾਰੀ, ਧਨਾਸਰੀ ਸ਼ੰਤ ਮਹੱਲਾ ਪਹਿਲਾ, ਫਿਰ ਸੰਗ ਮੂਠੜੀਏ, ਖਬਰ ਨਾ ਪਾਈਆ ਜੀਓ, ਮਸਤਕ ਲਿਖੜਿਆ ਲੇਖ, ਪੁਰਬ ਕਮਾਇਆ ਜੀਓ, ਲੇਖਨ ਮਿੱਟੀ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ, ਗੁਣੀ ਅਚਾਰ ਨਹੀਂ ਰੰਗ ਰਾਤੀ, ਅਵਗਣ ਬਹਿ ਬਹਿ ਰੋਸੀ, ਤਵਨ ਜੋਬਨ ਆਕ ਕੀ ਛਾਇਆ, ਬਿਰਧ ਪਏ ਦਿਨ ਪੁੰਨਿਆ, ਨਾਨਕ ਨਾਮ ਬਿਨਾ ਦੁਹਾਗਣ, ਝੂਠੀ ਝੂਠ ਬਿਛੁਨਿਆ, ਛੁੱਟੀ ਝੂਠ ਬਿਛੁਨਿਆ, ਬੁੱਢੀ ਕਰ ਕਾ ਲਿਓ, ਗੁਰ ਕੇ ਪਾਏ ਚੱਲੋ, ਸਾਚਾ ਨਾਮ ਤੇ ਆਏ ਪਾਵੇ ਸੁਖ ਮਹਲੋ, ਹਰ ਨਾਮ ਤੇ ਆਏ ਤਾਂ ਸੁਖ ਪਾਏ, ਪਈ ਅੜੇ ਦਿਨ ਚਾਰੇ, ਨਿਜ ਕਰ ਜਾਏ ਬਏ ਸਚ ਪਾਏ, ਆਂਦੇ ਨਾਲ ਪਿਆਰੇ, ਬਿਨ ਭਗਤੀ ਕਰ ਵਾਸ ਨ ਹੋਵੇ, ਸੁਣਿਓ ਲੋਕ ਸੁਭਾਏ, ਨਾਨਕ ਸਰਸੀ ਤਾਂ ਪਿਰ ਪਾਏ, ਰਾਤੀ ਸਾਚੇ ਨਾਏ, ਫਿਰ ਤਨ ਪਾਵੇ ਤਾਂ ਪਿਰ ਪਾਵੇ, ਨਾਰੀ ਜੀਓ, ਰੰਗ ਪ੍ਰੀਤਮ ਰਾਤੀ, ਗੁਰ ਕੇ ਸ਼ਬਦ ਵਿਚਾਰੀ ਜੀਓ, ਗੁਰਸ਼ਬਦ ਵਿਚਾਰੀ ਨਹਿ ਪਿਆਰੀ, ਨਿਵ ਨਿਵ ਭਗਤ ਕਰੇ, ਮਾਇਆ ਮੋਹ ਜਲਾਏ ਪ੍ਰੀਤਮ, ਰਸਮੇ ਰੰਗ ਕਰੇ, ਪ੍ਰਭ ਸਾਚੇ ਸੇਤੀ ਰੰਗ ਰਗੇਤੀ, ਲਾਲ ਭਈ ਮਨ ਮਾਰੀ, ਨਾਨਕ ਸੱਚ ਬਚੇ ਸੋ ਆਗਣ, ਫਿਰ ਸਿਉ ਪ੍ਰੀਤ ਪਿਆਰੀ, ਫਿਰ ਕਰ ਸੋਹੇ ਨਾਰ, ਜੇ ਪਿਰ ਭਾਵੈ ਜੀਓ, ਬੂਟੇ ਬਹਿਣ ਚਵੇ ਕਾਮਨ ਆਵੈ ਜੀਓ, ਝੂਠ ਲਾਵੇ ਕਾਮਨ ਆਵੇ, ਨਾ ਪਿਰ ਦੇਖੇ ਨੈਣੀ, ਅਵਗਣ ਆਰੀ ਕੰਤ ਵਿਸਾਰੀ, ਛੁੱਟੀ ਬਿਧਨ ਰਹਿਣੀ, ਗੁਰਸ਼ਬਦ ਨ ਮਾਨੇ ਫਾਹੀ ਫਾਤੀ, ਸਾ ਧਨ ਮੈਲ ਨ ਪਾਏ, ਨਾਨਕ ਆਪੇ ਆਪ ਪਛਾਣੇ, ਗੁਰਮੁਖ ਸਹਿਜ ਸਮਾਏ, ਧਨ ਸੁਹਾਗਣ ਨਾਰ, ਜਿਨ ਪਿਰ ਜਾਣਿਆ ਜੀਓ, ਨਾਮ ਬਿਨਾ ਕੁੜਿਆਰ, ਕੂੜ ਕਮਾਣਿਆ ਜੀਓ, ਹਰ ਭਗਤ ਸੁਹਾਵੀ ਸਾਚੇ ਭਾਵੇ, ਪਾਏ ਭਗਤ ਪ੍ਰਭ ਰਾਤੇ, ਪਿਰ ਵਿਰਿਆਲਾ ਜੋ ਬਨ ਬਾਲਾ, ਤਿਸਰਾਵੇ ਰੰਗ ਰਾਤੇ, ਗੁਰਸ਼ਬਦ ਵਿਗਾਸੀ ਸਹੁਰ ਵਾਸੀ, ਪਲ ਪਾਇਆ ਗੁਣਕਾਰੀ, ਨਾਨਕ ਸਾਚ ਮਿਲੇ ਪੇੜ ਆਈ, ਪਿਰ ਕਰ ਸੋਹੇ ਨਾਰੀ, ਧਨਾਸਰੀ ਸ਼ੰਤ ਮਹੱਲਾ ਚੌਥਾ, ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਰ ਜੀਓ ਕਿਰਪਾ ਕਰੇ ਤਾਂ ਨਾਮ ਤੇ ਆਈਏ ਜੀਓ, ਸਤਿਗੁਰ ਮਿਲੇ ਸੁਭਾਏ, ਸਹਿਜ ਗੁਣ ਗਾਈਏ ਜੀਓ, ਗੁਣ ਗਾਏ ਬਿਕਸੇ ਸਦਾ ਅੰਦਨ, ਜਾ ਆਪ ਸਾਚੇ ਭਾਵੈ, ਹੰਕਾਰ ਹੋਮੇ ਤਜੇ ਮਾਇਆ, ਸਹਿਜ ਨਾਮ ਸਮਾਵੈ, ਆਪ ਕਰਤਾ ਕਰੇ ਸੋਏ, ਆਪ ਦੇਤਾ ਪਾਈਏ, ਹਰ ਜੀਓ ਕਿਰਪਾ ਕਰੇ ਤਾਂ ਨਾਮ ਤੇ ਆਈਏ ਜੀਓ, ਅੰਦਰ ਸਾਚਾ ਨੇਹੋ ਪੂਰੇ ਸਤਿਗੁਰੇ ਜੀਓ, ਹੂੰ ਤਿਸੇ ਵੀ ਦਿਨ ਰਾਤ, ਮੈਂ ਕਦੇ ਨਾ ਵਿਸਰੇ ਜੀਓ, ਕਦੇ ਨਾ ਵਿਸਾਰੀ ਅੰਦਨ ਸਮਾਰੀ, ਨਨ ਜਾ ਨਾਮ ਲਏ ਤਾਂ ਜੀਵਾਂ, ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੇ, ਗੁਰਮੁਖ ਅੰਮ੍ਰਿਤ ਪੀਵਾਂ, ਨਦਰ ਕਰੇ ਤਾਂ ਸਤਿਗੁਰ ਮੇਲੇ, ਅੰਦਨ ਵਿਵੇਕ ਬੁੱਧ ਵਿਚਰੇ, ਅੰਦਰ ਸਾਚਾ ਨੇਹੋ ਪੂਰੇ ਸਤਿਗੁਰੇ, ਸਤਸੰਗਤ ਮਿਲੇ ਬਡ ਭਾਗ, ਤਾਂ ਹਰਸ ਆਵੈ ਜੀਓ, ਆਂਦੇ ਰਹੇ ਲਿਵਲਾਏ ਤਾਂ ਸਹਿਜ ਸਮਾਵੈ ਜੀਓ, ਸਹਿਜ ਸਮਾਵੇ ਤਾਂ ਹਰ ਮਨ ਭਾਵੈ, ਸਦਾ ਅਤੀਤ ਬਿਰਾਗੇ, ਹਲਤ ਪਲਤ ਸੋਭਾ ਜਗ ਅੰਤਰ, ਨਾਮ ਰਾਮ ਨਾਮ ਲਿਵ ਲਾਗੇ, ਹਰਖ ਸੁਖ ਦੂਹੂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੈ, ਸਤਸੰਗਤ ਮਿਲੇ ਬਡ ਭਾਗ, ਤਾਂ ਹਰਸ ਆਵੈ ਜੀਓ, ਦੂਜੇ ਪਾਏ ਦੁੱਖ ਹੋਏ, ਮਨ ਮੁਖ ਜਮਜੋਇਆ ਜੀਓ, ਹਾਏ ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਇਆ ਜੀਓ,
माया दुख मोया हो मेर होया मेरी मेरी करत बिहावे जो प्रभ दे तिस चेते नाही अंत गया पछतावे बिन आवे को साथन चाले पुत्र कलत्र माया धोया दूजे पाए दुख होए मनमुख जम जोया जियो कर कृपा लियो मलाए महल हर पाया जियो सदा रहे कर जोड़ प्रभ मन पाया जियो प्रभ मन पावे ता हुक्म समावे हुक्म मन सुख पाया आन दिन जपत रहे दिन राती सहजे नाम ते आया नामो नाम मिली बड़े आई नानक नाम मन पावे कर कृपा लियो मलाए महल हर पावे जियो तनासरी महला पांजवां शांत इकार सतगुर प्रसाद सतगुर दीन दयाल जे संग हर गाविये जियो अमृत हर का नाम साध संग राविये जियो भज संग साधु एक राधु जन मरण दुख नासे तुर करम लिखिया साच सिखिया कट्टी जमकी फासे भै परम नाठे छुट्टी गांठे जम पंथ मूल ना आविये बिरवंत नानक तार कृपा सदा हर गुण गाविये नेतरिया तरेक नाम निरंजनो जियो तू दाता द तार सर्व दुख भंजनो जियो दुख हरत कर दुख रहत करता सुखे स्वामी सरन साधु आया संसार सागर महा बिखड़ा पल एक महे तराया पूर रिहा सब ताई गुर ज्ञान नेतरी अंजनो बिनवंत नानक सदा सिमरी सर्व दुख पै भंजनो आप लिए लड़ लाए कृपा धारिया जियो मोह निर्गुण नीच नाथ प्रभगम पारिया जियो दयाल सदा कृपाल स्वामी नीच तापन हारिया जी जंत सब बस तेरे सगल तेरी सारिया आप करता आप भुगता आप सगल विचारिया बिनवंत नानक गुण गाए जीवा हर जप जपो बन बारिया तेरा दर्श पार नाम मोली जियो नित जपे तेरे दास पुरख तोली जियो संत रसन बूठा आप तूठा हर रसे से मातिया गुरचरण लागे महाभागे सदा अंदिन जागया साध सदा सर्व समर्तिबे स्वामी सास सास गुण भोले बिनवंत नानक धूर साधु नाम प्रभु मोले राग तनासरी बाणी भगत कबीर जी के इकार सतगुर प्रसाद सनक सनंद महेश समाना सेख नाग तिर मर्म न जाना सा संगत राम हृदय विसाए राव हनुमान सर गुरु समाना सुरपत नरपत नहीं गुण जाना चार वेद अर सिमरत पराना कबला पत कबला नहीं जाना कहे कबीर सो भरमे नाई पग लग राम रहे सरनाए दिन ते पहर पहर ते करिया आप कटे दन चीजे काल हेरी फिरे बदक ज्यो कहू कवन विद कीजे सो दिन आवन लागा मात पिता पाई सुत बंता कहू को है काकारा जब लग जोत काया में बरते आपा पशु न बुझे लालच करे जीवन पद कारण लोचन कछु न सूझे कहत कबीर सुनो रे प्राणी छोडो मन के भरमा केवल नाम जपो रे प्राणी परो एक की सरना जो जन पाओ भगत कछ जाने ताको अचरज काहु ज्यो जल जल में पैस न निकसे त्यो ठुर मिलो जलाहु हर के लोगो मैं तो मत का पौरा जोतन कंसी तजे कबीरा रमैया रमैये कहान हो रारा कहत कबीर सुनो रे लोए परम न पूलो कोए क्या कंसी क्या उखर मगहर राम हृदय जो होए इंदर लोक सिव लोगे जैबो होछे तप कर बाहर ऐबो क्या मांगू कुछ तेर नाही राम नाम रख मन माही राम सोभा राज बिबे बड़े आई अंतन काहू संग सहाई पुत्र कलत्र लक्ष्मी माया इनते कहु कवने सुख पाया कहत कबीर वर नहीं कामा हमरे मन तन राम को नामा राम सिमर राम सिमर राम सिमर पाई राम नाम सिमरन बिन बुद्धते दकाई राव बंता सुत दे ग्रह संपत सुखदाई इनमें कुछ नाही तेरो काल अब दे आए अजा मल गज गन का पतत कर्म कीने त्यो उत्तर पार परे राम नाम लीने सुकर कुकर जोन परमे तो लाज ना आई राम नाम छाड अमृत काहे बिख खाई तज परम कर्म बिद निखेद राम नाम लही गुर प्रसाद जन कबीर राम कर सनेही तनासरी बाणी भगत नाम देव जी की इक ओंकार सतगुर प्रसाद
ਗਹਿਰੀ ਕਰਕੇ ਨੀਵ ਖਦਾਈ, ਉੱਪਰ ਮੰਡਲ ਛਾਏ, ਮਾਰ ਕੰਡੇ ਤੇ ਕੋ ਦਿਖਾਈ, ਜਿਨ ਤ੍ਰਿਣ ਧਰ ਮੂੰਹ ਡਬਲਾਏ, ਹਮਰੋ ਕਰਤਾ ਸਰਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ ਰਾਮ, ਮੇਰੀ ਮੇਰੀ ਕਹਿਰੋਂ ਕਰਦੇ, ਦੁਰਜਨ ਦੁਰਯੋਧਨ ਸੇ ਭਾਈ, ਬਾਹਰ ਯੋਜਨ ਛਤਰ ਚਲੇ, ਥਾ ਦੇਹੀ ਗਿਰਜਨ ਖਾਏ, ਸਰਬ ਸੋਨਾ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਹਾਂ ਪਿਓ ਦਰਹ ਬਾਧੇ ਹਾਥੀ, ਖਿਨ ਮੈਂ ਪਹਿ ਪਰਾਏ, ਦੁਰਵਾਸਾ ਸਿਉ ਕਹਿਤਕ ਕਰਤਗਟ ਗੌਰੀ, ਜਾਦਵ ਏ ਫਲ ਪਾਏ, ਕਿਰਪਾ ਕਰੀ

0: ਮਭਿਸਟਰੀ ਪੂਰਵ ਲੋਕ ਕਿਰਤ ਕਰਮ ਨਾ ਮਿਟੇ ਕਿਰੀ ਘਰ ਗਹਿਣ ਤਾਂ ਚੇ ਮੋਹੇ ਜਾਪ ਲੀਏ ਰਾਮ ਚੇ ਨਾਮੰ ਬਤ ਲੋਚਨ ਰਾਮ ਜੀ ਸ੍ਰੀ ਸੈਨ ਧੂਪ ਦੀਪ ਕਿਰਤ ਸਾਜ ਆਰਤੀ ਵਾਰਨੇ ਜਾਓ ਕਬਲਾ ਪਤੇ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਾਮ ਉਤਮ ਦੀਰਾ ਨਿਰਮਲ ਬਾਤੀ ਤੁਹੀ ਨਿਰੰਜਨ ਕਬਲਾ ਪਾਤੀ ਰਾਮਾ ਭਗਤ ਰਾਮਾਨੰਦ ਜਾਨੇ ਪੂਰਨ ਪਰਮਾਨੰਦ ਬਿਖਾਨੇ ਮਦਨ ਮੂਰਤ ਪੈ ਤਾਰ ਗੋਬਿੰਦੇ ਸੈਨ ਭਣੇ ਭਜ ਪਰਮਾਨੰਦੇ ਪੀਪਾ ਕਾਓ ਦੀਆ ਦੇਵਾ ਕਿਆ ਕਾਯੋ ਦੇਵਲ ਕਾਇਆ ਜੰਗਮ ਜਾਤੇ ਕਾਯੋ ਧੂਪ ਦੀਪ ਨਾਇ ਨਹੀਂ ਬੇਦਿਆ ਦਾ ਕਾਯੋ ਪੂਜੋ ਪਾਤੀ ਕਾਇਆ ਬਹੁ ਖੰਡ ਕੋਜਤੇ ਨਵ ਨਿਧ ਪਾਏ ਨਾ ਕੁਛ ਆਇਬੋ ਨਾ ਕੁਛ ਜਾਵੋ ਰਾਮ ਕੀ ਦੁਹਾਏ ਰਹਾਉ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ਪੀਪਾ ਪਰਮੇ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੈ ਧੰਨਾ ਗੋਪਾਲ ਤੇਰਾ ਹਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ ਰਾਉ ਦਾਲ ਸਿੰਦਾ ਸੀਧਾ ਮੰਗੂ ਘਿਉ ਹਮਰਾ ਖੁਸ਼ੀ ਕਰੇ ਨਿਤ ਜੀਓ ਪਨੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਗੋ ਵੈਸ ਮੰਗੋ ਲਵੇਰੀ ਇਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੇ ਮੰਗੀ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪ ਦੇ ਇਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨਾਮ ਹਰ ਵਸਿਆ ਗੁਰ ਹੱਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰਨਾਮ ਦਿਓ ਰਿਨ ਲਾਤਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਦੜਾਇਆ ਬਿਨ ਨਾਵੇ ਜੀਵਨ ਬਿਰਥਾ ਰਾਮ ਬਿਨ ਗੁਰ ਗੋ ਮੂੜ ਪਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਤਾ ਤਿਨ ਸਾਧੂ ਚਰਨ ਸੇਵੇ ਕਬਹੂ ਤਿਨ ਸਭ ਜਨਮ ਕਰਤਾ ਜਿਨ ਸਾਧੂ ਚਰਨ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਤਾ ਮੋਕੋ ਕੀਜੇ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਾਤਾ ਹਮੰਦਲੇ ਗਿਆਨਹੀਨ ਅਗਿਆਨੀ ਕਿਉ ਚਾਲੇ ਮਾਰਗ ਪੰਥਾ ਹਮੰਦਲੇ ਕੋ ਗੁਰ ਅੰਚਲ ਦੀਜੇ ਜਨ ਨਾਨਕ ਚਲੇ ਮਿਲਾਂਤਾ ਜੈਤ ਸ੍ਰੀ ਮਹੱਲਾ ਚੌਥਾ ਹੀਰਾ ਲਾਲ ਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰਸਾਧੂ ਦੇਖਿਓ ਜਬ ਰਤਨ ਬਿਕਾਨੋ ਲਾਖਾ ਮੇਰੇ ਮਨ ਗੁਪਤ ਹੀਰ ਹਰ ਰਾਖਾ ਦੀਨ ਦਿਆਲ ਮਿਲਾਇਓ ਗੁਰਸਾਧੂ ਮਿਲ ਗੁਰ ਮਿਲੀਏ ਹੀਰ ਪਰਾਖਾ ਰਾਮ ਮਨਮੁਖ ਕੋਠੀ ਅਗਿਆਨ ਅੰਧੇਰਾ ਤਿਨ ਕਰ ਰਤਨ ਲਾਖਾ ਤੇ ਉੱਜੜ ਭਰਮ ਮੂਏ ਗਵਾਰੀ ਮਾਇਆ ਭਿਅੰਗ ਬਿਖ ਚਾਖਾ ਹਰ ਹਰ ਸਾਧ ਮਿਲੋ ਜਨ ਨੀਕੇ ਹਰ ਸਾਧੂ ਸਰਨ ਹਮ ਰਾਖਾ ਹਰ ਅੰਗੀਕਾਰ ਕਰੋ ਪ੍ਰਭ ਸਵਾਮੀ ਹਮ ਪਰੇ ਭਾਗ ਤੁਮ ਪਾਖਾ ਜੇਵਾ ਏਕ ਗੁਣ ਆਖ ਵਖਾਣੇ ਤੁਮ ਬਡ ਅਗਮ ਬਡ ਪੁਰਖਾ ਜਨ ਨਾਨਕ ਹਰ ਕਿਰਪਾ ਧਾਰੀ ਪਾਖਾਣ ਡੁਬਤ ਹਰ ਰਾਖਾ ਜੈ ਸ੍ਰੀ ਮਹੱਲਾ ਚੌਥਾ ਹਮ ਬਾਰਕ ਸੁਨ ਜਾਨੋ ਗਤ ਮਿਤ ਤੇਰੇ ਮੂਰਖ ਮੁਗਦੇ ਆਨਾ ਹਰ ਕਿਰਪਾ ਧਾਰ ਦੀਜੇ ਮਤ ਉਤਮ ਹਰ ਲੀਜੇ ਮੁਗਤ ਸਿਆਨਾ ਮੇਰਾ ਮਨ ਆਲਸੀਆ ਉਗਲਾਨਾ ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖਲਾਨਾ ਰਾਮ ਗੁਰਬਿਨ ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰੇ ਹੀਰੇ ਮੇਰੇ ਪ੍ਰੀਤਮ ਰਾਮ ਨਾਮ ਭਰਾਨਾ ਬੇਨਾਵੇ ਮਰ ਜਾਈਏ ਮੇਰੇ ਠਾਕਰ ਜਿਉ ਅਮਲੇ ਅਮਲ ਲਭਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੇ ਤਿਨ ਧੂਰ ਭਾਗ ਧੁਰ ਭਾਗ ਪਰਾਨਾ ਤਿਨ ਹਰ ਤਿਨ ਹਮ ਚਰਨ ਸਰੇਵੇ ਖਿਨ ਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕਰ ਜਨ ਬਿਛਰਿਆ ਚਿਰੀ ਮਲਾਨਾ ਧੰਨ ਧੰਨ ਸਤਿਗੁਰ ਜਿਨ ਨਾਮ ਧੜਾਇਆ ਜਨ ਨਾਨਕ ਤਿਸ ਕਰਵਾਨਾ ਜੈਤ ਸ੍ਰੀ ਮਹੱਲਾ ਚੌਥਾ ਸਤਿਗੁਰ ਸਾਜਨ ਪੁਰਖ ਬਡ ਪਾਇਆ ਹਰ ਰਸਕ ਰਸ ਪਰ ਲਾਗਵਾ ਮਾਇਆ ਭਿਅੰਗ ਗ੍ਰਸਿਓ ਹੈ ਪ੍ਰਾਣੀ ਗੁਰਬਚਨੀ ਬਿਸ ਹਰ ਕਾਢਵਾ ਮੇਰਾ ਮਨ ਰਾਮ ਨਾਮ ਰਸ ਲਾਗਵਾ ਹਰ ਕੀਏ ਪਤਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੇ ਹਰ ਰਸ ਚਾਖਵਾ ਰਾਮ ਧੰਨ ਧੰਨ ਵਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵ ਉਨ ਮਨ ਲਾਗਵਾ ਤ੍ਰਿਸ਼ਨਾ ਅਗਨ ਬੁਝੀ ਸ਼ੰਤ ਪਾਏ ਹਰ ਨਿਰਮਰ ਨਿਰਮਰ ਗੁਣ ਗਾਇਵਾ ਤਿਨਕੇ ਭਾਗ ਕੀਨ ਤੁਰ ਪਾਏ ਜਿਨ ਸਤਿਗੁਰ ਦਸ ਨਾ ਪਾਏਵਾ ਤੇ ਦੂਜੇ ਪਾਏ ਪਵੇ ਬਗਰਭ ਜੋਨੀ ਸਭ ਬਿਰਥਾ ਜਨਮ ਤਿਨ ਜਾਏਵਾ ਹਰ ਦਿਓ ਵਿਮਲ ਮਤ ਗੁਰਸਾਧ ਪਗ ਸੇਵੇ ਹਮ ਹਰ ਮੀਠ ਲਗਾਏਵਾ ਜਾਂ ਨਾਨਕ ਰੇਨ ਸਾਧ ਪਗ ਮੰਗੇ ਹਰ ਹੋਏ ਦਿਆਲ ਦਿਵਾਏਵਾ ਜੈਤ ਸ੍ਰੀ ਮਹੱਲਾ ਚੌਥਾ ਜਿਨ ਹਰ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਤ ਪਕੀਚੇ ਹਰ ਬਨ ਜਾ ਤਿੰਨ ਸੁੰਜੀ ਦੇ ਪਿਰੇ ਬਿਨ ਨਾਵੈ ਓਏ ਖਪ ਖਪ ਮੂਏ ਕਰਾਂਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਾਉ ਹਰ ਕੀਰਤ ਕਲ ਜੁਗ ਪਦ ਉੱਤਮ ਹਰ ਪਾਈਏ ਸਤਿਗੁਰ ਮਾਝਾ ਹੂੰ ਬਲਿਆਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ ਦਰਸ਼ਨ ਸਾਧ ਮਿਲਿਓ ਬਡ ਭਾਗੇ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸਾਹਿਬ ਪਿਆਇਆ ਬਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਪਾਰੇ ਜਨ ਨਾਨਕ ਲੇਖਾ ਸਮਝਾ ਜੈ ਸ੍ਰੀ ਮਹੱਲਾ ਚੌਥਾ ਸਤਸੰਗਤ ਸਾਧ ਪਾਈ ਬਡ ਭਾਗੇ ਮਨ ਚਲ ਤੋ ਪਿਆ ਰੂੜਾ ਅਨਹਤ ਧੁਨ ਬਾਜੇ ਨਿਤ ਬਾਜੇ ਹਰੇ ਅੰਮ੍ਰਿਤ ਧਾਰ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰੇ ਮਨ ਤਨ ਪ੍ਰੀਤ ਲਗਾਈ ਸਤਿਗੁਰ ਹਰ ਮਿਲਿਓ ਲਾਏ ਚਪੀੜਾ ਰਾਮ ਸਾਕਤ ਬੰਧ ਪਏ ਹੈ ਮਾਇਆ ਬਿਖ ਸੰਚੇ ਲਾਏ ਜਕੀੜਾ ਹਰ ਕੇ ਅਰਥ ਕਰਚ ਨੈ ਸਾਕੇ ਜਮਕਾਲ ਸਹੇ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੋਭਾ ਪਾਵੈ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੇ ਪਗ ਸਾਧ ਗੁਰ ਮਿਲ ਸਾਧੂ ਪਖਾਣ ਰਿਹੋ ਮਨ ਮੂੜਾ ਜੈ ਸ੍ਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮਾ ਪਾਰਾ ਜਿਸ ਸਿਮਰਤ ਦੁੱਖ ਮਿਟੇ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲੀਏ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਹਰ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲੀਏ ਪ੍ਰਗਟ ਹੋਈ ਰਾਮ ਮਾਸੂਦਨ ਹਰ ਮਾਧੋ ਪ੍ਰਾਣਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਣਾ ਹਰ ਹਰ ਦਇਆ ਕਰੋ ਗੁਰ ਮੇਲੋ ਗੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੇ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮੇਲੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ ਜੈ ਸ੍ਰੀ ਮਹੱਲਾ ਚੌਥਾ ਹਰ ਹਰ ਹਰ ਹਰ ਹਰ ਹਰ ਹਰ ਹਰ ਹਰ ਨਾਮ ਜਪਾਹਾਂ ਗੁਰਮੁਖ ਨਾਮ ਸਦਾ ਲੈ ਲਾਹਾਂ ਹਰ ਹਰ ਹਰ ਹਰ ਭਗਤ ਦੜਾਵੋ ਹਰ ਹਰ ਨਾਮ ਮਹਾ ਰਾਮ ਹਰ ਹਰ ਨਾਮ ਦਿਆਲ ਤੇ ਹਾਂ ਹਰ ਕੇ ਰੰਗ ਸਦਾ ਗੁਣ ਗਾਹਾਂ ਹਰ ਹਰ ਹਰ ਜਸ ਘੁੰਮਣ ਪਾਵੋ ਮਿਲ ਸਤਿਗੁਰ ਮਿਲ ਸਤਸੰਗ ਮਹਾ ਰਾਮ ਆਓ ਸਖੀ ਹਰ ਮੇਲ ਮਲਾਹਾਂ ਸੁਣ ਹਰ ਕਥਾ ਹਰ ਨਾਮ ਲੈ ਲਾਹਾਂ ਹਰ ਹਰ ਕਿਰਪਾ ਧਾਰ ਗੁਰ ਮੇਲੋ ਗੁਰ ਮਿਲੀਏ ਹਰ ਮਹਾ ਰਾਮ ਹਰ ਕੀਰਤ ਜਸ ਗਮੈ ਥਾਂ ਖਿਨ ਖਿਨ ਰਾਮ ਨਾਮ ਗਵਾਹਾਂ ਮੋਕੋ ਧਾਰ ਕਿਰਪਾ ਮਿਲੀਏ ਗੁਰਦਾਤੇ ਹਰ ਨਾਨਕ ਭਗਤ ਮਹਾ ਰਾਮ ਜੈ ਸ੍ਰੀ ਮਹੱਲਾ ਚੌਥਾ ਰਸ ਰਸ ਰਾਮ ਰਸਾਲ ਰਸ ਸਲਾਹਾਂ ਮਨ ਰਾਮ ਨਾਮ ਪੀਨਾ ਲੈ ਲਾਹਾਂ ਖਿਨ ਖਿਨ ਭਗਤ ਕਰੇ ਦਿਨ ਰਾਤੀ ਗੁਰਮਤ ਭਗਤ ਮਹਾ ਰਾਮ ਹਰ ਹਰ ਗੁਣ ਗੋਬਿੰਦ ਜਪਾਹਾਂ ਮਨ ਤਨ ਜੀਤ ਸ਼ਬਦ ਲੈ ਲਾਹਾਂ ਗੁਰਮਤਿ ਪੰਚ ਦੂਤ ਬਸ ਆਵੈ ਮਨ ਤਨ ਹਰ ਮਹਾ ਰਾਮ ਨਾਮ ਰਤਨ ਹਰ ਨਾਮ ਜਪਾਹਾਂ ਹਰ ਗੁਣ ਗਾਏ ਸਦਾ ਲੈ ਲਾਹਾਂ ਦੀਨ ਦਿਆਲ ਕਿਰਪਾ ਕਰ ਮਾਧੋ ਹਰ ਹਰ ਨਾਮ ਮਹਾ ਰਾਮ ਜਪ ਜਗਦੀਸ਼ ਜਪੋ ਮਨ ਮਾਹਾਂ ਹਰ ਹਰ ਜਗਨਾਥ ਜਗ ਲਾਹਾਂ ਧਨ ਧਨ ਵੱਡੇ ਠਾਕਰ ਪ੍ਰਭ ਮੇਰੇ ਜਪ ਨਾਨਕ ਭਗਤ ਮਹਾ ਰਾਮ ਜੈ ਸ੍ਰੀ ਮਹੱਲਾ ਚੌਥਾ ਆਪੇ ਜੋਗੀ ਜੁਗਤ ਜਗਾਹਾਂ ਆਪੇ ਨਿਰਪਉ ਤਾੜੀ ਲਾਹਾਂ ਆਪੇ ਹੀ ਆਪ ਆਪ ਵਰਤੇ ਆਪੇ ਨਾਮ ਮਹਾ ਰਾਮ ਆਪੇ ਦੀਪ ਲੋ ਦੇ ਪਾਹਾਂ ਆਪੇ ਸਤਿਗੁਰ ਸਮੁੰਦ ਥਾਂ ਆਪੇ ਮਤ ਮਤ ਤਤ ਕਢਾਏ ਜਪ ਨਾਮ ਰਤਨ ਮਹਾ ਰਾਮ ਸਖੀ ਮਿਲੋ ਮਿਲ ਗੁਣ ਗਵਾਹਾਂ ਮੋ ਗੁਰਮੁਖ ਨਾਮ ਜਪੋ ਹਰ ਲਾਹਾਂ ਹਰ ਭਗਤ ਹਰ ਹਰ ਭਗਤ ਦੜੀ ਮਨ ਪਾਏ ਹਰ ਹਰ ਨਾਮ
1: ਜਾਨਾਂ ਗੁਰ ਪ੍ਰਸਾਦਾਂ ਦੇ ਪਿਆ ਮੇਰੀ ਮਾਇਆ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਾਹਿਤ ਵਿੱਚ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੀ ਆਈਆਂ ਸਭ ਦਾ ਤੰਗਾਵ ਹਰੀ ਕੇਰਾ ਮਨ ਜਿਹਨੇ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆਤਮ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕੋ ਮਨ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਏ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਸ ਉਹ ਪਾਵੇ ਸਦਾ ਸਿਵ ਸਲਾਹ ਤਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੀ ਸਾਹਿਬ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੇ ਕਰਤੀ ਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਾਹਿਬ ਗਵਾਈਆਂ ਘਰ ਸ਼ਾਂਤ ਸੁਖਨਾ ਚੀਚਾ ਸਾਹਿਬ ਭਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਬੜਿਆਈਆਂ ਕਹਿ ਨਾਂਗ ਸੁਣੋ ਸੰਤੋ ਸਾਹਿਬ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸਭ ਤਿਤ ਘਰ ਸੁਭਾਗੇ ਸਭ ਦਬਾਜੇ ਕਲਾ ਜਿਤ ਕਰ ਧਾਰੀਆ ਪੰਚ ਜੋਤ ਵਸ ਕੀਤੇ ਕਾਲ ਕੰਟ ਕਮਾਰਿਆ ਧੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਘਰ ਆਨੰਦ ਬਾਜੇ ਆਨੰਦ ਸੁਣੋ ਬੜ ਭਾਗੇ ਸਗਲ ਮਨੋਰਥ ਪੂਰੇ ਪਾ ਬ੍ਰਹਮ ਪਤ ਸਗਲ ਬਸੂਰੇ ਦੁਖ ਰੋਗ ਸੰਤਪ ਸੁਣੇ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪਨੀਤ ਕਹਿ ਤੇ ਬੋਬੈ ਸਤਿਗੁਰ ਰਿਹਾ ਭਰਪੂਰੇ ਬਿਨਵੰਤ ਨਾਨੇ ਗੁਰੂ ਚਰਨ ਨਾਗੇ ਬਾਜੇ ਹਨ ਤੂਰੇ ਸੁਣ ਤੇ ਪਨੀਤ ਕਹਿ ਤੇ ਬੋਬੈ ਸਤਿਗੁਰ ਰਿਹਾ ਭਰਪੂਰੇ ਬਿਨਵੰਤ ਨਾਨਕ ਗੁਰੂ ਚਰਨ ਨਾਗੇ ਬਾਜੇ ਹਨ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੂੰ ਠਾਕੁਰ ਤੂੰ ਪੈ ਅਰਦਾਸ ਜੀ ਆਪਣੇ ਸਭ ਤੇ ਰਾਤ ਮਾਤ ਪਿਤਾ ਹਮ ਵਰਗ ਤੇਰੇ ਤੁਮਰੀ ਕਿਰਪਾ ਮੈਂ ਸੁਰ ਘਨੇਰੇ ਕੋਈ ਨਾ ਜਾਣੇ ਤੁਮਰਾ ਉੱਚੇ ਚ ਉੱਚਾ ਭਗਵਾਨ ਸਦਾ ਸਮਗਰੀ ਤੁਮਰੇ ਸੁਖਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮੈਂ ਤਾਂ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਣੀ ਵਾਹਿਗੁਰੂ ਜੀ ਤੁਹਾਡਾ ਗਰਦਾਸ ਹਮਾਰੇ ਜੀਵਨ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਇੰਨੇ ਤਾਪ ਨਿਵਾਰਨ ਹਾਰਾ ਦੁੱਖਾਂ ਥਾ ਸੁਖ ਰਾਸ ਤਾ ਕੋ ਬਿਨਾ ਕੋਹ ਲਾਗੇ ਜਾ ਕੇ ਪ੍ਰਭ ਆ ਗਏ ਅਰਦਾਸ ਅਰਦਾਸ ਹੀ ਕਿਉਂ ਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਜ ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਨੂੰਨ ਉਦਾਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਜਹਰਾ ਜੂਰ ਸਰਬ ਕਲਾ ਭਰਪੂਰ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਪਾਠ ਦੀਦਾਰ ਦਾ ਧਿਆਨਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲੇ ਤੇਗ ਵਾਹੀ ਦੇਖ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸਿਚਾਰੇ ਕਮਾਈ ਦਾ ਧਿਆਨਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਇਹ ਜੀ ਅਤੇ ਬੰਦ ਬੰਦ ਕੁਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਚੜੇ ਸਥਾਨ ਆਰਿਆਂ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਘ ਨਿਭਾਈ ਜਿਨ੍ਹਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਪਚੰਗੀਆਂ ਪਚੰਗਣੇ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੇ ਅਰਦਾਸ ਆਏ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਹ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੋ ਵੀ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨੀਮਾ ਮਤ ਉੱਚੇ ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਸਦਾ ਸਾਹਿਤ ਅਧਾਰ ਜੀਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਵਾਦ ਦਾ ਦਾਨ ਖਾਲ ਛੀਣ ਬਖਸ਼ਣਾ ਹੇ ਨਮਾਣੇ ਦੇ ਮਾਨ ਨਦਾਣੇ ਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਦੇ ਚਰਨਾਂ ਅਰਦਾਸ ਬੇਨਤੀ ਪਾਤਸ਼ਾਹ ਜੀ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੇ ਪਿਤਾ ਜਸਵੰਤ ਸਿੰਘ ਪਾਤ ਵੀਹਵੀਂ ਬਰਸੀ ਦੇ ਜਾਦਵ ਦੇ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਆਪਣੇ ਚਰਨਾਂ ਅਰਦਾਸ ਬੇਨਤੀ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਏ ਪਾਤਸ਼ਾਹ ਜੀ ਆਪ ਜੀ ਕਿਰਪਾ ਬਖਸ਼ਾ ਮੇਰਾ ਕੀਤੀਆਂ ਬਾਣੀ ਆਦਤ ਮੱਧ ਤੱਕ ਪਹੁੰਚੀ ਸੱਚੇ ਪਾਤਸ਼ਾਹ ਜੀ ਪਵਿੱਤਰ ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਲਿਖੇ ਮਾਮੀ ਅੱਗੇ ਤੋਂ ਸੋਤੇ ਪਾਛ ਬਾਣੀ ਪੜ੍ਹ ਤੇ ਸੁਣ ਤੇ ਬਲ ਤੇ ਬੁੱਧੀ ਵੱਖਣੀ ਪਾਤਸ਼ਾਹ ਜੀ ਪਾਤਸ਼ਾਹ ਕਿਰਪਾ ਮੇਰ ਕਾ ਨਿਦਾਰ ਪਾਤਸ਼ਾਹ ਕਿਰਪਾ ਕੀਤੀ ਚਾਰ ਪੈ ਰਹਿਣ ਸੁੱਖਾਂ ਨਾਲ ਮਜੀਤ ਕਰਵਾਏ ਚਾਰ ਪੈ ਦੇਣ ਸੁੱਖਾਂ ਨੂੰ ਬਿਤਾਉਣਾ ਆਈਆਂ ਸੰਗਤਾਂ ਦਰ ਤੇ ਹਾਜ਼ਰੀਆਂ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਜੀ ਐ ਸੱਚੇ ਪਾਤਸ਼ਾਹ ਕਿਰਪਾ ਮੇਰ ਕਾਨੀ ਪਾਤਸ਼ਾਹ ਜੀ ਆਵੇ ਪਾਤਸ਼ਾਹ ਕੀਤੇ ਨਿਤਨੇਮ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁਲਜਾ ਮਾਫ ਕਰਨਾ ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਬਿਆਨ ਪਾਤਸ਼ਾਹ ਬਾਣੀ ਪੜ੍ਹੀ ਸੱਚਖੰਡ ਸੋਚ ਕੇ ਪ੍ਰਵਾਨ ਕਰਨੀ ਪਾਤਸ਼ਾਹ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਪਰਿਵਾਰਾਂ ਵਿੱਚ ਪਿੱਤਰ ਚਰਨਾਂ ਵਿੱਚ ਪੰਚਮ ਕੜਾ ਪ੍ਰਸਾਦ ਜੀ ਦੇਗ ਹਾਜ਼ਰ ਆਪ ਜੀ ਪ੍ਰਵਾਨ ਹੋ ਗਏ ਪ੍ਰਵਾਨ ਹੋਈ ਦੇਗ ਸੱਚੇ ਪਾਤਸ਼ਾਹ ਸੰਗਤ ਅੰਦਰ ਆਗਿਆ ਵਰਤੋਂ ਕਰੋ ਕਿਰਪਾ ਸੱਚੇ ਪਾਤਸ਼ਾਹ ਆਪ ਜੀ ਆਪਣੇ ਸੱਚੇ ਪਾਤਸ਼ਾਹ ਜੀ ਚੱਲਦੇ ਪ੍ਰਵਾਹ ਵਿੱਚੋਂ ਪਵਿੱਤਰ ਹੁਕਮ ਨਾਲ ਬਖਸ਼ੇ ਕੰਨਾਂ ਕੋ ਤੇ ਸੱਚੇ ਪਾਤਸ਼ਾਹ ਮੱਧ ਤੋਂ ਅੰਤ ਤੱਕ ਸੰਪੂਰਨ ਬਾਣੀ ਪੜਦਾ ਬਲ ਤੇ ਬੁੱਧ ਵੱਖਣੀ ਆਪਣਾ ਮਿਹਰ ਰੱਖ ਬਾਣੀ ਸਰਪੂਰਨ ਕਰਾਉਣੀ ਪਾਤਸ਼ਾਹ ਜੀ ਕਰੋ ਕਿਰਪਾ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਤਹਿ ਬਹਿ ਪਹਿ ਮਰ ਬੇ ਕੋ ਵਿਸਨਾਹਨ ਤੈ ਚਿੰਤਾ ਤਨ ਜਾਰਾ ਕੀਏ ਉਪਾਵ ਮੁਕਤ ਕੇ ਕਾਰਨ ਦੈ ਦਿਸ ਕੋਠ ਤਾਇਆ ਘਾਟੇ ਪੀਤਰ ਵਸੇ ਨਿਰੰਜਨ ਤਾਂ ਗੋ ਮਰ ਨ ਪਾਇਆ ਨਹਿਨ ਗੁਣ ਨਹਿਨ ਕੁਛ ਜਪ ਤਪ ਕੌਣ ਕਰਮ ਅਬ ਕੀਜੇ ਨਾਨਕ ਹਰ ਪਰਿਉ ਸਰਨਾਗਤ ਅਵੇ ਦਾਨ ਪ੍ਰਭ ਕੀ ਦੀਜੈ ਜੈ ਸ੍ਰੀ ਮਹਲਾ ਨੌਵਾਂ ਮਨ ਰੇ ਸਾਚਾ ਗਹੁ ਵਿਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ ਰਾਮ ਜਾਂ ਕੋ ਜੋਗੀ ਜੋ ਖੋਜ ਤੁਹਾਰੇ ਪਾਇਓ ਨਾਹੇ ਤੇ ਪਾਰਾ ਸੋ ਸਵਾਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾਹੇ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਧਨ ਰਾਖੋ ਬਿਰਧ ਤੁਹਾਰਾ ਜੈ ਸ੍ਰੀ ਮਹੱਲਾ ਪੰਜਵਾਂ ਸ਼ੰਤ ਕਰ ਪਹਿਲਾ ਇਕੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅੰਦਿਨ ਨੀਤ ਕੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸ਼ਾਂਤਾ ਸੁਣ ਜਾਰ ਮਾਰੇ ਸਜਨ ਇੱਕ ਕਰੋ ਬੇਨੰਤੀਆਂ ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖਜੰਤੀਆਂ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਪੂਰੀ ਦਰਸ਼ਨ ਦੀਜੇ ਨੈਨ ਮਾਰੇ ਪਿਰ ਰੰਗ ਰੰਗਾਰੇ ਇੱਕ ਤਿਲ ਵੀ ਨਾ ਧਰੀਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤਰਕ ਜਿਵੇਂ ਦਸੰਤੀਆਂ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬਜੰਤੀਆਂ ਜਾਰ ਬੇ ਪ੍ਰਹਿਮ ਵੀ ਸਖੀ ਮੂੰਹ ਕਹੀ ਜੇ ਨਾ ਕਹੀ ਨਾ ਜਈਆ ਜਾਰ ਬੇ ਇੱਕ ਡੂੰ ਇੱਕ ਚਾੜੇ ਕਿਉਂ ਕਿਸ ਚੈਤਈਆ ਇੱਕ ਦੂੰ ਇੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਵਿਲਾਸਾ ਤਿਨਾ ਦੇਖ ਮਨ ਚਾਉ ਵਟੰਦਾ ਹੂੰ ਕਦ ਪਾਈ ਗੁਣਤਾਸਾ ਜਿਨ ਮੈਂਡੀ ਲਾਲ ਰਜਾਇਆ ਜਿਨੀ ਮੈਂਡੀ ਲਾਲ ਰਜਾਇਆ ਹੂੰ ਤਿਸ ਅੱਗੇ ਮਨ ਢਈਆ ਨਾਨਕ ਕਹੇ ਸੁਣੋ ਬਿਨੋ ਸੁਹਾਗਣ ਮੂੰਹ ਦਸ ਡਿਖਾ ਪਿਰ ਕਈਆ ਜਾਰਵੇ ਜਾਰਵੇ ਪਿਰ ਆਪਣਾ ਪਾਣਾ ਕਿਸ ਨਿਸੀ ਛੰਦਾ ਜਾਰਵੇ ਵੇ ਤੈਰਾਵਿਆ ਲਾਲਨ ਮੂੰਹ ਦਸ ਦਸੰਦਾ ਲਾਲਨ ਤੈ ਪਾਇਆ ਆਪ ਗਵਾਇਆ ਜੈ ਤਨ ਭਾਗ ਮਤਾਣੇ ਬਾਂਹ ਪਕੜ ਠਾਕਰ ਹੂੰ ਕੀਤੇ ਗੁਣ ਅਵਗੁਣ ਨਾ ਪਛਾਣੇ ਗੁਣ ਹਰਨ ਤੈ ਪਾਇਆ ਰੰਗ ਲਾਲ ਬਣਾਇਆ ਤੇ ਸੰਭੇ ਕਛ ਸੰਦਾ ਜਨ ਨਾਨਕ ਤਨ ਸੁਹਾਗਣ ਸਾਏ ਜਿਸ ਸੰਗ ਪਤਾਰਸ ਬਸੰਦਾ ਜਾਰਵੇ ਨਿਤ ਸੁਖ ਸਗੇਂਦੀ ਸਾ ਮੈਂ ਪਾਏ ਬਰ ਲੋਣੀ ਦਾ ਆਇਆ ਬਜੀ ਵਧਾਏ ਮਹਾਮੰਗਲ ਰਹਿਸਤੀਆ ਪਿਰ ਦਿਆਲ ਸਦ ਨਵਰੰਗੀਆਂ ਬਟ ਭਾਗ ਪਾਇਆ ਗੁਰੇ ਮਿਲਾਇਆ ਸਾਧ ਕੇ ਸਤ ਸੰਗੀਆਂ ਆਸਾ ਮਨਸਾ ਸਗਲ ਪੂਰੀ ਪ੍ਰੈ ਅੰਕ ਅੰਕ ਮਿਲਾਏ ਬਿਨਵੰਤ ਨਾਨਕ ਸੁਖ ਸਗੇਂਦੀ ਸਾ ਮੈਂ ਗੁਣ ਮਿਲ ਪਾਈ ਜੈ ਸ੍ਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇਕੰਕਾਰ ਸਤਿਗੁਰ ਪ੍ਰਸਾਦ ਸਲੋਕਾ ਉੱਚਾ ਅਗਮ ਪਾਰ ਪ੍ਰਭ ਕਥਨ ਨ ਜਾਏ ਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕੋ ਸਮਰੱਥ ਸ਼ੰਤਾ ਜਿਉਂ ਜਨ ਤਿਉ ਰਾਖ ਹਰ ਪ੍ਰਭ ਤੀਰਿਆ ਕੀਤੇ ਗੁਣ ਸੰਖ ਗਣ ਮੇਰਿਆ असंख अवगण खते पीरे नित प्रति सद भूलिए मोह मगन बिकराल माया तो प्रसादी घूलिए लोक करत बिकार बिखड़े प्रभ नेरो ते नेरिया बिनवंत नानक दया धारो काढ़ पव जल फेरिया सलोक निरद न पवे असंख गुण उच्चा प्रभ का नाओ नानक की बेनतियां मिले नावै ताओ शांता दूसर नाई टाओ कह पह जाइये आठ पैर कर जोड़ प्रभु ते आइये आइये ते आए सो प्रभ सदा अपना मने चिंदिया पाइये तजमान मोह विकार दूजा एक सिंह बिलाइये अर्प मन तन प्रभु आगे आप सगल मटाइये बिनवंत नानक धार कृपा साच नाम समाइये श्लोक रे मन ताको ते आइये सब विद जाके आत राम नाम तन संचिये नानक निभ साथ शांता साथड़िया प्रवेक दूसर नाई कोए तन तनंतर आप जल जल थल पूर सोए जल थल महियल पूर रिया सर्वदाता प्रभ तने गोपाल गोविंद अंत नाए बेअंत गुण ताके क्या गने पज सारन स्वामी सुखे गामी तिस बिना अन्नाई कोए बिनवंत नानक दया धारो तिस प्राप्त होए श्लोक चित जे चितविया सो मैं पाया नानक नाम ते आए सो सुख सबाया संत अब मन छूट गया साधु संग मिले गुरमुख नाम लिया ज्योति ज्योत रले हर नाम सिमरत मिले किलबिक बुझी तपते कान्या गह पूजा लीने दया कीने अपने कर मान्या लै अंक लाए हरम लाए जन्म मरना दुख जले बिनवंत नानक दया धारी मेल लीने एक पले जय श्री संत महला पांजवा पतानू संसार गर्भ अटिया करते पाप अनेक माया रंग रटिया लोभ मोहे बिमान डुबे मरन चीतना आवै मित पुत्र मित्र बेहार बिनताए करत ब्यावै पूज दिवस आए लिखे माए दुख धर्म दूते डिठिया किरत कर्म ना मिटे नानक हर नाम तन नहीं कटिया उद्म करे अनेक हर नाम ना गावहे परमे जो न संक मर जन्मे आवहे पशु पंखी सैल तरबर गंत कछ ना आवहे बीज बुब सपोग पुगे किया अपना पावे रतन जन्म रहंत जुए प्रभु आप ना पावे बिनवंत नानक परम परमाए खिन एक टिक ना पावे जोगन जोवन गया बतीत जरमल बैठिया कर कंपे सिर डोल नैन न डिठिया नै नैन दिसे बिन भजन ईसे छोड़ माया चालिया कहा न माने सिर खाक छाने जिन संग मन तन जालिया श्री राम रंग पार पूर्ण नै निमक मन मह बूठिया बिनवंत नानक गो कोट कागर बिन सजा बार ना झूठिया चरण कमल सिर नाए नानक आया दूतर पै संसार प्रभाव तराया मिल साध संगे भजे श्री तार कर अंग प्रभ जी तारिया हर मान लिये नाम दिए अवर कछ ना बिचारिया गुण निदान पार ठाकर मन लड़ींदा पाया बिनवंत नानक सदा तृप्ते हर नाम भोजन खाया जय श्री महला पांजवा बार सलोकों नाल इकार सतगुर प्रसाद श्लोक आदि पूर्ण मध पूर्ण अंत पूर्ण परमेसरे बिसरंत संत सर्वत्र रमण ग नानक अजन अग नासन जगदीश जगदीश्वर पेखन सुन सुनावनो मन में दड़िए साच पूर रियो सर्वत्र में नानक हर रंग राच पौड़ी हर एक निरंजन गाइये सब अंतर सोए कारण कारण समरथ प्रभ जिक जो करे सो होए खिन में थाप थाप दा तिस बिने कोए खंड ब्रह्मांड पताल दीप रविया प्रभ सो लोए जिस आप जाए सो बुझ से निर्मल जन सोए श्लोका रचंत जिया रचना मात गर्भ स्थापन सा सा समरंत नानक महागन ना विनाशन मुख तले पैरे उपरे बसंदो को थड़े थाए नानक सो तनी क्यों बिसारियो उधरे सिसके नाए पौड़ी रक्त बिंद कर निम्या अग्न उधर मजार उधर मुख कुचील बिकल नरक कोर गवारा हर सिमरत तू न जले मन तन उर तार भिखम तानू जन रखिया तिस तिल ना बिसारा प्रभ विसरत सुख कदे नाही जासे जन्म हार सलोका मन इच्छा दान करनंग सर्वत्र आसा पूर्णे खंडनंग काल कलेसे प्रभ सिमर नानक नै दूतने दूर दूर ने हम रंग माने जिस संग तै स्यों लाइये ने सो सोम बिंदना बिसरो नानक जिन सुंदर रचिया देहो पौड़ी जियो प्राण तन तन दिया दीने रस भोगा ग्रह मंदर रथ अस दिए रच परे संजोगा सुनबंता साजन सेवक दिए प्रभ देवन जोगा हर सिमरत तन मन हरिया लै जाहे बिजोगा सा संग हर गुण रमो बिन से सब रोग श्लोक टंब जतन करन माया अनक उदम है कुटंब जतन करन माया नेक उदम है हर भगत भाव इनग नानक प्रभ बिसरत न परेत तै तुटड़िया सा प्रीत जो लाई बयान सियो नानक सच्ची रीत साई सेती रत्या पौड़ी जिस विसर तन भस्म होए कहते सब परेत खिन ग्रह में बसन देवे जिन सियों सोई हेत कर अनर्थ दर्भ संचया सो कार्य केत जैसा बीजे सो लुणे कर्म एहो खेत कित कणा हर बिसरिया जोनी परमेत सलोक कोट दान इस नानंग अनक सोधन पर पवित्र तय उचरंत नानक हर हर रसना सर्व पाप विमुचत ईतनक तुम कना पूरी दी तुम पहाये मन बिसंदड़ो सच सौ नानक हम्बे ढुखड़े उलाए पौड़ी कोई अग्गा कोट अग्गा सब नास होए सिमरत हर नाओ मन चिंदे फल पाइये हर के गुण गाओ जन्म मरन पै कटिये निश्चल सच थाओ पूर्व होए लिखिया हर चरण समाओ कर कृपा पर राख लियो नानक बल जाओ श्लोक ग्रह रचना पारंग मन बिलास स्वाद रसै कदा चन सिमरंत नानक ते जंत बिस्टा करमै मुच अडंबर हम्ब क्यों मजब मज महबत दे ने सो साई जय बिसरे नानक सो तन के पौड़ी सुंदर से जनेक सुख रस भोगन पूरे ग्रह सोन चंदन सुगंध लाए मोती हीरे मन इच्छे सुख मान दा किछ नाही बिसुभुरे सो प्रभ चेतन आवै बिस्टा के कीरे बिन हर नाम ना चांत होए कित बिद मन धीरे श्लोक चरण कमल बिरहंग खजंत बिरागी दै दिसे ते आगंत कपट रूप माया नानक नंद रूप साध संग में मन साई मुख उचरा बत्ता हम बेलो नानक बडंबर कूड़िया सुन जीवा सच्ची सोए पौड़े बस्ता तुटी चौपड़ी चीर सब छिन्ना जात न पत न आदरो ध्यान पर महिना मित्र न इठ तन रूप किसाक न छिन्ना राजा सगली सगल श्रेष्ठ का हर नाम मन भिन्ना तिसकी तोड़ माने उदरे प्रभ हो सो प्रसन्ना श्लोक अनक लीला राज रस रूपंग छतर चमर तख्त आसनंग चंत मूड अज्ञान अज्ञान अंधे नानक सुपन मनोरथ माया सुपने अंबरंग माणिया मिठा लगड़ा मोह नानक नाम बिऊणिया सुंदर माया त्रोह पौड़े सुपने सेती चित मूर्ख लाया बिसरे राज रस भोग जगत पखलाया आर जगे बिहाय तंदे ताया पूरन पहे नकाम मोह माया क्या बचारा जंत जा पपलाया श्लोक बसंत वर्गे लोके जित जितते पृथ्वी रवखंडने बिसरंत हर गपाले नानक ते प्राणी उद्यान भरमने कौतक कोड़ तमासिया चेतन आवन आवस नाओ नानक कोड़ी नरक बराबरे उजड़ सोई ताओ पौड़े महाव्यान उद्यान नगर कर मान्या झूठा झूठ समग्री पीख सच कर जान्या काम क्रोध अहंकार फिरे दवान्या सिर लगा जम डांड ता पछतान्या बिन पूरे गुरदेव फिरे छतान्या श्लोका राज कपट रूप कपट तन कपटे कुल गर्भते संचत बिख शलंग छिद्रंग नाम बिन हर संग न चालते पैखंदरो की पुल तुम्मा दिवस सोना अंड ना लहंदड़ो मुल नानक साथ न जुली माया पौड़ी चलद्या नाल न चले सो क्यों संजीए तिसका को क्या जतन तिस ते बंजीए ਹਰ ਬਿਸਰੀਏ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਏ ਪ੍ਰਭੂ ਛੋੜਿਆ ਨ ਲਾਗੇ ਨਰਕ ਸਮਝੀਏ ਹੋ ਕਿਰਪਾਲ ਦਿਆਲ ਨਾਨਕ ਪਉ ਪੰਜੀਏ ਸਲੋਕ ਨਜਰਾ ਨਚ ਰਾਜ ਸੁਖ ਮਿਸਟਿੰਗ ਨਚ ਭੋਗ ਰਸ ਮਿਸਟਿੰਗ ਨਚ ਮਿਸਟਿੰਗ ਸੁਖ ਮਾਇਆ ਮਿਸਟਿੰਗ ਸਾਧ ਸੰਗ ਹਰ ਨਾਨਕ ਦਾਸ ਮਿਸਟਿੰਗ ਪ੍ਰਭ ਦਰਸ਼ਨੰਗ ਲਗੜਾ ਸੋ ਨਿਉ ਮਨ ਮਝਾਉ ਰਤਿਆ ਬਿਦੜੋ ਸਚ ਥੋਕ ਨਾਨਕ ਮਿੱਠੜਾ ਸੋ ਧਨੀ ਪੌੜੇ ਹਰ ਬਿਨ ਕਛੁਨ ਲਾਗੇ ਭਗਤਨ ਕੋ ਮਿੱਠਾ ਆਨ ਸਵਾਦ ਸਭ ਫੀਕਿਆ ਕਰ ਨਿਰਨੋ ਡੀਠਾ ਅਗਿਆਨ ਭਰਮ ਦੁੱਖ ਕੱਟਿਆ ਗੁਰ ਭਏ ਬਸੀਟਾ ਚਰਨ ਕਮਲ ਮਨ ਬੇਦਿਆ ਜਿਉ ਰੰਗ ਮਚੀਟਾ ਜਿਉ ਪ੍ਰਾਣ ਤਨ ਮਨ ਪ੍ਰਭੂ ਬਿਨਸੇ ਸਭ ਝੂਟਾ ਸਲੋਕ ਤਿਆਗ ਜਲੰਗ ਨੈ ਜੀਵ ਮੀਨੰਗ ਨੈ ਤਿਆਗ ਚਾਤਰਕ ਮੇਘ ਵੰਡਲੇ ਦਾਂ ਬਾਣ ਤੇ ਜੰਤ ਕਰੰਕ ਨਾਦੰਗ ਅਲ ਬੰਧਨ ਕੁਸਲ ਬਾਸਨੇ ਚਰਨ ਕਮਲ ਚੰਤ ਸੰਤੇ ਨਾਨਕ ਆਨ ਨਾ ਰੁਚਤੇ ਮੁਖ ਡਿਕਾਉ ਪਲਕ ਛੱਡ ਆਨ ਨਾ ਟਿਉ ਚੇਤ ਜੀਵਤ ਜੀਵਨ ਸੰਗਮ ਤਿਸਤਣੀ ਹਰ ਨਾਨਕ ਸੰਤਾ ਮੇਤ ਪੌੜੀ ਜਿਉ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ ਬੂੰਦ ਬਿਹੂਣਾ ਚਾਤਰ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ ਨਾਦ ਕਰੰਕੇ ਬੇਦਿਆ ਸਨਮੁਖ ਉਠਤਾਵੈ ਭਵਰ ਲੋਭੀ ਕੁਸਲ ਬਾਸ ਕਾ ਮਿਲਾ ਪਵੰਦਾਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਕਾਵੇ ਸਲੋਕ ਚਿਦਵੰਤ ਚਰਨ ਕਮਲਮ ਸਾ ਸਾਸ ਰਾਧਨੇ ਨਾ ਵਿਸਰੰਤ ਨਾਮ ਅਚੁਤ ਨਾਨਕ ਆਸ ਪੂਰਨ ਪਰਮੇਸਰੈ ਸੀਤੜਾ ਮਨ ਮਝਾਏ ਪਲਕ ਨ ਤੇਵੇ ਬਾਰਾ ਨਾਨਕ ਆਸੜੀ ਨਵਾਹੇ ਸਦਾ ਪਿਗੰਦੋ ਸਚ ਧਨੀ ਪੌੜੇ ਆਸਾ ਬੰਤੀ ਆਸ ਗੁਸਾਈ ਪੂਰੀਏ ਬੇ ਮਿਲ ਗੋਪਾਲ ਗੋਬਿੰਦ ਨ ਕਬਹੂੰ ਚੂਰੀਏ ਦੇਹੋ ਦਰਸ ਮਨ ਚਾਓ ਲੈ ਜਾਏ ਬਸੂਰੀਏ ਹੋਏ ਪਵਿੱਤਰ ਸਰੀਰ ਰਚਨ ਚਰਨਾ ਧੂਰੀਏ ਪਾਰ ਬ੍ਰਹਮ ਗੁਰਦੇਵ ਸਦਾ ਜੂਰੀਏ ਸਲੋਕ ਰਚਨਾ ਉਰਚੰਤ ਰਸਨਾ ਉਰਚੰਤ ਨਾਮੰਗ ਸਰਵਣ ਸੁਨੰਤ ਸਬਦ ਮਿੱਤਰ ਤੈ ਨਾਨਕ ਤਿੰਨ ਸਦ ਬਲਿਆਰੰਗ ਜਿਨਾ ਧਿਆਨ ਪਾਰ ਬ੍ਰਹਮਣੈ ਕੁੜਾਵੈ ਕੰਮ ਇਕ ਸਾਈ ਬਾਰੇ ਨਾਨਕ ਸੇਈ ਧੰਨ ਜਿਨਾ ਪਿਰੜੀ ਸੱਚ ਸਿਉਂ ਪੌੜੇ ਸਦ ਵਲੇ ਆਰੀ ਤਿੰਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਭਾਵੇ ਪ੍ਰਭ ਮਤਾ ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ ਚਰਨ ਪਨੀਤ ਪਵਿੱਤਰ ਚਾਲੇ ਪ੍ਰਭ ਪਥਾ ਸੰਤਾਂ ਸੰਗ ਧਾਰ ਸਗਲਾ ਦੁੱਖ ਲਤਾ ਸਲੋਕ ਭਾਵੀ ਦੋਮ ਕਰਨਗ ਹਰ ਹਰਮਣਗ ਸੰਜੋਗ ਪੂਰਨੇ ਗੋਪਾਲ ਦੱਤ ਭੇਟੰਗ ਸਫਲ ਨਾਨਕ ਸੋ ਮਹੂਰਤੈ ਕੀਮ ਨ ਸਕਾ ਪਾਏ ਸੁਖ ਮਿਤੀ ਹੂੰ ਬਾਰੇ ਨਾਨਕ ਸਾ ਬੇਲੀ ਪੜਵਾਨ ਜਿਤ ਮਿਲਿੰਦੜੋ ਮਾਂ ਪਿਰੀ ਪੌੜੀ ਸਾ ਵੇਲਾ ਕੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗੁਸਾਈ ਆਠ ਪੈਰ ਹਰ ਧਿਆਈਏ ਧਿਆਏ ਕੇ ਮਨ ਇੱਛ ਬਜਾਏ ਵੱਡੇ ਭਾਗ ਸਤਸੰਗ ਹੋਏ ਨਿਵ ਲਾਗਾਂ ਪਾਏ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ
2: ਸ਼ਰਨ ਸੂਰ ਭਗਵਾਨ ਜਪੰਤ ਨਾਨਕ ਹਰ ਹਰ ਹਰੇ ਛੱਡਿਓ ਹਬ ਆਪ ਲਗੜੋ ਚਰਨਾ ਪਾਸ ਨੱਠੜੋ ਦੁਖ ਤਾਪ ਨਾਨਕ ਸਭ ਭਿਖੰਦਿਆਂ ਪੌੜੀ ਮੇਲ ਲਿਓ ਦਿਆਲ ਟੈ ਪੈ ਦੁਆਰਿਆ ਰੱਖ ਲੇ ਹੋ ਦੀਨ ਦਿਆਲ ਭ੍ਰਮਤ ਬਹੁ ਹਾਰਿਆ ਭਗਤ ਬਸ਼ਲ ਤੇਰਾ ਬਿਰਦ ਹਰ ਪਤੇ ਤੋਂ ਉਧਾਰਿਆ ਤੁਝ ਬਿਨ ਨਾਹੀ ਕੋਈ ਬਿਨੋ ਮੋਹਿ ਸਾਰਿਆ ਕਰ ਲਿਓ ਕਰ ਗਏ ਲਿਹੋ ਦਿਆਲ ਸਾਗਰ ਸੰਸਾਰਿਆ ਸਲੋਕ ਸੰਤ ਉਦਰਣ ਦਿਆਲੰਗ ਆਸਰੰ ਗੋਪਾਲ ਕੀਰਤਨ ਹੈ ਨਿਰਮਲੰਗ ਸੰਤ ਸੰਗੇ ਨਾਨਕੋਟ ਪਰਮੇਸ਼ਰ ਹੈ ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿੱਟੀ ਘਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਬਿੰਦ ਨਿਰਭਉ ਪੈ ਮਨ ਤੋਟ ਨਾਮ ਹੈ ਮੂਲ ਸੰਚਿਆ ਨਾਮ ਧੰਨ ਸੰਤ ਜਨਾ ਜੋ ਸੰਗ ਪਾਈਏ ਵੱਡੇ ਪੁੰਨ ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਣ ਸਲੋਕ ਦਇਆ ਕਰਨ ਦੁੱਖ ਹਰਨ ਉਚਰਨ ਨਿਵਾਰ ਕੀਰਤਨ ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨਾ ਮਾਇਆ।

ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਬਿਸਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਹੀਏ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਿਖੇਰਾ ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਦੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨ ਕਾਹੂੰ ਜਾਨੀ ਬੇਪਰਵਾਹ ਸਦਾ ਰੰਗ ਹਰ ਕੇ ਤਾਕੋ ਪਾਕ ਸੁਆਮੀ ਰਹਾਉ ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂੰ ਤਾਨੀ ਐਸੋ ਅਮਰ ਮਿਲਿਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ ਰੋਗ ਸੋਖ ਦੁਖ ਜਰਾ ਮਰਾ ਹਰ ਜਾਨੇ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵ ਏਕੇ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਬਿਆਪੇ ਜਾਂ ਕੋ ਓਟ ਤੁਹਾਰੀ ਰਹਾਉ ਬਿਨ ਸਿਮਰਨ ਕੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਚੌਪ ਦੇ ਇੱਕੇ ਓਂਕਾਰ ਸਤਿਗੁਰ ਪ੍ਰਸਾਦ ਧਾਇਓ ਰੇ ਮਨ ਮਨ ਦੇ ਦਿਸ ਧਾਇਓ ਮਾਇਆ ਮਗਨ ਸਵਾਦ ਲੋ ਮੋਇਓ ਤਾਨ ਤਿੰਨ ਪ੍ਰਭ ਕੋ ਭੁਲਾਇਓ ਰਹਾਓ ਹਰ ਕਥਾ ਹਰ ਜਾ ਸਾਧ ਸੰਗਤ ਸਿਉ ਹਰ ਮੋਹਤ ਨ ਏ ਮਨ ਲਾਇਓ ਬਿਕਸਿਓ ਪੇਖ ਰੰਗ ਕੁਸੰਭ ਕੋ ਪਰਗ੍ਰਹਿ ਜੋਹਨ ਜਾਇਓ ਚਰਨ ਕਮਲ ਸਿਉ ਭਾਉ ਨ ਕੀਨੂ ਨੈ ਸਤ ਪੁਰਖ ਮਨਾਇਓ ਧਾਵਤ ਕੋ ਧਾਵੈ ਬਹੁ ਭਾਂਤੀ ਜਿਉ ਤੇਲੀ ਬਲਦ ਭਰਮਾਇਓ ਨਾਮ ਦਾਨਿਸ਼ ਨਾਨ ਨ ਕੀਓ ਇੱਕ ਨਿਮਕ ਨ ਕੀਰਤ ਗਾਇਓ ਨਾਨਾ ਝੂਠ ਲਾਏ ਪ੍ਰਭ ਧੋਖਿਓ ਨੈ ਬੂਝਿਓ ਅਪਨਾਇਓ ਪਰ ਪਕਾਰ ਨ ਕਬੂ ਕੀਏ ਨਹੀਂ ਸਤਿਗੁਰ ਸੇਵ ਧਿਆਇਓ ਪੰਚ ਦੂਤ ਕਰ ਸੰਗਤ ਕੋਜਤ ਮਤਵਾਰੋ ਮਤਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਵਜਲ ਬਸ਼ਲ ਸੁਣਿਆਇਓ ਨਾਨਕ ਭਾਗ ਭਰਿਓ ਹਰ ਪਾਛੇ ਰਾਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾਂ ਮਾਨੁਖ ਬਿਨ ਬੂਝੇ ਬਿਰਥਾ ਆਇਆ ਅਨਿਕ ਰਾਜ ਸ਼ਿਗਾਰ ਬਹੁ ਕਰਤਾ ਜਿਉ ਮ੍ਰਿਤਕ ਓਡਾਇਆ ਰਹਾਓ ਧਾਏ ਧਾਏ ਕਿਰਪਨ ਸ਼ਰਮ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨ ਸੰਤਨ ਸੇਵਾ ਕਿਥੀ ਕਾਜ ਨ ਆਇਆ ਕਰ ਆਭਰਨ ਸਵਾਰੀ ਸੇਜਾ ਕਾਵਣ ਥਾਟ ਬਣਾਇਆ ਸੰਗ

ਬਸਾਇਆ ਸਾਧ ਸੰਗਤ ਕੋ ਪਾਛੇ ਪਰਿਓ ਜਨ ਨਾਨਕ ਹਰਸ ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਕਿਰਪਾ ਨਿਦ ਬਸੋ ਹਿਰਦੇ ਹਰਲੀਤ ਤੈਸੀ ਬੁੱਧ ਕਰੋ ਪਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ ਰਹਾਓ ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੈ ਲੇ ਧਾਵੋ ਮਹਾਂ ਪਤੀਤੇ ਹੋ।

ਤੂੰ ਧਾਵੋ ਸਾਧੀ ਨਿਕਟ ਜਾਣਿਓ ਪ੍ਰਭ ਸੁਆਮੀ ਸਗਲ ਰੇਨ ਹੋਏ ਰਹੀਏ ਸਾਧੂ ਸੰਗਤ ਹੋਏ ਪ੍ਰਭ ਤਾਂ ਪ੍ਰਭ ਆਪਣਾ ਲਈਏ ਸਦਾ ਸਦਾ ਹਮ ਸ਼ੋਰੇ ਤੁਮਰੇ ਤਰੂਪ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਕ ਤੂੰ ਮਾਤ ਪਿਤਾ ਮੁਖ ਨਾਮ ਤੁਹਾਰੋ ਖੀਰਾ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਦੁੱਪ ਦੇ ਕਿਉਂਕਾਰ ਸਤਿਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰੇ ਸੰਗ ਨਾ ਚੱਲੇ ਮਿਲੇ ਕਿਰਪਾ ਗੁਣ ਗਾਮ ਰਹਾਓ ਰਾਜ ਮਾਲ ਅਨੇਕ ਭੋਗ ਰਸ

ਪਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕੋ ਨਾਨਕ ਏਕ ਬਿਨ ਦੂਜਾ ਅਵਰ ਨ ਕਰਨੇ ਜੋਗ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੁਜੇ ਦੂਜੀ ਠਾਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੇ ਛੁਟੇ ਹਮ ਨਿਰਗੁਣ ਲਿਓ ਉਭਾਰੀ ਸਦਬਖਸ਼ਿਨ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਹੈ ਬਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜੋ ਸਗਲੇ ਦੁੱਖ ਪਲਾਇਣ ਰਹਾਉ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੂਹ ਤੇ ਛੁਟੇ ਭਵ ਜਲ ਜਗਤ ਧਰਾਇਣ ਖੋਜਿਤ ਖੋਜਿਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰਨ।

ਜਲ ਜਮ ਜੋਹੇ ਨ ਸਕੇ ਸਚ ਕਾ ਪੰਥਾ ਥਾਟਿਓ ਖਾਤ ਖਾਚਿਤ ਕਿਛ ਨਿਖੁਟਤ ਨਾਹੀ ਰਾਮ ਰਤਨ ਧਨ ਖਾਟਿਓ ਭਸਮਾ ਭੂਤ ਖਿਨ ਹੋਆ ਖਿਨ ਭੀਤਰ ਆਪਣਾ ਕੀ।

ਖਿਲ ਵਿਖ ਭਰੇ ਸਾਧ ਸੰਗ ਭਜਨ ਕਰ ਸੁਆਮੀ ਢਾਕਣ ਕਹੁ ਇੱਕ ਹਰੇ ਰਹਾ ਅਨਕ ਛਿਦਰ ਬੋਹ ਚੇ ਛੁਟਕਤ ਥਾਮ ਨਾ ਕਾਹੀ ਕਰੇ ਜਿਸਕਾ ਬੋਹਿ ਤਿਸ ਆਰਾਧੇ ਖੋਟੇ ਸੰਗ ਖਰੇ ਸਗਲੀ ਸੈਲ ਉਠਾਵਤ ਚਾਹੇ ਓਏ ਊਹਾਂ ਹੀ ਹੈ ਧਰੇ ਜੋਰ ਸਖਤ ਨਾਨਕ ਕਛ ਨਾਹੀ ਪ੍ਰਭ ਰਾਖੋ ਛਨ ਪਰੇ ਟੋਡੀ ਮਹੱਲਾ ਪੰਜਵਾਂ ਹਰ ਕੇ ਚਰਨ ਕਮਲ ਮਨ ਧਿਆਓ ਕਾੜ ਕੁਠਾਰ ਪਿਤ ਮਾਤ ਹੰਤਾ ਔਖਤ ਹਰ ਕੋ ਨਾਉ ਰਹਾਓ ਤੀਨੇ ਤਾਪ ਨਿਵਾਰਨ ਹਾਰਾ ਦੁਖਾਂਤਾ ਸੁਖ ਰਾਖ ਤਾਂ ਕੋ ਬਿਗਨ ਕੋ ਲਾਗੈ ਜਾਕੀ ਪ੍ਰਭ ਆਗੇ ਅਰਦਾਸ ਸੰਤ ਪ੍ਰਸਾਦ ਬੈ ਨਾਰਾਇਣ ਕਾਰਨ ਕਾਰਨ ਪ੍ਰਭ ਏਕ ਬਾਲ ਬੁੱਧ।

ਮਿੱਥੀ ਭੇਖਾ ਗੁਰਮਿਲ ਭਰਮ ਗਵਾਇਆ ਹੈ। ਇਹ ਬੁੱਧ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਧੁਰ ਮਾਥੇ। ਇਹ ਬਿਧ ਨਾਨਕ ਕਰ ਨੈਣ ਅਲੋਏ ਟੋਡੀ ਮਹੱਲਾ ਪੰਜਵਾਂ ਗਰਭ ਗਹਿਲੜੋ ਮੂਰੜੋ ਹੀ ਓ।

ਛੋਰ ਵਿਖਿਆ ਕੇ ਗੁਰ ਕੋ ਸ਼ਬਦ ਮੇ ਰਹੀ ਅਰੇ ਦੀਨ ਰੂਪ ਅਨੁਰੂਪ ਮੇਰੋ ਕਛ ਨਾ ਵਿਚਾਰਿਓ ਪ੍ਰੇਮ ਰਹਿਓ ਮੋਹਿਆ ਰੰਗ ਭੀਨ ਪੇਖਿਓ ਲਾਲਨ ਪਾਠ ਵਿੱਚ ਖੋਏ ਆਨੰਦ

ਦੇ ਦਿਸ ਰਵ ਰਹਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵੈ ਕਰਤੇ ਸੇ ਜਨ ਕਬੂ ਨ ਮਰਤੇ ਝੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਿਸੂਰ ਸੁਖ ਸੰਪਤ ਭੋਗ ਇਸ ਜੀ ਕੇ

ਬੋਧਰ ਸਿੱਧ ਸੁਖ ਪਾਵੇ ਭਜ ਨਾਨਕ ਹਰ ਹਰ ਨਾਮ ਰਹਾਉ ਨਾਨਾ ਖਿਆਨ ਪੁਰਾਣ ਜਸੀ ਉੱਤਮ ਖਟ ਦਰਸ਼ਨ ਗਾਵੇ ਰਾਮ ਸ਼ੰਕਰ ਕਰੋੜ ਤੇ ਤੀਸ ਧਿਆਇਓ ਨਹੀਂ ਜਾਣਿਓ ਹਰ ਮਹਿਰ ਮਾਮ ਸੁਰ ਨਰ ਗਣ ਗੰਧਰ ਜਸ ਗਾਵੇ ਸਭ ਗਾਵਤ ਜੇਤ ਉਪਾਮ ਨਾਨਕ ਕਿਰਪਾ ਕਰੀ ਜਿਨ ਜਨ ਸਿਉ ਜਨ ਕੋ ਤੇ ਸੰਤ ਭਲੇ ਹਰ ਨਾਮ ਵੈਰੜੀ ਮਹੱਲਾ ਚੌਥਾ ਮਲ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨਿਕੋ ਗੁਰ ਸਤਿਗੁਰ ਦਾਨ।

ਤਾ ਜੂਨੀ ਸਹਿ ਭੰਗ ਗੁਰ ਪ੍ਰਸਾਦ ਜਕ ਅਰਜ ਗੁਫਤੋ ਪੇਸ ਤੋ ਦਰ ਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇ ਆਇ ਪਰਬ ਦਿਗਾਰ ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੂਏ ਅਜਰਾਇਲ ਗ੍ਰਿਫਤੇ ਦਿਲ ਹੇ ਤਰਾ ਦਾਨੀ ਰਹਾਉ ਜਨ ਪਿਸਰ ਪਦਰ ਬਿਰਾਦਰਾ ਕਸ ਨੇਸ ਦਸ ਸੰਗੀਰ ਆਖਿਰ ਵਿਹਤਮ ਕਸ ਨੰਦਾਰ ਚੂ ਸਭ ਤਕਵੀਰ

ਪਾਏ ਨਾਨਕ ਤਿੰਦਰ ਭਿਖਿਆ ਪਾਏ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕੇ ਓਂਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ ਪਰ ਮੇਰੇ ਕੰਤ ਨਾ ਪਾ।

ਜਾਏ ਪੁੱਛੋ ਸੁਹਾਗਣੀ ਬਾਹੇ ਕਿੰਨੀ ਬਾਤੀ ਛੋ ਪਾਈਏ, ਜੋ ਕੁਛ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈਏ, ਜਾਂ ਕਹਿ ਪ੍ਰੇਮ ਪਦਾਰਥ ਪਾਈਏ, ਤੋ ਚਰਨੀ ਚਿਤ ਲਾਈਏ, ਸੋ ਕਹੇ ਸੋ ਕੀਜੇ ਤਨ ਮਨ ਦੀਜੇ, ਐਸਾ ਪਰਮਲ ਲਾਈਏ, ਏਬ ਕਹੇ ਸੁਹਾਗਣੀ ਭੈਣੀ ਇਨੀ ਬਾਤੀ ਛੋ ਪਾਈਏ, ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਚਿਤਰਾਈ, ਸੋ ਨਦਰ ਕਰ ਦੇਖੇ ਸੋ ਦਿਨ ਲੇਖੇ, ਕਾਮਣ ਨੋ ਨਿਦ ਪਾਈ, ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਵਰਾਈ, ਐਸੇ ਰੰਗ ਰਾਤੀ ਸਹਿਜ ਕੀ ਮਾਤੀ, ਐਨ ਇਸ ਭਾਏ ਸਮਾਣੀ, ਸੁੰਦਰ ਸਾਹਿ ਸਰੂਪ ਵਿਚੱਖਣ ਕਹੀਏ ਸਾ ਸਿਆਣੀ, ਤਿਲੰਗ ਮਹੱਲਾ ਪਹਿਲਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਬੇਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਬੇਲਾਲੋ, ਸਰਮ ਧਰਮ ਦੋਇ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਬੇਲਾਲੋ, ਕਾਜੀਆਂ ਬਾਹਮਣਾ ਕੀ ਗਲ ਥੱਕੀ, ਅਗਦ ਪੜੇ ਸ਼ੈਤਾਨ ਬੇਲਾਲੋ, ਮੁਸਲਮਾਨੀਆਂ ਪੜੇ ਕਤੇਬਾਂ, ਮਸਟ ਮੈਂ ਕਰੇ ਖੁਦਾਏ ਬੇਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਭਿਲੇਖੇ ਲਾਏ ਬੇਲਾਲੋ, ਖੂਨ ਕੇ ਸੋਹਲੇ ਗਾਵੀਏ ਨਾਨਕ, ਰਤਕਾ ਕੁੰਗੂ ਪਾਏ ਬੇਲਾਲੋ, ਸਾਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿੱਚ ਆਖ ਮਸੋਲਾ, ਜਿਨੋ ਪਾਈ ਰੰਗ ਰਵਾਈ, ਬੈਠਾ ਵੇਖੇ ਕਰ ਬਖ ਇਕੇਲਾ, ਸੱਚਾ ਸੋ ਸਭ ਸੱਚ ਤਮਾਵਸ, ਸਚੜਾ ਨਿਆਉ ਕਰੇ ਗਮਸੋਲਾ, ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸਮਾਨ ਸੀ ਬੋਲਾ, ਅਵਰ ਆਵਨ ਅੱਠ ਧਰੇ ਜਾਨ, ਸਤਾਨਵੇਂ ਹੋਰ ਭਿਉਟ ਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਈ ਸੀ ਸੱਚ ਕੀ ਬੇਲਾ, ਤਲੰਗ ਮਹੱਲਾ ਚੌਥਾ ਘਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਭ ਆਏ ਹੁਕਮ ਖਸਮੋ,

ਵਿੱਚ ਵਰਤੇ ਨਾਨਕ ਆਪ ਝੂਠ ਕੋ ਕਿਆ ਗਨੀ ਤਲੰਗ ਮਹੱਲਾ ਚੌਥਾ ਨਿਤਨੇ ਪਿਲ ਕਰਮ ਕਮਾਏ ਬਫਾਵੇ ਦੁਰਮਤੀਆ ਜਬ ਆਣੇ ਬਲਵੰਚ ਕਰ ਝੂਠ ਤਬ ਜਾਣੇ ਜੰਗ ਜਿੱਤੀਆ ਐਸਾ ਬਾਜੀ ਸੰਸਾਰ ਨ ਚੇਤੇ ਹਰ ਨਾਮਾ ਖਿਨ ਮੈਂ ਬਿਨਸੇ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਉ ਸਾ ਵੇਲਾ ਚਿੱਤ ਨਾਵੇ ਜਿਤ ਆਏ ਕਲੰਕ ਕਾਲ ਗ੍ਰਸੇ ਤਿਸ ਨਾਨਕ ਲੈ ਛਡਾਏ ਤਿਸ ਜਿਸ ਕਿਰਪਾ ਹਰ ਹਿਰਦੈ ਬਸੇ ਤਲੰਗ ਮਹੱਲਾ ਪੰਜਵਾਂ ਘਰ ਪਹਿਲਾ ਇੱਕਿਓਂਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦਮ ਆਲਮ ਦੁਨੀਆ ਏ ਅਸਮਾਨ ਜਿਮੀ ਦਰਖਤ ਆਪ ਪੈਦਾਇਸ ਖੁਦਾਏ ਬੰਦੇ ਚਸ ਦੀਦੰਗ ਫਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਹੋ ਗੈਵਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੁਰਾਏ ਕਿਲ ਕਬਜ ਕਾਬਰ ਕਬਜਾ ਕਾਦਰੋ ਦੋਜਕ ਸਜਾਏ ਬਲੀ ਨਿਆਮਤ ਬਿਰਾਦਰਾ ਦਰਬਾਰ ਕਮਿਲ ਖਨਾਏ ਜਬ ਅਜਰਾਇਲ ਬਸ

ਗੋਬਿੰਦ ਅਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੇ ਸੰਸਾਰ ਕੋ

ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਰ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ ਤੂੰ ਸਮਰੱਥ ਅਕਥ ਅਗੋਚਰ ਜਿਉਂ ਪਿੰਡ ਤੇਰੀ ਰਾਸ

ਸਾਹਿਬਕਸ਼ ਨੇ ਇਸਕਾ ਮੇਲ ਪਾਕ ਪਰਬਤਗਾਰ ਤੋਂ ਖੱਦ ਖਸਮ ਵੱਡਾ ਅਤੋਲ ਦਸਤਗਿਰੀ ਦੇ ਦਿਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਤਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦਿ

ਧਾਵੈ ਗੁਰ ਪ੍ਰਸਾਦੀ ਜਾਣੀਏ ਤੋ ਭਵਨ ਪੋ ਪਾਵੈ ਪਾਨਾ ਬਾੜੀ ਹੋਏ ਘਰ ਘਰ ਖਸਰਾ ਜਾਣੇ ਰਸੀਆ ਹੋਵੇ ਮੁਸਕਾ ਤਾਂ ਫੂਲ ਪਛਾਣੇ ਅਮਿਆ ਪੀਵੇ ਜੋ ਨਾਨਕਾ ਭਰਮ ਭਰਮ ਸਮਾਵੇ ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੇ ਤਿਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ

ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋਹਾਂ ਬਾਰੀ, ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ, ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ, ਗੁਰ ਸੇਵਾ ਤੇ ਪਾਈਏ ਗੁਰਮੁਖ ਨਿਸਤਾਰਾ, ਜੋ ਹਰ ਨਾਮ ਧਿਆਇਂਦੇ ਜੇ ਜਨ ਪਰਵਾਨਾ, ਤਿਨ ਬਿਟੋ ਨਾਨਕ ਬਾਰਿਆ ਸਦਾ ਸਦਾ ਕੁਰਬਾਨਾ, ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭਾਵੈ, ਜੋ ਗੁਰਮੁਖ ਪਿਆਰਾ ਸੇਮ ਦੇ ਤਿਨ ਹਰ ਪਲ ਪਾਵੈ, ਜਿਨ੍ਹਾਂ ਹਰ ਸੇਤੀ ਪਿਰੜੀ ਤਿਨ੍ਹਾਂ ਜੀ ਪ੍ਰਭ ਨਾਲੇ, ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ, ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਕੁਮ ਜਾਇਆ, ਓਏ ਆਪ ਛੁੱਟੇ ਪਰਵਾਰ ਸਿਉ ਸਭ ਜਗਤ ਛਡਾਇਆ, ਗੁਰ ਪਿਆਰੇ ਹਰ ਸੇਵਿਆ ਗੁਰ ਧੰਨ ਗੁਰ ਧੰਨੋ, ਗੁਰ ਹਾਰ ਮਾਰਗ ਦੱਸਿਆ ਗੁਰ ਵੱਡ ਗੁਰ ਪੁੰਨ ਵੱਡ ਪੁੰਨੋ, ਜੇ ਗੁਰ ਸੇ ਗੁਰ ਸੇਵ ਦੇ ਸੇ ਪੁੰਨ ਪ੍ਰਾਣੀ, ਜਨ ਨਾਨਕ ਤਿਨ ਕੋ ਬਾਰਿਆ ਸਦਾ ਸਦਾ ਕੁਰਬਾਣੀ, ਗੁਰਮੁਖ ਸਕੀ ਸਹੇਲੀਆਂ ਜੇ ਆਪ ਹਰ ਭਾਈਆ,

ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੇ, ਸਤਿਗੁਰ ਦਾਤਾ ਆਖੀਏ ਤੁਸ ਕਰੇ ਪਸਾਉ, ਹਰ ਗੌਰ ਭੇਟੋ ਸਤ ਬਾਰਿਆ ਜਿਨ ਚਿਤ ਦਿੱਤੜਾ ਨਾਉ, ਸੋ ਤਨ ਗੁਰੂ ਸਭਾ ਸਹਿ ਹਰ ਦੇ ਸੁਨੇਹਾ, ਹੋ ਵੇਖ ਬੇ ਗੁਰ ਬਿਖਸਿਆ ਗੁਰ ਸਤਿਗੁਰ ਦੇਹਾ, ਗੁਰ ਅਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੀ, ਹਰ ਕਾ ਮਾਰਗ ਆਖੀਐ ਕੋ ਕਿਤ ਵਿਦ ਜਾਈਏ, ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਏ, ਜਿਨ ਗੁਰਮੁਖ ਹਰ ਆਰਾਧਿਆ ਸੇ ਸ਼ਾਬਟ ਦਾਣੇ, ਹਾਂ ਸਤਿਗੁਰ ਕੋ ਸਤ ਬਾਰਿਆ ਗੁਰ ਬਚਨ ਸਮਾਣੇ, ਤੂੰ ਠਾਕੁਰ ਤੋਂ ਸਾਹਿਬ ਤੂੰ ਹੈ ਮੇਰਾ ਮੀਰਾ, ਤੁਧ ਭਾਵੇ ਤੇਰੀ ਬੰਦਗੀ ਸਦ ਬਾਰਿਆ ਤੂੰ ਗੁਣੀ ਗਹੀਰਾ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ, ਤਿਲੰਗ ਮਹੱਲਾ ਨੌਵਾਂ ਕਾਫੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ ਛੂਟੇ ਘੱਟ ਜਿਉਂ ਪਾਣੀ, ਰਹਾਓ ਹਰ ਗੁਣ ਕਾਹੇ ਨਾ ਗਾਵੀ ਮੂਰਖ ਗਿਆਨਾ, ਝੂਠੇ ਲਾਲਚ ਲੱਕ ਕੈ ਨਾ ਮਨ ਪਛਾਨਾ, ਅਜਿਉਂ ਕਛੂ ਬਿਗੜੇ ਨੀ।

ਨਾਨਕ ਹਰ ਗੁਣ ਗਾਇ ਲੈ ਸਭ ਸੁਫਲ ਸਮਾਨੋ ਤਲੰਗ ਮਹੱਲਾ ਨੌਵਾਂ ਹਰ ਜਸਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਰਹਾਉ ਸੰਪਤ ਰਤ ਧਨ ਰਾਜ ਸਿਉ ਅਤ ਨਿਉ ਲਗਾਇਓ ਕਾਲ ਫਾਸ ਜਬ ਗਲ ਪਰੀ ਜਸਾ ਭੇਟ ਭੈਉ ਪਰਾਇਓ ਜਾਨ ਬੂਝ ਕੈ ਬਾਬਰੇ ਤੈ ਕਾਸ਼ ਬਿਗਾਰਿਓ ਪਾਪ ਕਰਤ ਸੁਕਚਿਓ ਨਹੀਂ ਗਰਭ ਨੈ ਗਰਭ ਨਿਵਾਰਿਓ ਜੇ ਵਿਦ ਗੁਰੂ ਉਪਦੇਸਿਆ ਸੋ ਸੁਨਰੇ ਭਾਈ ਨਾਨਕ ਕਹਿਤ ਪੁਕਾਰ ਕੈ ਗੋ ਪ੍ਰਭ ਸ਼ਰਨ ਆਈ ਦਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਕਿਉਂਕਾਰ ਸਤਿਗੁਰ ਪ੍ਰਸਾਦ ਵੇਦ ਕਤੇ ਇਪਤਰਾ ਭਿਲ ਭਾਈ ਦਿਲ ਕਾ ਫਿਕਰ ਨ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਦੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ ਇਹ ਜੋ ਦੁਨੀਆਂ ਸੇਰ ਮੇਲਾ ਦਸਤਗੀਰੀ ਨਾ ਰਹਾ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਤ ਬਕਾਹੇ ਹੱਕ ਸੱਚ ਖਾਲਕ ਮਲਕ ਮਿਆਨੇ ਸਿਆਮ ਮੂਰਤ ਨਾ ਅਸਮਾਨ ਮਿਆਨੇ ਤਲੰਗ ਲਰੀਆ ਕੁਸਲ ਕਰਦਨ ਬੂਤ ਕਰ ਫਕਰ ਦਾਇਮ ਲਾਏ ਚਸਮੇ ਜਹਾਂ ਤਹਾਂ ਮੌਜੂਦ ਅੱਲਾ ਪਾਕਮ ਪਾਕੈ ਸੱਚ ਕਰੋ ਜੇ ਦੂਸਰ ਕੋਏ ਕਬੀਰ ਕਰਮ ਕਰੀਮ ਕਾ ਉਹ ਜਾਣੇ ਕਰੇ ਜਾਣੇ ਸੋਏ ਨਾਮਦੇਵ ਜੀ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ

ਅਸਪਤ ਗਜਬਤ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ ਇਕਿਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਲ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਦੂਪ ਦੇਹੋ ਤੋ ਦੂਧੇ ਕੋ ਜਾਵੋ ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ

ਇਨਵਿਤ ਅੰਮ੍ਰਿਤ ਪਾਵ ਮਨ ਸੰਪਟ ਜਿਤ ਸਰ ਸਰ ਨਾਵਣ ਭਾਵਣ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨਵਿਦ ਸਾਹਿਬ ਰਵਤ ਰਹੇ ਕਹਿੰਦੇ ਕਹਿ ਕਹਿ ਕਹਿ ਜਾਵੇ ਤੁਮ ਸਰ ਅਵਰ ਨ ਕੋਈ ਭਗਤੀ ਨਾਨਕ ਜਨ ਜਾਪੇ ਹੌਸਾ ਲਾਹੀ ਸੱਚਾ ਸੋਈ ਸੂਹੀ ਮਹੱਲਾ ਪਹਿਲਾ ਘਰ ਦੂਜਾ ਇੱਕੇ ਓਂਕਾਰ ਸਤਿਗੁਰ ਪ੍ਰਸਾਦ ਅੰਤਰ ਬਸੇ ਨ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸੱਚੇ ਕੇਰੇ ਰਹਾਉ ਗਿਆਨ ਧਨ ਸਭ ਕੋਈ ਰਵੇ ਬਾਂਧਨ ਬਾਂਧਿਆ ਸਭ ਜਗ ਭਵੇ ਸੇਵਾ ਕਰੇ ਸੋ ਚਾਕਰ ਹੋਏ ਜਲ ਥਲ ਮਈਅਲ ਰਬ ਰਹਿਆ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ ਰਾਗ ਸੂਹੀ ਮਹੱਲਾ ਪਹਿਲਾ ਘਰ ਛੇਵਾਂ ਇੱਕੇ ਓਂਕਾਰ ਸਤਿਗੁਰ ਪ੍ਰਸਾਦ ਊਜਲ ਕਹਿਆ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਜੂਠਨਾ ਉਤਰੇ ਜੇ ਸੋ ਧੋਵਾਂ ਤੇ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆਂ ਪਾਸੋ ਚਿੱਟਵੀਆਂ ਟੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ ਹਾਂ ਬੱਗਾ ਬੱਗੇ ਕੱਪੜੇ ਤੀਰਥ ਮੱਝ ਬਸਨ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭਲਨ ਸਿਫਲ ਕੰਮ ਨਾ ਆਵਣੀ ਤੇ ਗੁਣ ਮੈਂ ਮਨ ਤਨ ਹਨ ਅੰਦਲੇ ਭਾਰ ਉਠਾਇਆ ਡੂੰਗਰ ਬਾਟ ਬਹੁਤ ਅੱਖੀ ਲੋੜੀ ਨਾ ਲਹਾਂ ਹੋ ਚੜ ਲੰਘਾ ਕਿੱਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਨਾਨਕ ਬੱਧਾ ਨਾਮ ਸੰਭਾਲ ਤੂੰ ਬੱਧਾ ਛੁੱਟੇ ਜਿੱਤ ਸੂਹੀ ਮਹੱਲਾ ਪਹਿਲਾ ਜਪ ਤਪ ਕਾ ਬੰਦ ਬੇਰੁੜਾ ਜਿੱਤ ਲੰਘੇ ਬਹਿਲਾ ਨਾ ਸਰਬਰ ਨਾ ਉਛਲੇ ਐਸਾ ਪੰਥ ਸੁਹੇਲਾ ਤੇਰਾ ਨਾਮ ਤੇਰਾ ਇੱਕੋ ਨਾਮ ਮੰਜੀਠਾ ਰੱਤਾ ਮੇਰਾ ਚੋਲਾ ਸਦਾ ਰੰਗ ਢੋਲਾ ਰਹਾਉ ਸੱਜਣ ਚਲੇ ਪਿਆਰਿਕ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਏ ਮੇਲੇਗਾ ਸੋਈ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਈ ਆਵਾ ਗੌਣ ਨਿਵਾਰਿਆ ਹੈ ਸਾਚਾ ਸੋਈ ਹਮੇ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੇ

ਆਏ ਤੇਰਾ ਸਦੜਾ ਸੁਣੀਜੇ ਭਾਈ ਜੇ ਕੋ ਬਹਿ ਅਲਾਏ ਰਹਾਉ ਜੈਸਾ ਬੀਜਾ ਬੀਜੇ ਸੋ ਲੁਣੇ ਸੋ ਖੱਟੇ ਸੋ ਖਾਏ ਅੱਗੇ ਪੁੱਛਣਾ ਉਹ ਬੀਜ

ਮਨ ਕੰਮ ਨ ਆਵੇ ਚਿਰਤਾਨਾ ਹੀ ਸੱਚਾ ਨਾਮ ਸੋਈ ਮਹਲਾ ਪਹਿਲਾ ਘਰ ਸਤਮਾ ਇੱਕਿਉਂ ਕਾ ਸਤਿਗੁਰ ਪ੍ਰਸਾਦ ਜੋਗ ਨਾ ਖਿੰਤਾ ਜੋਗ ਨਾ ਡੰਡੇ ਜੋਗ ਨਾ ਭਸਮ ਚੜਾਈਏ ਜੋਗ ਨਾ ਮੁੰਦੀ ਮੋਂਡ ਮੁੰਡਾਏ ਜੋਗ ਨਾ ਸਿੰਘੀ ਬਾਈਏ ਅੰਜਨ ਮਾਇ ਨਿਰੰਜਨ ਰਹੀਏ ਜੋਗ ਜੁਗਤ ਇਵ ਪਾਈਏ ਗਲੀ ਜੋਗ ਨਾ ਹੋਈ ਏਕ ਦ੍ਰਿਸ਼ ਕਰ ਸੰਸਾਰ ਜਾਣੇ ਜੋਗੀ ਕਹੀਏ ਸੋਈ ਰਹਾਵ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਏ ਜੋਗ ਨਾ ਦੇ ਦਿਸੰਤਰ ਭਵੈ ਜੋਗ ਨਾ ਤੀਰਥ ਨਹਾਈਏ ਅੰਜਨ ਮਾਇ ਨਿਰੰਜਨ ਰਹੀਏ ਜੋਗ ਜੁਗਤ ਇਵ ਪਾਈਏ ਸਤਿਗੁਰ ਭੇਟੇ ਤਾਂ ਸਹਿਸਾ ਤੁਟੇ ਧਾਵਤ ਵਰਜ ਰਹਾਈਏ ਨਿਚਹਿਰ ਝਰੇ ਸਹਿਜ ਧੁਨ ਲਾਗੇ ਕਰ ਹੀ ਪਰਚਾ ਪਾਈਏ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਇਵ ਪਾਈਏ ਨਾਨਕ ਜੀਵਤਿਆਂ ਮਾਰ ਰਹੀਏ ਐਸਾ ਜੋਗ ਕਮਾਈਏ ਬਾਜੇ ਬਾਜੋ ਸਿੰਘੀ ਬਾਜੇ ਤੋ ਨਿਰਭਉ ਪਦ ਪਾਈਏ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਤੋ ਪਾਈਏ ਸੂਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਬ ਬੁਲਾਵਾਂ ਕੌਣ ਗੁਰੂ ਕਹਿ ਪੈ ਦੀਖਿਆ ਲੇਵਾਂ ਕਹਿ ਪੈ ਮੁੱਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾ ਤੂੰ ਜਲ ਥਲ ਮਈ ਅਲ ਭਰਪੂਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਓ ਮਨ ਤਰਾਜੀ ਚਿਤ ਤੁਲਾ ਤੇਰੀ ਸੇਵ ਸਰਾਪ ਕਮਾਵਾਂ ਘਾਟੀ ਪੀਤਰ ਸੋ ਸੋ ਤੌਲੀ ਇਨ ਵਿੱਚ ਚਿੱਤ ਰਹਾਵਾਂ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ ਬੂਝੇ ਆਪੇ ਹੈ ਬਣਜਾਰਾ ਅੰਦਲਾ ਨੀਤ ਜਾਤ ਪਰਦੇਸੀ

ਏਕੇ ਓਂਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਅਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਤਨ ਪੂਰੀਆਂ ਸਭ ਚੁੱਕਾ ਡਰ ਜਮ ਕੇ ਮੇਰੇ ਮੁਨ ਗਾ ਗੁਣ ਗਾਵੋ ਰਾਮ ਨਾਮ ਹਰ ਕੇ ਗੁਣ ਗੁਰ ਤੁਠੇ ਮਨ ਪ੍ਰਬੋਧਿਆ ਹਰ ਪੀਆ ਰਸ ਗੁਟਕੇ ਰਹਾਓ ਸਤ ਸੰਗਤ ਉੱਤਮ ਸਤਿਗੁਰ ਕੇਰੀ ਗੁਣ ਗਾਵੇ ਪ੍ਰਭ ਹਰ ਕੇ ਕਰ ਕਿਰਪਾ ਧਾਰ ਮੇਲੋ ਸਤ ਸੰਗਤ ਹਮ ਧੋਵੋ ਜ ਪਗ ਜਨ ਕੇ ਰਾਮ ਨਾਮ ਸਭ ਰਾਮ ਹੈ ਰਾਮ ਨਾਮਾ ਰਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਹਰ ਸਭ ਲਾਥੀ ਤਿਸ ਤਿਸ ਕੇ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚੋ ਗੁਰ ਸਿਰ ਗੁਰ ਕੇ ਜਨ ਨਾਨਕ ਨਾਮ ਭਰਿਓ ਗੁਰ ਚੇਲਾ ਗੁਰ ਆਖੋ ਲਾਜ ਜਨ ਕੇ ਸੂਹੀ ਮਹਲਾ ਚੌਥਾ ਹਰ ਹਰ ਨਾਮ ਭਜੋ ਪੁਰਖੋਤਮ ਸਭ ਬਿਨਸੇ ਦਾਲਗ ਦਲਗਾ ਭਉ ਜਨਮ ਮਰਨਾ ਭੇਟਿਓ ਗੁਰ ਸ਼ਬਦੀ ਹਰ ਆਸਿਰ ਸੇਵ ਮੋਲੀਓ ਮੁੱਲ ਮਹਿੰਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਣੇ ਬਿਨ ਨਾਮੇ ਪਕੜ ਖਰੇ ਸਭ ਕਲਗਾ ਧਰਮ ਰਾਏ ਜਾਂ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸ਼ਰਨਾਗਤ ਪੁਰਖ ਪ੍ਰਤ ਪਲਗਾ ਦਰਸ਼ਨ ਸੰਤ ਦੇਹੋ ਸੁਖ ਪਾਵੇ ਪ੍ਰਭ ਲੋਚ ਪੂਰ ਜਨ ਤੁਮਗਾ ਤੁਮ ਸਮਰਥ ਪੁਰਖ ਵਾਡੇ ਪੁਰਖ ਪ੍ਰਭ ਸਵਾਮੀ ਮੋਕੋ ਦੀਜੇ ਦਾਨ ਹਰ ਨਿਮਗਾ ਜਨ ਨਾਨਕ

ਜੀਠੇ ਰੰਗ ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬੋੜ ਨਾ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਾ ਰੰਗ ਗੁਰ ਤੁੱਠੇ ਹਰ ਉਪਦੇਸਿਆ ਹਰ ਭੇਟਿਆ ਨਾਮ ਨਿਸੰਗ ਰਹਾ ਮੁੰਦੇ ਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਰੱਬ ਚੇਤਨ ਆਇਓ ਮਨ ਦੂਜਾ ਭਾਉ ਸਹਿ ਲੰਘ ਹਾਂ ਮਹਿਲ ਭਰੇ ਦੋ ਚਾਰੀਆਂ ਹਰ ਰੱਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਨਵ ਲਾਇਆ ਸਭ ਲਾਥੇ ਕਿਲਵਿਕ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮਿਲੋ ਸੰਗ ਮਿਲ ਸਤ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ।

ਧਾਵੇ ਹਮੇ ਵਿਆਪਿਆ ਸ਼ਬਦ ਨਾ ਚੀਨੇ ਫਿਰ ਫਿਰ ਜੂਨੀ ਆਵੇ ਨਾਨਕ ਨਜ਼ਰ ਕਰੇ ਸੋ ਬੂਝੇ ਸੋ ਜਨ ਨਾਮ ਧਿਆਏ ਗੁਰ ਪ੍ਰਸਾਦੀ ਏਕੋ ਬੂਝੇ ਏਕ ਸਮਾਹੀ ਸਮਾਏ ਸੂਹੀ ਮਹੱਲਾ ਚੌਥਾ ਘਰ ਦੂਜਾ ਇੱਕੇ ਓਂਕਾਰ ਸਤਿਗੁਰ ਪ੍ਰਸਾਦ ਗੁਰਮਤਿ ਨਗਰੀ ਖੋਜ ਖੁਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਰ ਹਨ ਹਰ ਸ਼ਾਂਤ ਵਸਾਈ ਤ੍ਰਿਸ਼ਨਾ ਅਗਨ ਬੁਝੀ ਖਿਨ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾ ਹਰ ਗੁਣ ਗਾਵਾਂ ਜੀਵਾਂ ਤ੍ਰਿਸ਼ਨਾ ਅਗਨ ਬੁਝੀ ਖਿਨ

ਸੋ ਹਰ ਤਨ ਲਾਜ ਚਲਾਈ, ਇਸ ਹਰ ਧਨੇ ਕਾ ਤੋਟਾ ਕਦੇ ਨਾ ਆਵਈ, ਜਨ ਨਾਨਕ ਕੋ ਗੁਰ ਸੋ ਜੀ ਪਾਈ। ਸੋਹੀ ਮਹੱਲਾ ਚੌਥਾ, ਜਿਸਨੋ ਹਰ ਸੋ ਪ੍ਰਸੰਨ ਹੋਏ, ਸੇ ਹਰ ਗੁਣਾ ਰਵੇ ਸੋ ਭਗਤ ਸੋ ਪਰਵਾਨ, ਤਿਸਕੀ ਮਹਿਮਾ ਕਿਆ ਬਾਰਨੀ ਹੈ, ਜਿਸਕੇ ਹਿਰਦੇ ਬਸਿਆ ਹਰ ਪੁਰਖ ਭਗਵਾਨ। ਗੋਬਿੰਦ ਗੁਣ ਗਾਈਏ ਜੀਓ ਲਾਏ, ਸਤਿਗੁਰੂ ਨਾਲ ਧਿਆਨ ਰਹਾਓ, ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ, ਜਿਸ ਤੇ ਪਾਈਏ ਪਰ ਨਿਧਾਨ, ਜੋ ਦੂਜੇ ਪਾਏ ਸਖਤ ਕਾਮਨਾ, ਆਰਥ ਦੁਰਗੰਧ ਸਰੇਬ ਦੇ ਸੋ ਨੇਪਲ ਸਭ ਗਿਆਨ, ਜਿਸਨੋ ਪ੍ਰਤੀਤ ਹੋਵੇ ਇੱਕ ਤਿਸਕਾ।

ਕਰ ਕਮਾਈ ਜਿਨ ਕੀਏ ਤਿਸੈ ਨਾ ਚੇਤੇ ਬਪੜੇ ਘਰ ਗੁਰਮੁਖ ਸੋਜੀ ਪਾਈ ਹਉਮੈ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਦੁੱਖ ਭਾਰੀ ਗੁਰਪ੍ਰਸਾਦੀ ਕੋ ਬਿਲਾ ਛੁਟੇ ਤਿਸ ਜਨ ਕੋ ਹਾਂ ਬਲਿਹਾਰੀ ਜਿਨ ਸ੍ਰੇਸ਼ਟ ਸਾਜੀ ਸੋਈ।

ਕਿਸ ਕੀਚੇ ਕੇ ਕਰ ਸਕੀਏ। ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੇ ਤਿਉਂ ਰੱਖੀਏ। ਮੇਰੇ ਹਰ ਜੀਓ ਸਭ ਕੋ ਤੇਰੇ ਬਸ, ਅਸਾਂ ਜ਼ੋਰ ਨਾ।

ਉੱਤਰ ਲਿਖ ਪਾਇਆ ਪੰਚ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇ ਇੱਕ ਮਨਮੁਖ ਕਰੇ ਸਰੋਵੇ ਹਰ ਕੀ ਵਡਿਆਈ ਹੋ ਆਖ ਨਾ ਸਾਕਾਂ ਹੋ ਮੂਰਖ ਮੁਗਧ ਨਿਚਾਣ ਜਨ ਨਾਨਕ ਹਰਿ ਬਖਸ਼ ਲੈ ਮੇਰੇ ਸਵਾਮੀ ਸ਼ਰਨਾਗਤ ਪਿਆ ਅਜਾਣ।

ਰੱਖੋ ਲਾਜ ਤੇਰੀ ਸ਼ਨ ਪੂਰਨ ਦਇਆਲਾ ਤੋਂ ਬਿਨ ਕਵਣ ਕਿਰਪਤ ਪਾਲਾ ਰਹਾਉ ਜਲ ਥਲ ਮੈਲ ਰਵਿਆ ਭਰਪੂਰ ਨਿਕਟ ਬਸੇ ਨਾ ਆਈ ਪ੍ਰਭ ਦੂਰ ਲੋਕ ਪਤਿਆਰੇ ਕਛੂ ਨ ਪਾਈਏ ਸਾਚ ਲੱਗੇ ਤਾਂ ਹਮੇ ਜਾਈਏ ਜਿਸਨੂੰ ਲਾਏ ਲੈ ਸੋ ਲਾਗੈ ਗਿਆਨ ਰਤਨ ਹੋਏ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰਪ੍ਰਸਾਦੀ ਨਾਮ ਧਿਆਏ ਦੋਇ ਕਰ ਜੋੜ ਘਰੋਂ ਅਰਦਾਸ ਤੁਦ ਭਾਵੈ ਤਾਂ ਆਣੇ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਾਂ ਨਾਨਕ ਪ੍ਰਭ ਸਦਾ ਧਿਆਏ ਸੂਹੀ ਮਹੱਲਾ ਪੰਜਵਾਂ ਧਨ ਸੁਹਾਗਣ ਜੋ ਪ੍ਰਭੂ ਪਛਾਨੇ ਮਾਨੇ ਹੁਕਮ ਤਜੇ ਅਭਿਮਾਨੇ ਪ੍ਰਿਉ ਸਿਉ ਰਾਤੀ ਰਲੀਆਂ ਮਾਨੇ ਸੁਨ ਸਖੀਏ ਪ੍ਰਭ ਮਿਲ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕੋ ਸਮਝਾਵੇ ਸੋਈ ਕਮਾਵੇ ਸੋ ਪ੍ਰਭ ਭਾਵੇ ਸਾਸ ਸੁਹਾਗਣ ਅੰਕ ਸਮਾਵੇ ਗਰਭ ਗੇਲੀ ਮਹਿਲ ਨ ਜਪਾਵੇ ਫਿਰ ਪਛਤਾਵੇ ਰਮ ਰਹਿਣ ਬਿਹਾਵੇ ਕਰਮ

ਸੀ ਕਰ ਦੀਨੀ ਪਧਾਰ ਸਗਲ ਸਮਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਪਿਰ ਕੋ ਲੋੜੀ ਕਵਣ ਕਹਾਂ ਗੁਣ ਕੰਤ ਪਿਆਰੇ ਸੁਗੜ ਸਰੂਪ ਦਇਆਲ ਮੁਰਾਰੇ ਰਾਓ ਸਤ ਸਿਗਾਰ ਭਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ ਕੰਗਨ ਬਸਤਰ ਗਹਿਣੇ ਬਣੇ ਸੁਹਾਵੇ ਧਨ ਸਭ ਸੁਖ ਪਾਵੇ ਤਾਂ ਫਿਰ ਘਰ ਆਵੇ ਗੁਣ ਕਾਵਣ ਕਰ ਕੰਤ ਰਿਝਾਇਆ ਬਸ ਕਰ ਲੀਨਾ ਗੁਰ ਭਰਮ ਚੁਕਾਇਆ।

0: ਜਾਨ ਨਾਨਕ ਪਿਰ ਧਨ ਪਿਰ ਸੁਖ ਪਾਇਆ ਸੂਹੀ ਮਹੱਲਾ ਪੰਜਵਾਂ ਉਮਕਿਓ ਹੀਓ ਮਿਲਨ ਪ੍ਰਭ ਤਾਈ ਖੋਜਿਤ ਚਰਿਓ ਦੇਖੋ ਪ੍ਰੇ ਜਾਈ ਸੁਨ ਸੰਦੇਸਰੋ ਪ੍ਰੀ ਗ੍ਰਹਿ ਸੇਜ ਬਿਛਾਈ ਭ੍ਰਮ ਭ੍ਰਮ ਆਇਓ ਤੋ ਨਦਰ ਨ ਪਾਈ ਕਿਨ ਵਿਧੀਰੋ ਧੀਰੇ ਨਿਮਾਨੋ ਮਿਲ ਸਾਜਨ ਹੋ ਤੁਝ ਕਰਬਾਨੋ ਰਹਾਓ ਏਕ ਸੇਜ ਬਿਛੀ ਧਨ ਕੰਤਾ ਧਨ ਸੂਤੀ ਫਿਰ ਸਤ ਜਾਗੰਤਾ ਪੀਓ ਮਦਰੋ ਧਨ ਮਤਵੰਤਾ ਧਨ ਜਾਗੇ ਸੋ ਫਿਰ ਬੋਲੰਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇ ਦਿਸੰਤਰ ਮੈਂ ਸਗਲੇ ਝਾਗੇ ਕਿੰਜਰੈ ਨ ਪਾਵੋ ਬਿਨ ਪਗ ਪਾਗੇ ਹੋਏ ਕਿਰਪਾ ਪ੍ਰਭ ਮਿਲੋ ਸੁਭਾਗੇ ਭਇਓ ਕਿਰਪਾਲ ਸਤਸੰਗ ਮਿਲਾਇਆ ਬੂਜੀ ਤਪਤ ਘਰੇ ਫਿਰ ਪਾਇਆ ਸਗਲ ਸਿਰਾਗ ਹੁਣ ਮੁਝੇ ਸੁਹਾਇਆ ਕੋ ਨਾਨਕ ਗੁਰ ਭਰਮ ਚੁਕਾਇਆ ਜੈ ਤੇ ਕਾਂ ਫਿਰ ਤੈ ਫਿਰ ਹੈ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਓ ਦੂਜਾ ਸੂਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹਿ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਿਤਰਾਈ ਜਿੰਡ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰ ਦਰਸਨ ਦਰਸਨ ਕੋ ਹਮ ਬਾਰੇ ਰਹਾਉ
1: ਪ੍ਰਭ ਦਾਤਾ ਦਿਨ ਪਖਾਰੇ ਤੁਮ ਸਦਾ ਸਦਾ ਉਪਕਾਰੇ ਜੋ ਕਿਛ ਨਾਹੀ ਜੇ ਮੇਤੇ ਹੋਵੇ ਮੇਰੇ ਠਾਕਰ ਅਗਮ ਅਪਾਰੇ ਕਿਆ ਸੇਵਕ ਮਾਵੋ ਕਿਆ ਕਹਿ ਰਜਾਵੋ ਬਿਦ ਕਿਤ ਪਾਵੋ ਉਦਰ ਸਾਰੇ ਮਿਤ ਨਹੀਂ ਪਾਈਏ ਅੰਤ ਨਾ ਲਈਏ ਮਨ

ਪ੍ਰਭ ਹੱਥ ਦੇ ਨਿਸਤਾਰੇ ਸੁਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮੰਗਣ ਬਹੁਤਾ ਮਹਿ ਨ ਪਾਵੇ ਕਹਿਤ ਪੁਖਤਾ ਜੋ ਪ੍ਰਹਿ ਮਾਨੇ ਤਿਸ ਕੀ ਰੀਸਾ ਕੂੜੇ ਮੂਰਖ ਕੀ ਹਾਠੀ ਸਰਹਾਉ ਪੇਖਦ ਖਾਵੇ ਸਚ ਨਾ ਕਮਾਵੇ ਕਹਿਤੋ ਮਹਿਲੀ ਨਿਕਤ ਨ ਆਵੇ ਅਤੀਤ ਸਦਾਏ ਮਾਇਆ ਕਮਤ ਮਾਨੇ ਪ੍ਰੀਤ ਕਹੇ ਮੁਖ ਰਤ ਕੋ ਨਾਨਕ ਪ੍ਰਭ ਬਿਨੋ ਸੁਨੀਜੇ ਕੁਚਲ ਕਠੋਰ ਕਾਮੇ ਮੁਕਤ ਕੀਜੇ ਦਰਸ਼ਨ ਦੇਖੇ ਕੀ ਬੜਿਆਏ ਤੁਮ ਸਖਦਾ ਤੇ ਪੁਰਖ ਸਵਾਈ ਰਾਉ ਦੂਜਾ ਸੁਹੀ ਮਹੱਲਾ ਪੰਜਵਾਂ ਬੁਰੇ ਕਾਮ ਕੋ ਉੱਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਅਵਸਰ ਆਪਣਾ ਬੁਝੇ ਨਾ ਆਣਾ ਮਾਇਆ ਮੋਹੇ ਰੰਗ ਲਪਟਾਨਾ ਰਹਾਉ ਲੋਭ ਲਹਿਰ ਕੋ ਬਿਖਰ ਫੂਲ ਬੈਠਾ ਸਾਜਨਾ ਕਾ ਦਛ ਨ ਡੀਠਾ ਕਬੂ ਨਾ ਸਮਝੇ ਅਗਿਆਨ ਗਵਾਰਾ ਬਹਾਰ ਬਹਾਰ ਲਪਟੋ ਜਨ ਜਹਰਾ ਰਹਾਉ ਵਿਖੇ ਨਾਦ ਕਰਨ ਸੁਣ ਪੀਨਾ ਹਰ ਸੁਣ ਤਾਲ ਸਮਾਨ ਕੀਨਾ ਦ੍ਰਿਸ ਨਹੀਂ ਰੇ ਪੇਖ ਤੰਦੇ ਛੋਟ ਜਾਹੇ ਝੂਠੇ ਸਭ ਤੰਦੇ ਰਹਾਉ ਕੋ ਨਾਨਕ ਪ੍ਰਭ ਸਕਰੀਜੇ ਕਰ ਪੈਸਾ ਸੰਗ ਦੀਜੇ ਹੋ ਕੁਛ ਪਾਈਏ ਜੋ ਹੋਈਏ ਰੇਨਾ ਜਿਸੇ ਬਜਾਏ ਤਿਸ ਨਾਮ ਲੈਣਾ ਰਹਾਉ ਸੂਈ ਮਹਲ ਅਪਾਈਆਂ ਘਰ ਮੈਂ ਠਾਕਰ ਨਦਰ ਨ ਆਵੇ ਗਲ ਮੈਂ ਪਹਨ ਲੈ ਲਟਕਾਵੇ ਪਰ ਮੈਂ ਪੁੱਲਾ ਸਖਤ ਫਿਰਤਾ ਨੀਰ ਬਰੁਲੇ ਖਾਫ ਕਾ ਮੁਰਤ ਮਰਤਾ ਰਹਾਉ ਜਿਸ ਪਾਹਣ ਕੋ ਠਾਕਰ ਕਹਤਾ ਉਹ ਪਾਹਣ ਲੈ ਉਸ ਕੋ ਡੁਬਤਾ ਗੁਣੇ ਹਾਰ ਹੁਣ ਹਰਾਮੀ ਪਾਹਣ ਆਪਣਾ ਪਾਰ ਗਰਾਮੀ ਗੁਰਮਲ ਠਾਕਰ ਗੁਰਮਲ ਨਾਨਕ ਠਾਕਰ ਜਾਤਾ ਜਲ ਥਾਈ ਮੈਰ ਪੁਰ ਵਿਦਾਤਾ ਸੁਹੀ ਮਹੱਲਾ ਪੰਜਵਾਂ ਲਾਲਾ ਨਰਬਿਆ ਕਵਨ ਗਤੀਰੇ ਸਖੀ ਬਤਾਵੋ ਮੁਝੇ ਮਤੀਰੇ ਸਵਾ ਸਵਾ ਸਹਵੀ ਆਪਣੇ ਪ੍ਰੀਤਮ ਕੇ ਰੰਗ ਰਤੀ ਰਹਾਉ ਭਾਵ ਪਲੋਵੋ ਸੰਗ ਨੈਣ ਪਤੀਰੇ ਜਹਾਂ ਪਠਾਵੋ ਜਹਾਂ ਤਤੀਰੇ ਜਬ ਤਬ ਸੰਜਮ ਦੇ ਜਤੀਰੇ ਇਕ ਨਿਮਖ ਮਿਲਾਵੋ ਮੋਹੇ ਪ੍ਰਾਣ ਪਤੀਰੇ ਮਾਣ ਤਾਨ ਐਨ ਬੁੱਧ ਹਤੀਰੇ ਸਾ ਨਾਨਕ ਸੁਹਾਗ ਬਤੀਰੇ ਸੂਈ ਮਹੱਲਾ ਪੰਜਵਾਂ ਤੋ ਜੀਵਨ ਤੋਂ ਪ੍ਰਾਣ ਅਧਾਰਾ ਤੁਝੇ ਪੇਖ ਪੇਖ ਮਨ ਸਰਦਾਰਾ ਤੂੰ ਸਾਜਨ ਤੋਂ ਪ੍ਰੇਤਾ ਮੇਰਾ ਚਿਤਨ ਬਿਸਰੇ ਕਾਂ ਬੇਰਾ ਰਹਾਉ ਬੈ ਬਰੀਦ ਬੈ ਖਰੀਦ ਹੋ ਦਸਰੋ ਤੇਰਾ ਤੋਂ ਪਾਰੋ ਠਾਕਰ ਗੁਣ ਇੰਘੇਰ ਕੋਟ ਦੋਸਤੋਂ ਕੇ ਦਰਬਾਰੇ ਨਿਮਖ ਨਿਮਖ ਬਸੇ ਤਿੰਨ ਨਾਲੇ ਹੋ ਕੁਛ ਸਭ ਕੁਛ ਨਾਹੀਂ ਹੋ ਕੁਛ ਨਾਹੀਂ ਸਭ ਕੁਛ ਤੇਰਾ ਉਹ ਪੂਤ ਰੰਗ ਸੰਗ ਬਸੇਰਾ ਸੂਹੀ ਮਹਲ ਪੰਜਵਾਂ ਸੁਖ ਮਹਿਲ ਜਾ ਕੇ ਉੱਚ ਦਰਬਾਰੇ ਤਾਂ ਕਿ ਬਸੇ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਆਤ ਮਿੱਠੀ ਬਰਲੇ ਕਹੂੰ ਨੇਤਰੋਂ ਡੀਠੀ ਰਹਾਉ ਤੈਂ ਗੀਤ ਨਾਦ ਅਖਾਟ ਏ ਸੰਗਾਂ ਉਤਾਂ ਸੰਗ ਕਰੇ ਹਰ ਰੰਗਾਂ ਤੈਂ ਮਰਨ ਜੀਵਨ ਸੁਗਨ ਹਰ ਖਾਂ ਸੱਚ ਨਾਮ ਕੀ ਅੰਮ੍ਰਿਤ ਵਰਖਾ ਗੁਜਾ ਕਥੀ ਏ ਗੁਰ ਏ ਜਾਣੇ ਨਾਨਕ ਬੋਲੇ ਹਰ ਹਰ ਬਾਣੀ ਸੁਹੀ ਮਹੱਲਾ ਪੰਜਵਾਂ ਜਾ ਕੇ ਦਰਸ਼ ਪਾਪ ਕੋਟ ਅਤਾਰੇ ਪੇਟ ਸੰਗ ਏ ਪਵ ਤਾਰੇ ਓਏ ਸਾਜਨ ਓਏ ਮਿਤ ਪਿਹਾਰੇ ਜੋ ਹਮ ਤੁਮ ਹਰ ਨਾਮ ਚਿਤਾਰੇ ਰਹਾਉ ਜਾਂ ਕਾ ਸ਼ਬਦ ਸੁਣਤ ਸੁਖ ਸਾਰੇ ਜਾਂ ਕੀ ਟਹਿਲ ਜਮਦੂਤ ਵਿਦਾਰੇ ਜਾਂ ਕੀ ਤੀਰਚ ਇਸ ਮਨੇ ਸਦਾਰੇ ਜਾਂ ਕੇ ਸਿਮਰਨ ਮੁਖ ਉਜਰਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਏ ਸਤ ਬਲਿਹਾਰੇ ਸੂਹੀ ਮਹੱਲਾ ਪੰਜਵਾਂ ਰਹਿਣਾ ਪਾਵੇ ਸੁਰਨ ਅਰਦੇਵਾ ਓੜ ਸੁਧਾਰੇ ਕਰ ਮੋਨ ਜਨ ਸੇਵਾ ਜੀਵਤ ਪੇਖਿਆ ਜਿਨੀ ਹਰ ਹਰ ਦਿਆ ਸਾ ਸੰਗਤ ਦਰਸ਼ਨ ਪਾਏ ਆਰ ਹਾਓ ਬਾਸ਼ਾ ਸਾ ਵਪਾਰੀ ਮਰਨਾ ਜੋ ਦਿਸੇ ਸੋ ਕਲ ਏ ਖਰਨਾ ਕੂੜੇ ਮੋਹ ਲਪਟ ਲਪਟਾਨਾ ਛੋਟ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਦਾਨ ਨਾਨਕੋ ਕਰੋ ਉਦਾਤ ਨਾਮ ਤੇਰਾ ਜਪੇ ਦਿਨ ਰਾਤ ਸੁਹੀ ਮਹਲ ਪੰਜਵਾਂ ਘਟ ਘਰ ਅੰਤ ਤੁਮੇ ਬਸਾਰੇ ਸਗਲ ਸਮਗਰੀ ਸੋਤ ਤੁਮਾਰੇ ਤੋਂ ਪ੍ਰੇਤਮ ਤੋਂ ਪ੍ਰਾਣ ਧਾਰੇ ਤੁਮੇ ਪੇਖ ਮੇਖ ਮਾਨਵ ਇਕ ਸਹਰ ਇਰਹਾਉ ਆਨਕ ਜਨ ਪ੍ਰਾਮ ਪ੍ਰਾਮ ਪ੍ਰਮ ਹਾਰੇ ਓੜ ਗਹੇ ਅਵਸਰ ਸੰਘਾਰੇ ਅਗਮ ਗੋਚਰ ਅਲਖ ਪਾਰੇ ਨਾਨਕ ਸਿਮਰੇ ਦਿਨ ਰਹਿ ਨਾਰੇ ਸੁਹੀ ਮਹਲ ਪੰਜਵਾਂ ਕਵਨ ਕਾਜ ਮਾਇਆ ਵਡਿਆਈ ਜਾਂ ਕੋ ਬਿਨ ਸਤ ਵਾਰ ਨ ਕਾਈ ਇਹ ਸੁਪਨਾ ਸੋਭਤ ਨਹੀਂ ਜਾਣੇ ਅਚੇਤ ਵਾਸਤਾ ਮਹਿ ਲਮਟਾਨ ਏ ਰਹਾ ਮਹਾ ਮੋਹੇ ਮੋਹ ਅਗਵਾਰਾ ਪੇਖਤ ਪੇਖਤ ਉਸੇ ਦਾਰਾ ਉਸ ਤੇ ਉੱਚ ਜਾਂ ਕਾ ਦਰਬਾਰਾ ਕਹਿ ਜਾਂਤ ਬੇ ਨਾਏ ਅਪਰ ਦੁਸਰ ਹੋ ਅਨਾ ਕੋ ਹੋਏ ਜਪ ਨਾਨਕ ਪ੍ਰਭ ਏ ਕੋ ਸੋਈ ਸੂਹੀ ਮਹੱਲਾ ਪੰਜਵਾਂ
ਸਿਮਰ ਸਿਮਰ ਜਾਂ ਕਹੋ ਜੀਵਾਂ, ਚਰਨ ਕਮਲ ਤੇਰੇ ਤੋਏ ਤੋਏ ਪੀਵਾਂ, ਜੋ ਹਰ ਮੇਰਾ ਅੰਤਰਯਾਮੇ, ਭਗਤ ਜਨਾ ਕੇ ਸੰਗ ਸਵਾਮੀ ਰਹਾਉ, ਸੁਣ ਸੁਣ ਅੰਮ੍ਰਿਤ ਨਾਮ ਧਿਆਵਾਂ, ਆੜ ਪੈਰ ਤੇਰੇ ਗੁਣ ਗਾਵਾਂ, ਪੇਖ ਪੇਖ ਲੀਲਾ ਮਨ ਆਨੰਦਾ, ਗੁਣ ਪਾਰ ਪਰਮ ਆਨੰਦਾ, ਜਾ ਕੇ ਸਿਮਰਨ ਕੁਛ ਪਵਨਾ ਵੀ ਆਪੇ, ਸਦਾ ਸਦਾ ਨਾਨਕਾ ਜਾਪੇ, ਸੋਹੀ ਮਹੱਲਾ ਪੰਜਵਾਂ, ਕੁਰਕੇ ਬਚਨ ਦੇ ਧਿਆਨ ਤਾਰੀ, ਰਸਨਾ ਨਾਮ ਜਪੋ ਬਨਵਾਰੀ, ਸਫਲ ਮੂਰਤ ਦਰਸ਼ਨ ਬਲਿਹਾਰੀ, ਚਰਨ ਕਮਲ ਮਨ ਪ੍ਰਾਣ ਆਧਾਰੀ, ਰਹਾ ਸਾ ਸਾਂ ਜਨ ਮਰਨ ਨਿਵਾਰੀ, ਅੰਮ੍ਰਿਤ ਕਥਾ ਸੁਣ ਕਰਨ ਆਧਾਰੀ, ਕਾਮ ਕਰੋੜ ਲੋ ਮਤਾਰੀ, ਕਾਮ ਕਰੋੜ ਲੋ ਮੋਹ ਤਜਾਰੀ, ਦ੍ਰਿੜ ਕਰ ਨਾਮ ਇਸ਼ਨਾਨ ਸਚਾਰੀ, ਕਉ ਨਾਨਕੇ ਤੱਤ ਵਿਚਾਰੀ, ਰਾਮ ਨਾਮ ਜਪਾਰ ਅਤਾਰੀ, ਸੁਹੀ ਮਹੱਲਾ ਪੰਜਵਾਂ, ਲੋਭ ਮੋਹ ਮਗਨ ਅਪਰਾਧੀ, ਕਰਨ ਹਾਰ ਕੇ ਸੇਵ ਨ ਸਾਧੀ, ਪਤਤ ਪਵਨ ਪ੍ਰਭ ਨਾਮ ਤੁਮਾਰੇ, ਰਾਖ ਲਿਓ ਮੋਹੇ ਨਿਰਗੁਣ ਅਰ ਇਹ ਰਹਾਓ, ਤੋਂ ਦਾਤਾ ਪ੍ਰਭ ਅੰਤਰ ਜਾਮੇ, ਕਾਚੀ ਦੇ ਮਾਨਕ ਅਭਿਮਾਨੀ, ਸਵਾਦ ਬਹੁਤ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗੁਆਇਆ, ਦੁਖ ਪੰਜਾਂ ਜਗ ਜੀਵਨ ਹਰਾਇਆ, ਸਗਲ ਤਿਆਗ ਨਾਨਕ ਸਰਨਾਇਆ, ਸੋਹੀ ਮਹੱਲਾ ਪੰਜਵਾਂ, ਪੇਖਤ ਕਿਆ ਹੱਤ ਕਹੇਤ ਅੰਧਾ, ਸੁਣੀਅਤ ਸੁਣੀਏ ਨਾਹੀ, ਨਿਕਤ ਬਸ ਕੋ ਜਣ ਇੰਦੂਰਾ, ਪਾਪੀ ਪਾਪ ਕਮਾਹੀ, ਜੋ ਕੁਛ ਕਰ ਜਿਤ ਛੁੱਟੇ ਪ੍ਰਾਣੀ, ਹਰ ਹਰ ਨਾਮ ਜਪ ਅੰਮ੍ਰਿਤ ਬਾਣੀ, ਰਹਾਓ ਕੋਰ ਮਹਿਲ ਮੇ ਰੰਗ ਰਾਤਾ, ਸੰਗ ਤੁਹਾਰੇ ਕੁਛ ਨਾ ਜਾਤਾ, ਰਾਖੇ ਪੋ ਚਾਰ ਮਾਟੀ ਕਾ ਭਾਂਡਾ, ਕਰ ਕਚੇਲ ਮਿੱਟੀ ਜਮ ਡਾਂਡਾ, ਕਾਮ ਕ੍ਰੋਧ ਮੋਹੇ ਲੋਹ ਮਾਦਾ, ਕਾਮ ਕ੍ਰੋਧ ਮੋਹੇ ਲੋ ਕਾਮ ਕ੍ਰੋਧ ਲੋਹੇ ਮੋਹੇ ਬਾਦਾ, ਮਹਾਂਗਰ ਮਿਹਨੇ ਕਰਤ ਜਤ ਨਾਨਕੀ ਅਰਦਾਸ, ਨਿਜ ਡੁੱਬਟ ਡੁੱਬਤ ਪਾਹਤ ਪ੍ਰਭ ਮੇਰੇ ਲਿਜੇ, ਸੁਹੀ ਮਹਲ ਪੰਜਵਾਂ, ਜੀਵਤ ਮਰੇ ਬੁਝੇ ਪ੍ਰਭ ਸੋਏ, ਤਿਸ ਜਨ ਕਰਮ ਪ੍ਰਾਪਤ ਹੋਏ, ਸੁਣ ਸਾਜਨ ਕਿਉਂ ਦੋ ਤਰ ਤਰੀਏ, ਮਿਲ ਸਾਧੂ ਹਰ ਨਾਮ ਉਚਰੀਏ, ਰਹਾਓ ਇਕ ਵੀ ਨਾ ਦੂਜਾ ਨਹੀਂ ਜਾਣੇ, ਕਟ ਕਰ ਅੰਤਰ ਪਾਰ ਪਛਾਣੇ, ਜੋ ਕੁਛ ਕਰੇ ਸੋਏ ਪਲ ਮਾਨੇ, ਆਦ ਅੰਤ ਕੀ ਕੀਮਤ ਜਾਣੇ, ਕਉ ਨਾਨਕ ਦੇ ਸਦ ਬਲਿਹਾਰੀ, ਜਾਂ ਕੇ ਹਿਰਦੇ ਬਸੇ ਮਰਾਰੀ, ਸੁਹੀ ਮਹੱਲਾ ਪੰਜਵਾਂ, ਗੁਰ ਪਰਮੇਸ਼ਰ ਕਰਨੇ ਹਰ ਸਗਰ ਸਿਸ ਕੋ ਦੇ ਆਧਾਰ, ਗੁਰ ਕੇ ਚਰਨ ਕਮਲ ਮਨ ਧਿਆਏ, ਦੁਖ ਦਰਦ ਇਸਨਾਂ ਤੇ ਜਾਏ, ਰਹਾਉ ਪਾਪ ਜਾ ਡੁੱਬਤ ਸਤਿਗੁਰ ਕਾਢੇ, ਜਨਮ ਜਨਮ ਕਾ ਟੁੱਟਾ ਗੰਢੇ, ਗੁਰ ਕੀ ਸੇਵਾ ਕਰੋ ਦੇ ਰਾਤ, ਸੁਖ ਸਹਿਜ ਮਨ ਆਪ ਏ ਸੰ, ਸਤਿਗੁਰ ਕੀ ਰਹਿਣ ਬੜ ਗੀ ਪਾਏ, ਨਾਨਕ ਗੁਰ ਕੋ ਸਦ ਵੱਲ ਜਾਏ, ਸੁਹੀ ਮਹੱਲ ਪੰਜਵਾਂ, ਗੁਰ ਆਪਣੇ ਉੱਪਰ ਵੱਲ ਜਾਈਏ, ਆੜ ਪੈਰ ਹਰ ਹਰ ਜਸ ਗਾਈਏ, ਸਿਮਰੋ ਸੋ ਪ੍ਰਭ ਆਪਣਾ ਸਵਾਮੀ, ਸਗਲ ਘਟਾ ਕੇ ਅੰਤਰ ਜਾਮੀ, ਰਹਾ ਚਰਨ ਕਮਲ ਸੁਣ ਲਾਗੀ ਪ੍ਰੇਤ, ਸਾਚੇ ਪੂਰਨ ਨਿਰਮਰੀ, ਸੰਤ ਪ੍ਰਸ਼ਾਦ ਬਸੇ ਮਨ ਮਾਹੇ, ਜਨਮ ਜਨਮ ਕੇ ਕਿਲਕ ਜਾਹਨ, ਕਰ ਕੇ ਪ੍ਰਭ ਦੀਨ ਦਿਆਲ, ਨਾਨਕ ਮੰਗੇ ਸਾਂਤਰ ਵੱਲ, ਸੁਹੀ ਮਹੱਲਾ ਪੰਜਵਾਂ, ਦਰਸ਼ਨ ਦੇਖ ਦੇਖ ਜੀਵਾਂ, ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ, ਇਹ ਬਨੰਤੇ ਸੁਣ ਪ੍ਰਭ ਮੇਰੇ, ਦਿਹੋ ਦਾਨ ਕਰ ਆਪਣੇ ਚਿਹਰੇ, ਰਹਾਓ ਆਪਣੇ ਸ਼ਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸ਼ਾਦ ਕਿਨੇ ਵੇਲੇ ਜਾਤੇ, ਸੋਹਣਾ ਬਨੰਤੀ ਪ੍ਰਭ ਮੇਰੇ ਅਮਿਤਾ, ਚਰਨ ਕਮਲ ਬਸੇ ਮੇਰੇ ਅਚੀਤਾ, ਨਾਨਕ ਇੱਕ ਕਹੇ ਨਾਨਕ ਇੱਕ ਕਰੇ ਅਰਦਾਸ, ਬਿਸਰਨ ਆਹੇ ਪੂਰਨ ਗੁਣਤਾ, ਸੁਹੀ ਮਹੱਲਾ ਪੰਜਵਾਂ, ਮੀਤ ਸਾਜਨ ਸੁਤਵੰਤ ਪੈ ਜਤ ਜਤ ਕਤ ਭੇਖੋ ਹਰ ਸੰਗ ਸੋਈ, ਜਤ ਮੇਰੀ ਪਤਨ ਮੇਰੀ ਤਨ ਹੈ ਨਾਮ, ਸੁਖ ਸਹਿ ਆਨੰਦ ਬਿਸਰਾ ਰਹਾ, ਪਾਰ ਰਾਮ ਜਪ ਪਰੇ ਸਨਾ, ਕੋਟ ਆਵਤ ਇਸ ਬਿੰਦੇ ਨਾਹੇ, ਹਰ ਚਰਨ ਸ਼ਰਨ ਗੜ ਕੋਟ ਹਮਾਰੇ, ਕੋਲ ਕੰਟਕ ਜਾਮ ਤਿਸਨਾ ਵੇਦਾਰੇ, ਨਾਨਕ ਦਾਸ ਸਦਾ ਬਲਿਹਾਰੀ, ਸੇਵਕ ਸੰਤ ਰਾਜਾ ਰਾਮ ਅਮਰਾਰੀ, ਸੁਹੀ ਮਹੱਲਾ ਪੰਜਵਾਂ, ਗੁਣ ਕਪਾਰ ਪ੍ਰਭ ਕੇ ਨਿਤ ਗਾਹਾਂ, ਆਨੰਦ ਮਨੋਦ ਮੰਗਲ ਸੁਖ ਤਾਹਾਂ, ਚਲ ਸਕੀਏ ਪ੍ਰਭ ਰਾਵਣ ਜਾਹਾਂ, ਸਾਜਨਾ ਕੇ ਚਰਨੇ ਪਾਹਾਂ, ਰਹਾਉ ਕਰ ਬੇਨਤੀ ਜਨ ਤੁਰ ਬਸ਼ਾਹਾਂ, ਜਨਮ ਜਨ ਕੇ ਕਿਲਪ ਕਲਾਹਾਂ, ਮਾਨ ਤਨ ਪ੍ਰਾਣ ਜੀਓ ਅਰ ਪਾਹਾਂ, ਹਰ ਸਿਮਰ ਸਿਮਰ ਮਾਨ ਮੋਹੇ ਕਟਾਹਾਂ, ਦੇਨ ਦਿਆਲ ਕਰੋ ਉਤਸ਼ਾਹਾਂ, ਨਾਨਕ ਦਾ ਸਚਨ ਸਮਾਂ ਹੈ, ਸੁਹੀ ਮਹੱਲਾ ਪੰਜਵਾਂ, ਬੇਕੁੰਠ ਨਗਰ ਜਾਹਾਂ ਸੰਤ ਵਾਸਾ, ਪ੍ਰਭ ਚਰਨ ਕਮਰਿਤ ਮੋਹਿਨ ਵਾਸਾ, ਸੁਣ ਮਨ ਤਨ
तद सुख दिखलाबो हर आनक बंजन तुझ पोग पंचाब और हम अमृत नाम पंच मान माहे चार्ज सात ताके वतने न जाहे लब मुआत छन भोज थाके पार राम के छन तन ताके जानव जान के पै मोहे निवारे नानक दास पर कृपा तारे सोही महला पंचमा आनख बीक जा आनख बीक दास के पर हरे कर के प्रभाव अपना करया तुम्हें छड़ाए लियो जन अपना और ज परयो जल जग जिस अपना रह पर दो महा विकराल खिन में दूर किए तेल सोग रोग विपत अत पारी दूर पे जप नाम और हरि देश तार लिनो लड़ लाए हर चरण गए नानक सरनाए सोई मोहल्ला पंजवा तीन छाए दुनि जो लाए दुहे सर ए खो नामी को है जो तिस पावे सो परवान अपने कुदरत आपे जान रहा सच्चा तारा पन पला कराए दिन का तुसे दुनी न जाए सर्वद्र अंतर एको जागे जित लो तित को लागे अगम गोचर सच सा मेरा नानक बोले भला या तेरा सुही महला पंजवा प्रातः काल हर नाम उचार ईत ओत की ओढ़ सवारी सदा सदा जपिए हर नाम पूर्ण होवे मन के काम रहा प्रभु नासी रहन देन गाओ जीवत मार न चल पवे थाओ सो साहो सेव जित टूट न आवे खात खार चित सुख नदर वेहावे जग जीवन पुरख सौ संग पाया गुर प्रसाद नानक नाम ते आया सुही महला पंजवा गुर पूरे जपे दयाल दुख बिन से पूर्ण पई काल पीख वेख जीवन दर्श तुहारा चरण कमल जाय बलिहारा तुझ में ठाकर अवर हमार अरहा सा संग से प्रीत बनाए पूरव कर्म लिखत तोर पाए जप हर हर नाम अचाज प्रताप जाल न सके तिन एताप नफन बिसरो हर चरण तुम्हारे नानक मांगे दान प्यारे सुही महला पंजवा से संजोग करो मेरे प्यारे ते सुना हर नाम आचार्य सुन बेनती प्रभु दिन दयाला साध गावे गुण सदर भला रहो जीवन रूप सिमरो प्रभु तेरा जिस कृपा करे बसे तिसने रा जान के पुख तेरा नाम आहार तो दाता प्रभु देव हर राम रावत संगत संग माना नानक देव हर सजाना सोई महला पंजवा बहते याद कदे दिश न तारत मिथ्या मोह बंधे नित पार्च माधवे पाज दिन नित रणी जन पदार्थ जीत हर्षन इरहा करत बकार दो को चारत नाम रतन वेद तिलने तारत पारन पोकत संग और बिहानी जय जगदीश की गात नहीं जानी शरण समरथ गोचर स्वामी उद्धर नान पर अंत जामी सोही महला पंजो सा संग तरे पैसागर हर नाम सिमर रत्नागर सिमर सिमर जी महानारायण दोख रोग सोग सा बिनसे गर पूरे मिल पापतिया रहाव जीवन पद भी हर का ना मातन धर्म सच्चा स्व आठ पै पार ब्रह्म ते आइए पोपत लिखते हुए पूर्व लिखते हुए था पाइये छन परे जप दीन दयाला नानक जाचे संतर वाला सोही महला पंजवा कार का काज न जाने कूड़ा झूठे अंधे रचो मूड़ा जितो लावे तित तित लगना जातो दे तेरा नाम जपना रहा हर के दास से तेरा ते राम रसान आंदिन माते बाप पकड़ पर आपे कड़े जन्म जन के टूटे गंडे और तो स्वामी प्रभु कृपा तारे नानक दास चरण द्वारे सोही महला पंजम संत प्रसाद न चल कर पाया सर्व सुख फिर इंड लाया गुरते आया चन मन चिन्ह ताके कहते सर चिन्ह इरहा गुण गावत अचत अबनासी ता ते काटे जम की फसे कर कृपा दिने लड़ लाए सदा नाद नानक गुण गाए।

ਜਾਚੇ ਸੰਤਰ ਵਾਲ ਸੋਹੇ ਮਹੱਲਾ ਪੰਜਵਾਂ ਤੇ ਸਵੈ ਦੂਜਾ ਅਵਰਨ ਕੋਈ ਆਪੇ ਥਮੇ ਸੱਚਾ ਸੋਈ ਹਰ ਨਾ ਮੇਰਾ ਅਦਾਦ ਕਰਨ ਕਰਨ ਸਮਰੱਥ ਪਰ ਹਾਵ ਸਭ ਰੋਗ ਮਟਾਵੇ ਨਮ ਅੰਦਰੋ ਨਾਨਕ ਰੱਖਾ ਆਪੇ ਹੋਇਆ ਸੋਹੇ ਮਹੱਲਾ ਪੰਜਵਾਂ ਦਰਸ਼ਨ ਕੋ ਲੋਚੇ ਸਭ ਕੋਈ ਪੂਰੇ ਪਗ ਪ੍ਰਾਪਤ ਹੋਈ ਰਹਾ ਸ਼ਿਆਮ ਸੁੰਦਰ ਤਾਜ ਨੀਂਦ ਕਿਉਂ ਆਈ ਮਹਾ ਮੋਹਣੇ ਦੋਤਾਂ ਲਾਏ ਪ੍ਰੇਮ ਸ਼ੋਹ ਕਰਤ ਕਸਾਈ ਨਿਰਦੇਸ਼ ਜਾਣਤ ਤਿਸ ਦੇ ਅਨ ਪਾਈ ਅਣਕ ਜਾਂ ਬੀਤੇਨ ਪਰਮਾਈ ਘਰ ਵਾਸਨਾ ਦੇ ਵੇਦੋ ਧਰਮਾਏ ਦਿੰਦ ਰਣ ਆਪਣਾ ਕੀ ਪਾਈ ਕਿਸ ਦੋਸਤਾਂ ਦੀਜੇ ਕਿਰਤ ਪਵਾਈ ਸੁਣ ਸਾਜਨ ਸੰਤ ਜਨ ਪਾਈ ਚਰਨ ਛਰਨ ਨਾਨਕ ਗਤ ਪਾਈ ਰਾਗ ਸੋਹੀ ਮਹਲਾ ਪੰਜਵਾਂ ਘਰ ਚੌਥਾ ਇੱਕੋ ਘਰ ਸਤਿਗੁਰ ਪ੍ਰਸ਼ਾਦ ਭਲੇ ਸੁਹਾਵੇ ਛਾ ਪੜੇ ਜਾ ਮੈਂ ਗੁਣ ਗਾਏ ਨਿਤ ਹੀ ਕਾਮਨਾ ਤਉ ਹਰ ਚਿਤ ਹਰ ਬਿਸਰਾਏ ਰਹਾ ਅੰਧ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਲੈ ਜਲ ਜਾਉ ਇਹ ਬੜਪਨਾ ਮਾਇਆ ਲਪਟਾਏ ਪੀਸੋ ਪੀਸ ਓੜਕਾ ਅਮਰੇ ਸੁਖ ਮਨ ਸੰਤੋ ਖਾਏ ਐਸੋ ਰਾਜਨ ਕਿਤੇ ਕਾਜ ਜਤਨ ਤ੍ਰਿਪਤਾਏ ਨਗਨ ਫਿਰ ਤਰੰਗ ਇਕ ਕੇ ਉਸ ਬਾਪਾਏ ਪੋਟ ਪਟੰਬਰ ਬੇਥਿਆ ਨਿਤ ਜੈ ਰਚ ਪਾਏ ਸਭ ਕੁਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਸਾ ਸਾ ਸਮਤ ਰਹਾ ਨਾਨਕ ਦਾਨ ਪਾਏ ਸੋਹੇ ਮਹੱਲਾ ਪੰਜਵਾਂ ਹਰ ਕਾ ਸੰਤ ਪ੍ਰਾਣ ਤਾਨ ਤਿਸ ਕਾ ਪਨਿਹਾਰਾ ਪਾਈ ਮੇਤ ਸੋਤ ਸਗਲ ਤੇ ਜੀ ਹੋ ਤੇ ਪਿਆਰਾ ਰਹਾ ਕੇਸਾਂ ਕਾ ਕਰ ਬੀਜਨਾ ਸੰਤ ਚਰ ਟਲਾਵ ਸੀਸਨ ਹਰ ਚਰਨ ਤਲ ਤੋੜ ਮੁਖ ਲਵ ਪੀਸਣ ਬਚਨ ਬੇਨਤੀ ਕਰੋ ਦੇਨ ਕੀ ਨਿਆਇ ਤਾਜ ਅਪਮਾਨ ਛਾਨੀ ਪਰੋ ਹਾਰ ਗੁਣ ਲਵ ਮਿਸਟ ਬਚਨ ਬੇਨਤੀ ਕਰੋ ਦੇਨ ਕੀ ਨਿਆਇ ਤਾਜਾ ਮਾਨ ਛਾਨੀ ਪਰੋ ਹਰ ਗੁਣ ਪਾਏ ਅਬ ਲੋਕਣ ਪੁਨੇ ਪੁਨੇ ਕਰੋ ਜਨ ਕਦਰ ਸਰ ਅੰਮ੍ਰਿਤ ਬਚਨ ਮਨ ਮੈਂ ਸਿੰਚੋ ਬੰਦੋ ਭਰੋ ਭਰ ਚਿਤਵੋ ਮਾਨ ਆਸਾ ਕਰੋ ਜਨ ਕਾ ਸੰਗ ਮੰਗੋ ਨਾਨਕ ਪ੍ਰਭ ਕੋ ਦਇਆ ਕਰ ਹਰ ਚਰਨੀ ਲਗ ਸੂਹੀ ਮਹੱਲਾ ਪੰਜਵਾਂ ਜਨ ਮੋਹੇ ਬ੍ਰਹਿਮੰਡ ਖੰਡ ਤਾਹੂੰ ਪੈ ਪਉ ਰੱਖ ਲਿਓ ਏ ਬਿਖਰੇ ਜਿਓ ਦਿਓ ਆਪਣਾ ਨਾ ਰਹਾ ਜਾਂ ਤੇ ਨਾਹੀ ਕੋਈ ਸਕੇ ਜਾਂ ਕੇ ਪਛ ਜਾ ਛੋੜ ਜਾਈ ਸੋ ਸਗਲ ਕਾ ਫਿਰ ਫਿਰ ਲਪਟਾ ਕਰੋ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਏ ਨਾਨਕੀ ਪ੍ਰਭ ਬੇਨਤੀ ਸਾਧ ਸੰਗ ਸਮਾਉ ਰਾਗ ਸੂਹੀ ਮਹੱਲਾ ਪੰਜਵਾਂ ਕਰ ਪੰਜਵਾਂ ਪੜਤਾਲ ਕਿਉਂ ਕਰ ਸਤਿਗੁਰ ਪ੍ਰਸ਼ਾਦ ਪ੍ਰੀਤ ਪ੍ਰੀਤ ਗੁਰੀਆ ਮੋਹ ਲਾਲ ਨਾ ਜਪ ਮਨ ਗੋਬਿੰਦ ਏਕੇ ਅਬਰ ਨਹੀਂ ਕੋ ਲੇਖੇ ਸੰਤ ਲਾਗ ਮਨੇ ਛਾੜਨ ਦੁਦਿਆ ਕੇ ਕੁਰੀਆ ਰਹਾਉ ਨਰਗਣ ਹਰੀਆਂ ਸਰਗੁਣ ਤਨੀਆਂ ਅਨ ਕੋਠੜੀਆਂ ਪੈਨ ਪੈਨ ਪੈਨ ਕਰੀਆਂ ਵਿੱਚ ਮਾਨ ਕੋਟ ਬਰੀਆਂ ਨਿਜ ਮੰਦਰ ਪਿਰੀਆਂ ਤਾਂ ਆਂਧ ਕਰੀਆਂ ਨਾ ਮਰੀਆਂ ਨਾ ਜਰੀਆਂ ਕਿਰਤਨ ਜੋਰੀਆਂ ਅਵਿਦ ਫਿਰੀਆਂ ਪਰ ਹਿਰੀਆਂ ਬਿਖਰਾਂ ਕਿਰੀਆਂ ਅਵ ਸੰਗ ਪਰੀਆਂ ਹਰ ਦੁਆਰੇ ਖਰੀਆਂ ਦਰਸ਼ਨ ਕਰੀਆਂ ਨਾਨ ਗਰਮਣੀਆਂ ਬਹੁ ਅਰਨਾ ਫੇਰੀਆਂ ਸੋਹੇ ਮਹੱਲਾ ਪੰਜਵਾਂ ਰਾਸ ਮੰਡਲ ਕਿੰਨ ਖਰ ਸਗਲੋ ਸਾਇਰ ਸਾਰਾ ਰਹੋ ਬਾਬਿਦ ਰੂਪ ਰੰਗ ਅਪਾਰਾ ਪੇਖੇ ਖੁਸ਼ੀ ਪੂਕ ਨਹੀਂ ਹਰ ਸਾਵਰਸ ਲੈਤ ਬਸ ਨਿਹਰਾਰਾ ਬਾਰ ਚਹਿ ਨਾਹੀਂ ਮੁਖ ਮਸਾਰਾ ਕਹਿ ਨਾ ਜਾਏ ਖੇਲ ਤਮੋਰਾ ਨਾਨਕ ਰਹਿਣ ਸ਼ਾਂਤ ਚਰਨਾਰਾ ਸੋਹੀ ਮਹੱਲਾ ਪੰਜਵਾਂ ਹੋ ਤੋ ਮੈਂ ਆਇਆ ਛਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਸ ਪਾਵੇ ਤਿਉਂ ਰੱਖੋ ਸਵਾਮੀ ਮਾਰਗ ਗੁਰੇ ਪਠਾਇਆ ਰਹਾਉ ਮਹਾਨ ਦੁੱਤਰ ਮਾਇਆ ਜੈਸੇ ਪਵਨ ਚਲਾਇਆ ਸੁਨ ਸੁਨ ਹੀ ਡਰਾਇਆ ਕਰੋ ਧਰਮ ਰਾਇਆ ਗ੍ਰਹਿ ਅੰਧ ਕ ਪਾਇਆ ਪਾਪ ਕ ਸਗਰਾਇਆ ਗਹੀ ਓੜ ਸਦਾਇਆ ਨਾਨਕ ਹਰ ਤੇ ਆਇਆ ਆਪ ਮੈਂ ਪੁਰ ਪਾਇਆ ਰਾਗ ਸੂਹੀ ਮਹੱਲਾ ਪੰਜਵਾਂ ਕਰ ਸ਼ੇਮਾ ਇਕੋਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸੇ ਬੇਨੰਤੀਆਂ ਮਿਲੇ ਨਾਮ ਅਧਾਰਾ ਟੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰ ਭਗਤਾਂ ਕੀ ਟੇਕ ਤੋਂ ਸੰਤਾਂ ਕੀ ਓੜ ਤੋਂ ਸੱਚਾ ਸਿਰਜਣ ਹਰ ਅਰਹਾਵ ਸੱਚ ਤੇਰੀ ਸਮਗਰੇ ਸੱਚਾ ਤੇਰਾ ਦਰਬਾਰਾ ਸੱਚ ਤੇਰੇ ਖਜਾਨੀਆਂ ਸੱਚ ਤੇਰਾ ਪਸਾਰਾ ਤੇਰਾ ਰੁਕ ਅਗਮ ਹੈ ਅਨੂਪ ਤੇਰਾ ਦਸਾਰਾ ਹੋ ਕਰਬਾਨੀ ਤੇਰਿਆਂ ਸੇਵਕਾਂ ਜੈਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮਾ ਪਰ ਨਾਨਕ ਗੁਰੂ ਨਾਨਕ ਮਿਲਿਆ ਪਾਰਵਮ ਤੇਰਿਆਂ ਚਰਨਾ ਕੋ ਬਲਿਹਾਰਾ ਰਾਗ ਸੂਹੀ ਮਹੱਲਾ ਪੰਜਵਾਂ ਕਰ ਸਤਮਾ ਇਕੋਂਕਾਰ ਸਤਿਗੁਰ ਪ੍ਰਸਾਦ ਤੇਰਾ ਪਾਣਾ ਤੁਹੇ ਮਨਾਏ ਜਿਸ ਤੋਂ ਹੋਏ ਦਿਹਾਲਾ ਸਾਹਿਬ ਜੋ ਤੁਧ ਪਾਵੇ ਤੋਂ ਸਰਵੀਆਂ ਪਿਤ ਪਾਲਾ ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ ਜੋ ਤਿਸ ਪਾਵੇ ਸੁ ਪਰਮਾਨ।

0: ਸੰਤ ਜੀ ਆਧਾਰ ਈ ਰਹਾਉ, ਤੂੰ ਦਿਆਲ ਕਿਰਪਾਲ ਕਿਰਪਾ ਨਿਧ, ਮਨਸਾ ਪੂਰਨ ਹਾਰਾ, ਭਗਤ ਤੇਰੇ ਸਾ ਪ੍ਰਾਣ ਪਤ ਪ੍ਰੀਤਮ, ਤੂੰ ਭਗਤਨ ਕਾ ਪਿਆਰਾ, ਤੂੰ ਅਤਾਹ ਪਾਰ ਅਤ ਉੱਚਾ, ਕੋਈ ਅਭਨ ਤੇਰੀ ਪੰਥੇ, ਈਰਦਾਸ ਹਰੇ ਸਵਾਮੀ, ਬਿਸਨ ਸੁਖਦਾਤੇ, ਦਿਨ ਰਹਿਣ ਸਾ ਸਾਸ ਗੁਣ ਗਾਵਾ, ਜੇ ਸਵਾਮੀ ਤੁ ਪਾਵਨ ਨਾਮ ਤੇਰਾ, ਸੁਖ ਨਾਨਕ ਮਾਂਗੇ, ਸਭ ਟੁੱਠੇ ਪਾਵਾ, ਸੋਹੇ ਮਹੱਲਾ ਪੰਜਵਾਂ, ਬਿਸਰਨ ਨਾਹੀਂ ਜੇ ਤੂੰ ਕਬੂ, ਸੋ ਥਾਨ ਤੇਰਾ ਕਿਹਾ, ਆਠ ਪੈਰ ਜੇ ਤੁਧ ਤਿਆਵੇ, ਨਿਰਮਲ ਹੋਵੇ ਦੇਹਾ, ਮੇਰੇ ਰਾਮ ਓ ਮੈਂ ਥਾਨ ਪਾਲਣ ਆਇਆ, ਖੋਸ ਖੋਸ ਪਿਆ ਸਾਸੰਗ, ਤਿੰਨ ਸਰਨਾਈ ਪਾਏ ਅਰਹਾ, ਵੇਦ ਪੜੇ ਪਰ ਮੈਂ ਹਾਰੇ, ਇੱਕ ਤੈਨੇ ਕੀਮਤ ਪਾਏ, ਸਾਧਕ ਸਿੱਧ ਫਿਰੇ ਬਿਲਾ ਤੇ, ਤੇ ਪੀ ਮੋਹੇ ਮਾਈ ਦਾਸ ਅਵਤਾਰ, ਰਾਜੇ ਹੋਏ ਵਰਤੇ ਮਹਾਦੇਵ ਅਤੁੱਤਾ, ਤਿਲ ਪੀ ਸੰਗ ਨ ਪਾਏ, ਓ ਤੇਰਾ ਲਾਜ ਥਕੇ ਪੇ ਪੁੱਤ, ਸਹਿ ਸੁਖ ਅਨੰਤ ਰਾਮ ਰਸਨ, ਹਰ ਸ਼ਾਂਤੀ ਮੰਗਲ ਗਾਇਆ, ਸਫਲ ਦਰਸ਼ਨ ਪਿੱਠਿਆ ਗੁਰ ਨਾਨਕ, ਤਾ ਮਨ ਤਨ ਹਰ ਹਰ ਤਿਆਇਆ, ਸੂਹੀ ਮੁਹੱਲਾ ਪੰਜਵਾਂ, ਕਰਮ ਧਰਮ ਪਖੰਡ ਜੋ ਦਿਸੇ, ਤਿਲ ਜਮ ਜਗਤੀ ਲੁੱਟੇ, ਕਰ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੁਟੇ, ਸੰਤੋ ਸਾਗਰ ਪਾਰ ਉਤਰੀਏ, ਜੀ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸ਼ਾਦੀ ਤਰੀਏ ਰਹਾਉ, ਗੋੜ ਤੀਰਥ ਮਜਨ ਇਸ਼ਨਾਨਾ, ਇਸ ਕਾਲ ਮੈਂ ਮੈਲ ਪਰੀ ਜੇ ਸਾ ਸੰਗ, ਜੋ ਹਰ ਗੁਣ ਗਾਵੇ, ਸੋ ਨਿਰਮਲ ਕਰ ਲੀਜੇ, ਬੇਦ ਕਤੇਵ ਸਿਮਰ ਸਭ ਸ਼ਾਸਤ, ਇਨ ਪੜਿਆ ਮੁਕਤਨ ਹੋਈ, ਇੱਕ ਅੱਖਰ ਜ ਗੁਰਮੁਖ ਜਾਪੇ, ਤਿਸਕੇ ਨਿਰਮਲ ਸੋਏ ਖੱਤਰੀ, ਬ੍ਰਾਹਮਣ ਸੂਦ ਬੈਸ, ਉਪਦੇਸ਼ ਚਹ ਬਰਨਾ ਕੋ ਸਾਂਝਾ, ਗੁਰਮੁਖ ਨਾਮ ਜਪੇ ਉਧਰੇ, ਸੋ ਉਹ ਕਲ ਮੈਂ ਕਟ ਕੜ ਨਾਨਕ ਮਾਂਝਾ, ਸੋਹੇ ਮਹਲ ਪੰਜਵਾਂ, ਜੋ ਕੁਛ ਕਰੇ ਸੋਏ ਬ੍ਰਹਮਾਨੇ, ਉਹ ਰਾਮ ਨਾਮ ਰੰਗ ਰਾਤੇ, ਤਿਨਕੇ ਸਭ ਸਮਨੀ ਥਾਈ, ਤਿਨ ਪ੍ਰਭ ਕੇ ਚਰਨ ਪ੍ਰਹਤੇ, ਮੇਰੇ ਰਾਮ ਹਰ ਸੰਤਾਂ ਜੀਵਣ, ਕੋਈ ਭਗਤਾਂ ਬਣ ਆਏ ਪ੍ਰਭ ਆਪਣੇ, ਸੋਨ ਜਲ ਥਲ ਮੈਂ ਅਲ ਸੋਈ ਰਹਾਮ, ਕੋਟ ਭਰਾਵੇ ਸਤਸੰਗ, ਕੋਟ ਭਰਾ ਦੇ ਸਤਸੰਗ ਉਧਰੇ, ਜਮ ਤਾਂ ਕੇ ਨਿੜ ਨਾ ਆਵੇ, ਜਨਮ ਜਨਮ ਕੇ ਵਿਛੜਿਆ ਹੋਵੇ, ਤਿਨ ਹਾਰ ਸਿਉ ਆਣ ਮਿਲਾਵੇ, ਮਾਇਆ ਮੋਹ ਪਰਮ ਪੋ ਕਟਿਆ, ਸੰਤ ਸ਼ਰਨ ਜੋ ਆਵੇ, ਜਿਹਾ ਮਨੋਰਥ ਕਰ ਅਰਾਧੇ, ਸੋ ਸੰਤਨ ਤੇ ਪਾਵੇ, ਜਾਨਕੀ ਮਹਿਮਾ ਕੀਰਤ ਕਰਨੋ, ਜੋ ਪ੍ਰਭ ਆਪਣੇ ਪਾਣੇ, ਕੋ ਨਾਨਕ ਤਿਨ ਸਤਿਗੁਰ ਭੇਟਿਆ, ਤੇ ਸਮੇਂ ਪਏ ਨੇ ਕਾਣੇ, ਸੂਹੀ ਮਹੱਲਾ ਪੰਜਵਾਂ, ਮਹਾਂ ਅਗੰਤੇ ਤੁਧ ਹਾਦ ਰਾਖੇ, ਪੈ ਤੇਰੀ ਸਰਨਾਏ, ਤੇਰਾ ਮਾਣ ਤਾਂ ਰਿਦ ਅੰਤਰ, ਹੋ ਦੂਜੀ ਅਸ ਚਕਾਈ, ਮੇਰੇ ਰਾਮ ਰਾਏ ਤੋ ਚਿਤ ਆਇਆ, ਉਭਰੇ ਤੇਰੀ ਟੇਕ ਪ੍ਰਵਾਸਾ, ਤੁਮਰਾ ਜਪ ਨਾਮ ਤੁਮਾਰਾ ਉਧਰ ਏ ਰਾਮ, ਅੰਧ ਕੋਪ ਤੇ ਕੋਟ ਲਈਏ, ਤੁਮ ਆਪੇ ਕਿਰਪਾਲਾ, ਸਰ ਸਮਾਰ ਸਰਵ ਸੁਖ ਦੀਏ, ਆਪੇ ਕਰੇ ਪਿਤਪਾਲਾ, ਆਪਣੀ ਨਜ਼ਰ ਕਰੇ ਪਰਮੇਸ਼ਰ, ਬੰਧਨ ਕਾਠ ਛਡਾਏ, ਆਪਣੇ ਭਗਤ ਪ੍ਰਭ ਆਪ ਕਰਾਈ, ਆਪੇ ਸੇਵ ਅਲਾਏ ਪਰਮ ਗਿਆ, ਪੈ ਮੋਹੇ ਬਨਾਸੇ ਮਿਟਿਆ, ਸਗਲ ਬੇਸੁਰ ਨਾਨਕ ਦਇਆ ਕਰੇ ਸਕਦਾ ਤੇ, ਨਾਨਕ ਸ਼ਰਨ ਨਾਨਕ ਦਇਆ ਕਰੇ ਸਕਦਾ, ਭੇਟਿਆ ਸਤਿਗੁਰ ਪੂਰਾ, ਸੋਹੀ ਮਹੱਲਾ ਪੰਜਵਾਂ, ਆਪ ਕੁਛ ਨਾ ਸੀਓ, ਤਬ ਕਿਆ ਕਰਤਾ, ਕਵਨ ਕਰਮ ਕਰ ਆਇਆ, ਆਪਣਾ ਖੇਲ ਆਪ ਕਰ ਦੇਖੇ, ਠਾਕਰ ਰਚਨ ਰਚਾਇਆ, ਮੇਰੇ ਰਾਮ ਰਾਏ, ਮੁਝ ਤੇ ਕੁਛ ਨਾ ਹੋਈ, ਆਪੇ ਕਰਤਾ ਆਪ ਕਰਾਏ, ਸਰਨ ਰੰਤ ਸੋਏ ਰਹਨ, ਗਣਤੀ ਗਣੀ ਨਾ ਛੁੱਟੇ ਕਵ, ਕਾਚੀ ਦੇ ਆਣੇ ਕਿਰਪਾ ਕਰੋ, ਪ੍ਰਭ ਕਰਨੇ ਹਾਰਾ, ਤੇਰੇ ਬਖਸ਼ ਨਿਰਾਲੀ, ਜੀ ਜਾਨ ਸਭ ਤੇਰੇ ਕੀਤੇ, ਘੜ ਘੜ ਤੁਝੇ ਤਿਹਾਈਏ, ਤੇਰੀ ਗਤ ਮੈਂ ਤੂੰ ਜਾਣੇ, ਕੁਦਰਤੀ ਨਾ ਪਾਈਏ, ਨਰਗਣ ਮੁਗਧ ਅਜਾਨ ਅਗਿਆਨੇ, ਕਰਮ ਧਰਮ ਨਹੀਂ ਜਾਣਾ, ਦਇਆ ਕਰੋ ਨਾਨਕ ਗੁਣ ਗਾਵੇ, ਮਿੱਠਾ ਲੱਗੇ ਤੇਰਾ ਪਾਣਾ, ਸੋਹੇ ਮਹੱਲਾ ਪੰਜਵਾਂ, ਪਾਗੜ ਸੰਤ ਤੁਮਾਰੇ, ਜਿਨ ਕਾ ਤਨ ਨਾਮਾ, ਪ੍ਰਵਾਨ ਗਈ ਏ ਆਏ ਸਫਲ ਤਨਾ ਕੇ ਕੰਮ, ਮੇਰੇ ਰਾਮ ਰਾਏ, ਹਰ ਜਨ ਕੇ ਵੱਲ ਜਾਈ, ਕਿਸਾਂ ਕਾ ਕਰ ਚਮਲ ਟਲਾਵਾਂ, ਚਾਰਨ ਤੋੜ ਮੁਖ ਲਈ ਰਹਾਉ, ਜਨਮ ਮਰ ਤੋਂ ਮਰਨਾ ਹੈ, ਜਨ ਪਰ ਪੁਕਾਰੀ ਅਜੀ ਦਾਨ ਦੇ ਭਗਤੀ ਲਾਨ, ਹਾਰ ਸਿਉ ਲੈਣ ਮਿਲਾਏ, ਸੱਚਾ ਅਮਰ ਸੱਚੀ ਪਾਤਸ਼ਾਹ, ਸੱਚੇ ਸਿੱਧੀ ਰਾਤੇ, ਸੱਚਾ ਸੁਖ ਸੱਚੀ ਵਡਿਆਏ, ਜਿਸ ਕੇ ਸੇ ਤਿੰਨ ਜਾਤੇ, ਪੱਖਾਂ ਫੇਰੀ ਪਾਣੀ ਟੋਵਾਂ, ਹਰ ਜਾਨਣ ਕੇ ਪੀਸਣ ਪੀਸ ਕਮਾਵਾਂ, ਨਾਨਕੀ ਪ੍ਰਭਾਸ ਬਨੰਤੀ, ਤੇਰੇ ਜਨ ਦੇਖਣ ਪਾਵਾ, ਸੋਹੀ ਮਹੱਲਾ ਪੰਜਵਾਂ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ, ਚਰਨ ਤੋੜ ਤੇਰੇ ਸੇਵਕ ਮੰਗੇ, ਤੇ ਦਰਸ਼ਨ ਕੋ ਬਲਿਹਾਰਾ, ਮੇਰੇ ਰਾਮ ਰਾਜਾ ਰੱਖੇ ਤਿਉਂ ਰਹੀਏ, ਤੁਧ ਪਾਵੇ ਤਾਂ ਨਾਮ ਚ ਪਾਵੇ, ਸੁਖ ਤੇਰਾ ਦਿੱਤਾ ਲਈ ਏ ਰਹਾਓ, ਮੋਗਤ ਭੋਗਤ ਜੁਗਤ ਤੇਰੀ ਸੇਵਾ, ਜਿਸ ਨੂੰ ਆਪ ਕਰਾਵੇ ਤਾਂ ਬਕੁੰਠ ਜਹਾਂ ਕੀਰਤਨ ਤੇਰਾ, ਤੂੰ ਆਪੇ ਸ਼ਰਦ ਅੱਲਾ, ਸਿਮਰ ਸਿਮਰ ਸਿਮਰ ਨਾਮ ਜੀਵਾ, ਮਨ ਤਨ ਹੋਏ ਨਿਹਾਲਾ, ਚਰਨ ਕਮਲ ਤੇਰੇ ਧੋਏ ਧੋਏ ਪੀਵਾ, ਮੇਰੇ ਸਤਿਗੁਰ ਦੀਨ ਦਿਆਲਾ, ਕਰਵਾਨ ਜਾਈ ਉਸ ਵੇਲਾ ਸਵਾਮੀ, ਜਿੱਤ ਦੁਆ ਜਿੱਤ ਤੁਮਰੇ ਦੁਆਰੇ ਆਇਆ, ਨਾਨਕੋ ਪ੍ਰਭ ਏ ਕਿਰਪਾਲਾ, ਸਤਿਗੁਰ ਪੂਰਾ ਪਾਇਆ ਸੂਈ ਮਹੱਲਾ ਪੰਜਵਾਂ, ਤੋ ਚਿੱਤ ਆਏ ਮਹਾਨੰਦਾ, ਜਿਸ ਬਿਸਰੇ ਸੋ ਮਰ ਜਾਏ, ਦਿਆਲ ਹੋਵੇ ਜਿਸ ਉੱਪਰ ਕਰਤੇ, ਜੋ ਤੁਦ ਆਪ ਤੇ ਆਏ ਮੇਰੇ ਸਾਹਿਬ, ਤੂੰ ਮੈਂ ਮਾਣ ਨੇ ਮਾਣੇ ਅਰਦਾਸ ਕਰੀ, ਪਰ ਆਪਣੇ ਆ ਗਿਆ ਸੁਣ ਸੁਣ ਜੀਵਨ ਤੇਰੀ ਬਾਣੀ ਰਹਾਉ, ਚਰਨ ਤੋੜ ਤੇਰੇ ਜਨ ਕੀ ਹੋਵਾਂ, ਤੇਰੇ ਦਰਸ਼ਨ ਕੋ ਬਲ ਜਾਈ, ਅੰਮ੍ਰਿਤ ਬਚਨ ਦਿੱਤੀ ਔਰ ਤਾਰੇ, ਤੋ ਕਿਰਪਾ ਤੇ ਸੰਗ ਪਾਏ ਅੰਤਰ ਕੀ ਗਤ ਤੂੰ ਹੈ ਸਾਰੇ, ਤੋ ਜੇਵੜ ਅਵ ਨ ਕੋਈ, ਜਿਸਨ ਲਾਏ ਜਿਸਨ ਲਾਏ ਲੈ ਸੋ ਲਾਗੇ, ਭਗਤ ਤੁਮਾਰਾ ਹੋਈ ਦੋਇ ਕਰ ਜੋੜ, ਮੰਗੋ ਇੱਕ ਦਾਨਾ, ਸਾਹਿਬ ਟੁੱਠੇ ਪਾਵਾ, ਸਾਸ ਸਾਸ ਨਾਨਕ ਰਾਧੇ, ਆਠ ਪੈਰ ਤੋ ਗਾਵਾਂ ਸੂਹੀ ਮਹੱਲਾ ਪੰਜਵਾਂ, ਜਿਸਕੇ ਸਿਰ ਪਰ ਸੋ ਸਵਾਮੀ, ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੇਤਨ ਅਬ ਮੇਰੇ ਰਾਮ ਰਾਏ, ਤੂੰ ਸੰਤਾਂ ਕਰ ਸੰਤ ਤੇਰੇ ਤੇਰੇ ਸੇਵਕ, ਪਉ ਕੁਛ ਨਾਹੀਂ ਜਾਮ ਨੇ ਆਵੇ ਨੇਰੇ ਰਹਾ, ਜੋ ਤੇਰੇ ਰੰਗ ਰਾਤੇ ਸਵਾਮੀ, ਤਿਨਕਾ ਜਨਮ ਦੁੱਖ ਨਸਾ, ਤੇਰੀ ਬਖਸ਼ ਨ ਮਿੱਟੇ ਕੋਈ, ਸਤਿਗੁਰ ਕਹੋ ਦਿਲ ਸਨਾਮ ਧਿਆਨ ਸੁਖ ਫਲ ਪਾਇਣ, ਆਠ ਪੈਰ ਅਰਾਧੇ ਤੇਰੀ ਸ਼ਰਨ ਤੇਰੇ ਪ੍ਰਵਾਸੇ, ਪੰਜ ਦੁਸ਼ਟ ਲੈ ਸਾਧਿਨ, ਗਿਆਨ ਧਿਆਨ ਕੁਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰੱਖੀ ਮੇਰੀ ਸੂਈ ਮਹੱਲਾ ਪੰਜਵਾਂ, ਸਗਲ ਤਿਆਗ ਗੁਰ ਚਰਨੀ ਆਇਆ, ਰੱਖੋ ਰੱਖਣ ਹਾਰੇ ਜਿੱਤੋਂ ਲਾਵੇ ਤਿੱਤ ਲੱਗੇ, ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ, ਤੂੰ ਪ੍ਰਭ ਅੰਤਰ ਜਾਵੇਂ ਕਰ ਕਿਰਪਾ, ਗੁਰਦੇਵ ਦਿਆਲਾ ਗੁਣ ਗਾਵਾ ਨਿਤ ਸਵਾਮੀ ਰਹਾਉ, ਆੜ ਪੈ ਪ੍ਰਭ ਆਪਣਾ ਧਿਆਈਏ, ਗੁਰ ਪ੍ਰਸ਼ਾਦ ਪੋ ਧਰੀਏ, ਆਪ ਤਿਆਗ ਹੋਈਏ ਸਭ ਰਹਿਣਾ, ਜੀਵ ਧਿਆਨ ਇਉਂ ਮਰੀਏ ਸਫਲ ਜਾਨ, ਤਿਸਕਾ ਜਗ ਪਿੱਤਰ ਸਾਧ ਸੰਗ ਨੋ ਜਾਪੇ, ਸਗਲ ਮਨੋਤ ਤਿਸਕੇ ਪੂਰਨ, ਜਿਸ ਦਇਆ ਕਰੇ ਪ੍ਰਭ ਆਪੇ, ਦੀਨ ਦਿਆਲ ਕਿਰਪਾਲ ਪ੍ਰਭ ਸਵਾਮੀ, ਤੇਰੀ ਚਰਨ ਦਿਆਲ ਕਰ ਕਿਰਪਾ, ਆਪਣਾ ਨਾਮ ਜੀਜੇ ਨਾਨਕ ਸਾਦਰ ਵੱਲ, ਰੱਖ ਸੂਈ ਅਸ ਪੱਟੀਆਂ ਵੱਲ, ਕਰ ਪਹਿਲਾ ਇੱਕੋ ਕਰ ਸਤਿਗੁਰ ਪ੍ਰਸਾਦ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਲਾ ਹੋਏ, ਨਾ ਮੈਂ ਰੂਪ ਨਾ ਬਾਂਕੇ ਨੈਣਾ, ਨਾ ਕੁੱਲ ਢੰਗ ਨਾ ਮਿੱਠੇ ਵਿਣ ਰਹਾਓ, ਸਹਿ ਸ਼ਿੰਗਾਰ ਕਮਣ ਕਰ ਆਵੇ, ਤਾਂ ਸਵਗਣ ਜਾਂ ਕੰਤ ਇਹ ਪਾਵੇ, ਨਾ ਤਿਸ ਰੂਪ ਨਾ ਰੇਖਿਆ ਕਾਈ, ਅੰਤ ਨਾ ਸਾ ਵਿਸਮਰਿਆ ਜਾਏ, ਸੁਰਤ ਮੋਤ ਨਹੀਂ ਚਤੁਰਾਏ, ਕਰ ਕਿਰਪਾ ਪ੍ਰਭ ਲਾ ਪਾਈ, ਖਰੀ ਸਿਆਣੀ ਕੰਤ ਨਾ ਪਾਣੀ, ਮਾਇਆ ਲਾਗੇ ਪਰਮ ਪਲਾਣੀ, ਹੋਮੇ ਜਾਏ ਤਾਂ ਕੰਤ ਸਮਾਏ, ਤੋ ਕਾਮਣ ਪਿਆਰੀ ਨਪਨੇ ਪਾਈ, ਅਨਕ ਯਤਨ ਵਿਛਰ ਦੁੱਖ ਪਾਇਆ, ਕਰ ਗਏ ਲਿਹੋ ਪ੍ਰੀਤਮ ਪ੍ਰਾਪਰ ਆਇਆ, ਪਾਣਤ ਨਾਨ ਸੈ ਪੀਹੋ ਸੇ, ਜੇ ਭਾਵੇ ਪਿਆਰਾ ਤੈ ਰਵੇ ਸੇ, ਸੋਹੀ ਮਹਲਾ ਪਹਿਲਾ ਕਰਨਾਮਾ, ਇੱਕੋ ਕਰ ਸਤਿਗੁਰ ਪ੍ਰਸਾਦ, ਕੱਚਾ ਰੰਗ ਕਸਮ ਕਰ ਥੋੜੇ ਆਂਦੇ ਨੇ ਚਾਰ, ਜੋ ਬਿਨਾਂ ਮੈਂ ਪਰਾਂ ਭੁੱਲੀਆਂ ਠੱਗ ਮੁੱਠੀ ਕੋੜੇ ਓੜੀਓ, ਸੱਚੇ ਸੱਤੇ ਰੱਤਿਆਂ ਜਨਮ ਦੂਜੀ ਬਾਰ, ਜੋ ਰੰਗੇ ਕਾਖੇ ਰੰਗੀਏ, ਜੋ ਰੱਤੇ ਰੰਗ ਲਾਏ, ਜੋ ਰੰਗਣ ਸੇਵੀਏ, ਸੱਚੇ ਸਿਉਂ ਚਿਤਲਾਏ ਜੀਓ ਰਹਾਓ, ਚਾਰੇ ਕੁੰਡਾਂ ਜੇ ਪਵੇ ਬਿਨ ਭਾਗਾਂ ਤਨ ਨਾ, ਅਵਗਣ ਮੁੱਠੇ ਜੇ ਫਰੇ ਵੱਧ ਕਥਾਏ ਨਾ ਪਾਏ, ਜੋ ਗੁਰ ਆਖੇ ਸੇ ਉਭਰੇ ਸ਼ਬਦ ਰਤੇ ਮਨ ਮਾਏ, ਜਿਉ ਚਿੱਟੇ ਜਿਨਕੇ ਕੱਪੜੇ ਮੈਲੇ ਚਿਤ ਕਠੋਰ, ਜਿਉ ਤਿੰਨ ਸੁਖ ਨਾਮ ਨਾ ਉਪਜੇ ਦੂਜੇ ਵਿਆਪੇ ਚੋਰ, ਜਿਉ ਮੋਲ ਨਾ ਬੁੱਝੇ ਆਪਣਾ ਸੇ ਪਸੁਆ ਸੇ ਟੋਰ, ਜਿਉ ਨਿਤਨਿਤ ਖੁਸ਼ੀਆਂ ਮਨ ਕਰੇ, ਨਿਤਨਿਤ ਮੰਗੇ ਸੁਖ, ਜਿਉ ਕਾਤਾ ਚਿਤਨ ਆਵੇ ਫਿਰ ਫਿਰ ਲੱਗੇ ਦੁੱਖ, ਜਿਉ ਸੁਖ ਦੁੱਖ ਦਾਤਾ ਮਨ ਵਸੇ, ਤਿਤ ਮਨ ਕੈਸੇ ਭੁੱਖ, ਜਿਉ ਬਾਕੀ ਬਾਲ ਤਲ ਵੀ ਅਸਰ ਮਾਰੇ ਜਾਂਦਾ ਜਿਉ ਲਿਖਾਂਗੇ ਦੇਵਣਾ ਪੁੱਛੇ ਕਰ ਵਿਚਾਰ ਜਿਉ ਸੱਚੇ ਖਿਲ ਉਭਰੇ ਬਖਸ਼ੇ ਬਖਸ਼ਣ ਹਾਰ ਜਿਉ ਮਾਨ ਕੋ ਕੀਜੇ ਮਿੱਤੜਾ ਖਾਕਰ ਮਲ ਜਿਉ ਬਹੁ ਰੰਗ ਦੇਖ ਪਲ ਆਇਆ ਪਲ ਪਲ ਆਵੇ ਜਿਉ ਨਦਰ ਪ੍ਰਾਪਤ ਛੁੱਟੀਏ ਨਦਰੀ ਮਿਲ ਮਲ ਜਿਉ ਗਾਫਰ ਗਿਆਨ ਵੀ ਹੋਣੇ ਆ ਗੁਰਮਨ ਗਿਆਨ ਪਲ ਜਿਉ ਖਿੱਚੋ ਤਣ ਬਗੋਚੀਏ ਬੁਰਾ ਭਲਾ ਦੋ ਨਾਲ ਜਿਉ ਬਿਰ ਛਪਦੇ ਪੈਰ ਤਿਆ ਸਮ ਉਹੀ ਜਮ ਕੋਲ ਜਿਉ ਜਿਨ ਕਰ ਅੰਤ ਹਰਿਆ ਸਭ ਸੇ ਦੇ ਦਰ ਜਿਉ ਸੋਕਿਆ ਮਨ ਬਸਾਰੀਏ ਸਦਾ ਸਦਾ ਦਤਾਰ ਜਿਉ ਨਾਨਕ ਨਾਮ ਨਾ ਬਿਸਰੇ ਨੈ ਤਾਰਾ ਆਧਾਰ ਜਿਉ ਸੋਹੀ ਮਹੱਲਾ ਪਹਿਲਾ ਕਾਫੀ ਕਰ ਦਾ ਸੁਣਾ ਇੱਕੋ ਕਰ ਸਤਿਗੁਰ ਪ੍ਰਸਾਦ ਮਾਨਸ ਜਨ ਦਲੰਬ ਗੁਰਮੁਖ ਪਾਇਆ ਮਨ ਤਨ ਹੋਇ ਚਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਬੱਖਰ ਸੱਚ ਲੈ ਸਪੱਤ ਪਾਏ ਦਰਬਾਰ ਗੁਰਮੁਖ ਸ਼ਬਦ ਪੈ ਰਹਾਓ ਮਨ ਤਾਂ ਸੱਚ ਸਲਾਏ ਸੱਚੇ ਮਨ ਪਾਏ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਔਰ ਜੀਵਾ ਗੁਰ ਸਾਰ ਆਂਤਰ ਤੋਂ ਬਸੇ ਮਨ ਮਾਹੇ ਸਜੇ ਰਸ ਰਸੈ ਮੂਰਖ ਮਾਨ ਸਮਨ ਜਾਏ ਘੋੜਾ ਕੇਤਣਾ ਮਨ ਮੂਰਖ ਮਨ ਸਮਝਾਏ ਔਖਾ ਕੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਨਿਤਨ ਦੇ ਸਮਾਲ ਪ੍ਰੀਤ ਆਪਣਾ ਜੇ ਚੱਲੇ ਗੁਣ ਨਾਲ ਨਾਹੀ ਦੁੱਖ ਸੰਤ ਆਪਣਾ ਮਨੁੱਖ ਪਲਾਵਾਂ ਨਾ ਤਿਸ ਰੰਗ ਹੈ ਮਰਸੀ ਹੋਏ ਬਣਾਉਣਾ ਮਾਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਕਰ ਆਣਿਆ ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ ਇੱਕ ਨਾਨਕੀ ਅਰਦਾਸ ਜੋਤ ਪਾਵੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾ ਵੈਸੇ ਸੋਹੀ ਮੁਹੱਲਾ ਪਹਿਲਾ ਜਿਉ ਆਰਨ ਲੋਹਾ ਪਾਏ ਪਨ ਖੜਾਈਏ ਤਿਉ ਸਖਤ ਜਾਨ ਪਾਏ ਪਵੇ ਪਵਾਈਏ ਬਿਨ ਬੁਝੇ ਸਭ ਦੁੱਖ ਦੁੱਖ ਕਮਾਵਣਾ ਹਮੇ ਆਵੇ ਜਾਏ ਪਰ ਭਲਾ ਬਣਾ ਰਹਾ ਤੋ ਗੁਰਮੁਖ ਰੱਖਣ ਹਾਰ ਹਾ ਨਾਮ ਤਿਆਏ ਮਿਲੇ ਤੁਝੇ ਰਜਾਏ ਸ਼ਬਦ ਕਾਮ ਆਏ ਤੂੰ ਕਰ ਕਰ ਵੇਖੇ ਆਪ ਦੇਹ ਸੋ ਪਾਈਏ ਤੋ ਦੇਖੇ ਥਾਪ ਥਾਪ ਦਰ ਵਿਨਾਈਏ ਦੋਹੀ ਹੋਵੇ ਖਾਕ ਪਵਣ ਉਡਾਈਏ ਇੱਕ ਤੇ ਕਰ ਕਮ ਤੱਕ ਮੈਲ ਨਾ ਪਾਈਏ ਚੋਂ ਦੇਵੀ ਅੰਧ ਕੋਰ ਕਵ ਮੋਹਾਈਏ ਗਰਮ ਸੇ ਕਰ ਚੋਰ ਕਿਸ ਰੋਆਈਏ ਗੁਰਮੁਖ ਚੋਰਾਂ ਲੱਗ ਹਰ ਨਾਮ ਜਗਾਈਏ ਸ਼ਬਦ ਆਗ ਜੋਤੀ ਜੋਤ ਦੇ ਪਾਈਏ ਲੋ ਰਤਨ ਹਰ ਨਾਮ ਗੁਰਸੁਰਤ ਭਜਾਈਏ ਸਦਾ ਰਹੇ ਨਹਿ ਕਾਮ ਜੇ ਗੁਰਮੁਖ ਪਾਈਏ ਰਾਤ ਦੇ ਹਰ ਨਾਮ ਮਨ ਬਸਾਈਏ ਨਾਨਕ ਮੇਲ ਮਿਲਾਏ ਜੇ ਤੋਦ ਪਾਈਏ ਸੋਹੀ ਮਹੱਲਾ ਪਹਿਲਾਂ ਮਨੋ ਨਾ ਨਾਮ ਵਿਸਾਰ ਐਨ ਅਸਤਿਆਈਏ ਜਿਉਂ ਰੱਖੇ ਕਿਰਪਾ ਧਾਰ ਤਵੇ ਸੋ ਪਾਈਏ ਮੈਂ ਅੰਦਲੇ ਹਰ ਨਾਮ ਲੁਟਕੀ ਟੋਹਣੀ ਰਹੋ ਸਭ ਕੀ ਟੇਕ ਨਾਮ ਉਹੇ ਮੋਹਣੀ ਰਹਾ ਜੈ ਦੇਖੋ ਤੈ ਨਾਲ ਗੁਰ ਦੇਖਾ ਲਿਆ ਅੰਤਰ ਬਹਰ ਪਾਲ ਸ਼ਬਦ ਨਿਹਾਲਿਆ ਸੇਵੀ ਸਤਿਗੁਰ ਪਾਏ ਨਾਮ ਨਿਰੰਜਣਾ ਤੁ ਪਾਵੇ ਤੇ ਵਿਰ ਜਾਏ ਪਰ ਪੰਜਨਾ ਜਨਮਤ ਹੀ ਦੁੱਖ ਲਾਗੇ ਮਰਨਾ ਆਏ ਕੇ ਜਨਮ ਮਰਨ ਪਰਵਾਰ ਹਰ ਗੁਣ ਗਾਏ ਕਿ ਹੋ ਨਾਹੀਂ ਤੂੰ ਹੋਵੇ ਤੁਧ ਹੀ ਸਾਜਿਆ ਆਪੇ ਥਾਪ ਥਾਪ ਸ਼ਬਦ ਨਿਵਾਜਿਆ ਦੇਹੀ ਪਸਮਰ ਰਲਾਏ ਨ ਜਾਪੇ ਕਹਿ ਗਿਆ ਆਪੇ ਰਹਿ ਸਮਾਏ ਸਭ ਸਮਰ ਪਿਆ ਤੂੰ ਨਾਹੀਂ ਪ੍ਰਭ ਦੂਰ ਜਾਣੇ ਸਭ ਤੂੰ ਹੈ ਗੁਰਮੁਖ ਵੇਖ ਦੂਰ ਅੰਤਰ ਭੀ ਤੂੰ ਹੈ ਮੈਂ ਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੇ ਨਾਨਕ ਦਾਸ ਸਤਿਗੁਰ ਮਾਤ ਦੇਹੀ ਰਾਗ ਸੋਹੀ ਮਹੱਲਾ ਤੀਜਾ ਕਰ ਪਹਿਲਾ ਅਸਤਪਤੀਆਂ ਇੱਕੋ ਕਰ ਸਤਿਗੁਰ ਪ੍ਰਸਾਦ ਨਾਮੇ ਹੀ ਤੇ ਸਭ ਕੁਛ ਹੋਇਆ ਬਿਨ ਸਤਿਗੁਰ ਨਾਮ ਨ ਜਾਪੇ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚਾਖੇ ਸਾਧ ਨ ਜਾਪੇ ਕੌਡੀ ਬਦਲੇ ਜਨਮ ਗੁਆਇਆ ਚਿੰਨਸ ਨਾਹੀਂ ਆਪੇ ਗੁਰਮੁਖੋ ਬੇ ਸੋ ਇੱਕੋ ਜਾਣੇ ਹਮੇ ਦੁੱਖ ਨਾ ਸੰਤਾਪੇ ਬਲਿਹਾਰੀ ਗੁਰ ਆਪਣੇ ਬਿੱਟਾਂ ਜਿਨ ਸੱਚੇ ਸਿਉ ਲਿਬਲਾਏ ਸ਼ਬਦ ਚਿੰਨ ਆਤਮ ਪ੍ਰਕਾਸਿਆ ਸਜੇ ਰਿਹਾ ਸਮਾਏ ਰਹਾ ਗੁਰਮੁਖ ਗਾਵੇ ਗੁਰਮੁਖ ਬੋਝੇ ਗੁਰਮੁਖ ਸ਼ਬਦ ਵਿਚਾਰੇ ਜੋ ਪਿੰਡ ਸਭ ਗੁਰ ਤੇ ਉਪਜੇ ਗੁਰਮੁਖਾਰ ਸਵਾਰੇ ਮਨਮੁਖ ਅੰਧਾ ਅੰਧ ਕਮਾਵੇ ਬਿਨ ਖੱਟੇ ਸੰਸਾਰੇ ਮਾਇਆ ਮੋਹ ਸਦਾ ਦੁੱਖ ਪਾਏ ਬਿਨ ਗੁਰ ਆਤ ਪਿਆਰੇ ਸੋਈ ਸਿਵਕ ਜੇ ਸਤਿਗੁਰ ਸੇਵੇ ਚਾਲੇ ਸਤਿਗੁਰ ਪਾਏ ਸੱਚਾ ਸ਼ਬਦ ਸਿਵਤ ਹੈ ਸੱਚੇ ਸੱਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹਮੇ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸੱਚਾ ਸੱਚਾ ਸ਼ਬਦ ਸੁਣਾਏ ਗੁਰਮੁਖ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਨਾਨਕ ਲਭਤ ਸੱਚੇ ਰੰਗ ਰਾਤਾ ਗੁਰ ਧੱਕੇ ਸ਼ਬਦ ਸਵਾਏ, ਮਨਮੁਖ ਸਾਧ ਹੀ ਕੂੜਾ ਬੋਲੇ, ਵਿਕ ਪੀਜੇ ਵਿਖ ਖਾਏ, ਜਮਕਾਲ ਬੰਦਾ ਤਿਸ਼ਨਾ ਦਾਦਾ, ਬੇਨ ਗੁਰ ਕਵਣ ਛਡਾਏ, ਸੱਚਾ ਤੀਰਥ ਜਿੱਤ ਸਤ ਸਰ ਨਾਵੋ, ਗੁਰਮੁਖ ਬਜੈ ਆੜਸਰ ਤੀਰਥ ਗੁਰ ਸ਼ਬਦ ਦੇਖਾਏ, ਤਿਤ ਨਾਤੇ ਮਲ ਜਾਏ, ਸੱਚਾ ਸ਼ਬਦ ਸੱਚਾ ਹੈ ਨਿਰਮਲ, ਤਾਂ ਮਲ ਲਗੇ ਨਾ ਲਾਏ, ਸੱਚੇ ਸ ਸੱਚੇ ਸਲਾ, ਪੂਰੇ ਗੁਰ ਤੇ ਪਾਏ ਤਨ ਮਨ ਸਭ ਕੁਛ ਹਰ ਤਿਸਕੇਰਾ, ਗੁਰਮੁਖ ਕਹਿਣ ਨਾ ਜਾਏ, ਹੁਕਮ ਹੋਵੇ ਤਾਂ ਨਿਰਮਲ ਹੋਵੇ, ਮੈਂ ਵਿੱਚੋਂ ਜਾਏ, ਗੌਰ ਕੀ ਸਾਖੀ ਸਜੇ ਚਾਖੀ, ਤ੍ਰਿਸ਼ਨਾ ਅਗਨ ਬਹਿ ਜਾਏ, ਗੁਰ ਕੇ ਸ਼ਬਦ ਰਤ ਸਜੇ ਮਤ ਸਜੇ ਰਸਮਾ, ਇਹ ਹਰ ਕਾ ਨਾਮ ਸਤ ਕਰ ਜਾਣੇ, ਗੁਰ ਕੇ ਪਾਏ ਪਿਆਰੇ ਸੱਚੀ ਵਡਿਆਈ, ਗੁਰ ਤੇ ਪਾਏ ਸੱਚੇ ਨਾਏ ਪਿਆਰੇ, ਇੱਕੋ ਸੱਚਾ ਸਮੇ ਵਰਤੇ, ਪਿਰਲਾ ਕੋ ਵਿਚਾਰੇ, ਆਪੇ ਮਿਲੇ ਤਾਂ ਬਖਸ਼ੇ ਸੱਚੀ ਭਗਤ ਸਵਾਰੇ, ਸਭੋ ਸੱਚ ਸੱਚ ਸੱਚ ਵਰਤੇ, ਗੁਰਮੁਖ ਕੋਈ ਜਾਣ ਜਮਣ ਮਰਨਾ ਹੁਕਮੋ ਵਰਤੇ, ਗੁਰਮੁਖ ਉਹ ਪਛਾਣੇ ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛੇ ਸੋ ਫਲ ਪਾਏ, ਨਾਨਕ ਤਿਸਕਾ ਸਭ ਕੁਛ ਹੋਵੇ, ਜੇ ਵਿੱਚੋਂ ਆਪ ਗਵਾਏ, ਸੋਹੀ ਮਹੱਲਾ ਤੀਜਾ, ਕਾਇਆ ਕਾਮਣ ਅਤ ਸਵਾਲਿਓ, ਪਿਤ ਬਸੇ ਜਿਤ ਨਾਲੇ, ਪੇਰ ਸੱਚੇ ਤੇ ਸਦਾ ਸਵਾਗਨ ਕੁੱਤੇ ਸ਼ਬਦ ਸੰਭਾਲੇ, ਹਰ ਕੀ ਭਗਤ ਸਦਾ ਰੰਗ ਰਾਤਾ, ਹਮੇ ਵਿੱਚੋਂ ਜਾਲੇ ਬਹੁ ਬਹੁ, ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸੱਚ ਸਮਾਨ ਇਰਹਾ, ਕਾਇਆ ਅੰਦਰ ਸਭ ਕੁਛ ਬਸੇ, ਖੰਡ ਮੰਡਲ ਪਾਤਾਲਾ, ਕਾਇਆ ਅੰਦਰ ਜਗ ਜੀਵਨ ਦਾਤਾ, ਬਸੇ ਸਭਨਾ ਕਰੇ ਪਿਤਪਾਲਾ, ਕਾਇਆ ਕਾਮਣ ਸਦਾ ਸੁਹੇਲੀ, ਗੁਰਮੁਖ ਨਾਮ ਸੰਭਾਲਾ, ਕਾਇਆ ਅੰਦਰ ਆਪੇ ਵਸੇ, ਲੱਖ ਨ ਲਖਿਆ ਜਾਏ, ਮਨੁੱਖ ਮੁਗਦ ਮੁਝੇ ਨਹੀਂ, ਬਾਹਰ ਪਾਲਣ ਜਾਏ, ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਅਲਖ ਦਿੱਤਾ ਖਾਏ, ਕਾਇਆ ਅੰਦਰ ਰਤਨ ਪਦਾਰਥ ਭਗਤ ਪ੍ਰੇ ਭੰਡਾਰਾ, ਇਸ ਕਾਇਆ ਅੰਦਰ ਨੌ ਨਿਤ ਪ੍ਰਿਥਵੀ ਪਾਠ ਪਟਨ ਬਾਜਾਰਾ, ਇਸ ਕਾਇਆ ਅੰਦਰ ਨਾਮ ਨੌ ਨਿਦ ਪਾਈਏ, ਗੁਰ ਕੇ ਸ਼ਬਦ ਵਿਚਾਰਾ, ਕਾਇਆ ਅੰਦਰ ਧੋਲ ਤਲਾਏ, ਆਪੇ ਤੋਲਣ ਹੋਰਾ, ਇਹ ਮਰਤਨ ਜਵਾਹਰ ਮਾਣਕ, ਇਸ ਕਾ ਮੋਲ ਫਾਰਾ, ਮੋਲ ਕੇਤੇ ਮਾਮ ਪਾਈਏ ਨਾਹੀ ਨਾ ਪਾਈਏ, ਗੁਰੂ ਵਿਚਾਰਾ, ਗੁਰਮੁਖ ਹੋਵੇ ਸੋ ਕਾਇਆ ਖੋਜੇ, ਹੋ ਸਾ ਪਰਮ ਪਲਾਏ, ਜਿਸਨ ਦੇ ਸੋ ਜਨ ਪਾਏ, ਹੋਰ ਕਿਆ ਕੋ ਕਰੇ ਚਿੱਤਰ, ਕਾਇਆ ਅੰਦਰ ਪਾਉ ਪਾਉ ਬਸੇ, ਗੁਰ ਪ੍ਰਸ਼ਾਦੀ ਪਾਏ, ਕਾਇਆ ਅੰਦਰ ਬ੍ਰਹਮ ਬਿਸਨ ਮਹਿਸਾ, ਸਭ ਉਪਤ ਜਿਤ ਸੰਸਾਰ, ਸੱਚੇ ਆਪਣਾ ਖੇ ਰਚਾਇਆ, ਆਵਾ ਗੁਣ ਸਾਰਾ, ਪੂਰੇ ਸਤਿਗੁਰ ਆਪ ਦਿਖਾਇਆ, ਸੱਚ ਨਾਮ ਨਿਸਤਰ ਸਖ ਆਇਆ, ਜੋ ਸਤਿਗੁਰ ਸੇਵੇ ਸੱਚੇ ਆਪ ਸਵਾਰੀ, ਬਿਨਾਂ ਮੈਂ ਦਾ ਟੋਈ ਨਾਹੀਂ, ਤਾਂ ਜਾਮ ਕਰੇ ਖੁਆਰੀ, ਨਾਨਕ ਸੱਚ ਬੜਿਆ ਈ ਪਾਏ, ਜਿਸਨੂੰ ਹਾਰ ਕਿਰਪਾ ਤਾਰੀ, ਰਾਗ ਸੂਹੀ ਮਹੱਲਾ ਤੀਜਾ, ਕਰ ਦਾਸ ਮਾਂ ਇੱਕ ਓਂਕਾਰ, ਸਤਿਗੁਰ ਪ੍ਰਸਾਦ, ਦੁਨੀਆਂ ਨਾ ਸਲਾਏ ਜੋ ਮਰ ਬੰਜ ਸੇ, ਲੋਕਾਂ ਨਾ ਸਲਾਏ ਜੋ ਮਰ ਖਾ ਕਥੇ, ਬਾਹੋ ਮੇਰੇ ਸਾਹਿਬਾਂ ਬਾਹੋ, ਗੁਰਮੁਖ ਸਦਾ ਸਲਾਈਏ, ਸੱਚਾ ਬੇਪਰਵਾਹ ਰਹੋ, ਦੁਨੀਆਂ ਕਿਹੜੀ ਦੋਸਤੇ, ਮਨੁੱਖ ਦਾਨ ਮਰਨ ਜਾਂ ਪਰਵੰਦੇ ਮਾਰੀਏ, ਵੇਲਾ ਨਾ ਲਹਨ, ਗੁਰਮੁਖ ਜਨਮ ਸਕਾਰ ਥਾ, ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ, ਸਾਜੇ ਸੋਕਰ ਹਨ ਗੁਰ ਕਾ ਸ਼ਬਦ ਵਸਾਰਿਆ, ਦੂਜੇ ਪਾਇਰ ਚੰਨ ਤਿਸਨਾ ਭੁੱਖ ਨਾ ਉਤਰੇ, ਆਦਨ ਜਲ ਤਫਰਨ ਦੁਸ਼ਟਨ ਅਲ ਦੋਸਤੀ ਨਾਲ, ਸੰਤਾਂ ਵੈਲ ਕਰਨ ਆਪ ਡੁੱਬੇ ਕਰ ਟੰਬ ਸਿਉ, ਸਗਲੇ ਕੁਲ ਡਵਨ ਚਿੰਤਾ ਭਲੇ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੂੰਹ ਖੋਲੇ, ਤੇ ਨਿੰਦਕਾ ਨਰਕੇ ਕੋਲ ਪਵਨ, ਇਹ ਮਨ ਜੈਸਾ ਸੇਵੇ ਤੈਸਾ ਹੋਵੇ, ਤੇ ਕਰਮ ਕਮਾਏ ਆਪੇ ਵੀ ਆਪੇ ਹੀ ਖਾਵਣਾ, ਕਹਿਣਾ ਕੁਛ ਨਾ ਜਾਏ, ਮਹਾਂਪੁਰਖ ਕਾ ਬੋਲਣਾ ਹੋਵੇ ਕਿਤੇ ਪਰ ਥਾਏ, ਉਹ ਅੰਮ੍ਰਿਤ ਭਰੇ ਭਰਪੂਰ ਹੈ, ਜਿੰਨਾ ਤਿਲਣਾ ਤਮਾਏ, ਗਣ ਕਰੇ ਗੁਣ ਸੰਗਰੇ ਅਵਰਾ ਅਪਦੇ ਸੈਨ, ਸਹਿਬੜ ਪਾਗੇ ਜੇ ਉਹਨਾਂ ਮਿਲ ਰਹੇ, ਆਂਦੇ ਨਾਮ ਲੈਣ ਦੇਸੇ ਰਿਸ਼ਕ ਸਮਾਏ, ਦੇਸੀ ਰਿਸ਼ਕ ਸੰਭਾਏ, ਜਿਨਾ ਭਾਈ ਮੇਦਨ ਇੱਕੋ ਹੈ, ਦਤਾਰ ਸੱਚਾ ਆਪ ਧਨੀ, ਜੋ ਸੱਚ ਤੇਰੇ ਨਾਲ ਹੈ, ਜੋ ਸੱਚ ਤੇਰੇ ਨਾਲ ਹੈ, ਗੁਰਮੁਖ ਨਦਰ ਨਿਹਾਲ ਆਪੇ ਬਖਸ਼ੇ ਮਿਲ ਲੈ, ਸੋ ਪ੍ਰਭ ਸਦਾ ਸੰਭਾਲ, ਮਨ ਮਹਿਲਾ ਸੱਚ ਨਰਮਲਾ, ਕਿਉਂ ਕਰਮ ਜਾਏ ਪ੍ਰਭ ਮਿਲੇ ਤਾਂ ਮਿਲ ਰਹੇ, ਹਮੇ ਸ਼ਬਦ ਜਲੈ, ਸੋ ਸੱਚਾ ਸੋ ਸਾਹੋ ਸੱਚਾ ਬਿਸਰੇ ਪ੍ਰਭ, ਸੋ ਸਾਹੋ ਸੱਚਾ ਬਿਸਰੇ, ਤਰਕ ਜੀਵਨ ਸੰਸਾਰ ਨਦਰ ਕਰੇ ਨਾ ਬਿਸਰੇ, ਗੁਰਮਤੀ ਵਿਚਾਰ ਸਤਿਗੁਰ ਮਿਲੇ ਤਾਂ ਮਿਲ ਰਹਾ, ਸੱਚ ਰੱਖਾਂ ਔਰ ਤਨ ਮਿਲਿਆ ਹੋਏ ਨਾ ਵਿਛੜੇ, ਗੁਰ ਕੇਤ ਪਿਆਰ ਪੈਰਸ ਲਈ ਆਪਣਾ, ਗੁਰ ਕੇ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ, ਸਵਾਨ ਤੇ ਨਾਲ ਮਨੁੱਖ ਮਲ ਨਾ ਪੀਜੀ, ਆਤਮ ਅੜੇ ਚਿੱਤ ਕਠੋਰ, ਸੱਪੇ ਦੁੱਧ ਪਿਆਈਏ ਅੰਦਰ ਵੇਸਨ ਕੋਰ, ਆਪ ਕਰੇ ਕਿਸ ਆਖੀਏ ਆਪੇ ਬਖਸ਼ਣ ਹਰ, ਗੁਰ ਸ਼ਬਦੀ ਮਹਿਲ ਉਤਰੇ ਤਾਂ ਸੱਚ ਬਣਿਆ ਸ਼ਿੰਗਾਰ, ਵਿਚਾਰ ਸੱਚਾ ਸਾਉ ਸੱਚੇ ਬਣ ਯਾਰੇ ਉੱਥੇ ਘੋੜੇ ਨਾ ਟਕਾਨ ਉਨਾ ਸੱਚ ਨਾ ਪਾਵੇ ਦੁਖੇ ਮਾਹੇ ਪਹਿਚਾਨ ਹਮੇ ਮੈਲ ਜਗ ਫਿਰੇ ਮੱਝ ਮੈਂ ਬਾਰੋ ਬਾਰ ਪਿਆ ਕਰ ਕਮਾਵਣਾ ਕੋਈ ਨਾ ਮੇਟਣ ਹਾਲ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆ ਸੱਚ ਸਲਾਏ ਸੱਚ ਮਨ ਦੱਸ ਏ ਸੱਚਿਆਰ ਗੌਰ ਪੂਰੇ ਪੂਰੀ ਗਰ ਪੂਰੇ ਪੂਰੀ ਮੱਥ ਹੈ ਐਨ ਸੁਨਾਮ ਤਿਆਈ ਹਮੇ ਮੇਰਾ ਬੜ ਰੋਗ ਹੈ ਪਿੱਛੋਂ ਠਾਕਰ ਹੈ ਗੁਰ ਸਲਾਈ ਆਪਣਾ ਲੱਗਾ ਪਾਏ ਮਾਤਾ ਸਾਂਭੀ ਅੱਗੇ ਤਰੇ ਵਿੱਚੋਂ ਭਗਵਾਏ ਖਿੱਚੋ ਤਾਣ ਬਗੋਚੇ ਇਸ ਚਿਤਲਾਈ ਹਮੇ ਮੇਰਾ ਛੱਡ ਤੋਂ ਤਾਂ ਸੱਚ ਰੇ ਇਸ ਮੈਂ ਸਤਗੁਰ ਨੂੰ ਮਿਲੇ ਸੇ ਪਾਇਰਾ ਪਾਇਰਾ ਸੱਚੇ ਸ਼ਬਦ ਅਲਗਾ ਸੱਚ ਮਿਲੇ ਸੇ ਨਾ ਵਿਛੜੇ ਦਾ ਸੱਚੇ ਦੇ ਸਨ ਰੇ ਸੇ ਪਾਈ ਸੇ ਸੱਜਣਾ ਜੋ ਸੱਚਾ ਸੇਵਨ ਆਪਗਣ ਵਿਕਣ ਪਲਰ ਗੁਣ ਕੀ ਸਾਂਝ ਕਰਨ ਗੁਣ ਕੀ ਸਾਂਝ ਸੁਖ ਉਪਜੇ ਸੱਚੇ ਤਕਰਨ ਸੱਚ ਬਣ ਜੇ ਗੁਰ ਸ਼ਬਦ ਸਿਓ ਲਹਾ ਨਾਮ ਲੈਨ ਸੁਨ ਰੂਪਾ ਪਾਪ ਕਰ ਕਰ ਸੱਚੀਏ ਚੱਲੇ ਨਾ ਚੱਲਦਿਆਂ ਨਾਲ ਬਿਨਾਂ ਮੈਂ ਨਾਲ ਨਾ ਚੱਲ ਸੇ ਸਭ ਉਠੇ ਜਮ ਕਾਲਮ ਮਨ ਕਾ ਤੁਸਾ ਹਰ ਨਾਮ ਹੈ ਹਿਰਦੇ ਰੱਖੋ ਸਮਾਲ ਇਹੋ ਖਰਚਾ ਖੁੱਟ ਹੈ ਗੁਰਮੁਖੰਦੀ ਵੀ ਇਹ ਨਾਲ ਇਹ ਮਨ ਭੁੱਲ ਭੁੱਲਿਆ ਜਾਸੇ ਪਾਤ ਗੁਆਏ ਜਗਤ ਮੋਹੇ ਦੂਜੇ ਵਿਆਪਿਆ ਗੁਰਮਤੀ ਸੱਚ ਧਿਆਇ ਹਰ ਕੇ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ ਗੁਰ ਕੇ ਸ਼ਬਦ ਮਾਨ ਨਾ ਰਪੇ ਹਰ ਸੁਣ ਰਹੇ ਸਮੈ ਸੋ ਸੋਗ ਮੇਰਾ ਰੰਗਲਾ ਰੰਗੇ ਰੰਗੇ ਸ ਇਸ ਵੈ ਕਾਵਣ ਕਾਂਤ ਤਾਂ ਚੜੇ ਜਾਂ ਫਿਰ ਕੇ ਅੰਕ ਸਮੈ ਚਿਰੇ ਬਿਛੁਨੇ ਪੀ ਮਿਲਣ ਜੇ ਸਤਿਗੁਰ ਸੇਵਨ ਅੰਤ ਨਵਦੇ ਨਾਭ ਹੈ ਖਾਨ ਖਰਚਨ ਨਾ ਨਿਖੁੱਟੀ ਹਰ ਗੁਣ ਸਹਿਜ ਅਰਮਨ ਨਾ ਉਹ ਜਨਮੇ ਨਾ ਮਰੇ ਨਾ ਉਹ ਦੁੱਖ ਸਨ ਗੁਰ ਔਖੇ ਸੇ ਉਭਰੇ ਹਰ ਸਿਉਂ ਕੇਲ ਕਰਾਂ ਸੱਜਣ ਇਹ ਨਾ ਵਿਛੜੇ ਜੇ ਆਂਦਰ ਮਿਲੇ ਰਹਨ ਇਸ ਜਗ ਮੈਂ ਵੇਲੇ ਜਾਣੀਏ ਨਾਨਕ ਸਚਲ ਹਨ ਸੋਹੇ ਮੁਹੱਲਾ ਤੀਜਾ ਹਰ ਜੇ ਸੁਖਮ ਅਗਮ ਹੈ ਕਿਤ ਵਿਤ ਮਿਲਿਆ ਜਾਏ ਗੁਰ ਕੇ ਸ਼ਬਦ ਪਰਮ ਕਟੀਏ ਅਚਿੰਤ ਬਸੇ ਮਨ ਆਏ ਗੁਰਮੁਖ ਹਰ ਨਾਮ ਜਪਨ ਹੋ ਤਨ ਕੇ ਬਲਿਹਾਰ ਨੇ ਮਾਨ ਤਨ ਗੁਣ ਸਦਾ ਅਰਵਨ ਅਰਹਾਉ ਗੁਰ ਸਰਵਰ ਮਾਨ ਸਰੋਵਰ ਹੈ ਬਟ ਭਾਗੇ ਪੁਰਖ ਲਹਨ ਸੇਵਕ ਗੁਰਮੁਖ ਸੋਜਿਆ ਸੇ ਹੰਸਲੇ ਨਾਮ ਸੇ ਹੰਸਲੇ ਨਾਮ ਲਹਨ ਨਾਮ ਨਤਿਆ ਅਰੰਗ ਸਿਉ ਗੁਰਮੁਖ ਨਾਮ ਲਗਾਨ ਤੌਰ ਪੂਰਵ ਹੋਵੇ ਲਿਖਿਆ ਗੁਰਪਾਣਾ ਮਨ ਲੈਨ ਬੜ ਪਗੇ ਕਰ ਖੋਜਿਆ ਪਾਇਆ ਨਾਮ ਨਦਾਨ ਗੁਰਪੂਰੇ ਵੇ ਖਾ ਲਿਆ ਪ੍ਰਭ ਆਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਵਰਨ ਕੋਈ ਗੁਰ ਪਛਾਦੇ ਮਨ ਬਸੇ ਤਿਤ ਕਰ ਪ੍ਰਗਟ ਹੋਏ ਸਭ ਅੰਤਰ ਜਾਮੇ ਬ੍ਰਹਮ ਹੈ ਬ੍ਰਹਮ ਬਸੇ ਸਭ ਥਾਇ ਬੰਦਾ ਕਿਸਨੋ ਆਖੀਏ ਸ਼ਬਦ ਖੋਲੇ ਵਲਾਏ ਬੁਰਾ ਪਲਾ ਤਿਚਰ ਆਖਦਾ ਜਿਚਰ ਹੈ ਦੋਹੇ ਮਾਹੇ ਗੁਰਮੁਖੇ ਕੋ ਬੁਝਿਆ ਏਕ ਸਮਾਹੇ ਸਮਾਏ ਸੇਵਾ ਸਾ ਪ੍ਰਭਾਵ ਸੇ ਜੋ ਪ੍ਰਭਾਏ ਥਾਂ ਜਨ ਨਾਨਕ ਅਰਾਧਿਆ ਗੁਰਚਰਨੇ ਜੇ ਤਲਾਇ ਰਾਗ ਸੋਹੀ ਮਹਲਾ ਚੌਥਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੇ ਆ ਬਚਾਏ ਦਰਸ਼ਨ ਹਰ ਦੇਖਣ ਕੇ ਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਤਿਆਏ ਰਹੋ ਜੇ ਸੁਖ ਦੇ ਤਾਂ ਤੁਝੇ ਅਰਾਧੇ ਦੁੱਖ ਵਿੱਚ ਇਹ ਤਿਆਏ ਜੇ ਭੁੱਖੋ ਦੇ ਤਾਂ ਤੁਝੇ ਰਾਜਾ ਦੁੱਖ ਵਿੱਚ ਸੁੱਖ ਮਨਾਏ ਮਾਨ ਤਨ ਕਾੜ ਕਾੜ ਸਭ ਆਰ ਪੇ ਵਿੱਚ ਅਗਨੇ ਆਪ ਬਲਾਏ ਆਪ ਜਲਾਏ ਮਨ ਤਨ ਕਾੜ ਕਾੜ ਸਭ ਅਰ ਪੇ ਵਿੱਚ ਅਗਨੇ ਆਪ ਜਲਾਏ ਪੱਖਾਂ ਫੇਰੇ ਪਾਣੀ ਟੋਵਾਂ ਜੋ ਦੇਵੇ ਸੋ ਖਾਏ ਨਾਨਕ ਗਰੀਬ ਟੈ ਪਿਆ ਦੁਆਰੇ ਹਰ ਮਿਲ ਰਿਹੋ ਬੜਿਆਈ ਅੱਖੀ ਕਾੜ ਤਰੇ ਚਰਨਾ ਤਲ ਸਭ ਧਰਤੇ ਫਿਰ ਮਾਤ ਪਾਏ ਜੋ ਪਾਸ ਵਾਲੇ ਤਾਂ ਤੁਦੇ ਅਰਾਧੇ ਜੇ ਮਾਰ ਕੱਢੇ ਪੀ ਤਿਆਏ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੇ ਤਾਂ ਛੋੜਨ ਜਾਏ ਜੋ ਤੁਦ ਬਲ ਰਹੇ ਤਾਂ ਕੋਈ ਕਿਉਂ ਆਖੋ ਤੁਦ ਵਿਸਰਿਆ ਮਾਰ ਜਾਏ ਬਾਰ ਬਾਰ ਜਾਏ ਗੁਰ ਉੱਪਰ ਪੈ ਪੈਰੇ ਸੰਤ ਮਨਾਏ ਨਾਨਕ ਵਿਚਾਰਾ ਪਿਆ ਦਮਾਨਾ ਹੋ ਹਰ ਹੋ ਦਰਸ਼ਨ ਕੀ ਤਾਂ ਚੱਖੜ ਚਾਖੇ ਮੀ ਵਰਸੇ ਪੀ ਗੁਰ ਦੇਖਣ ਚਾਹੇ ਸਮੁੰਦ ਸਾਗਰ ਹੋਵੇ ਬੋਖਾਰਾ ਗੁਰਸਿੱਖ ਲੰਘ ਗੁਰ ਪੈ ਜਾਏ ਜੋ ਪੁਰਾਣੇ ਜਲ ਬਿਨ ਹੈ ਮਰਤਾ ਤਿਉਂ ਗੁਰ ਬਿਨ ਮਰ ਜਾਏ ਜੋ ਤਰਤੀ ਸੋ ਕਰੇ ਜਲ ਵਰਸੇ ਤਿਉਂ ਸਿੱਖ ਗੁਰ ਮਿਲ ਵਿਕਸਾਏ ਸੇਵਕ ਕਹੋ ਸੇਵਕ ਕਰਤਾ ਕਰ ਕਰ ਬਿਨੋਂ ਬੁਲਾਏ ਨਾਨਕੀ ਬਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਏ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਬਚਦੇ ਤੁਦੇ ਤਿਆ ਜੋ ਤੁਧ ਸੇਵੇ ਸੋ ਤੁਧ ਇਹ ਹੋਵੇ ਤੁਧ ਸੇਵਕ ਪੈ ਜੇ ਰਖਾਏ ਭੰਡਾਰ ਪਰੇ ਭਗਤੀ ਹਰ ਤੇ ਤੇਰੇ ਭੰਡਾਰ ਪਰੇ ਭਗਤੀ ਹਰ ਤੇਰੇ ਜਿਸ ਪਵੇ ਤਿਸ ਦਵਾਏ ਜਿਸ ਤੋਂ ਦੇ ਸੋਏ ਜਨ ਪਾਏ ਹੋਰ ਨੈਪਲ ਸਾਹਿਬ ਚਤਰਾਏ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਏ ਇੱਕ ਦਾਨ ਮੰਗੇ ਨਾਨਕ ਵਿਚਾਰਾ ਹਰ ਦਾਸਨ ਦਾਸ ਕਰੇ ਜੇ ਗੁਰ ਚਿੜਕੇ ਤਾਂ ਮਿੱਠਾ ਲਾਗੇ ਜੇ ਬਖਸ਼ੇ ਤਾਂ ਗੁਰ ਬੜਿਆਏ ਗੁਰਮੁਖ ਬੋਲੇ ਸੋ ਥਾਏ ਪਾਵੇ ਗੁਰਮੁਖ ਕੁਛ ਥਾਏ ਨਾ ਪਾਏ ਪਾਲਾ ਕੱਕਰ ਬਰਫ ਵਰਸੇ ਗੁਰਸਿੱਖ ਗੁਰ ਦੇਖਣ ਜਾਏ ਸਭ ਦਿਨਸ ਰਹਿਣ ਦੇਖੋ ਗੁਰ ਆਪਣਾ ਵਿੱਚ ਅੱਖੀਂ ਗੁਰ ਪੈਰ ਤਰਾਏ ਨੇਕ ਪਾਵ ਕਰੇ ਗੁਰ ਕਾਰਨ ਗੁਰ ਪਾਵੇ ਸੋ ਥਾਏ ਪਾਏ ਰਹਿਣ ਦੇਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈਂ ਨਾਨਕਾ ਜੋ ਪਿੰਡ ਗੁਰੂ ਹੈ ਗੁਰਮਿਲ ਤ੍ਰਿਪਤ ਗਾਏ ਨਾਨਕਾ ਪ੍ਰਭੂ ਰਹੋ ਹੈ ਜਤ ਕਤ ਤਤ ਗਸਾਏ ਰਾਗ ਸੋਹੀ ਮਹਲਾ ਚੌਥਾ ਆਸ ਪਟਨਿਆ ਕਰ ਦਸਮਾ ਏਕੋਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹੂ ਲਾਇਆ ਪ੍ਰੀਤਮ ਆਪਣੇ ਮਨ ਤਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਬੇਸਾਹੋ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾ ਰਹਾਓ ਹੋ ਸਤਿਗੁਰ ਵੇਖ ਬਿਕਸਿਆ ਹਰ ਨਾਮੇ ਲਗਾ ਪਿਆਰ ਕਰ ਕਿਰਪਾ ਕੈ ਮੇਲਣ ਪਾਇਆ ਮੁਖ ਦੁਆਰ ਸਤਿਗੁਰ ਮੇਰੇ ਨਾਮ ਕਾ ਜੇ ਮਿਲੇ ਤਾਂ ਮਾਨ ਦਿਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪਿਓ ਸਤ ਸੁੱਤਿਆਂ ਗੁਰੂ ਸਲਾਹੀਏ ਉੱਠਦਿਆਂ ਪੀ ਗੁਰੂ ਅਲਾਹੋ ਕੋਈ ਐਸਾ ਗੁਰ ਪੁੰਜੇ ਮਿਲੇ ਹੋ ਤਾਂ ਕੋਈ ਐਸਾ ਸੱਜਣ ਲੋੜ ਲਹੋ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸਵਾਏ ਸਤਿਗੁਰ ਸਾਗਰ ਗੁਰ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹੋ ਤਿਸ ਵਿਨ ਕੜੀ ਨਾ ਜੀਵੋ ਬਿਨ ਦੇਖੇ ਮਰ ਜਾਓ ਜੋ ਮਛਲੀ ਬਿਨ ਪਾਣੀ ਰਹਿਣ ਕਿਤੇ ਅਪਾਓ ਤਿਉਂ ਹਰ ਬਿਨ ਸੰਤ ਨਾ ਜੀਵੀ ਬਿਨ ਹਰ ਨਾਮੇ ਮਰ ਜਾਓ ਮੈਂ ਸਤਿਗੁਰ ਸੇਤੀ ਪਿਰੜੇ ਜਿਉਂ ਗੁਰ ਬਿਨ ਜੀਵ ਆਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗਰ ਹਾਂ ਹਰ ਨਾਮ ਰਤਨ ਹੈ ਗੁਰ ਟੁੱਠਾ ਦੇਵੇ ਮੈਂ ਤਾਂ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵ ਲਾਏ ਗੁਰ ਗਿਆਨ ਪਦਾਰਥ ਨਾਮ ਹੈ ਨਾਮ ਉਦੇ ਦੜਾਏ ਜਿਸ ਪ੍ਰਾਪਤ ਸੋ ਲੈ ਗੁਰ ਚਾਨੇ ਅਗੇ ਆਏ ਕਤ ਕਥਾ ਨੇ ਪ੍ਰੇਮ ਕੀ ਜੋ ਪ੍ਰੀਤਮ ਆਖੇ ਆਏ ਜਿਸ ਦੇਵਾਂ ਮਨ ਆਪਣਾ ਨਿਮਨ ਲਾਗੋ ਪਾਏ ਸੱਜਣ ਮੇਰਾ ਏਕ ਤੋਂ ਕਰਤਾ ਪੁਰਖ ਜਾਨ ਸਤਿਗੁਰ ਇਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਨ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਓਵਨ ਅਸੇ ਪੁਰਖ ਹੈ ਸਮੇ ਰਿਹਾ ਸਮਾਏ ਰਾਮ ਨਾਮ ਤਨ ਸੰਚਿਆ ਸਬਤ ਪੂੰਜੀ ਰਸ ਨਾਨਕ ਦਰਗੇ ਮੰਨਿਆ ਗੁਰ ਪੂਰੇ ਸਰਾ ਸੋਹੀ ਅਸਪਤੀਆਂ ਮਹੱਲਾ ਪੰਜਵਾਂ ਕਰ ਪਹਿਲਾਂ ਇੱਕੋ ਕਰ ਸਤਿਗੁਰ ਪ੍ਰਸ਼ਾਦ ਔਰ ਜਰੇਹੋ ਵਿਖੋ ਕੇ ਸੰਗਾ ਮਨੇ ਵਿਆਪਤ ਅਨਕ ਤਰੰਗਾ ਮੇਰੇ ਮਨ ਅਗਮ ਅਗੋਚਰ ਕਤ ਪਾਈਏ ਪੂਰਨ ਪਰਮੇਸ਼ਰ ਹਾਉ ਮੋਹੇ ਮਗਨ ਮੈਂ ਰਿਹਾ ਆਪੇ ਅਤ ਤਰਿਛ ਨਾ ਕਬੂ ਨਾ ਤਰਾਪੇ ਬਸ ਗੁਰੂ ਸਰੀਰ ਚੰਡਲ ਅਗਿਆਨ ਨਾ ਬੁਝਿਆ ਮਹਾਂਗਵਾਰ ਪਰਮਤ ਵਿਆਪੇ ਜਰੇ ਇਕਵਾਰ ਜਾਣ ਨਾ ਪਾਈਏ ਪ੍ਰਭ ਦਰਬਾਰ ਆਸਾ ਅੰਤਿਸਾ ਬੰਦ ਪ੍ਰਾਣਾ ਮੈਲ ਨਾ ਪਾਵੇ ਫਿਰ ਤਬਗਾਨਾ ਸਗਲ ਪਿਆਸ ਕੇ ਵਾਸ ਕਰ ਦੇਣਾ ਫਿਰ ਤਿਆਸ ਜਿਉ ਜਲ ਵਿਨ ਮੀਨਾ ਕੁਸ ਸਿਆਣ ਕਤਨਾ ਮੋਰੀ ਏਕ ਆਸ ਠਾਕਰ ਪ੍ਰਭ ਤੋਰੀ ਕਰੋ ਬਨਾਤੀ ਸੰਤਨ ਪਾਸੇ ਮੇਲ ਲਿਓ ਨਾਨਕ ਅਰਦਾਸੇ ਪਿਓ ਕਿਰਪਾ ਸੰਗ ਪਾਏ ਨਾਨ ਕਿਰਪਤੇ ਪੂਰ ਪਾਏ ਅਰਹਾਓ ਦੂਜਾ ਰਾਗ ਸੋਹੀ ਮਹੱਲਾ ਪੰਜਵਾਂ ਕਾ ਤੀਜਾ ਇੱਕੋ ਕਾ ਸਤਿਗੁਰ ਪ੍ਰਸਾਦ ਮਿਥਨ ਮੋਹੇ ਅਗਨ ਸੋਖ ਸਾਗਰ ਕਰ ਕਿਰਪਾ ਔਰ ਤਰ ਹਰ ਨਾਗਰ ਚਨ ਕਮਲ ਸਰਨ ਆਏ ਨਾਰਾਇਣ ਦੀਨਾ ਨਾਥ ਭਗਤ ਪਰਣ ਰਹਾਓ ਅਨਾਥਾ ਨਾਥ ਭਗਤ ਪੈ ਮੇਟਨ ਸਾ ਸੰਗ ਜਮ ਦੁਤਨ ਪੇਟਨ ਜੀਵਤ ਰੂਪ ਅਨੂਪ ਅਦਿਆਲਾ ਕਬਨ ਗੁਣਾ ਕਟੀਏ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੇ ਰੋਗ ਰੂਪ ਮਾਇਆ ਨਾ ਵਿਆਪੇ ਜਪ ਗਵੰਧ ਸੰਗੀ ਸਭ ਤੇਰੇ ਪੋਹਤ ਨਾਹੇ ਪੰਜ ਪਟਵਾਰੇ ਮਾਨ ਬਚ ਕਰ ਪ੍ਰਭ ਏਕ ਤਿਆਏ ਸਰਵ ਫਲਾ ਸੋਈ ਜਨ ਪਾਏ ਤਾਰ ਅਨਗੁਰੂ ਆਪਣਾ ਪ੍ਰਭ ਕਿਨਾ ਕਵਨ ਨਾਮ ਭਗਤ ਰਸ ਦਿਨ ਅਦ ਆਦ ਮਦ ਅੰਤ ਪ੍ਰਭ ਸੋਈ ਨਾਨਕ ਤੇ ਸੁਣ ਅਬਰਨਾ ਕੋਈ ਰਾਗ ਸੋਈ ਮਹੱਲਾ ਪੰਜਵਾਂ ਆਸਪਤੀਆਂ ਕਰ ਨਾਮਾ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਜਨ ਡਿਠਿਆ ਮਨ ਰਹੇ ਸੀ ਕਿਉਂ ਪਾਈਏ ਤੈਨ ਸੰਗ ਜਿਉ ਸੰ ਸਜਨ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜਿਉ ਤਿਸ ਪ੍ਰੀਤਨ ਟੁੱਟੀ ਕਮਨਾ ਹੋਵੇ ਭੰਗ ਜਿਉ ਪੂਰਨ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜਿਉ ਆਇ ਮਿਲੋ ਸੰਤ ਸਜਣਾ ਨਾਮ ਜਪੀਏ ਮਨ ਮਿਤ ਜਿਉ ਰਹੋ ਦੇਖੇ ਸੁਣੇ ਨਾ ਜਾਣੇ ਮਾਇਆ ਮੋਹੇ ਅੰਧ ਜਿਉ ਕਾਚੇ ਦੇਹੇ ਬਿਨ ਸਿੰਘ ਕੋੜ ਕਮਾਵੇ ਤੰਦ ਜਿਉ ਨਾਮ ਤੇ ਆਵਣ ਸੇ ਜਨ ਚੱਲੇ ਗੁਰ ਪੂਰੇ ਸਰਬੰਧ ਜਿਉ ਹੁਕਮੇ ਜਗ ਮੈਂ ਆਇਆ ਚੱਲਣ ਹੁਕਮ ਸੰਜੋਗ ਜਿਉ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜਿਉ ਜਿਸ ਨੂੰ ਕਰਤਾ ਬਿਸਰੇ ਤੁਸੇ ਵਿਛੋੜਾ ਸੋਗ ਜਿਉ ਆਪਣੇ ਪ੍ਰਾਣਿਆ ਦਰ ਗਏ ਪੰਥੋ ਛਾ ਜਿਉ ਇੱਥੇ ਸੁਖ ਮੁਖ ਉਜਲਾ ਇੱਕੋ ਨਾਮ ਤੇ ਜਿਉ ਆਦਰ ਦਿੱਤਾ ਪਵਾਰ ਰਾਮ ਗੁਰ ਸੇਵਿਆ ਸਤ ਭਾ ਜਿਉ ਥਾਂ ਥਨਾ ਰਬ ਰਿਹਾ ਸਰਬ ਆਪਣੇ ਭਾਲ ਜਿਉ ਸੱਚ ਖਜ਼ਾਨਾ ਸਾਂਚਿਆ ਏਕ ਨਾਮ ਤਨ ਮਾਲ ਜਿਉ ਮਨ ਤੇ ਕਵੋ ਨਾ ਬਿਸਰੇ ਜਾਂ ਆਪੇ ਹੋਏ ਦੇ ਆਲ ਜਿਉ ਆਪਣ ਜਾਣਾ ਰਹਿ ਗਏ ਮਨ ਮੁੱਠਾ ਨਿਰੰਕਾਰ ਜਿਉ ਤਾਂ ਕਾ ਅੰਤ ਨਾ ਪਾਈਏ ਉੱਚਾ ਗਵਾ ਪਾਰ ਜਿਉ ਜਿਸ ਪਰਬ ਕਿਰਪਾ ਬਿਸਰੇ ਜਿਸ ਪਰਬ ਆਪਣਾ ਬਿਸਰੇ ਸੋ ਮਰ ਜਮੇ ਲੱਖ ਮਾਰ ਜਿਉ ਸੱਚ ਨੇ ਹੋ ਤਿੰਨ ਪ੍ਰੇਤਮਾ ਜੈਨ ਮਨ ਬਠਾ ਆਪ ਜਿਉ ਗੁਣ ਸਾਂਝੇ ਤਿੰਨ ਸੰਗ ਵਸੇ ਆਠ ਪੈ ਪ੍ਰਭ ਜਾਪ ਜਿਉ ਰੰਗ ਰਤੇ ਪਰਮੇਸ਼ਰੇ ਬਿਸੇ ਸਗਲ ਸੰਤਾਪ ਜਿਉ ਤੂੰ ਕਰਤਾ ਤੂੰ ਕਰਨ ਹਰ ਤੂੰ ਹੈ ਇੱਕ ਅਨੇਕ ਜਿਉ ਤੂੰ ਸਮਰਥ ਤੂੰ ਸਰਵ ਮੈਂ ਤੂੰ ਹੈ ਬਦੋ ਵੇਖ ਜਿਉ ਨਾਨਕ ਨਾਮ ਸਦਾ ਜਪੀ ਭਗਜਨਾ ਕੀ ਟੇਕ ਜਿਉ ਰਾਗ ਸੁਈ ਮਹੱਲਾ ਪੰਜਵਾਂ ਆਸਪਤੀਆਂ ਕਰ ਦਸਵਾਂ ਕਾਫੀ ਇੱਕੋਕਾਰ ਸਤਿਗੁਰ ਪ੍ਰਸ਼ਾਦ ਜੇ ਭੋਲੇ ਜੇ ਚੁੱਕੇ ਸਾਏ ਭੇਤ ਸੰਤੀ ਕੌਂਡੀਆਂ ਜਿਨ੍ਹਾਂ ਨੇ ਉਦੋਂ ਜਾਣੇ ਲੱਗਾ ਚੋਰ ਮਰੂ ਸੇ ਵਾਂਡੀਆਂ ਹੋ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਏ ਮਜਿੰਠਾ ਆਸਰਾ ਰਹਾਓ ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਦ ਉੱਪਰ ਬਾਣੀਆਂ ਜਾਂ ਤੂੰ ਅੰਦਰ ਤਾਂ ਸੁਖੇ ਤੋਨ ਮਾਣੇ ਇਮਾਣੀਆਂ ਜੇ ਤੂੰ ਟੁੱਠਾ ਫਿਰ ਭੋਲਦਾਨ ਨਾ ਦੂਜ ਵੇਖਲ ਇਹਾਂ ਪਾਏ ਮੂੰਹ ਦਾਤਰੇ ਰਿਤ ਨਿਤ ਹਿਰਦੇ ਇਹ ਪਾਏ ਮੂੰਹ ਦਾਤਰੇ ਨਿਤ ਹਿਰਦੇ ਰੱਖਾਂ ਸਮਾਲ ਭਾਵ ਜਲਾਈ ਮੰਤ ਤੋ ਨੈਣੇ ਦਸ਼ਦ ਖੋਰ ਸਰਵੇਂ ਸੁਣੇ ਕਹਾਣੀਆਂ ਜੇ ਗੁਰ ਥਿਵੇ ਕਿਰਪਾਲ ਕਿਤੇ ਲੱਖ ਕਰੋੜ ਪਿਰੀਏ ਰੋਮ ਨਾ ਪੂਜਣ ਤੇਰੀਆਂ ਤੂੰ ਸਾਹੀ ਤੂੰ ਸਾਹੋ ਕਹਿ ਨਾ ਸਕਾਂ ਗੁਣ ਤੇਰਿਆਂ ਸਾਈਆਂ ਹੋ ਅਸਾਂ ਕਮੰਜੋ ਹੰਭ ਬਾਣੀਆਂ ਇੱਕ ਪੋਰੀ ਨਦ ਨਿਹਾਲ ਦੇਹੋ ਦਰ ਚਰਾਂਗ ਮਾਣੀਆਂ ਮੈਂ ਡਿੱਠੇ ਮਨ ਤੀਰੀਏ ਕਿਲਵਕ ਮੰਜਨ ਦੂਰੇ ਸੋਕਿਆਂ ਸਰੇ ਮਾਂ ਮੈਂ ਜੋ ਰਿਹਾ ਪਰ ਪੂਰੇ ਸੋਏ ਨਾ ਮਾਣੀ ਟਹਿ ਪਈ ਮਿਲਿਆ ਸ ਇਸ ਵਾਏ ਪੁਰਬ ਲਿਖਿਆ ਪਾਇਆ ਨਾਨਕ ਸ਼ਾਂਤ ਸਹਿ ਸੁਹਿ ਮਹੱਲਾ ਪੰਜਵਾਂ ਸਿਮਰਤ ਵੇਦ ਪ੍ਰਾਣ ਪਕਰਨ ਪੋਥੀਆਂ ਨਾ ਬਿਨਾ ਸਭ ਕੁੜ ਗਲੀ ਹੋਸਿਆ ਨਾਮ ਨਿਧਾਨ ਪਰ ਭਗਤਾਂ ਮਨ ਬਸੇ ਜਨਮ ਮਰਨ ਮੋਹੇ ਦੁੱਖ ਸਦੋ ਸੰਗ ਨਸੇ ਰਹਾਓ ਮੋਹੇ ਬਾਦ ਹੰਕਾਰ ਸਰ ਪਰ ਰੁਨਿਆ ਸੁਖ ਨਾ ਪਾਇਨ ਮੂਲ ਨਾਮ ਵੇ ਸ਼ੁਨਿਆ ਮੇਰੀ ਮੇਰੀ ਤਾਰ ਬੰਧਨ ਬੰਧਿਆ ਨਰਕ ਸੁਰਖ ਅਵਤਾਰ ਤੰਦਿਆਂ ਸੋਧ ਸੋਧ ਸੋਧ ਤਤ ਵਿਚਾਰੈ ਨਾ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵੇ ਜਾਏ ਅਨੇਕ ਮਰ ਜਨਮ ਤੇ ਬਿਨ ਬੁਝੇ ਸਬਾਤ ਜੋਨ ਪਰਮ ਤੇ ਜੈਨ ਪਏ ਦਿਆਲ ਤਿੰਨ ਸਾਧੋ ਸੰਗ ਪਿਆ ਅੰਮ੍ਰਿਤ ਹਰ ਕਾ ਨਾਮ ਤਿੰਨੇ ਜਨੇ ਜਪ ਲਿਆ ਖੋਜੇ ਕੋਟ ਸੰਖ ਬਹੁਤ ਅਸੰਖ ਜਿਸ ਵਜਾਇ ਆਪ ਨੇੜਾ ਤਿਸ ਹੈ ਬਿਸਨ ਆਹਿੰਦਾ ਤਾਰ ਆਪਣਾ ਨਾਮ ਦੇ ਗੁਣ ਗਾਵਾ ਦਿਨ ਰਾਤ ਨਾਨਕ ਚਾਹੋ ਇਹੋ ਰਾਗ ਸੋਹੇ ਮਹੱਲਾ ਪਹਿਲਾ ਕਾ ਚੱਜੀ ਕੌਣ ਕਰ ਸਤਿਗੁਰ ਪ੍ਰਸ਼ਾਦਨ ਮੁੰਜ ਕੁਚੱਜੀ ਅੰਬੜ ਵਸੇ ਦੂਸਰੇ ਹੋ ਕਿਉਂ ਸੌ ਰਾਵਣ ਜਾ ਜੋ ਇੱਕਦਮ ਇੱਕ ਚੜ੍ਹਨ ਦੀਆਂ ਕੌਣ ਜਾਣੇ ਮੇਰਾ ਨਾਮ ਜਿਉ ਜਿਨੇ ਸਖੀ ਸੌ ਰਾਵਿਆ ਸੇ ਅੰਬੇ ਵਾ ਛੜੀਏ ਇਹ ਜਿਉ ਜੇ ਗੁਣ ਮੁੰਜਣ ਆਵੀ ਹੋ ਕੇ ਜੀ ਦੋਸਤ ਜਿਉ ਕਿਆ ਗੁਣ ਤੇਰੇ ਬਿਥਰਾ ਹੋ ਕਿਆ ਕਿਆ ਕਿਨਾ ਤੇਰਾ ਨਾਮ ਜਿਉ ਇੱਕ ਟੋਲ ਨਾ ਅੰਬਰਾ ਹੋ ਸਦ ਕਿਰਪਾਣੇ ਤੇਰੇ ਜਾਓ ਜਿਉ ਸੋਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜਿਉ ਸੇ ਵਸਤੂ ਸਹਿ ਦਿੱਤੀਆਂ ਮੈਂ ਤੈਨ ਸਿਉ ਲਾਇਆ ਚਿੱਤ ਜਿਉ ਮੰਦਰ ਮਿੱਟੀ ਸੰਦਰੇ ਪੱਥਰ ਕਿਤੇ ਰਾਸ ਹੋ ਇੰਨੇ ਟੋਲੇ ਪੁਲੇ ਤਿੰਨ ਕਾਂਤਨ ਬੈਠੀ ਪਾਸ ਜਿਉ ਅੰਬਰ ਕੁਜਾਂ ਕੁਰਲੀਆਂ ਬਗ ਬਠੇ ਆ ਜਿਉ ਸਤਨ ਚੱਲੇ ਸੌਰ ਕਿਉਂ ਦਿਸੇ ਅੱਗੇ ਜਾ ਜਿਉ ਸੁੱਤੇ ਸੁੱਤੇ ਚਾਲ ਥੀਆਂ ਪੁਲੇ ਬਟੜੀ ਆਸ ਜਿਉ ਤੈ ਸਹਿਨ ਮੋਤੀਆਂ ਦੁੱਖਾਂ ਕੀ ਤਰਿਆਸ ਜਿਉ ਤਦ ਗਾਣ ਮੈਂ ਸਭ ਅਵਗੁਣਾ ਇੱਕ ਨੌਨ ਕੀ ਅਰਦਾਸ ਜਿਉ ਸਭ ਰਾਤ ਸੁਹਾਗਣੇ ਮੈਂ ਦਹਾਗਣ ਕਾਏ ਰਾਤ ਜਿਉ ਸੋਹੇ ਮਹੱਲਾ ਪਹਿਲਾ ਸਚੱਜੇ ਜਾਂ ਤੂੰ ਤਾਂ ਮੈਂ ਸਭ ਕੋ ਤੋਂ ਸਾਹਿਬ ਮੇਰੀ ਰਾਸ ਯਤਦ ਅੰਦਰ ਹੋਇ ਸੁਖ ਵਸਾ ਤਵੰਤਰ ਸਭ ਅਸੀਂ ਤੇਰੇ ਤਾਕ ਪਾਣੇ ਤਖਤ ਬੜਾਈਆਂ ਪਾਣੇ ਪੀਖ ਉਦਾਸੀਓ ਪਾਣੇ ਥਾਸੇ ਸਰਵ ਸੇ ਕਮਲ ਵਸੇ ਕਸੀਓ ਪਾਣੇ ਪਵਿਲ ਲੰਘੀਏ ਪਾਣੇ ਮੰਝ ਪਰ ਆਸੀਓ ਪਾਣੇ ਸ ਰੰਗਲਾ ਸਿਵ ਤਰ ਤਗੁਣ ਤਸੀਓ ਪਾਣੇ ਸ ਪਿਹਾਵਲਾ ਹੋ ਆਵਣ ਜਾਇਓ ਅਜ ਤੋਂ ਸਉ ਅਗਮ ਤੋਲਵਣ ਹੋ ਕਹਿ ਕਹਿ ਕਹਿ ਟਹਿ ਪਈ ਆਸੀਓ ਕਿਆ ਮੰਗੋ ਕਿਆ ਕਹਿ ਸੁਣੇ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੁੱਖ ਪਿਆਸੀਓ ਗੁਰ ਸ਼ਬਦੇ ਸ ਪਾਇਆ ਸਤ ਨਾਨਕੀ ਅਰਦਾਸੀਓ ਸੋਹੀ ਮਹੱਲਾ ਪੰਜਵਾਂ ਗਣਵੰਤੇ ਜੋ ਦਿਸੇ ਗੁਰ ਸਿੱਖੜਾ ਤਿਸਨੇ ਮੈਂ ਲਗਾਂ ਪਾਇਓ ਅੱਖਾਂ ਵਿਰਤਾਂ ਜੀ ਕੇ ਗੁਰ ਸੱਜਣ ਦੇ ਹਮਲਾ ਜਿਓ ਸੋਈ ਦਸ ਅਪਦੇਸਰਾ ਮੇਰਾ ਮੰਤਨ ਅੰਤਨ ਕਹੂੰ ਜਾਏ ਜਿਓ ਇਹ ਮਨ ਤੈਂ ਕੋ ਡੇਵਸਾ ਮੈਂ ਮਾਰਗ ਦੇਹ ਬਤਾਏ ਜਿਓ ਅਹਿਆ ਦੂਰੋਂ ਚੱਲ ਕੇ ਮੈਂ ਤੱਕੀ ਤੋਰ ਸਰਨ ਅਜਿਓ ਮੈਂ ਅਸਾਂ ਰੱਖੇ ਚੇਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਓ ਇਤ ਮਾਰਗ ਚੱਲੇ ਪਾਇੜੇ ਗੁਰ ਕਹੇ ਸੁਕਾਰ ਕਮਾਏ ਜਿਓ ਅਤੇ ਅੱਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਪਾਉਜਿਓ ਇਤ ਇਉਂ ਪਾਵੇ ਹਰ ਦਰਸ ਦਰਸਾਵਣਾ ਨੈ ਲੱਗੀ ਤੇ ਵਾਜਿਓ ਹੋ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜਿਓ ਹਰ ਭਗਤ ਖਜਾਨਾ ਬਖਸ਼ਿਆ ਗੁਰ ਨਾਨਕ ਕਿਆ ਪਸਾ ਜਿਓ ਮੈਂ ਬੋਰ ਨ ਤ੍ਰਿਸ਼ਨਾ ਪੋਖੜੇ ਹੋ ਰਜਾ ਤ੍ਰਿਪਤ ਅਕਾਏ ਜਿਓ ਜੋ ਗੁਰ ਦਿਸੇ ਜੋ ਗੁਰ ਦਿਸੇ ਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜਿਓ ਰਾਗ ਸੋਹੀ ਸ਼ੰਤ ਮਹੱਲਾ ਪਹਿਲਾ ਕਰ ਪਹਿਲਾ ਏਕੋ ਕਰ ਸਤਿਗੁਰ ਪ੍ਰਸਾਦ ਪਰ ਜੋ ਬਨ ਮੈਂ ਮਾਤਮੇ ਕਰ ਬਾਣੇ ਬਲ ਰਾਮ ਜਿਓ ਮੈਲ ਇਹ ਅਵਗਣ ਕੇ ਤਵੈਨ ਗੁਰ ਗੁਰ ਗੁਣ ਨਾ ਸਮਾਪਸੀ ਬਲਰਾਮ ਜੋ ਗੁਣ ਸਾਰ ਨਾ ਜਾਣੇ ਪਰਮ ਪਲਾਣੇ ਜੀਵਨ ਵਧਕ ਹੋਇਆ ਬਾਹਰ ਕਰਦਾ ਦਰਸ਼ਨ ਜਾਤਾ ਪ੍ਰਕਾਸ਼ ਸਹੀ ਨਾ ਪਾਇਆ ਸਤਿਗੁਰ ਪੋਸ਼ਣ ਮਾਰਗ ਚੱਲੇ ਸੁਤੇ ਰਹਿਣ ਬਿਹਾਣੇ ਨਾਨਕ ਬਾਲ ਤਨ ਰੰਡੇ ਪਾ ਬਿਨ ਪਿਰਤਾਨ ਕਮਲਾ ਨੇ ਬਾਬਾ ਮੈਂ ਬਰ ਦੇ ਮੈਂ ਹਰ ਬਰ ਪਾਵੇ ਤਿਸਕੇ ਬਲਰਾਮ ਜੋ ਰਵ ਰਿਹਾ ਜਗ ਚਾ ਤ੍ਰਿਵਣ ਬਾਣੇ ਜਿਸਕੇ ਬਲਰਾਮ ਜੋ ਤ੍ਰਿਪਣ ਕਾਂਤਰ ਸੁਅਗਨੇ ਅਵਗਣਵੰਤੀ ਦੂਰ ਜੈਸੀ ਆਸਾ ਤੈਸੇ ਮਨਸ ਪੂਰੇ ਪਰ ਪੂਰੇ ਹਰ ਕੇ ਨਾਂ ਸਰ ਸੁਹਾਗਣ ਵੇਸੇ ਨਾਨਕ ਮੈਂ ਬਰ ਸੱਚਾ ਪਾਵੇ ਜੁਗ ਜੁਗ ਪ੍ਰੇਤਮ ਤੈਸੇ ਬਾਬਾ ਲਗਨ ਗਣਾਏ ਪੀ ਬਾਬਾ ਲਗਨ ਗਣਾਏ ਮਹੀ ਪੇ ਬੰਜਾ ਸੋਰੇ ਬਲਰਾਮ ਜਿਓ ਸਾਹ ਕੁਮਰ ਜਾਏ ਸੋਨਾ ਟਲੇ ਜੋ ਪ੍ਰਭ ਕਰੇ ਬਲਰਾਮ ਜਿਓ ਕਿਰਤ ਪਿਆ ਕਰਤੇ ਕਰ ਪਾਇ ਮਿਟਣ ਸਕੇ ਕੋਈ ਜਾਂਝੀ ਨਾ ਨਰ ਨਹਿ ਕੇਵਲ ਰਬ ਤੈ ਲੋਈ ਮਾਏ ਨਰਾਸੇ ਹੋਏ ਬਛੋਨੇ ਬਾਲੇ ਵਾਲੇ ਹੈ ਤੇ ਨਾਨਕ ਸਾਚ ਸ਼ਬਦ ਸੁਖ ਮੈਲੇ ਗੁਰ ਸ਼ਬਦੇ ਪ੍ਰਭ ਚੇਤੇ ਬਾਬਰ ਦਿੱਤਰੀ ਦੂਰ ਨ ਆਵੇ ਕਰ ਪੇੜੇ ਬਲਰਾਮ ਜਿਓ ਐਸੇ ਵੇਖ ਦੂਰ ਪਿਰੀ ਰਾਵੇ ਕਰ ਸੁਣਿਆ ਬਲਰਾਮ ਜਿਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪੁਰਦਾਨੇ ਸੰਜੋਗੀ ਮਿਲਾ ਥਾਂ ਸੇਲਾ ਗਣਵੰਤੀ ਗੁਰ ਗਿਆਨ ਸੰਤੁਖ ਸਦਾ ਸਚ ਪੱਲੇ ਸੱਚ ਮੁੱਲੇ ਪਿਰ ਪਾਵੇ ਨਾਨਕ ਵਿਛੜਨਾ ਦੁੱਖ ਪਾਏ ਪ੍ਰਾਪਤ ਹੋਈ ਜੇ ਮਨ ਲਾਇਆ ਆਂਦਿਨ ਮੇਲ ਪਿਆ ਮਨ ਮਾਨਿਆ ਕਰ ਮੰਦਰ ਸੋਹਾਏ ਪੰਜ ਸ਼ਬਦ ਆਂਦਨ ਵਾਜੇ ਹਮ ਕਰ ਸਾਜਨ ਆਏ ਆਵੋ ਸੰਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਂ ਪ੍ਰਭ ਪਾਵੋ ਸੋਹਿਲ ਅਜਗ ਚਾਰੇ ਆਪਣੇ ਕਰ ਆਇਆ ਥਾਨ ਸੋਹਾਇਆ ਕਰ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਵਣ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਾਰ ਕਰ ਹਮ ਕਰ ਸਾਜਨ ਆਇਆ ਮਨ ਤਨ ਅੰਮ੍ਰਿਤ ਪਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਪਦਾਰਥ ਮੇਰੇ ਪਰਮ ਤੱਥ ਬੇਚਾਰੋ ਸੰਤ ਭੇਖ ਨੂੰ ਪਲਿਵਦਾਤਾ ਸਰ ਸਰ ਦੇਵਣ ਹਾਰੋ ਤੂੰ ਜਾਨ ਗਿਆਨੇ ਅੰਤਰ ਜਾਮੀ ਆਪੇ ਕਾਰਨ ਕਿੰਨਾ ਸੁਣ ਸਖੇ ਮਨ ਮੋਹਨ ਮੋਇਆ ਮਨ ਤਨ ਅਮਰਤ ਪਿੰਨਾ ਆਤਮ ਰਾਮ ਸੰਸਾਰਾ ਸੱਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਅਪਾਰਾ ਤੁਦ ਮੈਂ ਕੌਣ ਬਚਾਏ ਸਿੱਧ ਸਾਧਕ ਸਿੱਧ ਸਾਧਕ ਸਿਆਣੇ ਕੇਤੇ ਤੁਦ ਮੈਂ ਕਵਣ ਕਹਾਏ ਕਾਲ ਕਾਰ ਪਏ ਦੇਵਾਨੇ ਮਨ ਰੱਖਿਆ ਗੁਰ ਠਾਏ ਨਾਨਕ ਅਵਗਣ ਸ਼ਬਦ ਚਲਾਏ ਗੁਰ ਸੰਗ ਪ੍ਰਭ ਪਾਏ ਰਾਗ ਸੋਹੀ ਮਹੱਲਾ ਪਹਿਲਾ ਕਾ ਦੂਜਾ ਇੱਕੋ ਕਰ ਸਤਿਗੁਰ ਪ੍ਰਸਾਦ ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰ ਅਰੰਭ ਕਰ ਆਪਣੇ ਖੜੇ ਤੱਕਾ ਮੈਂ ਮਨ ਚੌਕ ਨੇਰਾ ਮਨ ਚੌਕ ਨੇਰਾ ਸੁਣ ਪਰਾ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇ ਇਹਨੇ ਕੇਵਲ ਜਨਮ ਨਖਨਾਸਾ ਸਗਲੀ ਜੋਤ ਜਾਤਾ ਤੋਂ ਸੋਏ ਮਿਲਿਆ ਪਾਏ ਸਵਾਏ ਨਾਨਕ ਸਾਜਨ ਕਾਬਲ ਜਾਈਏ ਸੱਚ ਮਿਲੇ ਘਰ ਆਏੜੇ ਸਾਜਨਾ ਤੂੰ ਤਨ ਖੜੇ ਸਰ ਇਰਾਮ ਹਰ ਮੋਹੜੇ ਸੱਚ ਸ਼ਬਦ ਠਾਕਰ ਦੇਖ ਰਹੰਸ ਇਰਾਮ ਕੁੜ ਸੰਗ ਰਹੰਸੀ ਖੜੀ ਸਾਸੇ ਜਾਂ ਰਵੇ ਰੰਗਰਾ ਤੇ ਅਗੁਣ ਮਾਰ ਗੁਣੀ ਕਰ ਛਾਇਆ ਉਰੇ ਪੁਰਖ ਵਧਾ ਤੇ ਤਸਕਰ ਮਾਰ ਵਸੇ ਪੰਚਾਨ ਅਦਰ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਖ ਮੇਲ ਪਿਆਰੇ ਬਰ ਪਾਇਰਾ ਲੜੀਏ ਆਸਾ ਮਨ ਸਪੂਰ ਏਰਾਮ ਪਿਰ ਅਬੜੇ ਸ਼ਬਦ ਏਰਾ ਨੈ ਦੂਰ ਏਰਾਮ ਪ੍ਰਭ ਦੂਰ ਨ ਹੋਏ ਕੜ ਕਰ ਸੋਏ ਤਿਸਕੇ ਨਰ ਸਭਾਈ ਆਪੇ ਰਸਿਆ ਆਪੇ ਰਵੇ ਜਿਉਂ ਤਿਸ ਦੀ ਵਡਿਆਈ ਅਮਰ ਡੋਲ ਅਮੋਲ ਅਪਾਰਾ ਗੁਰ ਪੂਰੀ ਸੱਚ ਪਾਈਏ ਨਾਨਕ ਆਪੇ ਜੋਗ ਸੰਜੋਗੀ ਨਦਰ ਖਰੇਲੀ ਬਿਲਾਈਏ ਪਿਰ ਉੱਚੜੀਏ ਮਾਲੜੀਏ ਤਿਉਂ ਲੋਹਾ ਸਿਰ ਤਜ ਅਰਮ ਹੋ ਬਿਸਨ ਪੇ ਦੇਖ ਗੁਣ ਅਨਹਨ ਅਗਜ ਅਰਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨੇ ਸਾਨੂੰ ਨਾਮ ਬਿਨਾ ਖੋਟੇ ਨਹੀਂ ਠਾਰ ਨਾਮ ਰਤਨ ਪਰਵਾਨੋ ਮਾਤ ਪਤ ਮਤ ਪੂਰੇ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ ਨਾਨ ਗੁਰਮੁਖ ਅਪਛਾਣੇ ਪ੍ਰਭ ਜੈਸੇ ਅਵਨਾਸ ਇੱਕੋ ਕਰ ਸਤਗੁਰ ਪ੍ਰਸਾਦ ਰਾਗ ਸੋਹੇ ਸ਼ਾਂਤ ਮਹਲਾ ਪਹਿਲਾ ਕਰ ਚੌਥਾ ਜਨ ਕੀਆ ਤਿਨ ਦੇਖਿਆ ਜਗ ਤੰਦੜੇ ਲਾਇਆ ਦਾਨ ਤੇਰੇ ਕੜ ਚਾਨਣਾ ਤਨ ਜਾਨ ਦਵਾਇਆ ਚੰਦੋ ਦਪਾਇਆ ਦਾਨ ਹਰ ਕੇ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਝ ਲੜੇ ਨਾਲ ਸੋਹੇ ਪਾਰਖ ਮੋਹੜੇ ਲਿਆ ਵਿਆਹ ਹੋ ਸੋਭ ਛੇਤੀ ਪੰਚ ਸ਼ਬਦੀ ਆਇਆ ਜਿਨ ਕੀਤਾ ਤੈਨ ਦੇਖਿਆ ਜਗ ਤੰਦੜੇ ਲਾਇਆ ਹਬਲ ਹਾਰੇ ਸਾਜਨਾ ਮਿਤਾ ਵਰਿਤਾ ਇਹ ਤਨ ਜਿਨ ਸਿਉਂ ਗਾਂਡਿਆ ਮੈਂ ਲੀੜਾ ਦਿੱਤਾ ਲੀਆ ਤਦੀਆ ਮਾਨ ਜਿਨ ਸਿਉਂ ਸੇ ਸਜਨ ਕਿਉਂ ਵਿਸਰੇ ਜੈਨ ਦਿਸ ਆਇਆ ਹੋ ਰਲੀਆਂ ਜੇ ਸੇ ਤੇ ਗਹਿ ਰਹੇ ਸਗਲ ਗੁਣ ਅਵਗੁਣਾ ਕੋਈ ਹੋ ਨੀਤਾ ਅਵਨੀਤਾ ਹਬਲੇ ਹਾਰੇ ਸਾਜਨਾ ਮਿਤਾ ਅਵਰਿਤਾ ਗੁਣ ਕਾ ਹੋਵੇ ਬਾਸਲਾ ਕੜ ਬਾਸਲ ਰੀਜੇ ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੇ ਸਾਂਝ ਕਰੀਜੇ ਗੁਣੇ ਕੇਰੀ ਛੋੜ ਆਵ ਗੁਣ ਚਲੀਏ ਪੈਰ ਪਟਨੰਬਰ ਕੌਰ ਅਡੰਬਰ ਆਪਣਾ ਪੈਰ ਮਲੀਏ ਜਿੱਥੇ ਜਾਏ ਬਈਏ ਭਲਾ ਕਹੀਏ ਚੋਲ ਅੰਮ੍ਰਿਤ ਪੀਏ ਗੁਣ ਕਹਵੇ ਬਸ ਰੱਖਣ ਬਸ ਲਈਏ ਆਪ ਕਰੇ ਕਿਸ ਆਖੀਏ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਣੀਏ ਜੇ ਭੁੱਲੜਾ ਹੋਈ ਜੇ ਹੋਏ ਭੁੱਲਾ ਜਾਏ ਕਹੀਏ ਆਪੇ ਕਰਤਾ ਕਿਉਂ ਭਲੇ ਸੁਣੇ ਦੇਖੇ ਬਾਜ ਕਹਿ ਦਾਨ ਆਨ ਮੰਗਿਆ ਦੇਵੇ ਦਾਨ ਦੇ ਦਾਤਾ ਜਗ ਬਤਾਤਾ ਨਾਨਕ ਸੱਚਾ ਸੋਈ ਆਪ ਕਰੇ ਕਿਸ ਆਖੀਏ ਹੋਰ ਏ ਨਾ ਕੋਈ ਸੋਈ ਮਹੱਲਾ ਪਹਿਲਾ ਮੇਰਾ ਮਨ ਰਾਤ ਗੁਣ ਗਾਵੇ ਮਨ ਪਾਵੇ ਸੋਏ ਗੁਕੇ ਪੌੜੀ ਸੱਚ ਕੇ ਸੱਚਾ ਸੁਖ ਹੋਏ ਸੁਖ ਸਹਿਜ ਆਵੇ ਸੱਚ ਪਾਵੇ ਸੱਚ ਕੇ ਮਤ ਕਿਉਂ ਟਲੇ ਇਸ਼ਨਾਨ ਦਾਨ ਅਸਗਿਆਨ ਵਜਨ ਆਪ ਅਛਲਿਓ ਕਿਉਂ ਛਲੇ ਪਰਪੰਚ ਹੋਏ ਵਿਕਾਰ ਥਾਕੇ ਕੂੜ ਕਫਤ ਨਾ ਤੁਈ ਮੇਰਾ ਮਨ ਰਾਤ ਗੁਣ ਰਵੇ ਮਨ ਪਾਵੇ ਸੋਏ ਸਾਹਿਬ ਸੋ ਸਲਾਹੀਏ ਜਿਨ ਕਰਨ ਕੀਆ ਮੈਲ ਲੱਗੀ ਮਨ ਮੈਲਿਆ ਕਿਨੇ ਅੰਮ੍ਰਿਤ ਪੀਆ ਮਤ ਅੰਮ੍ਰਿਤ ਪੀਆ ਏ ਮਨ ਦੀਆ ਗੁਰਪੇ ਮੂਲ ਕਰਾਇਆ ਆਪਣੜਾ ਪਛਾਤਾ ਜਾਂ ਮਨ ਸੱਚ ਲਾਇਆ ਜਿਸ ਨਾਲ ਗੁਣ ਗਾਵਾਂ ਜੇ ਤਿਸ ਪਾਵਾਂ ਕਿ ਮਲੇ ਹੋਏ ਪਰਾਇਆ ਸਾਹਿਬ ਸੋ ਸਲਾਹੀਏ ਜਿਨ ਜਗਤ ਪਾਏ ਆ ਗਿਆ ਕੀ ਨਾ ਆਇਓ ਕਿਉਂ ਆਵੇ ਜਾਤਾ ਪ੍ਰੀਤਮ ਸਿੰਘ ਮਨ ਮਾਨਿਆ ਹਰ ਸਿੱਧੇ ਰਾਤਾਂ ਸਾਹਿਬ ਰੰਗ ਰਾਤਾ ਸੱਚੇ ਬਾਤਾਂ ਜਿਨ ਬਿੰਬਕਾ ਕੋਟ ਸਰ ਪੰਚ ਪੋ ਨਾਇਕੋ ਆਪ ਸਰੰਧਾ ਜਿਨ ਸੱਚ ਪਿੰਡ ਸਵ ਅਰਿਆ ਹਮ ਆਪਣੇ ਅਰੇ ਤੂੰ ਸੁਣ ਪਿਆਰੇ ਤੋਈ ਆਵਣ ਜਾਣਾ ਨਾ ਥੀਏ ਸੱਚੀ ਹਿਮਤ ਹੋਏ ਅੰਜਨ ਤੈਸਾ ਅੰਜੀਏ ਜੈਸ ਪਿਰ ਪਾਵੇ ਸਮਝੇ ਸੱਜੇ ਜਾਣੀਏ ਜੇ ਆਪ ਜਣਾਵੇ ਮਾਰਗ ਪਾਵੇ ਆਪੇ ਮਨੁਆ ਲੇਵੇ ਕਰਮ ਸਕਰਮ ਕਰਾਵੇ ਆਪੇ ਕੀਮਤ ਕੌਣ ਆਪੇ ਵੇ ਤਾਂ ਤਮਾਂ ਤਖੰਡ ਜਾਣੇ ਰਾਮ ਰਿਦੇ ਮਨ ਮਾਨੇ ਅੰਜਨ ਨਾਮ ਤਿਸੇ ਤੇ ਸੁਝੇ ਗੁਰ ਸ਼ਬਦ ਦੇ ਮਨ ਜਾਣਿਆ ਸਾਜਨ ਹੋਵੇ ਆਪਣੇ ਕਿਉਂ ਪਾਰ ਕਰ ਜਾਏ ਸਾਜਨ ਰਤੇ ਸੱਚ ਕੇ ਸੰਗੇ ਮਨ ਮਾਹੀ ਮਨ ਮੈਂ ਸਾਜਨ ਕਰੇ ਰਲੀਆਂ ਕਰਮ ਧਰਮ ਸਭਾਇਆ ਅਠ ਸਾ ਤੀਰਥ ਪੂਨ ਪੂਜਾ ਨਾਮ ਸਾਜਾ ਪਾਏ ਆਪੇ ਸਾਜੇ ਥੱਪੇ ਵੇਖੇ ਤਿਸੇ ਪਾਣਾ ਪਾਇਆ ਸਾਜਨ ਰੰਗ ਰੰਗੀ ਲੜੇ ਰੰਗ ਲਾਲ ਬਣਾਇਆ ਅੰਧਾ ਆਗੂ ਜੇ ਥੀਏ ਕਿਉਂ ਪਦ ਜਾਣੇ ਆਮ ਸੇ ਮਤ ਹੋਸੀਆ ਕਿਉਂ ਰਾਹ ਪਛਾਣੇ ਕਿਉਂ ਰਾਹ ਜਾਣੇ ਮਹਿਲ ਪਾਵੇ ਅੰਧ ਕੀ ਮਤ ਅੰਧਲੇ ਬਿਨ ਨਾਮ ਹਾਰ ਕੇ ਕੁਛ ਨਾ ਸੁਝੇ ਆਂਧ ਵੜੋ ਤੰਦਲੇ दिन रात जानना चाहो उपजे शब्द गुरु का मन वसे कर जोड़ गौर पे कर बनते राहु पादर गौर दसे मन पद दसे जे थी है सब देश पर आया किस पे खोलो गंडड़े दुखी पर आया दुखी पर आया जग सवाया कौन जाने बिद मेरिया आपने जाने खड़े डरावने टोटना आवे फेरिया ना भी होने उने चुने ना गुर शब्द सुनाया मन पद सिंचे थे सब देश पर आया घर मैली कर अपने सो परपुर लेना सेवक सेवा ता करे स शब्द पते ना शब्द पति जे अंक पीजे सो महल महल अंतरे आप करता करे सोई प्रभ आप अंतर अंतरे गुर शब्द सेवा गुर शब्द मेला ता सहेला बाजत अंदर बीना गुर मैले कर अपने सो पर लेना की ताके असल आइए कर वे कैसे ताके कीमत ना पवे जाए ताकि कीमत ना पवे जे लोचे को कीम सो पावे आप जनावे आप पुल ना पुले जय जय कर करे तत पावे गुर के शब्द अमूल्य हीणो निज कर वे नंते साच न छोड़ो पाए नान किन का देखिया देवे मात साय रग सोही शांत महला तीजा का दूजा एकों कर सतगुर प्रसाद सुख सोहलड़ा हर त्याव गुरमुख हर फल पावे गुरमुख फल पावो हर नाम त्याव जन्म जन्म के दुख निवारे भले हरि गुर अपने बिटो जन कर सब सवारे हर प्रभ कृपा करे हर जपो सुख फल हर जन पावो नान कहे सुनो जन पाए सुख सवेलड़ा हर त्याव सोण हार गुण पीने सहसवाय गुरमुख सजे नाम त्या जन का तर लिखिया तेना घर मिलिया तिना जन्म मरना दुख तिन मिलिया तिन जन मरन पागा अंदरों दरमत दो एक होए जो जन हार लागा जिन को कृपा किने मेरे सामे तिन अंतर हर गुण गाए सोण मन पीने सहजे सवाए जुग में राम नाम निस्तारा गुरते ये शब्द बचारा गुर शब्द बचारा राम नाम प्यारा जिस कृपा करे सो पाए ए साजे गुण गावे दिन रात सबनों तेरा तो सबना का हो तेरा तो हमारा जुग में राम नाम निस्तारा साजन आए बुठे कर माहे हर गुण गावे तृप्त काय हर गुण गाए सदा तृप्ता से फिर भूख न लगे आई दया दिस बोझ होवे हर जन के जो हर नाम ते आए नान खर आपे जोड़ बिछोड़े हर बिन को दूजा नाहे साजन आए बुठे कर माहे
1: एक ओंकार सतगुरु प्रसाद राग सोई महला तीजा कर तीजा भगत जना की हर जियो राखे जुग जुग रखदा आया राम सो भगत सो गुरमुख होवे होमे शब्द जलाया राम होमे शब्द जलाया मेरे हर पाया जिस दी साची बाणी सच्ची भगत करे दिन राती गुरमुख आख बखाणी ਭਗਤਾਂ ਕੀ ਚਾਰ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਏ ਦਰ ਸੱਚੇ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਤ ਹੈ ਭਗਤ ਹਰ ਕੇ ਨਾਮ ਸਮਾਣੇ ਰਾਮ ਹਰ ਭਗਤ ਕਰੇ ਵਿੱਚ ਹੋਂ ਆਪ ਗਵਾਵੇ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਔਗੁਣ ਪਛਾਣੇ ਹਰ ਨਾਮ ਬਖਾਣੇ ਪੈ ਭਗਤ ਮਿੱਠੀ ਲਾਗੇ ਅੰਦਨ ਭਗਤ ਕਰੇ ਦਿਨ ਰਾਤੇ ਕਰ ਹੀ ਮਹਿ ਬਰਾਗੇ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜਿਉ ਵੇਖੇ ਸਦਾ ਨਾਲੇ ਨਾਨਕ ਸੇ ਭਗਤ ਹਰ ਕੇ ਦਰ ਸੱਚੇ ਅੰਦਨ ਨਾਮ ਸੰਭਾਲੇ ਮਨਮੁਖ ਭਗਤ ਕਰੇ ਬਿਨ ਸਤਿਗੁਰ ਸਤਿਗੁਰ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਹੋਮੇ ਮਾਇਆ ਰੋਗ ਵਿਆਪੇ ਮਰ ਜਨਮੇ ਜੁਮ ਹੋ ਦੁੱਖ ਹੋਈ ਰਾਮ ਮਰ ਜਨਮੇ ਦੁੱਖ ਹੋਈ ਦੂਜੇ ਪਾਏ ਪਰ ਜਬ ਗੋਈ ਬਿਨ ਗੁਰ ਤਤ ਨਾ ਜਾਣਿਆ ਭਗਤ ਬਿਹੋਣਾ ਸਭ ਨਾ ਜਗ ਭਰਮਿਆ ਅੰਤ ਗਿਆ ਪਛਤਾਨਿਆ ਕੋਟ ਮਦੇ ਕਿੰਨੇ ਪਛਾਣਿਆ ਹਰ ਨਾਮਾ ਸੱਚ ਸੋਈ ਨਾਨਕ ਨਾਮ ਲੈ ਵਡਿਆਈ ਦੂਜੇ ਪਾਏ ਪਤ ਖੋਈ ਭਗਤਾਂ ਕੇ ਘਰ ਕਾਰਜ ਸੱਚਾ ਹਰ ਗੁਣ ਸਦਾ ਬਖਾਣੇ ਰਾਮ ਭਗਤ ਖਜਾਨਾ ਆਪੇ ਦਿਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਰ ਮਾਰ ਸਮਾਣੇ ਹਰ ਮਨ ਪਾਣੇ ਨਾਮ ਨਿਦਾਨ ਸੱਚ ਪਾਇਆ ਸਦਾ ਖੁੱਟ ਕਦੇ ਨਨ ਖੁੱਟੇ ਹਰ ਦਿਆ ਸਹਿਜ ਸਵਾਇਆ ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕੇ ਸ਼ਬਦ ਸਵਾਇਆ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੋਭਾ ਪਾਇਆ ਰਾਗ ਸੂਈ ਮਹੱਲਾ ਤੀਜਾ ਸ਼ਬਦ ਸੱਚੇ ਸੱਚ ਸੋਹਲਾ ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ ਹੋਮੇ ਸਭ ਕਿਰਵੇ ਕਾਟੇ ਸਾਚ ਰੱਖਿਆ ਉਰ ਤਾਰੇ ਰਾਮ ਸੱਚ ਰੱਖਿਆ ਔਰ ਤਾਰੇ ਦੂਤਰ ਤਾਰੇ ਫਿਰ ਪਵਜਲ ਤਰ ਨਾ ਹੋਏ ਸੱਚਾ ਸਤਿਗੁਰੂ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਬਖਾ ਲਿਆ ਸੋਈ ਸੱਚੇ ਗੁਣ ਗਾਵੇ ਸੱਚ ਸਮਾਵੇ ਸੱਚ ਵੇਖੇ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਹੀ ਸੱਚ ਨਿਸਤਾਰਾ ਹੋਈ ਸੱਚੇ ਸਤਿਗੁਰ ਸੱਚ ਬਜਾਇਆ ਪਤ ਰਾਖੇ ਸੱਚ ਸੋਈ ਰਾਮ ਸੱਚਾ ਭੋਜਨ ਭਾਉ ਸਦਾ ਹੈ ਸੱਚੇ ਨਾਮ ਸੁਖ ਹੋਈ ਰਾਮ ਸੱਚੇ ਨਾਮ ਸੁਖ ਹੋਈ ਮਰੇ ਨੰਗ ਕੋਈ ਗਰਮ ਨ ਜੂਨੀ ਬਾਸਾ ਜੋਤੀ ਜੋਤ ਮੜਾਈ ਸੱਚ ਸਮਾਈ ਸੱਚ ਨਾਹੇ ਪਰਗਾਸਾ ਜਿਨੀ ਸੱਚ ਜਤ ਸੇ ਸੱਚੇ ਹੋਏ ਅੰਦਰ ਸੱਚ ਧਿਆਨ ਨਾਨਕ ਸੱਚ ਨਾਮ ਜਿਨ ਹਿਰਦੇ ਬਸਿਆ ਨਾ ਵਿਛੜ ਦੁੱਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤ ਕਰ ਸੋਹਲਾ ਹੋਈ ਰਾਮ ਨਿਰਮਲ ਗੁਣ ਸੱਚੇ ਤਨ ਮਨਾ ਸੱਚਾ ਵਿੱਚ ਸੱਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤੇ ਸੱਚੋ ਬੋਲੇ ਜੋ ਸੱਚ ਕਰੇ ਸੋ ਹੋਈ ਜੇ ਦੇਖਾਂ ਤਾਂ ਸੱਚ ਪਸਰਿਆ ਅਵਰ ਨਾ ਦੂਜਾ ਕੋਈ ਸੱਚੇ ਉਪਜੇ ਸੱਚ ਸਮਾਵੇ ਮਰ ਜਨਮੇ ਦੂਜਾ ਹੋਈ ਨਾਨਕ ਸਭ ਕਿਛ ਆਪੇ ਕਰਤਾ ਆਪੇ ਕਰਾਵੇ ਸੋਈ ਸੱਚੇ ਪਾਸੋਏ ਦਰਵਾਜੇ ਸੱਚੋ ਸੱਚ ਬਖਾਣੇ ਰਾਮ ਕਾਟਿਆਂਤਰੇ ਸਾਚੀ ਬਾਣੀ ਸੱਚੋ ਆਪ ਪਛਾਣੇ ਰਾਮ ਸਾਪ ਪਛਾਣੇ ਤਾਂ ਸੱਚ ਜਾਣੇ ਸੱਚੇ ਸੋ ਜੀ ਹੋਈ ਸਦਾ ਸਬਦ ਸੱਚੀ ਸੋਭਾ ਸੱਚੇ ਹੀ ਸੁਖ ਹੋਈ ਸਾਚਰ ਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕੋ ਮਸਤਕ ਲਿਖਿਆ ਤੇ ਸੱਚ ਪ੍ਰਾਪਤ ਹੋਈ ਸੂਈ ਮਹੱਲਾ ਤੀਜਾ ਯੁਗ ਚਾਰੇ ਤਨ ਜੇ ਪਵੇ ਬਿਨ ਸਤਿਗੁਰ ਸੁਹਾਗ ਨਾ ਨਾ ਹੋਈ ਰਾਮ ਨੈਲਚਰ ਰਾਜ ਸਦਾ ਹਰ ਕੇ ਰਾਜ ਤਿਸਵਿਨ ਅਵਰਨ ਕੋਈ ਰਾਮ ਤਿਸਵਿਨ ਅਵਰਨ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਧਨ ਫਿਰ ਮਿਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਾਰ ਨਾਮੇ ਮੁਕਤ ਨ ਹੋਈ ਨਾਨੇ ਕਾਮਣ ਕੰਤੇ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਧਨ ਬਾਲੜੀਏ ਹਰ ਵਰ ਪਹਵੇ ਸੋਈ ਰਾਮ ਸਦਾ ਹੋਵੇ ਸੁਹਾਗਣੀ ਫਿਰ ਮੈਲਾ ਬੇਸਨਾ ਹੋਈ ਰਾਮ ਫਿਰ ਮੈਲਾ ਬੇਸਨ ਬੇਸਨਾ ਹੋਈ ਗੁਰਮੁਖ ਬੂਝੇ ਕੋਈ ਹੋਮੇ ਮਾਰ ਪਛਾਣਿਆ ਕਰਨੀ ਕਰ ਕਮਾਵੇ ਸ਼ਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਫਿਰ ਰਾਵੇ ਆਪਣਾ ਰਵ ਰਿਹਾ ਪ੍ਰਭ ਸੋਈ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਰ ਦੇ ਮਲਾ ਏ ਰਾਮ ਹਰ ਕੇ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚੋ ਵਰਤੇ ਸਭ ਥਾਈ ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮੈਲੀ ਮਹਿਲ ਪਛਾਣੇ ਗੁਰਮਤੀ ਹਰ ਪਾਏ ਸਾਤਨ ਬਾਲੀ ਧੁਰ ਮਿਲੀ ਮੇਰ ਪ੍ਰਭ ਆਪ ਮਲਾਈ ਰਾਮ ਗੁਰਮਤੀ ਘਟ ਚਾਨਣ ਹੋਇਆ ਪ੍ਰਭ ਰਵ ਰਿਆ ਸਭ ਥਾਈ ਰਾਮ ਪ੍ਰਭ ਰਵ ਰਿਆ ਇਹ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸਕਾਲੀ ਮੇਰੇ ਪ੍ਰਭ ਪਾਣੀ ਸੱਚ ਸੰਘਾਰ ਬਣਾਇਆ ਕਾਮਣ ਨਿਰਮਲ ਹੋਮੇ ਮਰਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਲਾਈ ਕਰਤੇ ਨਾਮ ਨਵੇਂ ਨਿਦ ਪਾਈ ਸੂਈ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅੰਦਰ ਸ਼ਬਦ ਰਵੋ ਅਨਹਦ ਸ਼ਬਦ ਬਜਾਏ ਰਾਮ ਅਨ ਸ਼ਬਦ ਬਜਾਏ ਹਰ ਜਿਉ ਕਰ ਆਏ ਹਰ ਗੁਣ ਗਾਵੇ ਨ ਗਾਵੋ ਨਾਰੀ ਅੰਦਨ ਭਗਤ ਕਰੇ ਗੁਰ ਆਗੇ ਸਾ ਤਨ ਕੰਤ ਪਿਆਰੀ ਗੁਰ ਕਾ ਸ਼ਬਦ ਬਸਿਆ ਘਟਿਆਂਤਰ ਸੇ ਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦਿ ਹੀ ਸੋਲਾ ਹਰ ਕਰ ਕਿਰਪਾ ਕਰ ਆਏ ਭਗਤਾ ਮਨ ਆਨੰਦ ਪਿਆ ਹਰ ਨਾਮ ਰਹਿ ਲਿਵਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਇਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀਆਂ ਬ੍ਰਤ ਬਾਣੀ ਜਿਨ ਮਨ ਵਸਿਆ ਸੀ ਜਨ ਨਿਸਤਰੇ ਘਟ ਘਟ ਸ਼ਬਦ ਸਮਾਈ ਤੇਰੇ ਗੁਣ ਗਾਵੇ ਸਹਿਜ ਸਮਾਵੇ ਸ਼ਬਦੇ ਮੇਲ ਮਲਾਏ ਨਾਨਕ ਸਫਲ ਜਨਮ ਤਿਨ ਕੀਰਾ ਜੇ ਸਤਿਗੁਰ ਹਰ ਮਾਰਗ ਪਾਏ ਸਤ ਸੰਗਤ ਸਿਉ ਮੇਲ ਪਿਆ ਹਰ ਹਰ ਨਾਮ ਸਮਾਏ ਰਾਮ ਗੁਰ ਕੇ ਸਬਦ ਸਦ ਜੀਵਨ ਮੁਕਤ ਪੈ ਹਰ ਕੇ ਨਾਮ ਲਿਵ ਲਾਏ ਰਾਮ ਹਰ ਨਾਮ ਚਿੱਤ ਲਾਏ ਗੁਰ ਮੇਲ ਮਲਾਏ ਮਨੁਆ ਰਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਏ ਅੰਦਰ ਨਾਮ ਸਮਾਲੇ ਗੁਰ ਸ਼ਬਦੇ ਰਾਤਾ ਸਜੇ ਮਾਤਾ ਨਾ ਮਨ ਬਸਾਏ ਨਾਨਕ ਤਿਨ ਕਰ ਸਾਧੀ ਸੁਲਜੇ ਸਤਿਗੁਰ ਸਿਵ ਸਮਾਏ ਬਿਨ ਸਤਿਗੁਰ ਜਗ ਭਰਮ ਪਲਾਇਆ ਹਰ ਕਾ ਮਹਿਲ ਨ ਪਾਇਆ ਰਾਮ ਗੁਰਮੁਖੇ ਇੱਕ ਮੀਲ ਮਿਲਾਇਆ ਤਿਨ ਕੇ ਦੁੱਖ ਗਵਾਇਆ ਰਾਮ ਤਿਨ ਕੇ ਦੁੱਖ ਗਵਾਇਆ ਜਾ ਹਰ ਮਨ ਪਾਇਆ ਸਦਾ ਗਾਵੇ ਰੰਗ ਰਾਤੇ ਹਰ ਕੇ ਸਭ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ ਸਾਚੀ ਭਗਤ ਘਰੇ ਦਰ ਜਾਪੇ ਘਰ ਦਰ ਸੱਚਾ ਸੋਈ ਨਾਨਕ ਸੱਚਾ ਸੋਲਾ ਸੱਚੀ ਸੱਚ ਬਾਣੀ ਸਭ ਦੇ ਹੀ ਸੁਖ ਹੋਈ ਸੂਈ ਮਹੱਲਾ ਤੀਜਾ ਜੇ ਲੋੜੇ ਬਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜਿਉ ਮਰੇ ਨ ਜਾਏ ਰਾਮ ਹਰ ਜਿਉ ਮਰੇ ਨ ਜਾਏ ਗੁਰ ਕੇ ਸਹਿਜ ਸੁਭਾਏ ਸਾਂ ਤਨ ਕੰਤ ਪਿਆਰੀ ਸੱਚ ਸਾਜਮ ਸਦਾ ਹੈ ਨਿਰਮਲ ਗੁਰ ਕੇ ਸ਼ਬਦ ਸੰਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਜਰਾਵੇ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ ਫਿਰ ਪਾਈ ਉੜਿਆ ਬਾਲੜੀਏ ਅੰਦਨ ਸਹਿਜੇ ਮਾਤੀ ਰਾਮ ਗੁਰਮਤੀ ਮਨ ਅਨੰਦ ਪਿਆ ਤਿਤ ਤਨ ਤਿੰਨ ਮੈਲ ਨਾ ਰਾਤੀ ਰਾਮ ਤਿਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੀਰਾ ਪ੍ਰਭ ਮੀਲ ਮਲਾਏ ਅੰਦਨ ਰਾਵੇ ਹਰ ਪ੍ਰਭ ਆਪਣਾ ਵਿਚੋਂ ਆਪ ਗਵਾਏ ਗੁਰਮਤ ਪਾਇਆ ਸਹਿਜ ਮਲਾਏ ਆਪਣੇ ਪ੍ਰੀਤ ਮਰਾਤੀ ਨਾਨਕ ਨਾ ਮਿਲੇ ਵਡਿਆਈ ਪ੍ਰਭ ਰਾਵੇ ਰੰਗ ਰਾਤੀ ਫਿਰ ਰਾਵੇ ਰੰਗ ਬਾਰਾਤ ਰਾਤੜੀਏ ਫਿਰ ਕਾ ਮਹਿਲ ਤਿਨ ਪਾਇਆ ਰਾਮ ਸੋ ਸੋਮਨਿਆਤ ਨਿਰਮਲ ਦਾਤਾ ਜਿਨ ਵਿਚੋਂ ਆਪ ਗਵਾਇਆ ਰਾਮ ਵਿਚੋਂ ਮੋਹ ਚੁਕਾਇਆ ਹਰ ਵਿਚੋਂ ਮੋਹ ਚੁਕਾਇਆ

ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਬਸਿਆ ਮਨ ਮਰਾਰੇ, ਨਾਨਕ ਮੇਲ ਲਈ ਗੁਰ ਆਪਣੇ, ਗੁਰ ਕਹਿ ਸ਼ਬਦ ਸੁਬਾਰੇ। ਸੂਈ ਮਹੱਲਾ ਤੀਜਾ, ਸੋਲੜਾ ਹਰ ਰਾਮ ਨਾਮ, ਗੁਰ ਸਬਦੀ ਵਿਚਾਰੇ ਰਾਮ, ਹਰ ਤਾ ਮਨ ਤੁਨੋ ਗੁਰਮੁਖ ਭੀਜੇ, ਰਾਮ ਨਾ ਪਿਆਰੇ ਰਾਮ, ਰਾਮ ਨਾ ਪਿਆਰੇ ਸਭ ਕੁਲ ਉਧਾਰੇ, ਰਾਮ ਨਾਮ ਮੁੱਖ ਬਾਣੀ, ਆਵਣ ਜਾਣ ਰਹਿ ਸੁਖ ਪਾਇਆ, ਕਰ ਅਨਹਦ ਸੁਰਤ ਸਮਾਣੀ, ਹਰ ਹਰੇ ਕੋ ਪਾਇਆ ਹਰ ਪ੍ਰਭ, ਨਾਨਕ ਕਿਰਪਾ ਧਾਰੇ। ਸੋਲੜਾ ਹਰ ਨਾਮ, ਸੋਲੜਾ ਹਰ ਰਾਮ ਨਾਮ, ਗੁਰ ਸਭ ਦੀ ਵਿਚਾਰੇ, ਹਮਨੀ ਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ, ਗੁਰ ਮਿਲੀ ਬੋ ਕਿਰਪਾ ਧਾਰੇ। ਹਰ ਕੇ ਸ਼ਬਦ ਸੁਭਾਏ ਰਾਮ, ਮਿਲ ਸ਼ਬਦ ਸੁਭਾਏ ਆਪ ਗਵਾਏ, ਰੰਗ ਸਿਉ ਰਲੀਆਂ ਮਾਣੇ, ਸੇਜ ਸਕਾਲੀ ਜਾਪਰ ਪਾਇਆ, ਹਰ ਹਰ ਨਾਮ ਸਮਾਣੇ, ਨਾਨਕ ਸੁਹਾਗਣ ਸਾਂਭੜ ਭਾਗੀ, ਜੇ ਚੱਲੇ ਸਤਿਗੁਰ ਪਾਏ, ਹਮ ਨੀਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ, ਘਟ ਘਟੇ ਸ਼ਬਦਾਂ ਵਿੱਚ ਏਕੇ, ਏਕੋ ਰਾਮ ਪਤਾਰੋ ਰਾਮ, ਇੱਕ ਨਾ ਪ੍ਰਭ ਦੂਰ ਬਸੇ, ਇੱਕ ਨਾ ਮਨ ਆਧਾਰੋ ਰਾਮ, ਇੱਕ ਨਾ ਮਨ ਆਧਾਰੋ ਸਿਰਜਣ ਹਾਰੋ, ਉਬਡ ਭਾਗੀ ਗੁਰ ਪਾਇਆ, ਘਟ ਘਟ ਹਰ ਪ੍ਰਭ ਏਕੋ ਸਵਾਮੀ, ਗੁਰਮੁਖ ਅਲਖ ਲਖਾਇਆ, ਸਹਿਜੇ ਅੰਤ ਹੋਆ ਮਨ ਮਾਨਿਆ, ਨਾਨਕ ਬ੍ਰਹਮ ਵਿਚਾਰੋ, ਘਟ ਘਟੇ ਸਵਨਾ ਵਿੱਚ ਏਕੋ, ਏਕੋ ਰਾਮ ਪਤਾਰੋ ਰਾਮ, ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਇਆ ਰਾਮ, ਹਰ ਤੂੜ ਦੇਵੋ ਮੈਂ ਪੂਰੇ, ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ, ਪਾਪੀ ਮੁਕਤ ਕਰਾਏ ਆਪ ਗਵਾਏ, ਨਿਜ ਕਰ ਬਸ ਨਿਜ ਪਾਪੀ ਮੁਕਤ ਕਰਾਏ ਆਪ ਗਵਾਏ, ਨਿਜ ਕਰ ਪਾਇਆ ਬਾਸਾ, ਵਿਵੇਕ ਬੁੱਧੀ ਸੁਖ ਰਹਿਣ ਬਿਹਾਣੀ, ਗੁਰਮਤ ਨਾ ਪਰਗਾਸਾ, ਹਰ ਹੰਦ ਪਿਆ ਦਿਨ ਰਾਤੀ, ਨਾਨਕ ਹਰ ਮੀਠ ਲਗਾਏ, ਹਰ ਮੀਠ ਪਿਆ ਦਿਨ ਰਾਤੀ, ਨਾਨਕ ਹਰ ਮੀਠ ਲਗਾਏ, ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਏ। ਰਾਗ ਸੂਈ ਮਹੱਲਾ ਚੌਥਾ, ਸ਼ਾਂਤ ਘਰ ਪਹਿਲਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਲਾਏ, ਅਵਗੁਣ ਵਿਕਣਾ ਗੁਣ ਰਵਾਂ ਬਲਰਾਮ ਜਿਓ, ਹਰ ਹਰ ਨਾਮ ਧਿਆਏ ਗੁਰਬਾਣੀ, ਨਿਤਿਤ ਚਵਾ ਬਲਰਾਮ ਜਿਓ, ਗੁਰਬਾਣੀ ਸਦ ਮਿੱਠੀ ਲਾਗੀ, ਪਾਪ ਬਕਾਰ ਗਵਾਇਆ, ਹੋਮੇ ਰੋ ਗਿਆ ਭੋ ਭਾਗਾ, ਸਹਿਜੇ ਸਹਿਜ ਮਲਾਇਆ, ਕਾਇਆ ਸਹਿਜ ਗੁਰ ਸ਼ਬਦ ਸਿਖਾਲੀ, ਗਿਆਨ ਤਤ ਕਰ ਭੋਗੋ, ਆਂਦਨ ਸੁਖ ਮਾਣੇ ਨਿਤਰਲੀਆਂ, ਨਾਨਕ ਧੁਰ ਸੰਜੋਗੋ, ਸਤ ਸੰਤੋ ਕਰ ਪਾਓ ਕੁੜਮ ਕੁੜਮਾਈ, ਆਇਆ ਬਲਰਾਮ ਜਿਓ, ਸੰਤ ਜਨਾ ਕਰ ਮੇਲ ਗੁਰਬਾਣੀ, ਗੋ ਵਾਇਆ ਬਲਰਾਮ ਜਿਓ, ਬਾਣੀ ਗੁਰ ਗਾਈ ਪਰਮ ਗਤ ਪਾਈ, ਪੰਚ ਮਿਲੇ ਸੋਹਾਇਆ, ਗਿਆ ਕਰੋਧ ਮਮਤਾ ਤਨ ਨਾਠੀ, ਪਾ ਖੰਡ ਭਰਮ ਗਵਾਇਆ, ਹੋਮੇ ਪੀਰ ਗਈ ਸੁਖ ਪਾਇਆ, ਅਰੋਗਤ ਆਰੋਗਤ ਪੈ ਸਰੀਰਾ, ਗੁਰਪ੍ਰਸਾਦੀ ਬ੍ਰਹਮ ਪਛਾਤਾ, ਨਾਨਕ ਗੁਣੀ ਗਹੀਰਾ, ਮਨਮੁਖ ਵਿਛੜੀ ਦੂਰ ਮੈਲ ਪਾਏ, ਬਲਰਾਮ ਗਈ ਬਲਰਾਮ ਜਿਓ, ਅੰਤਰ ਮਮਤਾ ਕੂੜ ਕੂੜ ਬਿਹਾਜੇ, ਕੂੜ ਲਈ ਬਲਰਾਮ ਜਿਓ, ਕੂੜ ਕਪਟ ਕਮਾਵੇ ਮਹਾਂ ਦੁੱਖ ਪਾਵੇ, ਬਿਨ ਸਤਿਗੁਰ ਮੰਗ ਮੰਗ ਨਾ ਪਾਇਆ, ਉੱਜੜ ਪੰਥ ਭਰਮੇ ਗਵਾਰੀ, ਗਵਾਰੀ ਖਿਨ ਖਿਨ ਧੱਕੇ ਖਾਇਆ, ਆਪੇ ਦਇਆ ਕਰੇ ਪ੍ਰਭ ਦਾਤਾ, ਸਤਿਗੁਰ ਪੁਰਖ ਮਲਾਏ, ਜਨਮ ਜਨਮ ਕੇ ਵਿਛੜੇ ਜਨਮ ਮਿਲੇ, ਨਾਨਕ ਸਹਿਜ ਸੁਭਾਏ, ਆਇਆ ਲਗਨ ਗਣਾਏ, ਹਿਰਦੇ ਤਨ ਉਮਾਇਆ ਬਲਰਾਮ ਜਿਓ, ਪੰਡਿਤ ਪਾਦੇ ਅਣਪੱਤੀ ਬਹਿ ਬਚਾਇਆ ਬਲਰਾਮ ਜਿਓ, ਪੱਤੀ ਬਚਾਈ ਮਨ ਬੱਜੀ ਵਧਾਏ, ਜਬ ਸਾਜਣ ਸੁਣੇ ਕਰ ਆਏ, ਗੁਣੀ ਗਿਆਨੀ ਵਹਿ ਮਥਾ ਪਕਾਇਆ, ਫੇਰੇ ਤਤ ਦਵਾਏ, ਬਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਾਮ ਤਨ ਬਾਰ ਸਿਖਾਏ, ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਏ। ਸੂਈ ਮਹੱਲਾ ਚੌਥਾ, ਹਰ ਪਹਿਲੜੀ ਲਾਂ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜਿਓ, ਬਾਣੀ ਬ੍ਰਹਮਾ ਬੇ ਧਰਮ ਦੜਿਓ, ਪਾਪ ਤਜਾਇਆ ਬਲਰਾਮ ਜਿਓ, ਧਰਮ ਦੜਾਓ ਹਰ ਨਾਮ ਧਿਆਵੋ, ਸਿਮਰਤ ਨਾਮ ਦੜਾਇਆ ਸਤਿਗੁਰ ਗੁਰ ਪੂਰਾ ਅਰਾਧੋ, ਸਭ ਕਿਲਵੇ ਕਪਾਪ ਗਵਾਇਆ, ਸਹਿਜ ਆਨੰਦ ਹੋਆ ਬੁਢਭਾਗੀ, ਮਨ ਹਰ ਹਰ ਮੇਠਾ ਲਾਇਆ, ਜਨ ਕਹਿ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਲਾਇਆ, ਬਲਰਾਮ ਜਿਓ ਨਿਰਭਉ ਪੈ ਮਨ ਹੋਏ, ਹੋਮੇ ਮੈਲ ਗਵਾਇਆ ਬਲਰਾਮ ਜਿਓ, ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਹੰਦੂਰੇ, ਹਰ ਆਤਮ ਰਾਮ ਪਿਛਬ ਸਾਰਿਆ, ਸਵਾਮੀ ਸਰਬ ਰਿਹਾ ਭਰਪੂਰੇ, ਅੰਤਰ ਬਾਰ ਹਰ ਪ੍ਰਭ ਏਕੋ ਮਿਲ, ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ

0: ਬਜਾਏ ਹਰ ਤੀਜੜੀ ਲਾਮ ਮਨ ਚਾਉ ਪਿਆ ਬਰਾਗਿਆ ਬਲ ਰਾਮ ਜਿਉ ਸੰਤ ਜਨਾ ਹਰ ਮੇਲ ਹਰ ਪਾਇਆ ਬੁਢਭਾਗਿਆ ਬਲ ਰਾਮ ਜਿਉ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਬੁਢਭਾਗੀ ਪਾਇਆ ਹਰ ਕਥਿਆ ਕਥ ਕਹਾਣੀ ਹਿਰਦੇ ਹਰ ਹਰ ਹਰ ਤੁਨੀ ਉਪਜੀ ਹਰ ਜਪੀਏ ਮਸਤਕ ਭਾਗ ਜਿਉ ਜਨ ਨਾਨਕ ਬੋਲੇ ਤੀਜੀ ਲਾਵੇਂ ਹਰ ਉਪਜੇ ਮਨ ਬਰਾਗ ਜਿਉ ਮਨ ਬਰਾਗ ਜਿਉ ਹਰ ਚੌਥਰੀ ਲਾ ਮਨ ਪਿਆ ਹਰ ਪਾਇਆ ਬਲਰਾਮ ਜਿਉ ਗੁਰਮੁਖ ਮਿਲਿਆ ਸੁਭਾਏ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜਿਉ ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ ਅੰਦਨ ਹਰ ਲਿਬਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਬਜੀ ਬਦਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੇ ਨਾਮ ਬਗਾਸੀ ਜਨ ਨਾਨਕ ਬੋਲੇ ਚੌਥੀ ਲਾਵੇਂ ਹਰ ਪਾਇਆ ਪ੍ਰਭ ਬਨਾਸੀ ਏਕੋ ਅੰਕਾਰ ਸਤਿਗੁਰ ਪ੍ਰਸ਼ਾਦ ਰਾਗ ਸੂਈ ਸ਼ਾਂਤ ਮਹੱਲਾ ਚੌਥਾ ਕਰ ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦੇ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭ ਪਾਏ ਮਿਲਿਆ ਸਹਿ ਸਬਾਏ ਅੰਦਨ ਭੋਗ ਭੋਗੇ ਸੁਖ ਸੋਵੇ ਸ਼ਬਦ ਰਹੇ ਲਿਬਲਾਏ ਵੱਡੇ ਪਾ ਗੁਰਪੂਰਾ ਪਾਈ ਅੰਦਨ ਨਾਮ ਧਿਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸਤ ਮਲਾਏ ਹਰ ਸਰ ਨਿਰਮਲ ਨਾਏ ਨਿਰਮਲ ਜਨ ਨਾਏ ਮੈਲ ਗਵਾਏ ਪੈ ਪਵਿੱਤ ਸਰੀਰਾ ਗੁਰਮਤ ਦੁਰਮਤ ਮੈਲ ਗਈ ਪਰੰਪਾ ਗਾ ਹੋਮੈ ਬਿੰਟੀ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਏ ਨਿਜ ਕਰ ਹੋਆ ਬਾਸਾ ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਘਟੇ ਚਾਨਣ ਘਰ ਮੰਦਰ ਸੁਹਾਇਆ ਤਨ ਤਨ ਮਨ ਅਰਪ ਸੰਗਾਰ ਬਣਾਇਆ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹੇ ਸੋਈ ਪਰ ਕੀਜੇ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਹਾਣ ਆਇਆ ਵਿਹਾਣ ਆਇਆ ਗੁਰਮੁਖ ਹਰ ਪਾਇਆ ਸਾਂਤਨ ਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਏ ਹਰ ਜਿਉਂ ਆਪ ਸੁਵਾਰੀ ਸੁਰ ਨਾਲ ਗਣ ਗਦਾਰ ਮਿਲ ਆਏ ਅਪੂਰਵ ਜੰਝ ਬਣਾਏ ਨਾਨਕ ਪ੍ਰਭੂ ਨਾਨਕ ਪ੍ਰਭ ਪਾਇਆ ਮੈਂ ਸੱਚਾ ਨਾ ਕਦੇ ਮਰੇ ਨ ਜਾਈ ਰਾਗ ਸੂਈ ਸ਼ਾਂਤ ਮਹੱਲਾ ਚੌਥਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਆਵੋ ਸੰਤ ਜਨੋ ਗੁਣ ਗਾਵੋ ਗੁਣ ਗਾਵੇ ਗੋਬਿੰਦ ਕੀ ਰੇ ਰਾਮ ਗੁਰਮੁਖ ਮਿਲ ਰਹੀਏ ਕਰ ਬਾਜਹੇ ਸ਼ਬਦ ਕਨੀਰੇ ਰਾਮ ਸ਼ਬਦ ਕਨੀਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਐਨਿਤ ਜਪੀ ਸਦਾ ਸਲਾਈ ਸਾਚ ਸ਼ਬਦ ਲਿਵਲਾਈ ਅੰਦਨ ਸਹਿਜ ਰਹੇ ਰੰਗ ਰਾਤਾ ਰਾਮ ਨਾਮ ਰਿਦ ਪੂਜਾ ਨਾਨ ਗੁਰਮੁਖ ਏਕ ਪਛਾਣੇ ਅਵਰ ਨ ਜਾਣੇ ਦੂਜਾ ਸਾਮੇ ਰਬ ਰਿਹਾ ਸੋ ਪਰੰਤਰ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੇ ਰਬ ਰਿਹਾ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਕਟਕਟ ਰਵਿਆ ਸੋਈ ਗੁਰਮਤ ਸੱਚ ਪਾਈਏ ਸਹਿਜ ਸਮਾਈਏ ਤਿਸਵਿਨ ਅਵਰ ਨਾ ਕੋਈ ਸਹਿਜੇ ਗੁਣ ਗਾਵਾਂ ਜੇ ਪ੍ਰਭ ਪਾਵਾਂ ਆਪੇ ਲੈ ਮਲਾਏ ਨਾਨਕ ਸੋ ਪ੍ਰਭ ਸਬਦੇ ਜਾਪੇ ਐਨਸ ਨਾਮ ਧਿਆਏ ਇਹੋ ਜਗੋ ਦੂਤਰ ਮਨ ਮੁਖ ਪਾਰ ਨ ਪਾਈ ਰਾਮ ਅੰਤਰੇ ਹੋਮੇ ਮਮਤਾ ਕਾਮ ਕ੍ਰੁਤ ਚਤੁਰਾਈ ਰਾਮ ਅੰਤਰ ਚਤੁਰਾਈ ਖਾਏ ਨ ਪਾਈ ਬਿਰਥਾ ਜਨਮ ਗਵਾਇਆ ਜਗਮਗ ਦੁੱਖ ਪਾਵੇ ਝੂਟਾਂ ਖਾਵੇ ਅੰਤ ਗਿਆ ਪਛਤਾਇਆ ਬਿਨ ਨਾਵੇਂ ਕੋ ਬੇਲੀ ਨਾਹੀ ਪੁੱਤ ਕਟੰਬ ਸੁੱਤ ਪਾਈ ਨਾਨਕ ਮਾਇਆ ਮੂਹ ਪਸਾਰਾ ਅੱਗੇ ਸਾਥ ਨ ਜਾਏ ਹੋ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਧ ਦੁੱਤਰ ਧਰੀਏ ਰਾਮ ਸਤਿਗੁਰ ਪਾਏ ਚਲ ਹੋ ਜੀਵਿਤ ਸਤਿਗੁਰ ਪਾਏ ਚਲ ਹੋ ਜੀਵਿਤਿਆਂ ਇਮ ਮਰੀਏ ਰਾਮ ਜੀਵਿਤਿਆਂ ਮਰੀਏ ਭੋ ਜਲ ਤਰੀਏ ਗੁਰਮੁਖ ਨਾਮ ਸਮਾਵੇ ਪੂਰਾ ਪੁਰਖ ਪਾਇਆ ਬੁਢਭਾਗੀ ਸੱਚ ਨਾਮ ਲਿਵ ਲਾਏ ਮਤ ਪ੍ਰਗਾਸ ਪਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਲਾਇਆ ਜੋਤੀ ਜੋਤ ਮਲਾਈ ਸੂਈ ਮਹੱਲਾ ਚੌਥਾ ਘਰ ਪੰਜਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੂਝ ਗਈ ਆਸੇ ਹੋ ਮਨ ਤਨ ਦੇ ਮਾ ਸਤਿਗੁਰੇ ਮੈਂ ਮੇਲੇ ਗੁਣ ਮੇਲੇ ਪ੍ਰਭ ਗੁਣ ਤਾਸੇ ਧਨ ਧਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਵਾਸੇ ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਗਾ ਘਰ ਆਵੋ ਚਿਰੀ ਬਿਛੁਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾ हो तुज बाजो खरी उडीणिया ज्यो जल बिन मीन मराहा बडभागी हर त्या जन नानक नाम समाम मन दे दिस चल चल भरमिया मन मुख भरम पलाया नित आसा चितवे मन त्रिशना भूख लगाया आंता तन तर दबिया दबिया फिर बिख भालण गया फिर बिख भालण गया जन नानक नाम सलाय तुम्हे नामे पच पच मोया गुर सुंदर मूण पाए कर हर प्रेम बाणी मन मारिया मेरे हृदय शुद्ध बुद्ध बिसर गए मन आसा चिंत बसारिया मैं अंतर बीद प्रेम की दुख गुर देखण मन सधारिया बडभागी प्रभ आए मिलन जन नानक खिन खिन बारिया सोई संत महला चौथा मारे सजिबे जन होमे बिखिया जन हर प्रभ मिलन ना दितियां दे कंचन बे बनिया इं होमे मार बगुतियां मोह माया पै सबकार का इन मनमुख मूल सुजुतियां जन नान गुर मुखबरे गुर शब्दी होमे छुट्टियां बस अहनो बे जन इस मन को मन बासे जो नित पौंदियां दुख रहन बे बिहानियां नित आसा आस करेंदियां गुर पाया बे संत जनो मन आस पूरी हर चौंदियां जन नानक प्रभ दी मती छड्या सा नित सुख सौंदियां सा तन आसा चित करे राम राजिया हर प्रभ सीजड़ियां आईयां मेरा ठाकर अगबंधियाल है राम राजिया कर कृपा ले मलाई मेरे मन तन लोचा गुरमुखे राम सरा राम राजिया हर सरदा से बछाई जन नानक हर प्रभ आणिया राम राजिया मिलिया सहज सपाई एकत सहजे हर प्रभु राम सराजिया गुर दसे हर मैलई मैं मन तन प्रेम भराग है राम राजिया गुर मेले कृपा करे हो गुरु बिटो कोल कमाया राम राजिया ज्यों सतगुर आगे देन गुर झूठा ज्यों राम राजिया जन नानक हर मैलई राग सुई शांत महला पंजमा कर पहला एक ओंकार सतगुर प्रसाद सुन बाबरे तू काए देख पलाना सुन बाबरे ने हो कूड़ा लायो कुसंभ रगाना कूड़ी देख भुलो अड लहना मूलो गोविंद नाम मजिठा थीवे लाला अत गलाला शब्द चीन गुर मीठा मिथ्या मोय मगन थी रिहा झूठ संग लपटाना नानक दीन सरन कृपा निध राख लाज भुगताना सुन बाबरे सेव ठाकुर नाथ पराना सुन बाबरे जो आया तिथ जाना नैचल हब वैसी सुन परदेसी सत संग मिल रहिए हर पाइये भागे सुन बरागी चरण प्रभु गए रहिए ए मन दीजे संग न कीजे गुरमुख तज भो माणा नानक दीन भगत पव तारन तेरे क्या गुण आख बखाणा सुन बाबरे क्या कीचे कूड़ा मानो सुन बाबरे हब वैसी गर्भ गमानो नैचल हम जाना मिथ्या माना संत प्रभु होए दास जीवत मरिए पौ जल तरिए जे थीवे कर्म लिखिया सा गुर गुर सबीजे अमृत पीजे जिस लावे सहज त्यानो नानक सरन पया हर द्वारे हो बल बल सद करवानो सुन बाबरे मत जान है प्रभ मैं पाया सुन बाबरे थ्यों रहन जिनी प्रभ त्याया जिनी प्रभत तैन सुख पाया बडभागी दर्शन पाइये थियो नमाणा सद करवाणा सगला आप मटाइये ओ तन पागा सुधा जन प्रभ लद्धा हम तिस बै आप बचाया नानक दीन सरन सुख सागर राख लाज अपनाया सुई महला पंजम हर चरण कंवल की टेक सतगुर दित्ती तुसके बल राम जियो हर वर्त परे भंडार सब कुछ कर तिसके बल राम जियो बावल मेरा बड़ समर्था करन कारण प्रभारा जिस सिमरत सुख दुख कोई न लागे पौजल पार उतारा आदि जगात भगतन का राखा उचित कर कर जीवा नानक नाम अरस मीठा आन दिन मन तन पीवा हर आपे लय मलाए क्यों बछोड़ा थी भी बल राम जियो जिसनु तेरी टेक है सो सदा साध जीवी बल राम जियो तेरी टेक तुझे ते पाई सचे सर जन हारा ਜਿਸਨੂੰ ਜਿਸ ਤੇ ਖਾਲੀ ਕੋਈ ਨਹੀਂ ਆ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ ਸਫਲ ਦਰਸ਼ ਪਈਏ ਭੀਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸਵਰਿਆ ਸੱਚ ਥਾਨ ਮਾਨ ਮਹਿਤ ਸੱਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਿਆ ਦਿਆਲ ਗੁਰ ਅਬਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਉ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ ਸੁਖ ਸੁਭ ਦਿਵਸ ਆਏ ਗਏ ਕੰਠ ਲਾਏ ਮਿਲ ਅੰਤਰ ਜਾਮੀਆਂ ਸਤ ਸੰਤੋਖ ਵਜੇ ਬਾਬਾ ਜੇ ਅੰਦਨ ਚੁਣਕਾਰੇ ਸੁਣ ਪੈ ਬਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨੇ ਹਾਰੇ ਉਪਜੀਆਂ ਤਤ ਗਿਆਨ ਸਹੁਰੇ ਪਈਏ ਇੱਕ ਬਲਰਾਮ ਇੱਕ ਹਰ ਬਲਰਾਮ ਜਿਉ ਬ੍ਰਹਮੇ ਬ੍ਰਹਮ ਮਿਲਿਆ ਕੋਈ ਨ ਸਕੇ ਪਿੰਨ ਕਰ ਬਲਰਾਮ ਜਿਉ ਬਿਸਮ ਭੇਖੇ ਬਿਸਮ ਸੁਣੀਏ ਬਿਸਮਾਦ ਨਦਰੀ ਆਇਆ ਜਲ ਥਲ ਮਿਹਲ ਪੂਰਨ ਸੁਆਮੀ ਕਟਕੜ ਰਿਹਾ ਸਮਾਇਆ ਜਿਹਦੇ ਉਪਜੈ ਤਸਮਾਏ ਸਮਾਇਆ ਕੀਮਤ ਕਹਿਣ ਨ ਜਾਏ ਜਿਸਕੇ ਚਲਤ ਨ ਜਾਣੀ ਲੱਖਣੇ ਨਾਨਕ ਤਿਸੇ ਤਿਆਏ ਰਾਗ ਸੂਈ ਸ਼ੰਤ ਮਹੱਲਾ ਪੰਜਵਾਂ ਘਰ ਦੂਜਾ ਏਕੋ ਅਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅੰਦਨ ਜਾਗੇ ਹਰ ਰੰਗ ਜਾਗੇ ਪਾਪ ਆਗੇ ਮੇਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਪਾਗੇ ਕਾਜ ਸਗਲ ਸਵਾਰਿਆ ਸੁਣ ਸਰਮਣ ਬਾਣੀ ਸਹਿਜ ਬਾਣੀ ਸਹਿਜ ਜਾਣੀ ਹਰ ਨਾਮ ਜਪ ਬੁੱਢ ਪਾਗੇ ਬਿਨਮੰਤ ਨਾਨਕ ਸਰਨ ਸੁਆਮੀ ਜਿਉਂ ਪਿੰਡ ਪ੍ਰਭ ਆਗੇ ਅਨਹਦ ਸ਼ਬਦ ਸੁਆਮਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਾਸੇ ਰਹਿਸ ਉਪਜੇ ਮਨ ਕਣਾ ਮੰਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪਣਾ ਹੋਏ ਰਹਿਣ ਸਾਧੂ ਸਪ੍ਰਭ ਰਾਧੂ ਆਪਣੇ ਪ੍ਰਭ ਪਾਵਾਂ ਬਿਨਮੰਤ ਨਾਨਕ ਦਇਆ ਤਾਰੋ ਹਰ ਗੁਣ ਸਦਾ ਹਰ ਗੁਣ ਗਾਵਾਂ ਗੁਰਮਿਣ ਸਾਗਰ ਤਰਿਆ ਹਰ ਚਰਨ ਚਾ ਜਪਤ ਨਿਸਤਰਿਆ ਹਰ ਚਰਨ ਧਿਆਏ ਸਭ ਪ੍ਰਭ ਹਰ ਚਰਨ ਧਿਆਏ ਸਭ ਫਰ ਪਾਏ ਮਿਟੇ ਆਵਣ ਜਾਣਾ ਪਾਏ ਭਗਤ ਸਵਾਏ ਹਰ ਜਪ ਆਪਣੇ ਪ੍ਰਭ ਪਾਵਾਂ ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਮੰਤ ਨਾਨ ਗੁਰ ਪਰਮੁਖ ਹੋਇਆ ਜਤ ਦੇਖਾਂ ਤਤ ਸੋਈ ਪਤਿਤ ਪਾਵਣ ਹਰ ਹਰ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਤਿਆਇਆ ਸਗਲ ਇੱਛਾ ਪੂਨੀਆਂ ਹੋ ਪਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਬਸ਼ੁਨਿਆ ਮਨ ਸ਼ਾਂਤ ਆਈ ਬਜੀ ਵਧਾਈ ਮੈਨੂੰ ਕਦੇ ਨਾ ਬਿਸਰੇ ਬਿਨਮੰਤ ਨਾਨਕ ਸਤਿਗੁਰ ਦੁੜਾਇਆ ਸਦਾ ਭਜ ਜਗਦੀਸਰੇ ਰਾਗ ਸੂਈ ਸ਼ੰਤ ਮਹੱਲਾ ਪੰਜਵਾਂ ਘਰ ਤੀਜਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਤੂੰ ਠਾਕਰੋ ਬਰਾਗਰੋ ਮੈਂ ਜੇਈ ਕਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹੋ ਸਾਰ ਨਾ ਜਾਣਾ ਤੀਰੀ ਰਾਮ ਸਾਰ ਨਾ ਜਾਣਾ ਤੂੰ ਬੜਦਾਣਾ ਕਰ ਮੇਰ ਮਹਿਰਮਤ ਸਾਈਂ ਕਿਰਪਾ ਕੀਜੇ ਸਾਮਤ ਦੀਜੇ ਆਠ ਪੈਰ ਤੁਧ ਤਿਆਈ ਗਰਮ ਨਾ ਕੀਜੇ ਰਹਿਣ ਹੋ ਬੀਜੇ ਤਾਂਗਤ ਜੀਰੇ ਤੇਰੀ ਸਭ ਉੱਪਰ ਨਾਨਕ ਕਾ ਠਾਕਰ ਮੈਂ ਜੇਹੀ ਕਣ ਚੇਰੀ ਰਾਮ ਤੁਮ ਗੋਹਰ ਹਰ ਗੈਰ ਗਭੀਰਾ ਤੁਮ ਫਿਰ ਅੰਬ ਬਹੂਰੀਆਂ ਰਾਮ ਤੁਮ ਵੱਡੇ ਵੱਡੇ ਵੱਡ ਊਚੇ ਹੋ ਇਤ ਨੀਕ ਲਹੂਰੀਆਂ ਰਾਮ ਹੋ ਕਿਛ ਨਾਈ ਏਕੋ ਤੂੰ ਆਪੇ ਆਪ ਸੁਜਾਨਾ ਅੰਮ੍ਰਿਤ ਰਿਟ ਨਿਮਖ ਪ੍ਰਭ ਜੀਮਾ ਸਰਬ ਰੰਗ ਰਸ ਰਮਾ ਰੰਗ ਰਸ ਮਾਨਾ ਚਰਨੇ ਸਰਨੀ ਦਾਸੇ ਦਾਸੀ ਮਨ ਮੋਲੇ ਤਨ ਹਰੀਆਂ ਨਾਨਕ ਠਾਕੁਰ ਸਰਬ ਸਮਾਣਾ ਆਪਣ ਭਾਵਣ ਕਰੀਆਂ ਤੁਝ ਉੱਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤਰਾਈ ਤੇਰੀ ਤੂੰ ਜਾਣੇ ਜਣਾਏ ਜਾਣਾ ਰਾਮ ਸੋਈ ਜਾਣੇ ਸੋਈ ਪਛਾਣੇ ਜਾ ਕੋ ਨਦਰ ਸਰੰਦੇ ਮਨਮੁਖ ਭੂਲੀ ਬਹੁਤੀ ਰਾਹੀਂ ਫਾਤੀ ਮਾਇਆ ਫੰਦੇ ਠਾਕੁਰ ਪਾਣੀ ਸਾਂਗੁਣਵੰਤੀ ਤਿੰਨ ਹੀ ਸਭ ਰੰਗ ਮਾਣਾ ਨਾਨਕੀ ਧਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹੋ ਬਾਰੀ ਬੰਜਾ ਘੋਲੀ ਬੰਜਾ ਤੂੰ ਪਾਰਬਤ ਮੇਰਾ ਓਲਾ ਰਾਮ ਹੋ ਬਲ ਜਾਈ ਲੱਖ ਲੱਖ ਲੱਖ ਬਰੀਆਂ ਮਿੰਜਨ ਭਰਮ ਭਰਦਾ ਖੋਲਾ ਰਾਮ ਮਿਟੇ ਦਾਰੇ ਤਜੇ ਬਕਾਰੇ ਠਾਕਰ ਤੇ ਮਨ ਮਾਨਾ ਪ੍ਰਭ ਜੀ ਪਾਣੀ ਪਈ ਨਖਾਣੀ ਸਫਲ ਜਨ ਪਰਵਾਣਾ ਪਈ ਅਮੋਲੀ ਪਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕੋ ਨਾਨਕ ਹੋ ਨਿਰਭਉ ਹੋਈ ਮੈਂ ਪ੍ਰਭੂ ਮੇਰਾ ਓਲਾ ਸੂਈ ਮਹੱਲਾ ਪੰਜਵਾਂ ਸਾਜਣ ਪੁਰਖ ਸਤਿਗੁਰ ਮੇਰਾ ਪੂਰਾ ਤਿਸਨ ਅਵਰਨ ਜਾਣਾ ਰਾਮ ਮਾਤ ਪਿਤਾ ਪਾਈ ਸੁਤ ਬੰਧਪ ਜੀ ਪ੍ਰਾਣ ਮਨ ਪਾਣਾ ਰਾਮ ਜਿਉਂ ਪੰਡ ਸਭ ਤਿਸਕਾ ਦੀਆ ਸਰਬ ਗੁਣਾ ਭਰਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਿਹਾ ਭਰਪੂਰੇ ਤਾਂ ਕਿ ਸਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੇ ਨਾਨਕ ਸਦਕਰਵਾਣਾ ਐਸਾ ਗੁਰਬ ਡਭਾਗੀ ਪਾਈ ਅਜਿਤ ਮੈੜੀਏ ਪ੍ਰਭ ਜਾਪੇ ਰਾਮ ਜਨਮ ਜਨਮ ਕੇ ਕਿਲ ਵਿਖ ਉਤਰੇ ਹਰ ਸੰਤਾਂ ਧੂੜੀ ਗੁਰ ਸੰਤਾਂ ਧੂੜੀ ਨਿਤ ਜਾਪੇ ਸੰਤਾਂ ਧੂੜੀ ਨਿਤ ਨਾਪੇ ਰਾਮ ਹਰ ਧੂੜੀ ਨਾਈਏ ਪ੍ਰਭੂ ਤੇ ਆਈਏ ਬਹੁੜ ਜੋ ਨਾ ਆਈਏ ਗੁਰਚਰਨੀ ਲਾਗੇ ਭਰਮ ਪਉ ਪਾਗੇ ਮਨ ਚਿੰਤ ਫਲ ਪਾਇਆ ਫਲ ਪਾਇਆ ਫਲ ਪਾਈਏ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀਂ ਸੰਤਾਪੇ ਨਾਨਕ ਸੋ ਪ੍ਰਭ ਜੀ ਕਦਾ ਥਾ ਪੂਰਾ ਜਿਸ ਪ੍ਰਤਾਪੇ ਹਰ ਹਰੇ ਹਰ ਗੁਣ ਨਿਧੇ ਹਰ ਸੰਤਣ ਕੇ ਬਸ ਆਏ ਰਾਮ ਸੰਤ ਸਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਟਾਇਆ ਹਰ ਪੂਰਨ ਕਿਰਪਾ ਤਾਰੀ ਸਫਲ ਜਨਮ ਹੋਆ ਬਹੁ ਭਾਗਾ ਹਰ ਪੇਟਿਆ ਏ ਕਮਰਾਰੀ ਜਿਸ ਕਾ ਸੰਤ ਨਹੀਂ ਮੀਲ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਣ ਜਪੀਏ ਮਿਲ ਸਤਿਗੁਰ ਸੁਖ ਪਾਇਆ ਗਾਓ ਮੰਗਲੋ ਨਿਤ ਹਰਮ ਜਨੋ ਪੂਨੀ ਇੱਛ ਪਸਵਾਈ ਰਾਮ ਰੰਗ ਰਤੇ ਆਪਣੇ ਸਵਾਮੀ ਸੇਤੇ ਮਰੇ ਨਾ ਆਵੇ ਮਰੇ ਨਾ ਆਵੇ ਜਾਈ ਰਾਮ ਅਬਨਾਸੀ ਪਾਇਆ ਨਾਮ ਤਿਆਇਆ ਸਗਲ ਮਨੋਰਥ ਪਾਏ ਸਾਂਤ ਸਹਿਜ ਆਨੰਦ ਕਨੇਰੇ ਗੁਰਚਰਨੀ ਮਨ ਲਾਏ ਪੂਰਿਆ ਘਟ ਘਟ ਅਬਨਾਸੀ ਥਨ ਥਨੱਤਰ ਸਾਏ ਕੋ ਨਾਨਕ ਕਰਜ ਸਗਲੇ ਪੂਰੇ ਗੁਰਚਰਨੀ ਮਨ ਲਾਏ ਸੂਈ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ ਨੇਤਰ ਦੇਖੇ ਦਰਸ਼ ਤੇਰਾ ਰਾਮ ਲੱਖ ਜੇ ਮੰਦ ਮੇਰੇ ਪਿਆਰੇ ਮੁਖ ਹਰ ਅਰਾਧੇ ਮੇਰਾ ਰਾਮ ਹਰ ਅਰਾਧੇ ਜਮ ਪੰਧ ਸਾਧੇ ਦੁੱਖ ਨ ਵਿਆਪੇ ਕੋਈ ਜਲ ਥਲ ਮੇਹੀਅਲ ਪੂਰਨ ਸਵਾਮੀ ਜਤ ਦੇਖਾਂ ਤਤ ਸੋਈ ਪਰ ਮੋਹ ਬਕਾਰ ਨਾਠੇ ਪ੍ਰਭ ਨੇ ਹਿਰਦ ਹੂੰ ਤੇ ਨੀਰਾ ਨਾਨਕੋ ਪ੍ਰਭ ਕਿਰਪਾ ਕੀਜੇ ਨੇਤਰ ਦੇਖੇ ਦਰਸ਼ ਤੇਰਾ ਕੋਟ ਕਰਮ ਦੀਜੇ ਪ੍ਰਭ ਪ੍ਰੀਤਮ ਗੋ ਹਰ ਗੁਣ ਸੁਣੀਏ ਅਬਨਾਸੀ ਰਾਮ ਸੁਣ ਸੁਣ ਇਹੋ ਮਨ ਨਿਰਮਲ ਹੋਵੇ ਕੱਟੀਏ ਕਾਲ ਕੀ ਫਾਸੀ ਰਾਮ ਕੱਟੀਏ ਜਮ ਫਾਸੀ ਸਿਮਰੋ ਅਬਨਾਸੀ ਸਗਲ ਮੰਗਲ ਸੁਗਿਆਨਾ ਸੋ ਗਿਆਨਾ ਹਰ ਹਰ ਜਪ ਜਪੀਏ ਦਿਨ ਰਾਤੀ ਲਾਗੇ ਸਹਿਜ ਧਿਆਨਾ ਕਲਮਖ ਦੁੱਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ ਕੋ ਨਾਨਕ ਪ੍ਰਭ ਕਿਰਪਾ ਕੀਜੇ ਹਰ ਗੁਣ ਸੁਣੀਏ ਅਬਨਾਸੀ ਕਰੋੜ ਅਸ ਤੇਰੀ ਟਹਿਲ ਕਮਾਵੇ ਚਰਨ ਚਲੇ ਪ੍ਰਭ ਮਾਰਗ ਰਾਮ ਭਵ ਸਾਗਰ ਨਾਮ ਹਰ ਸੇਵਾ ਜੋ ਚੜੇ ਤਿਸ ਮਾ ਤਾਰ ਗਰਾਮ ਭਵ ਜਲ ਤਰਿਆ ਹਰਾ ਸਿਮਰਿਆ ਸਗਲ ਮਨੋਰਥ ਪੂਰੇ ਮਹਾਂਬਕਾਰ ਗੈ ਸੁਖ ਉਪਜੇ ਬਾਜੇ ਅਨਹ ਤੂਰੇ ਮਨ ਬਸ਼ਟ ਫਲ ਪਾਏ ਸਗਲੇ ਕੁਦਰਤ ਕੀਮ ਨਾ ਕੁਦਰਤ ਕੀਮ ਅਪਾਰਗ ਕੋ ਨਾਨਕ ਪ੍ਰਭ ਕਿਰਪਾ ਕੀਜੇ ਮਨ ਸਦਾ ਚੱਲੇ ਤੇਰੇ ਮਾਰਗ ਇਹੋ ਬਰ ਇਹ ਵਡਿਆਈ ਇਹੋ ਤਨ ਹੋਆ ਬਡਭਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਹਰ ਚਰਨੀ ਮਨ ਲਾਗਾ ਰਾਮ ਮਨ ਲਾਗਾ ਚਰਨੇ ਪ੍ਰਭ ਕੀ ਸਰਨੇ ਕਾਰਨ ਕਾਰਨ ਗੋਪਾਲਾ ਸਭ ਕੁਛ ਤੇਰਾ ਤੂੰ ਪ੍ਰਭ ਮੇਰਾ ਮਿਲ ਠਾਕਰ ਦੀਨ ਦਿਆਲਾ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸਤ ਸੰਗ ਮਨ ਜਾਗਾ ਕੋ ਨਾਨਕ ਪ੍ਰਭ ਕਿਰਪਾ ਕਿੰਨੀ ਚਰਨ ਕਮਲ ਮਨ ਲਾਗਾ ਸੂਈ ਮਹੱਲਾ ਪੰਜਵਾਂ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਹੇ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਜਾਵੇ ਰਾਮ ਹਰ ਗੁਣ ਗਾਏ ਪ੍ਰਭ ਪਰਮ ਪਦ ਪਾਏ ਪ੍ਰਭ ਕੀ ਉੱਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤਿ ਮਿੱਠੀ ਕਥੀ ਅਕਥ ਕਹਾਣੀ ਭਲਾ ਸੰਯੋਗ ਮੂਰਤ ਭਲ ਸਾਚਾ ਅਵਚਲ ਨੀਵ ਗਵਾਈ ਰਖਾਈ ਜਨ ਨਾਨਕ ਪ੍ਰਭ ਪੈ ਦਿਆਲਾ ਸਰਬ ਕਲਾ ਬਣ ਆਈ ਆਨੰਦਾ ਵਾਜੇ ਨਿਤ ਵਾਜੇ ਪਾਰ ਬ੍ਰਹਮਨ ਬੂਠਾ ਰਾਮ ਗੁਰਮੁਖੇ ਸੱਚ ਕਰਨੀ ਸਾਰੀ ਬਿਣਸੇ ਪ੍ਰਭ ਪੈ ਝੂਠਾ ਰਾਮ ਆਨੰਦ ਬਾਣੀ ਗੁਰਮੁਖ ਬਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾਂ ਤੇ ਸੀ ਬਣਾਏ ਜੋ ਪ੍ਰਭ ਆਪਣਾ ਕਰਿਆ ਕਰ ਮੈਂ ਨਾਮ ਨਿਧ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਬਿਸਰੇ ਪੂਰਨ ਜਾ ਕੇ ਪਾਗਾ ਛਾਇਆ ਪ੍ਰਭ ਛਤਰਪਤ ਕੀਨੇ ਸਗਲ ਤਪਤ ਬਨਾਸੀ ਰਾਮ ਦੁੱਖ ਪਾਪ ਕਾ ਡੇਰਾ ਠਾਡਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਫਰਮਾਇਆ ਮਿੱਟੀ ਬੁਲਾਇਆ ਸੱਚ ਸਾਚ ਧਰਮ ਪੁੰਨ ਫਲਿਆ ਸੋ ਪ੍ਰਭ ਆਪਣਾ ਸਦਾ ਤੇ ਆਈਏ ਸੋਭਤ ਬੈਸਤ ਖਲਿਆ ਗੁਣਦਾਨ ਸੁਖ ਸਾਗਰ ਸਵਾਮੀ ਜਲ ਥਲ ਮੀ ਅਲ ਸੋਈ ਜਨ ਨਾਨਕ ਪ੍ਰਭ ਕੀ ਸਰਨਾਈ ਤੇ ਸਿਮਰ ਅਵਰ ਨਾ ਕੋਈ ਮੇਰਾ ਘਰ ਬਣਿਆ ਬਨ ਤਾਲ ਤਾਲ ਬਣਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਇਆ ਮੀਸਾ ਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭ ਤਿਆਏ, ਸੱਚਾ ਸਗਲ ਇੱਛਾ ਪਾਈਆਂ, ਗੁਰ ਚਾਰਨ ਲਾਗੇ ਸਦਾ ਜਾਗੇ, ਮਨ ਭਜੀਆਂ ਬਦਾਈਆਂ, ਕਰੀ ਨਦਰ ਸੁਆਮੀ ਸੁਖੇ ਗਾਮੀ, ਅਲਤ ਪਲਤ ਸਵਾਰਿਆ, ਬਿਨ ਮੰਤ ਨਾਨਕ ਨਿਤ ਨਾਮ ਜਪੀ, ਅਜੋ ਪਿੰਡ ਜਨ ਧਾਰਿਆ, ਸੂਈ ਮਹੱਲਾ ਪੰਜਵਾਂ, ਪੈ ਸਾਗਰ ਪੈ ਸਾਗਰ ਤਰਿਆ, ਹਰ ਹਰ ਨਾਮ ਧਿਆਏ ਰਾਮ, ਥੋੜਿਆ ਕਰ ਚਰਨ ਅਰਾਧੇ, ਮਿਲ ਸਤਿਗੁਰ ਪਾਰ ਲੰਘਾਏ ਰਾਮ, ਗੁਰ ਸ਼ਬਦੀ ਤਰੀਏ ਬੋੜ ਨ ਮਰੀਏ, ਚੁੱਕੇ ਆਵਣ ਜਾਣਾ, ਜੋ ਕਿਸ ਕਰੇ ਸੋਈ ਪਲ ਮਾਨੋ, ਤਾਂ ਮਨ ਸਹਿਜ ਸਮਾਣਾ, ਦੁੱਖ ਨਾ ਭੁੱਖ ਨਾ ਰੋਗ ਨਾ ਵਿਆਪੇ, ਸੁਖ ਸਾਗਰ ਸਰ ਨੀ ਪਾਏ, ਹਰ ਸਿਮਰ ਸਿਮਰ ਨਾਨਕ ਰੰਗ ਰਾਤਾ, ਮਨ ਕੀ ਚਿੰਤ ਮਟਾਏ, ਸੰਤ ਜਨਾ ਹਰ ਮੰਤਰ ਦਿਲਵਾਇਆ ਦਿਲਰਾਇਆ, ਹਰ ਹਰ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ, ਮਨ ਕੀ ਚਿੰਤ ਮਟਾਏ, ਸੰਤ ਜਨਾ ਹਰ ਮੰਤਰ ਦਿਲਾਇਆ, ਹਰ ਸਾਜਨ ਬਸਕਤ ਕੀਨੇ ਰਾਮ, ਆਪਣਾ ਮਨ ਆਗੇ ਤਰਿਆ, ਸਰਬਤ ਠਾਕਰ ਦੀਨੇ ਰਾਮ, ਕਰ ਆਪਣੀ ਦਾਸੀ ਮਿੱਟੀ ਉਹ ਦਾਸੀ, ਹਰ ਮੰਦਰ ਥਿੱਤ ਪਾਈ, ਆਨੰਦ ਮਨੋਦ ਸਿਮਰੋ ਪ੍ਰਭ ਸਾਚਾ, ਵਿਛੜ ਕਹੂ ਨਾ ਜਾਈ, ਸਾਂਭ ਪਾਗਣ ਸਦਾ ਸੁਹਾਗਣ, ਰਾਮ ਨਾ ਗੁਣ ਚੀਨੇ, ਕੌ ਨਾਨਕ ਰਵੇ ਰੰਗ ਰਾਤੇ, ਪ੍ਰੇਮ ਮਹਾਰਸ ਪੀਨੇ, ਆਨੰਦ ਮਨੋਦ ਪੈ ਨਿਤ ਸਕੀਏ, ਮੰਗਲ ਸਦਾ ਹਮਾਰੇ ਰਾਮ, ਆਪਣੇ ਪ੍ਰਭ ਆਪ ਸੁੰਗਾਰੀ, ਸੁਭਾ ਬੰਤੀ ਨਾਰੀ ਰਾਮ, ਸਹਿਜ ਸੁਭਾਏ ਪੈ ਕਿਰਪਾਲਾ, ਗੁਰ ਅਵਗੁਣ ਨਾਮ ਵਿਚਾਰਿਆ, ਕੰਠ ਲਗਾਏ ਲਿਆ ਜਨੇ ਆਪਣੇ, ਰਾਮ ਨਾਮ ਉਰ ਤਾਰਿਆ, ਮੋਹਾਨ ਮੋਹ ਸਦ ਮੰਗਲ, ਮੋਹਨ ਮਾਨ ਮੋਹ ਮੰਦ ਮੰਗਲ, ਵਿਆਪੀ ਕਰ ਕਿਰਪਾ ਆਪਣ ਮਾਰੇ, ਕੌ ਨਾਨਕ ਪੈ ਸਾਗਰ ਤਰਿਆ, ਪੂਰਨ ਕਾਜ ਹਮਾਰੇ, ਗੁਣ ਗੋਪਾਲ ਗਾਵੋ ਨਿਤ ਸਕਿਓ, ਸਗਲ ਮਨੋਰਥ ਪਾਏ ਰਾਮ, ਸਫਲ ਜਨਮ ਹੋਆ ਮਿਲ ਸਾਧੂ, ਅੰਕਾਰ ਧਿਆਏ ਰਾਮ, ਜਾਪ ਏਕ ਪ੍ਰਭ ਅਨੇਕ ਰਵਿਆ, ਸਰਬ ਮੰਡਲ ਛਾਇਆ, ਬ੍ਰਹਮੋ ਬਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ, ਜਲ ਥਲ ਮੇਲ ਪੂਰਨ ਪੂਰਨ, ਤਿਸ ਬਿਨਾ ਨਹੀਂ ਜਾਏ, ਪੇਖ ਦਰਸ਼ਨ ਨਾਨਕ ਬਖਸੇ, ਆਪ ਲੈ ਮਲ ਆਏ, ਸੂਈ ਮਹੱਲਾ ਪੰਜਵਾਂ, ਅਬ ਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪ ਸੁਖ ਪਾਇਆ ਰਾਮ, ਮਨ ਇੱਛੇ ਸਹੀ ਫਲ ਪਾਏ, ਕਰਤੇ ਅਬ ਵਸਾਇਆ ਰਾਮ, ਕਰਤੇ ਅਬ ਵਸਾਇਆ ਸਭ ਸੁਖ ਪਾਇਆ, ਪੁੱਤ ਪਾਈ ਸਿੱਖ ਬਗਾਸੇ, ਗੁਣ ਗਾਵੇ ਪੂਰਨ ਪਰਮੇਸ਼ਰ, ਕਾਰਜ ਆਇਆ ਰਾਸੇ, ਪ੍ਰਭ ਆਪ ਸਵਾਮੀ ਆਪੇ ਰੱਖਾਂ, ਆਪ ਪਿਤਾ ਆਪ ਮਾਇਆ, ਕੌ ਨਾਨਕ ਸਤਿਗੁਰ ਬਲਿਹਾਰੀ, ਜਨ ਇਹ ਥਾਨ ਸੁਹਾਇਆ, ਕਰ ਮੰਦਰ ਹਟ ਨਾਲੇ ਸੋਏ, ਜਿਸ ਵਿੱਚ ਨਾਮ ਬਨਵਾਸੀ ਰਾਮ, ਸੰਤ ਭਗਤ ਹਰ ਨਾਮ ਅਰਾਧੇ, ਕੱਟੀਏ ਜਮ ਕੀ ਫਾਸੀ ਰਾਮ, ਕਾਟੀ ਜਾਂ ਫਾਸੀ ਪ੍ਰਭ ਨਾਸੀ, ਹਰ ਹਰ ਨਾਮ ਤੇ ਆਏ, ਸਗਲ ਸਮੱਗਰੀ ਪੂਰਨ ਹੋਈ, ਮਨ ਇੱਛੇ ਫਲ ਪਾਏ, ਸੰਤ ਸਾਜਨ ਸੁਖ ਮਾਣੇ, ਰਲੀਆਂ ਦੁੱਖ ਦਰਦਨ ਭਰਮ ਨਾਸੀ, ਸ਼ਬਦ ਸਵਾਰੇ ਸਤਿਗੁਰ ਪੂਰੇ, ਨਾਨਕ ਸਦ ਭਲੇ ਜਾਸੀ, ਦਾਤ ਖਸਮ ਕੀ ਪੂਰੀ ਹੋਏ, ਨਿਤ ਨਿਤ ਚੜੇ ਸਵਾਈ ਰਾਮ, ਪਰ ਬ੍ਰਹਮ ਖਸਮਾਨਾ ਕੀਆ, ਜਿਸ ਕੀ ਦੀ ਵਡਿਆਈ ਰਾਮ, ਆਦਿ ਜਗਤ ਭਗਤਨ ਕਾ ਰਾਖਾ, ਸੋ ਪ੍ਰਭ ਪਿਆ ਦਿਆਲਾ, ਜੀ ਜਾਂ ਸਭ ਸੁਖੀ ਵਸਾਏ, ਪਰ ਆਪੇ ਕਾਰ ਪ੍ਰਿਤਪਾਲਾ, ਦੇ ਤਿਸ ਪੂਰਿਆ ਜਸ ਸਵਾਮੀ, ਕੀਮਤ ਕਹਿਣ ਨਾ ਜਾਏ, ਕੌ ਨਾਨਕ ਸਤਿਗੁਰ ਬਲਿਹਾਰੀ, ਜਿਨ ਅੰਬ ਚਿਲ ਨੀਚ ਰਖਾਈ, ਗਿਆਨ ਧਿਆਨ ਭੂਰ ਪਰਮੇਸ਼ਰ, ਹਰ ਕਥਾ ਨਿਤ ਸੁਣੀਐ ਰਾਮ, ਅਨਹਦ ਚੋਜ ਭਗਤ ਪਾਵ ਭਜਨ, ਅਨਹਦ ਬਾਜੇ ਧੁਨੀਐ ਰਾਮ, ਅਨਹਦ ਛਣਕਾਰੇ ਸਤ ਵਿਚਾਰੇ, ਸੰਤ ਗੋਠ ਨਿਤ ਹੋਵੇ, ਹਰ ਨਾਮ ਅਰਾਧੇ ਮਿਲ ਸਭ ਕਾਟੇ, ਗਿਲ ਬਿਖ ਸਗਲੇ ਖੋਵੇ, ਤੈ ਜਨਮ ਨ ਮਰਨ ਆਵਣ ਜਾਣਾ, ਬੋੜ ਨ ਪਾਈਏ ਜੋਨੀਐ, ਨਾਨ ਗੁਰ ਪਰਮੇਸ਼ਰ ਪਾਇ ਪ੍ਰਸਾਦ ਇਸ਼ਪੁਨੀਐ, ਸੂਈ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਥ ਸਵਾਮੀ ਤਾਰ ਸਵਾਮਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਨਾਨਕ ਮਨੋਰਥ ਪੂਰੇ, ਜੈ ਜੈ ਕਾਰ ਪਿਆ ਜਗਿਆਂਤਰ, ਲਾਥੇ ਸਗਲ ਬਿਸੂਰੇ, ਪੂਰਨ ਪੁਰਖ ਅਚੁੱਤ ਅਬਨਾਸੀ, ਜਸ ਵੇਦ ਪ੍ਰਾਣੀ ਗਾਇਆ, ਆਪਣਾ ਅੰਮ੍ਰਿਤ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ, ਨਵਨਿਧ ਸਿੱਧ ਰਿੱਧ ਦੀਨੇ ਕਰਤੇ, ਟੋਟ ਨਾ ਆਵੇ ਕਾਈ ਰਾਮ, ਖਾਤ ਖਰਚਤ ਬਿਲਛਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ, ਦਾਤ ਸਵਾਈ ਨਖੁੱਟ ਨ ਜਾਈ, ਅੰਤਰ ਜਾਮੀ ਪਾਇਆ, ਕੋਟ ਬਿਗਨ ਥਗਲੇ ਉੱਠ ਨਾਠੇ, ਦੁੱਖ ਨ ਨੇੜੇ ਆਇਆ, ਸਾਂਤ ਸਹਿ ਆਨੰਦ ਘਨੇਰੇ, ਬਿਣਸੀ ਭੂਖ ਸਵਾਈ, ਨਾਨਕ ਗੁਣ ਗਾਵੇ ਸਵਾਮੀ ਮਿਖ ਚਰਜ, ਜਿਸ ਵਡਿਆਈ ਰਾਮ, ਜਿਸ ਕਾ ਕਾਰ ਤਿੰਨ ਹੀ ਕਿਆ, ਮਾਨਸ ਕਿਆ ਵਿਚਾਰਾ ਰਾਮ, ਭਗਤ ਸੋਨ ਹਰ ਕੇ ਗੁਣ ਗਾਵੇ ਸਦਾ ਕਰੇ ਜਕਾਰਾ ਰਾਮ ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਧ ਸੰਗਤ ਸੰਗ ਬਣੇ ਜਿਨ ਉਦਮ ਕੀਆ ਤਾਲ ਕੇਰਾ ਤਿਸਕੀ ਉੱਪਰ ਕਿਆ ਗਨੇ ਅੜ ਸਿਰ ਤੀਰਥ ਪੁੰਨ ਕਿਰਿਆ ਮਹਾਂ ਨਿਰਮਲ ਸਾਚਾ ਪਾਤਿਤ ਪਾਵਣ ਬਿਰਧ ਸੁਆਮੀ ਨਾਨਕ ਸ਼ਬਦ ਉਦਾਰਾ ਗੁਣ ਨਿਦਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀ ਜੇ ਰਾਮ ਸੰਤਾਂ ਕੀ ਬਨਾਤੀ ਸੁਆਮੀ ਨਾਮ ਆ ਰਸ ਦੀਜੇ ਰਾਮ ਨਾਮ ਦੀਜੇ ਦਾਨ ਕੀਜੇ ਬਿਸਰ ਨਾਹੀਂ ਇੱਕ ਖਿਨੋ ਗੁਣ ਗੋਪਾਲ ਉੱਚਰ ਰਸਨਾ ਸਦਾ ਗਾਈਏ ਅੰਦਿਨੋ ਜਿਸ ਪ੍ਰੀਤ ਲਾਗੀ ਨਾਮ ਸਿੱਤੀ ਮੰਤਨ ਅੰਮ੍ਰਿਤ ਭੇਜੇ ਬਿਰਮੰਤ ਨਾਨਕ ਇਸ਼ਪੂਨੀ ਭੇਖ ਦਰਸ਼ਨ ਜੀਜੇ ਰਾਗ ਸੋਈ ਮਹੱਲਾ ਪੰਜਵਾਂ ਸ਼ਾਂਤੀ ਕੋ ਅਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸਜਣ ਸੁਆਮੀ ਮੂਰਾ ਹੋ ਸੰਬਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ ਪਾਤਿਤ ਪਾਵਣ ਹਰ ਬਿਰਦ ਸਦਾ ਇੱਕ ਤਿਲ ਨਹੀਂ ਭਾਨੇ ਜਾਂ ਕਾਲੇ ਘਟ ਘਟ ਵਾਸੀ ਸਰਬ ਨਿਵਾਸੀ ਨਹੀਂ ਰਹੀ ਤੇ ਨੀਰਾ ਨਾਨਕ ਦਾ ਸਦਾ ਸਰਨਾਗਤ ਹਰ ਅੰਮ੍ਰਿਤ ਸਜਣ ਮੀਰਾ ਹੋ ਬਿਸਮ ਭੇਜੀ ਹਰ ਦਰਸ਼ਨ ਦੇਖ ਅਪਾਰਾ ਮੇਰੇ ਸੁੰਦਰ ਸੁਆਮੀ ਜੀ ਹੋ ਚਰਨ ਕਮਲ ਪੱਗ ਸ਼ਾਰਾ ਪ੍ਰਭ ਪੇਖ ਤੇ ਜੀਵਾ ਠੰਡੀ ਥੀਮਾ ਤਿਸ ਵਿਜੇ ਅਵਰ ਨਾ ਕੋਈ ਆਦਿ ਅੰਤ ਮੱਧ ਪ੍ਰਭ ਚ ਰਵਿਆ ਜਲ ਥਲ ਮਈ ਅਲ ਸੋਈ ਚਰਨ ਕਮਲ ਜਪ ਜਪ ਸਾਗਰ ਤਰਿਆ ਪਵ ਜਲ ਉਤਰੇ ਪਾਰਾ ਨਾਨਕ ਸੱਜਣ ਨਾਨਕ ਸਰਨ ਪੂਰ ਪਰਮੇਸ਼ਰ ਤੇਰਾ ਅੰਤ ਨ ਪਾਰ ਅਵਾਲ ਹੋ ਨਿਮਕ ਨ ਛੋਡਾ ਜੀ ਹਰ ਪ੍ਰੀਤਮ ਪ੍ਰਾਣ ਉਦਾਰੋ ਗੁਣ ਸਤਿਗੁਰ ਸਤਿਗੁਰ ਕਿਹਾ ਜੀ ਸੱਚਾ ਅਗਮ ਵਿਚਾਰੋ ਮਿਲ ਸਾਧੂ ਦੀਨਾ ਤਾਂ ਨਾਮ ਲੀਨਾ ਜਨ ਮਨ ਦੁਖ ਨਾਠੇ ਸਹਿਜ ਸੁਖ ਅਨੰਦ ਕਨੀਰੇ ਹੋਮੇ ਬੇਠੀ ਗਾਠੇ ਸਭ ਕੇ ਮਤ ਸਭ ਹੂੰ ਤੇ ਬਾਹਰ ਰਾਗ ਰੋਗ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਨਾਈ ਹਰ ਪ੍ਰੀਤਮ ਨੇ ਸੁਧਾਰੋ ਮੈਂ ਖੋਜ ਤ ਖੋਜਦੀ ਹਰ ਨੇਚਰ ਸੋਂ ਕਰ ਪਾਇਆ ਸਭ ਅਵਗਤ ਅਧਰਬ ਡਿੱਠੇ ਜਿਉਂ ਤਾਂ ਚਰਨ ਕਮਰ ਚਿਤ ਲਾਇਆ ਪਰ ਆਪਣਾ ਸੀ ਹੋਂ ਤਿਸ ਕੀ ਦਾਸੀ ਮਰੇ ਨ ਆਵੇ ਜਾਏ ਧਰਮ ਅਰਥ ਕਾਮ ਸੰਪੂਰਨ ਮਿਣੀ ਮਨ ਚਿੰਤੀ ਇਛ ਪਜਾਏ ਸੁਰਤ ਸਿਮਰਤ ਗੁਣ ਗਾਵੇ ਕਰਤੇ ਸਿਧ ਸਾਧਕ ਮਨ ਜਨ ਤੇ ਆਇਆ ਨਾਨਕ ਸਰਨ ਕਿਰਪਾ ਨਿਦ ਸੁਆਮੀ ਵਡਭਾਗੀ ਹਰ ਹਰ ਗਾਇਆ ਇਕ ਓਂਕਾਰ ਸਤਿਗੁਰ ਪ੍ਰਸਾਦ ਬਾਰ ਸੂਈ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲੇ ਤੀਜੇ ਸੂਏ ਬੇ ਸੁਹਾਗਣੀ ਫਿਰ ਪਰ ਫਿਰ ਰਾਵਣ ਜਾਏ ਫਿਰ ਛੋਡਿਆ ਕਰ ਆਪਣੇ ਮੋਹੀ ਦੂਜੇ ਪਾਏ ਮਿੱਠਾ ਕਰਕੇ ਖਾਇਆ ਬੋ ਸਾਧੋਂ ਵਧਿਆ ਰੋਗ ਸੁਧ ਪਤਾਰ ਹਰ ਛੋਡਿਆ ਫਿਰ ਲੱਗਾ ਜਾਏ ਬਜੋਗ ਗੁਰਮੁਖ ਹੋਵੇ ਸੋ ਪਾਲਟਿਆ ਹਰ ਰਾਤੀ ਸ਼ਾਹ ਜਿਵ ਸੰਗਾਰ ਸਹਿ ਸੱਚ ਫਿਰ ਰਾਵਿਆ ਨਾਮਾ ਉਰ ਤਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਫਿਰ ਪਾਇਆ ਹਰ ਸੱਚਾ ਸਦਾ ਸੁਹਾਗਣ ਨਾਰ ਮਹੱਲਾ ਸੂਬੀਏ ਨਿਮਾਣੀਏ ਸੋ ਸਦਾ ਸੰਭਾਲ ਨਾਨਕ ਜਨਮ ਸਵਾਰੇ ਆਪਣਾ ਕੁਰਪੀ ਛੁੱਟੀ ਨਾਲ ਪੌੜੀ ਆਪੇ ਤਖ਼ਤ ਰਚਾਇਨ ਦਾ ਆਕਾਸ਼ ਪਤਾਲਾ ਹੁਕਮੇ ਧਰਤੀ ਸਾਜਿਆ ਨੇ ਸੱਚੀ ਧਰਮਸਾਲਾ ਆਪ ਪਾਏ ਖਪਾਈਂਦਾ ਸੱਚੇ ਦੀਨ ਦਿਆਲਾ ਸਬਰਾਂ ਰਿਜਕ ਸਮਾਈਂਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਿਤਪਾਲਾ ਸਲੋਕ ਮਹੱਲਾ ਤੀਜਾ ਸੂਬਾ ਤਾਂ ਸੁਹਾਗਣੀ ਜਾ ਮਨ ਲੈ ਸੁਚਨਾਓ ਸਤਿਗੁਰੇ ਆਪਣਾ ਮਨਾ ਲੈ ਰੂਪ ਚੜ੍ਹੀ ਤਾਂ ਅਗਲਾ ਦੂਜਾ ਨਾ ਹੀ ਥਾਂ ਐਸਾ ਸ਼ਿੰਗਾਰ ਬਣਾਏ ਤੂੰ ਮੇਲਾ ਮੈਲਾ ਕਦੇ ਨਾ ਹੋਵੀ ਐਨਸ ਲਾਗੇ ਪਾਓ ਨਾਨਕ ਸੁਹਾਗਣ ਤਕਾ ਕਿਹਾ ਚੈਨ ਹੈ ਅੰਤਰ ਸੱਚਮੁਖ ਉਜੜਾ ਖਸਮੇ ਮਾਏ ਸਮਾਏ ਮਹੱਲਾ ਤੀਜਾ ਲੋਕਾਂ ਬੇ ਹੋ ਸੋਵੀ ਸੂਆ ਬੇਸ ਕਰੀ ਬੇਸੀ ਸੋ ਨ ਪਾਈਏ ਕਰ ਕਰ ਬੇਸ ਰਹੀ ਨਾਨਕ ਤਿੰਨੀ ਸੌਂਪਾਇਆ ਜਿਨੀ ਗੁਰੂ ਕੀ ਸਿੱਖ ਸੁਣੀ ਜੋ ਚ ਪਾਵੇ ਸੋ ਥੀਏ ਇਨ ਵਿਦ ਕੰਤ ਮਿਲੇ ਪੌੜੀ ਹੁਕਮੇ ਸ੍ਰਿਠ ਸਾਜਨ ਬੋ ਭਿਤ ਸੰਸਾਰਾ ਤੇਰਾ ਹੁਕਮ ਨ ਜਾਪੀ ਕੀਤੜਾ ਸੱਚੇ ਅਲਖ ਅਪਾਰਾ ਇੱਕ ਨਾ ਤੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ ਸੱਚੇ ਸਾਚਰ ਤੇ ਸੇ ਨਿਰਮਲੇ ਹੋਮੇ ਤਜ ਬਕਾਰਾ ਜਿਸ ਤੂੰ ਮਿਲੇ ਸੋਪਰ ਤੁਧ ਮਿਲੇ ਸੋਈ ਸਚਿਆਰਾ ਸਲੋਕ ਮਹੱਲਾ ਤੀਜਾ ਸੂਬੀਏ ਸੂਆ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਪਾਓ ਖਿਨਮੈ ਝੂਠ ਸਭ ਬਿਨਸ ਜਾਏ ਜਿਉਂ ਟਿਕਨ ਬਿਰਖ ਕੀ ਛਾਓ ਗੁਰਮੁਖ ਲਾਲੋ ਲਾਲ ਹੈ ਜਿਉਂ ਰੰਗ ਮਜੀਠ ਸਚੜਾਓ ਉਲਟੀ ਸਖ ਸਿਵੇ ਕਰ ਆਈ ਮਨ ਬਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲੇ ਹਰ ਗਾਓ ਮਹੱਲਾ ਤੀਜਾ ਸੂਆ ਰੰਗ ਬਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿੰਦੇ ਬਿਲ ਮਨਾ ਹੋਵੀ ਰੰਡ ਬੈਠੀ ਦੂਜੇ ਪਾਏ ਮੁੱਧ ਇਆਣੀ ਦੂਮਣੀ ਸੂਹੇ ਬੇਸ ਲੁਪਾਏ ਸ਼ਬਦ ਸੱਚੇ ਰੰਗ ਲਾਲ ਸ਼ਬਦ ਸੱਚੇ ਰੰਗ ਲਾਲ ਕਰ ਪੈ ਪਾਏ ਸੰਘਾਰ ਬਣਾਏ ਨਾਨਕ ਸਦਾ ਸੁਹਾਗਣੀ ਇਹ ਚੱਲਣ ਸਤਿਗੁਰ ਪਾਏ ਪੌੜੀ ਆਪੇ ਆਪ ਅਪਾਏਂਦਾ ਆਪ ਕੀਮਤ ਪਾਏ ਤਿਸ ਦਾ ਅੰਤ ਨਾ ਜਾਪੀ ਗੁਰ ਸ਼ਬਦ ਬਜਾਏ ਮਾਇਆ ਮੋਹ ਗਵਾਰ ਹੈ ਦੂਜੇ ਪਰਮਾਈ ਮਨ ਮਕਠੋਰ ਨਾ ਪਾਏ ਨਾ ਫਿਰ ਆਵੇ ਜਾਏ ਜੋ ਤਿਸ ਪਾਵੇ ਸੋ ਥੀਏ ਸਭ ਚੱਲੇ ਰਜਾਈ ਸਲੋਕ ਮਹੱਲਾ ਤੀਜਾ ਸੂਏ ਬੇਸ ਕਾਮਣ ਕਲੱਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਹ ਸੀਲ ਨਾ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੁਆਰ ਜਿਸ ਪੂਰਵ ਹੋਵੇ ਲਿਖਿਆ ਸਤੈ ਤੇ ਸਤਿਗੁਰ ਮੜੇ ਪਤਾਰ ਸੂਆ ਬੇ ਸਭ ਉਤਾਰ ਥਰੇਗਾ ਗੱਲ ਪਹਿਰੇ ਖਿਮਾ ਸੰਗਾਰ ਪਈਏ ਸਹੁਰੇ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸੰਸਾਰ ਉਹ ਰਲਾਏ ਕਿਸੇ ਦੀ ਨਾ ਰਲੇ ਜਿਸ ਰਾਵੇ ਸਿਰਜਣਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਸਦਾ ਬਨਾਸੀ ਪੁਰਖ ਪ੍ਰਤਾਰ ਮਹੱਲਾ ਪਹਿਲਾ
1: ਸੁਹਾ ਰੰਗ ਸੁਪਨੇ ਨੇ ਸੀ ਬਿੰਤਾ ਕੇ ਗਲ ਹਾਰ ਸੱਚਾ ਰੰਗ ਮਜੀਠ ਕਾ ਗਰਮ ਕਰਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਰਿਆਈਆਂ ਸ਼ਾਰ ਪੌੜੀ ਇਹੋ ਜਿਹਾ ਗਾ ਪੋ ਪਾਈ ਉਨ ਕਰ ਚੋਜ ਬਦਾਨ ਪੰਚ ਧਾਤ ਵਿੱਚ ਪਾਏ ਨਮੋ ਝੂਠ ਗੁਮਾਨ ਆਵੇ ਜਾਏ ਭਵਾਈਏ ਮਨਮੁਖ ਗਿਆਨ ਇੱਕ ਨਾ ਆ ਬੁਝਾਇਓ ਨ ਗੁਰਮੁਖ ਹਰ ਗਿਆਨ ਪਦ ਖਜ਼ਾਨਾ ਬਖਸਿਓ ਹਰ ਨਾਮ ਨਿਧਾਨ ਸਲੋਕ ਮਹੱਲਾ ਤੀਜਾ ਸੁਖ ਬੀਏ ਸੁਹਾ ਬੇਸ ਛੱਡ ਤੋ ਤਾਂ ਫਿਰ ਲੱਗੀ ਪਿਆਰ ਸੁਹੇ ਬੇਸ ਫਿਰ ਕਿਨੇ ਨਾ ਪਾਇਓ ਮਨਮੁਖ ਦਾ ਜਮਵੀ ਗਵਾਰ ਸਤਿਗੁਰ ਮਿਲਾ ਸੁਹਾ ਬੇਸ ਗਿਆ ਹੋਮੇ ਵਿੱਚੋਂ ਮਾਰ ਮੰਤਾ ਰੱਤਾ ਲਾਲ ਹੋਆ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ

ਕੌਣ ਸੇ ਕਰਮ ਕਮਤਾ ਸਲੋਕ ਮਹੱਲਾ ਤੀਜਾ ਸਦੀਆਂ ਏ ਨਾ ਆਖੀਆਂ ਜੋ ਮੜਿਆ ਲਗ ਜਲਨ ਨਾਨਕ ਸਦੀਆ ਜਾਣੀਆਂ ਜੇ ਬਿਰਹਿ ਚੋਟ ਮਰਨ ਮਹੱਲਾ ਤੀਜਾ ਈਸੋ ਸਤੀਆਂ ਜਾਣੀਆਂ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ ਮਹੱਲਾ ਤੀਜਾ

ਮਨ ਹਠ ਤਰਫ ਨਾ ਜਿਪਈ ਜੇ ਬਹੁਤਾ ਕਾਲੇ ਤਰਫ ਜਿਣੇ ਸਤ ਪਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੇ ਕਾਰਨ ਜਿਨ ਕੀਆ ਸੋ ਜਾਣੇ ਸੋਈ ਆਪੇ ਸਿਹਟੋ ਪਾਈ ਅਨ ਆਪੇ ਫਨਗੋਈ ਜੁਗ ਚਾਰੇ ਸਭ ਭਵ ਥਕੀ ਕਿਨ ਕੀਮਤ ਹੋਈ ਸਤਿਗੁਰ ਏਕ ਬਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਆ।

ਦੂਜਾ ਤੁਰਦੇ ਕੋ ਤੁਰਦਾ ਮਿਲੈ, ਉੜਤੇ ਕੋ ਉੜਤਾ, ਜੀਵਤੇ ਕੋ ਜੀਵਤਾ ਮਿਲੈ, ਮੂਹੇ ਕੋ ਮੂਹਾ, ਨਾਨਕ ਸੋ ਸਲਾਹੀਏ ਜਿਨ ਕਾਰਨ ਕੀ ਆ ਪੌੜੀ, ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ, ਹੋਮੇ ਮਾਰ ਮਨ ਨਿਰਮਲਾ ਹਰਨਾਮ ਉਰਧਾਰੀ ਕੂਠੇ।

ਇੱਕ ਜੋਤ ਦੋਏ ਮੂਰਤੀ ਧਨ ਫਿਰ ਕਈਆ ਸੋਏ ਪੌੜੀ ਪੈਵਨ ਭਗਤ ਨਾ ਹੋ ਪਈ ਨਾਮ ਨਾ ਲੱਗੇ ਪਿਆਰ ਸਤਿਗੁਰ ਮਿਲਿਆ ਪਾਉ ਭਜੈ ਪੈ ਪਾਏ ਰੰਗ ਸਵਾਰ ਤਨ ਮਾਰਤਾ ਰੰਗ ਸਿਉ ਮੈਂ ਤ੍ਰਿਸ਼ਨਾ ਮਾਰ ਮਨ ਤਨ ਨਿਰਮਲਿਆ ਤੇ ਸੋਹਣਾ ਪੇਟਿਆ ਕ੍ਰਿਸ਼ਨ ਮੁਰਾਰ ਪਉ ਪਾਉ ਸਭ ਤਿਸਦਾ ਸੋ ਸੱਚ ਵਰਤ ਸੰਸਾਰ ਸਲੋਕ ਮਹੱਲਾ ਪਹਿਲਾ ਬਾਹੋ ਖਸਮ ਤੂੰ ਬਾਹੋ ਜਿਨ ਰਚ

ਮਰਨ ਪੌੜੀ ਹਰ ਸਲਾਈ ਸਦਾ ਸਦਾ ਤਨ ਮਨ ਸੋਪ ਸਰੀਰ ਗੁਰ ਸ਼ਬਦ ਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੇ ਰਵ ਰਹਿਆ ਹਰ ਹੀਰਾ ਹੀਰ ਜਨ ਮਨ ਕਾ ਦੁਖ ਗਇਆ ਫਿਰ ਪਵੇ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲੈ ਨਾਮ ਵਸਾਰਿਆ ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੇ ਤਿੱਤ ਨ ਬੰਦੇ ਤਾਲ ਮਹੱਲਾ ਪਹਿਲਾ

ਸੇਵਤੀ ਸਾ ਨਾ ਜਾਣੀ ਸਦਾ ਵਸੇ ਸ਼ਤਾਨ ਕਦੋ ਚੰਦਨ ਖੋਲੀਏ ਪੀਸਾ ਉਸਿਓ ਪਾਣ ਨਾਨਕ ਕੂੜੇ ਕਤੀਏ ਕੂੜਾ ਤਣੀਏ ਥਾਨ ਕੂੜਾ ਕੱਪੜ ਕੱਛੀਏ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਭਾਂਗਾ ਬੁਰਗੂ ਸਿੰਘੀਆਂ ਨਾਏ ਵਨਾਲੇ ਮਿਲੀ ਕਲਾਣ ਇੱਕ ਦਾਤ ਇੱਕ ਮੰਗਤੇ ਨਾਮ ਤੇਰਾ ਪਰਵਾਨ ਨਾਨਕ ਜੀ ਨੀ ਸੁਣ ਕੇ ਮੰਨਿਆ ਉਹ ਤਿਨਾ ਬਿਟੋ ਕੁਰਮਾਣ ਪੌੜੀ ਮਾਇਆ ਮੋਸਾ ਕੂੜ ਹੈ ਕੂੜੋ ਹੋਏ ਗਿਆ ਉਹਮੇ ਝਗੜਾ ਪਾਇਓ ਨ ਝਗੜ ਹੈ ਜਗ ਮੋਇਆ ਗੁਰਮੁਖ ਝਗੜ ਚੁਕਾਈਓ ਨੇ ਕੋ ਰਵ ਰਿਹਾ ਸਭ ਆਤਮ ਰਾਮ ਪਛਾਣਿਆ ਭੋ ਜਲ ਤਰ ਗਿਆ ਜੋ ਸਮਾਣੀ ਜੋਤ ਵਿੱਚ ਹਰ ਨਾਮ ਸਮਿਆ ਸਲੋਕ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇਹ ਮੈਂ ਤੂੰ ਸਮਰੱਥ ਦਤਾ

ਸਤ ਪੌੜੀ ਧਰਮ ਅੰਗਤ ਜਾਚੇ ਦਾਨ ਹਰ ਦੀ ਜੇ ਕਿਰਪਾ ਕਰ ਗੁਰਮੁਖ ਲਿਓ ਮਨਾਏ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਹਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੇ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹਲਾ ਪਹਿਲਾ ਜਿਨੀ

ਰਾਤੀ ਮਿਲਣ ਸਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਵਿਆ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਣ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵਾ ਸਲਾਹੀ ਸੱਚਾ ਉਰਧਾਰਿਆ ਗੁਰਮੁਖ ਸੇਵ ਸਲਾਹੀ ਸੱਚਾ ਉਰਧਾਰਿਆ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਬੀਤ ਪਾਠ ਮਤ ਪਾਪਾਂ ਖਾਏ ਉਗਵੇ ਸੂਰ ਨ ਜਾਪੈ ਚੰਦ ਹੈ ਗਿਆਨ ਪ੍ਰਗਾਸ ਗਿਆਨ ਮਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਥ ਪੰਡਿਤ ਕਰੇ ਵਿਚਾਰ ਬਿਨ ਬੂਜੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸਪਾਰ ਮਹੱਲਾ ਪਹਿਲਾ ਸ਼ਬਦੇ ਸਾਧਨਾ ਆਇਓ ਨਾਮ ਨ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਾਇਆ ਕਿਰਤ ਕਮਾਵਣਾ ਕੋਈ ਨ ਮੇਟਣ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋ ਬਾਪਾ ਏ ਹੋਮੇ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਿਆ ਚਿਰੀ ਬਿਛੁਨਿਆ ਗੁਰਪੁਰਖ ਮਲਾਏ ਮਨ ਮਹਿਲਾਏ ਵਿਸੁਧ ਹੈ ਹਰ ਨਾਮ ਧਿਆਏ ਸਲੋਕ ਮਹੱਲਾ ਪਹਿਲਾ ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪ ਸਮਾਲ ਏ ਨੀ ਫੁੱਲੀ ਰੋਂ ਕਰੇ ਅਵਰ ਕੇ ਚੁਣੀਏ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਘਰ ਵਸਿਆ ਕੰਤ ਜਿਨ ਕੇ ਕੰਤ ਦਿਸ਼ਾ ਪੁਰੀ ਸੇ ਅਹਿਨਸ ਫਿਰੇ ਜਲ ਅੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਿਗੁਰ ਬਚਨੀ ਆਦਨ ਸੇਵੀ ਗੁਣ ਰਵਾਂ ਮਨ ਸੱਚੇ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਦੇ ਨਾ ਲਖਣੀ ਸਤਿਗੁਰ ਚਾਨੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛੇ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤੇ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲੀਏ ਸਭ ਮੌਲੀਏ ਤਿਸੇ ਨ ਮੋਲਿਓ ਸੋ ਕੋਏ ਮਹੱਲਾ ਦੂਜਾ ਪਹਿਲ ਬਸੰਤ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਲਾਹੀਏ ਜੇ ਸਭ ਸੇ ਦੇ ਆਧਾਰ ਮਹੱਲਾ ਦੂਜਾ ਮਿਲੈ ਮਿਲਿਆ ਨਾ ਮਿਲੈ ਮਿਲੇ ਮਿਲਿਆ ਜੇ ਹੋਏ ਅੰਤਰਿਆਤਮੇ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀਐ ਸਚਕਾਰ ਕਮਾਵੈ ਦੂਜੀ ਕਾਰੇ ਲੱਗਿਆ ਫਿਰ ਜੋਨੀ ਪਾਵੈ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ ਗੁਰ ਕੇ ਸ਼ਬਦ ਸਲਾਹੀ ਹਰ ਨਾਮ ਸਮਾਵੇ ਸਤਿਗੁਰ ਸੇਵਾ ਸਫਲ

ਨਾ ਜਪੋ ਕਵਨ ਮਤ ਲਾਗੇ, ਮਰ ਜਾਵੇ ਕੋ ਕਾ ਕਰੋ ਭਾਗੇ ਰਹਾਉ, ਦੁੱਖ ਸੁਖ ਕਰ ਕੈ ਕੁਟੰਬ ਜੀਵਾਇਆ, ਮਾਤੀ ਵਾਰ ਇੱਕ ਸਰ ਦੁੱਖ ਪਾਇਆ, ਕੰਠ ਗਹਿਣ ਤਵ ਕਰਨ ਪੁਕਾਰਾ, ਕਹੇ ਕਬੀਰ ਆਗੇ ਤੇ ਨਾ ਸਮਾਰਾ, ਸੁਹੀ ਕਬੀਰ ਜੀ।

ਸਤ ਖਟਿਆ ਕਹਾਂ ਗਵਾਇਆ, ਚਲੋ ਸਤਾਵ ਦੀਵਾਨ ਬੁਲਾਇਆ, ਚਲ ਦਰ ਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗਾਹ ਕਾ ਆਇਆ ਰਹਾਉ। ਘਰੋਂ ਅਰਦਾਸ ਗਾਵ ਕਿਛ ਬਾਕੀ, ਲਿਓ ਨਵੇਰ ਵਾਜ ਕੀ ਰਾਤੀ, ਕਿਸ ਵੀ ਖਰਚ ਤੁਮਾਰਾ ਸਾਰੋ, ਸੁਬਹ ਨਵਾਸ ਰਾਏ ਗੁਜ਼ਾਰੋ, ਸਾਧ ਸੰਗ ਜਾ ਕੋ ਹਰ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਭਾਗਾ, ਈਤ ਉਤ ਜਨ ਸਦਾ ਸੁਹੇਲੇ, ਜਨ ਪਦਾਰਥ ਜੀਤ ਮੋਲੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋੜਿਆ ਭਇਆ ਪਰਾਇਆ, ਕੋ ਕਬੀਰ ਨਿਰਤੇਈ ਨਰ ਭੂਲੇ, ਖਸਮ ਵਿਸਾਰ ਮਾਟੀ ਸੰਗ ਰੂਲੇ, ਸੋਹੇ ਕਬੀਰ ਜੀਓ ਲਾਲਤ, ਥਾਕੇ ਨੈਣ ਸ਼ਰਵਣ ਸੁਨ ਥਾਕੇ, ਥਾਕੀ ਸੁੰਦਰ ਕਾਇਆ।

ਨਹੀਂ ਤਿਸੇ ਸਰੇਵ ਹੋ, ਜਬਲਾ ਘੱਟ ਮੈਂ ਸਾਸਾ, ਜੇ ਘੱਟ ਜਾਏ ਤਾਂ ਪਾਓ ਨਜਾਸੀ, ਹਰ ਕੇ ਚੰਨ ਨਿਵਾਸਾ, ਜਿਸ ਕੋ ਸ਼ਬਦ ਵਸਾਵੇ ਅੰਤਰ, ਚੁੱਕੇ ਤਿਸੇ ਪਿਆਸਾ, ਹੁਕਮੇ ਬੂਝੇ ਚੌਪੜ ਖੇਲੇ, ਮਨ ਜਿਨ ਢਾਲੇ ਪਾਸਾ, ਜੋ ਜਨ ਜਾਨ ਭਜੇ ਅਵਗਤ ਕੋ, ਤਿਨਕਾ ਕਛੂ ਨਾਸਾ, ਕੋ ਕਬੀ ਤੇ ਜਨ ਕਬੂ ਨਹਾਰ ਹੇ, ਢਾਲ ਜੋ ਜਾਨੇ ਪਾਸਾ, ਸੁਹੀ ਲਲਤ ਕਬੀਰ ਜੀਓ, ਏਕ ਕੋਟ ਪੰਸਕ ਦਾਰਾ, ਪੰਚੇ ਮਾਂਗੇ ਹਾਲਾ, ਜਿਵੇਂ ਨਾਹੀ ਮੈਂ ਕਿਸੀ ਕੀ ਬੋਈ, ਐਸਾ ਦੇਨ ਦੁਖਾਲਾ, ਹਰ ਕੇ ਲੋਗਾ ਮੈਂ ਕੋ ਨੀਤ ਦੱਸੇ ਪਟਵਾਰੀ, ਉੱਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿੰਨ ਹੋਲੀ ਆਓ ਵਾਰੀ ਰਹਾਓ, ਨੌ ਡਾਡੀ ਦਸ ਮੋਹ ਸਭ ਧਾਵ ਹੇ, ਰਾਇਤ ਬਸ ਨ ਦੇਹੀ, ਡੋਰੀ ਪੂਰੀ ਮਾਪੈ ਨਾਹੀ, ਵੋ ਵਿਸ਼ਾ ਲਾ ਲੇਹੀ, ਬਹਿਤਰ ਘਰ ਇੱਕ ਪੁਰਖ ਸਮਾਇਆ, ਉਨਦੀਆ ਨਾਮ ਲਿਖਾਈ, ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜਮ ਨਾ ਕਾਈ, ਸੰਤਾਂ ਕੋ ਮਤ ਕੋਈ ਨਿੰਦ ਹੋ, ਸੰਤ ਰਾਮ ਹੈ ਇੱਕੋ, ਕੋ ਕਬੀਰ ਮੈਂ ਸੋ ਗੁਰ

ਸਹਿ ਕੀ ਸਾਰ ਸੁਹਾਗਨ ਜਾਣੈ ਤਾਜੇ ਮਨ ਸੁਖ ਰਲੀਆ ਮਾਨੈ ਤਨ ਮਨ ਦੇ ਨਾ ਅੰਤਰ ਰਾਖੇ ਅਵਰਾ ਦੇਖ ਨਾ ਸੁਣਿਆ ਭਾਖੇ ਸੁਖਦ ਜਾਣੇ ਪੀਰ ਪਰਾਏ ਜਾ ਕੇ ਅੰਤਰ ਦਰਦ ਨ ਪਾਈ ਰਹਾਉ ਦੁਖੀ ਦੁਹਾਗਨ ਦੋਇ ਪਖੇ ਨੇ ਜਿਨ ਨਾਹ ਨਿਰੰਤਰ ਭਗਤ ਨ ਕੀਨੀ ਪੁਰਸ਼ ਲਾਤ ਕਾ ਪੰਥ ਦੁਹੇਲਾ ਸੰਗ ਨ ਸਾਥੀ ਗਵਨ ਕੇਲਾ ਦੁਖੀਆ ਦਰਦ ਬੰਦ ਦਰ ਆਇਆ ਬਹੁਤ ਪਿਆ ਜਵਾਬ ਨ ਪਾਇਆ ਕਹਿ ਰਬ

ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੇ ਤਾਣ ਤੂੰ ਦਾਤਾ ਨਾਮ ਪਰਵਾਨ ਐਸਾ ਨਾਮ ਨਿਰੰਜਨ ਦਿਓ ਜਾਚਕ ਤੂੰ ਅਲੱਖ ਪਿਓ ਰਹਾਉ ਮਾਇਆ ਮੂਤਰ ਘੱਟੀ ਨਾਰ ਪੁੰਡੀ ਕਾਮਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲੇ ਚਾਨਣ ਦਿਆਰ ਚੱਖ ਛੋਡੀ ਸਹਿਸਾ ਨੀ ਕੋਏ ਬਾਪ ਦਿਸੇ ਬੇਜਾਤ ਨਾ ਹੋਏ ਕੇ ਕੋ ਨਾਹੀ ਪਾ ਕੋਏ ਕਰਤਾ ਕਰੀ ਕਰਾਵੈ ਸੋਏ ਸ਼ਬਦ ਮੂਏ ਮਨ ਮਨ ਤੇ ਮਾਧਿਆ ਠਾਕਰੇ ਮਨ ਸਾਚੇ ਧਾਰਿਆ ਵਨਸੁ

ਅਨਮੁਖ ਭਰਮ ਭੁੱਲੇ ਬੋਰਾਨੇ ਹਰ ਬਿਨ ਕਿਉਂ ਰਹੀਆ ਗੁਰ ਸ਼ਬਦ ਪਛਾਣੇ ਬਿਰਧਨ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਰਾ ਰਹੇ ਨ ਸਕੇ ਖਿਨ ਸਤਿਗੁਰ ਬੂਝ ਬੁਝਾਈ ਰਹਾਉ ਮੇਰਾ ਪ੍ਰਭ ਸ੍ਰੇਹੋ ਮਰੋ ਦੁਖਾਲੀ ਸਾਸ ਗ੍ਰਹਿ ਜਪੋ ਆਪਣੇ ਹਰ ਭਾਲੀ ਸਦ ਬਰਾਗਨ ਹਰ ਨਾਮ ਨਿਹਾਲੀ ਅਭ ਜਾਣੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਏ ਗੁਰ ਪਾਏ ਪ੍ਰਭ ਅਗਮ ਗੋਚਰ ਦੇ ਦਿਖਾਏ ਬਿਨ ਗੁਰ ਕਰਨੀ ਕਿਆ ਕਾਰ ਕਮਾਏ ਹੋਮੇ ਮੇਟ ਚੱਲੇ ਗੁਰ ਸ਼ਬਦ ਸਮਾਏ ਮਨੁੱਖ ਵਿਛੜੇ ਖੋਟੀ ਰਾਸ ਗੁਰਮੁਖ ਨਾਮ ਮਿਲੇ ਸਵਾਸ

ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜੇ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹੱਥ ਨਾ ਆਵੈ, ਅਹਿਲਾ ਜਨਮ ਗਵਾਇਆ, ਦੂਜਾ ਭਾਉ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਬਿਸਾਰੇ, ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨਕੇ ਤੈਂ ਦੁੱਖ ਨਿਵਾਰੇ, ਰਹਾਉ ਤੂੰ ਦਿਆਲ ਦਇਆ ਪਰਦਾਤਾ, ਕਿਆ ਏ ਜੰਤ ਵਿਚਾਰੇ, ਮੁਕਤ ਬੰਧ ਸਭ ਤੁਰਤੇ ਹੋਏ, ਐਸਾ ਆਖ ਵਖਾਣੇ, ਗੁਰਮੁਖੋ ਵੈਸੋ ਮੁਕਤ ਕਹੀਏ, ਮਨਮੁਖ ਬੰਧ ਵਿਚਾਰੇ, ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਹਰ ਨਾਲ, ਤਿਨਕੀ ਕਹਿਣ ਜਦ ਕਹੀ ਨ ਜਾਈ, ਸੱਚ ਆ ਸਵਾਰੀ ਭਰਮ ਭਲਾਣੇ, ਸੇ ਮਨਮੁਖ ਕਹੀਏ ਨਾ ਔਰ ਵਾਰ ਨਾ ਪਾਰੇ, ਜਿਸਨੂੰ ਨਜ਼ਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ, ਹਰ ਜਨ ਮਾਇਆ ਮਾਹੇ ਨਿਸਤਾਰੇ, ਨਾਨਕ ਭਾਗ ਹੋਵੇ ਜਿਸ ਮਸਤਕ, ਕਾਲੇ ਮਾਰ ਬਦਾਰੇ, ਬਲਾਵਲ ਮਹੱਲਾ ਤੀਜਾ, ਉਹ ਤੁਲ ਕਿਉਂ ਤੋਲਿਆ ਜਾਏ, ਦੂਜਾ ਹੋਏ ਤਾਂ ਸੋਜੀ ਪਾਏ, ਤਿਹਤੇ ਦੂਜਾ ਨਾਹੀ ਕੋਏ, ਤਿਸ ਕੀ ਤਸਦੀ ਕੀਮਤ ਕੀਕੂ ਹੋਏ, ਗੁਰਪ੍ਰਸਾਦ ਬਸੇ ਮਨੀ ਆਏ, ਤਾਕੋ ਜਾਣੇ ਦੋਦਾ ਜਾਏ, ਰਹਾਉ ਆਪ ਸਰਾਫ ਕਸਵੱਟੀ ਲਾਏ, ਆਪੇ ਪਰਖੇ ਆਪ ਚਲਾਏ, ਆਪੇ ਤੋਲੇ ਪੂਰਾ ਹੋਏ, ਆਪੇ ਜਾਣੇ ਕੋ ਸੋਏ, ਮਾਇਆ ਕਾ ਰੂਪ ਸਭ ਤਿਸਤੇ ਹੋਏ, ਜਿਸਨੋਂ ਮਿਲੇ ਸੋ ਨਿਰਮਲ ਹੋਏ, ਜਿਸਨੂੰ ਲਾਏ ਲੱਗੇ ਤਿਸੇ ਆਏ, ਸਭ ਸੱਚ ਦਿਖਾਲੇ ਤਾਂ ਸੱਚ ਸਮਾਏ, ਆਪੇ ਲਿਵਤਾ ਤਾਏ ਆਪੇ ਆਪ ਜਾਏ, ਆਪੇ ਜਾਪੇ ਆਪੇ ਸਗੁਰ ਸ਼ਬਦ ਆਪੇ, ਨਾਨਕੇ ਆਖ ਸੁਣਾਏ ਆਪੇ, ਬਲਾਵਲ ਮਹੱਲਾ ਤੀਜਾ, ਸਾਹਿਬ ਤੇ ਸੇਵਕ ਸੇਵ ਸਾਹਿਬ ਤੇ, ਕਿਆ ਕੋ ਕਹੇ ਬਹਾਨਾ, ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮੈਂ ਇੱਕ ਸਮਾਨਾ, ਸਤਿਗੁਰ ਪਰਚੇ ਹਰ ਨਾਮ ਸਮਾਨਾ, ਜਿਸ ਕਰਮ ਹੋਵੇ ਸੋ ਸਤਿਗੁਰ ਪਾਏ, ਅੰਨ ਲਾਗੇ ਸਹਿ ਤੇ ਅੰਨਾ ਰਹਾਉ, ਕਿਆ ਕੋ ਤੇਰੀ ਸੇਵਾ ਕਰੇ, ਕਿਆ ਕੋ ਕਰੇ ਅਭਿਮਾਨਾ, ਜਬ ਆਪਣੀ ਜੋਤ ਖਿੱਚੇ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਬਖਿਆਨਾ, ਆਪੇ ਗੁਰ ਚੇਲਾ ਹੈ ਆਪੇ, ਆਪੇ ਗੁਣੀ ਨਦਾਨਾ, ਜੋ ਆਪ ਚਲਾਏ ਤਵੇ ਕੋਈ ਚੱਲ, ਜੋ ਹਰ ਭਾਵੇ ਭਗਵਾਨਾ, ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੇ ਤੇਰੇ ਕਾਮਾ, ਇੱਕ ਨਾ ਕਰਮ ਹੈ ਦੇਵ ਵਡਿਆ, ਇੱਕ ਭਰਮ ਭਵੇ ਅਭਿਮਾਨਾ, ਬਲਾਵਲ ਮਹੱਲਾ ਤੀਜਾ, ਪੂਰਾ ਥਾਟ ਬਣਾਇਆ ਪੂਰੇ, ਵੇਖੋ ਇੱਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸਨੋ ਮਤ ਆਵੈ, ਸੋ ਸਤਿਗੁਰ ਮਾਏ ਸਮਾਨਾ, ਇਹ ਬਾਣੀ ਜੋ ਜੀਓ ਜਾਣੇ ਤਸੇ ਅੰਤਰ ਰਵੇ, ਹਰ ਨਾਮਾ ਰਹਾਉ, ਕਿਉਂ ਜੁਗਾਂ ਕਾਹਨ ਨਵੇੜਾ, ਨਰ ਮਨੁੱਖਾਂ ਨੂੰ ਏਕ ਨਦਾਨਾ, ਜਤ ਸੰਜਮ ਤੀਰਥ ਨਾ ਜੁਗਾਂ ਕਾ ਧਰਮ ਹੈ, ਕੱਲ ਮੈਂ ਕੀਤ ਹਰ ਨਾਮਾ।

ਜੁਗ ਜੁਗ ਆਪੋ ਆਪਣਾ ਧਰਮ ਹੈ ਸੋ ਦੇਖੋ ਵੇਦ ਪੁਰਾਣਾ ਗੁਰਮੁਖ ਜੀ ਨੇ ਧਿਆਇਆ ਹਰ ਹਰ ਜਗਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੁੱਕੇ ਮਨ ਅਭਿਮਾਨਾ ਕਹਿਤ ਸੁਣ ਸਭੇ ਸੁਖ ਪਾਵੇ ਹੇ ਮਾਨਤ ਪਾਏ ਨਦਾਨਾ ਬਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ ਤਿਤ ਕਰ ਬਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵੇ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹੋ ਤਨ ਬਲਹਾਰੇ ਜਿਨੋ ਹਰ ਮਨ ਵਸਾਏ ਹਰ ਜਨ ਕੋ ਮਿਲਿਆ ਸੁਖ ਪਾਈਏ ਹਰ ਗੁਣ ਗਾਵੇ ਸਹਿ ਸੁਭਾਏ ਰਹਾਉ ਸਦਾ ਰੰਗ ਰਾਤੇ ਤੇਰੇ ਚਾਏ ਹਰ ਜੀਵਾ ਬਸੇ ਮਨ ਆਏ ਆਪੇ ਸੋ ਬਸ ਆਦਿ ਪਾਏ ਗੁਰਮੁਖ ਮੇਲੈ ਮੇਲ ਮਲਾਏ ਗੁਰਮੁਖ ਰਾਤੇ ਸ਼ਬਦ ਰੰਗਾਏ ਨਿਰਕਲ ਵਾਸਾ ਹਰ ਗੁਣ ਗਾਏ ਰੰਗ ਚਲੂਲੇ ਹਰ ਸਫਾਈ ਹੁਰੰ ਕਦੇ ਨ ਉਤਰੈ ਸਾਚ ਸਮਾਏ ਅੰਤਰ ਸ਼ਬਦ ਮਿਟਿਆ ਗਿਆਨ ਅਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸੱਚ ਰਾਤੇ ਤਿੰਨ ਬਹੁ ਨਾ ਫੇਰਾ ਨਾਨਕ ਨਾਮ ਦੜਾਏ ਪੂਰਾ ਗੁਰ ਮੇਰਾ ਬਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ

ਉਦਮ ਮਤ ਪ੍ਰਭ ਅੰਤਰ ਜਾਵੇ ਜੋ ਪ੍ਰੇਰੇ ਤੂੰ ਕਰਨਾ ਜੋ ਨਟੂਆ ਤੰਤ ਬਜਾਏ ਤਾਂਤੀ ਤੂੰ ਬਾਜੇ ਜੰਤ ਜਨਾ ਜਪਵਾਂ ਰਾਮ ਨਾਮ ਰਸਨਾ ਮਹਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੇ ਹਰ ਬਸਨਾ ਰਹਾਉ ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ ਰਖ ਲੇਵੋ ਜਨੇ ਆਪਣਾ ਜੋ ਪ੍ਰਹਲਾਦ ਹਰ ਨਕਸ਼ ਗ੍ਰਸਿਓ ਹਰ ਰਾਖਿਓ ਹਰ ਸਰਨਾ ਕਵਨ ਕਵਨ ਕੇ ਗਤਮਿਤ ਕਹੀਐ ਹਰ ਕੀਏ ਪਤ ਪਵਨਾ ਉਹ ਢੋਵੈ ਢੋਰ ਹਾਥ ਚਮ ਚਿੰਬਰੇ ਹਰ ਉਧਰਿਓ ਪਰਿਓ ਸ਼ਰਨਾ ਪ੍ਰਭ ਦੀਨ ਦਿਆਲ ਭਗਤ ਪਵ ਤਾਰਨ ਹਮ ਪਾਪੀ ਰਾਖ ਪਪਨਾ ਹਰਦਾਸ ਦਾਸ ਦਾਸ ਹਮ ਕਰੀ ਓਹੋ ਜਨ ਨਾਨਕ ਦਾਸ ਦਾਸ ਅੰਨਾ ਬਲਾਵਲ ਮਹੱਲਾ ਚੌਥਾ ਹਾਂ ਮੂਰਖ ਮੁਗਧਾ ਗਿਆਨ ਮਤੀ ਸਰਨਾਗਤ ਪੁਰਖ ਜਨਮਾ ਕਰ ਕਿਰਪਾ ਰਖ ਲੇ ਵੋ ਮੇਰੇ ਠਾਕੁਰ ਹਮਾ ਪਾਥਰ ਹੀਨ ਕਰਮਾ ਮੇਰੇ ਮਨ ਭਜ ਰਾਮ ਨਾਮੇ ਰਾਮਾ ਗੁਰਮਤ ਹਰਸ ਪਾਈਏ ਹੋਰ ਤਿਆਗੋ ਨੇ ਪਲਕਾ ਮਾਰਾਉ ਹਰਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖਿਓ ਉਪਮਾ ਤੁਝ ਬਿਨ ਅਵਰ ਨ ਕੋਈ ਮੇਰੇ ਠਾਕੁਰ ਹਰ ਜਪੀਏ ਵੱਡੇ ਕਰਮਾ ਨਾਮਹੀਨ ਤਿਲ ਜੀਵਤੇ ਤਿਨ ਬੜ ਦੁਖ ਸਹਮਾ ਓਏ ਫਿਰ ਪੈ ਜੋਨ ਪਵਾਈਏ ਮੰਦ ਭਾਗੀ ਮੂੜ ਕਰਮਾ ਹਰਜਨ ਰਾਮ ਹਰਜਨ ਨਾਮ ਧਾਰ ਹੈ ਤੁਰ ਪੁਰਬ ਲਿਖੇ ਬੜ ਕਰਮਾ ਗੁਰ ਸਤਗੁਰ ਨਾਮ ਦੜਾਇਆ ਜਨ ਨਾਨਕ ਸਗਲ ਜਨਮ ਮਾ ਬਲਾਵਲ ਮਹੱਲਾ ਚੌਥਾ ਅਮਰਾ ਚਿਤ ਲੁਭਤ ਮੋਹ ਵਿਖਿਆ ਬਹੁ ਦੁਰਮਤ ਪੈ ਮੈਲ ਭਰਾ ਤੁਮਰੀ ਸੇਵਾ ਕਰਨਾ ਸਾਕੇ ਪ੍ਰਭ ਹਮ ਕਿਉਂ ਕਰ ਮੁਗਧ ਤਰਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਜਨ ਉੱਪਰ ਕਿਰਪਾ ਪ੍ਰਭ ਧਾਰੀ ਮੇਰੇ ਸਤਿਗੁਰ ਭਾਰ ਪਰਾ ਰਹਾਉ ਹਮਰੇ ਪਿਤਾ ਠਾਕੁਰ ਪ੍ਰਭ ਸਵਾਮੀ ਹਰ ਦੇਹੋ ਮਤੀ ਜਸ ਕਰਾਂ ਤੁਮਰੇ ਸੰਗ ਲੱਗੇ ਸੇ ਉਧਰੇ ਜੋ ਸੰਗ ਕਾਹਟ ਲੋ ਤਰਾ ਸਾਖਤ ਨਰ ਹੋਸ਼ੀ ਮਤ ਮਾਧਮ ਜਿਨ ਹਰ ਹਰ ਸੇਵ ਨ ਕਰਾ ਤੇ ਨਰ ਭਾਗਹੀਨ ਰੋ ਚਾਰੀ ਕੋਈ ਜਨਮ ਹੋਏ ਫਿਰ ਮਰਾ ਜਿਨ ਕੋ ਤੁਮ ਹਰ ਮੇਲੋ ਸਵਾਮੀ ਤੇ ਨਹਾਏ ਸੰਤੋ ਗੁਰਸਰਾ

ਨੀ ਮਨ ਕੀ ਮਤ ਤੇ ਆਗੋ ਹਰ ਜਨ ਆ ਬਾਤ ਕਟੈਨੀ ਅੰਦਨ ਹਰ ਹਰ ਨਾਮ ਤੇ ਆਵਹੋ ਗੁਰ ਸਤਿਗੁਰ ਕੀ ਮਤ ਲੈਣੀ ਮਤ ਸਮਾ ਤੇਰੇ ਵਾਸਵਾਮੀ ਹਮ ਜੰਤ ਤੂੰ ਪੁਰਖ ਜਤੈਨੀ ਜਨ ਨਾਨਕੀ ਪ੍ਰਭ ਕਰਤੇ ਸਵਾਮੀ ਜਿਉ ਪਾਵੈ ਤਵੇ ਬਲੈਨੀ ਬਲਾਵਲ ਮਹਲਾ ਚੌਥਾ ਅੰਤ ਮੂਲ ਤੇ ਆਇਓ ਪਰ ਗੌਤਮ ਆਂਦਨ ਆਂਦਨ ਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਾ ਚੁੱਕੇ ਚਮਕੇ ਛੰਦੇ ਜਪ ਮਨ ਹਰ ਹਰ ਨਾਮ ਗੋਬਿੰਦ ਦੇ ਵਡਭਾਗੀ ਗੁਰੂ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਉ ਸਾਖਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰੇ ਫਰੰਦੇ ਤਿਸਨਾ ਜਲਤ ਕਿਰਤ ਕੇ ਬਾਂਧੇ ਜੋ ਤੇਲੀ ਬਲਦ ਪਬੰਦੇ ਗੁਰਮੁਖ ਸੇਵ ਲੱਗੇ ਸਿਵਦਰੇ ਵਡਭਾਗੀ ਸੇਵ ਕਰਨ ਦੇ ਜਿਨ ਹਰ ਜਪਿਆ ਤਿੰਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਬਿੰਦ ਜਨ ਨਾਨਕ ਆਪੇ ਆਪ ਸਭ ਵਰਤੇ ਜੋ ਰਾਖੇ ਤਿਵੇ ਰਹਿੰਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਰਾਗ ਬਲਾਵਲ ਮਹਲਾ ਚੌਥਾ ਪੜਤਾਲ ਕਰਤੇ ਰਮਾ ਬੋਲੋ ਭਈਆ ਰਾਮ ਨਾਮ ਪਤ ਪਾਵਣੋ ਹਰ ਸੰਤ ਭਗਤ ਤਾਰਨੋ ਹਰ ਭਰਪੁਰੇ ਰਿਹਾ ਜਲ ਥਲੇ ਰਾਮ ਨਾਮ ਨਿਤ ਗਾਈਏ ਹਰ ਦੁਖ ਵਿਸਾਰਣੋ ਰਹਾਉ ਹਰ ਕੀਆ ਹੈ।

ਪਿਆਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਵਨੋ ਮਿਲ ਮਨ ਰਾਮ ਨਾਮ ਕਰਿਆਸਾ ਭਾਉ ਦੂਜਾ ਬਿਨ ਸੁਬਨਾਸਾ ਵਿਆਸਾ ਵਿਚਿਆਸਾ ਹੋਏ ਨਿਰਾਸੀ ਸੋ ਜਨ ਮਿਲਿਆ ਰਾਸੀ।

ਸ਼੍ਰੀਕਾਂਤ ਜਾ ਕਾ ਬਟ ਪ੍ਰਤਾਪ ਗੁਰ ਪ੍ਰਸਾਦਨਾ ਹੋਈ ਸੰਤਾਪ ਗੁਰ ਕੇ ਚੰਨ ਲੱਗੇ ਮਨ ਮੀਠੇ ਨਿਰਵਿਘਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਗਲ ਤੂਠੇ ਪਾਰ ਬ੍ਰਹਮ ਪ੍ਰਭ ਹੈ ਰਖਵਾਲੇ ਪਾਰ ਬ੍ਰਹਮ ਪ੍ਰਭ ਹੈ ਰਖਵਾਲੇ ਜਿੱਥੇ ਕਿੱਥੇ ਦਿਸੇ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਲਾਵਲ ਮਹੱਲਾ ਪੰਜਵਾ ਸੁਖ ਨਦਾਨ ਪ੍ਰੀਤਮ ਰਾਮ ਮੇਰੇ ਅਗੰਤ ਗੁਣ ਠਾਕਰ ਪ੍ਰਭ ਤੇਰੇ ਮੋਹੇ ਨਾਥ ਤੁਮਰੀ ਸਰਣਾਈ ਹਰਿ ਕਿਰਪਾ ਚਰਨ ਧਿਆਈ ਦਇਆ ਕਰੋ ਬਸੋ ਮਨਿ ਆਈ ਮੋਹਿ ਨਿਰਗੁਣ ਲੀਜੇ ਲੜ ਲਾਏ ਰਾਉ ਪ੍ਰਭ ਚਿਤਿ ਆਵੇ ਤਾਂ ਕੈਸੀ ਪੀੜਾ ਸੇਵਕ ਨਾਈ ਜਾਂ ਪੀਰ ਸਭ ਦੁਖਾ ਸਿਮਰਤ ਨਸੇ ਜਾ ਕੇ ਸੰਸਦਾ ਪ੍ਰਭ ਅਸੇ ਪ੍ਰਭ ਕਾ ਨਾਮ ਮਨ ਤਨ ਧਾਰ ਬਿਸਤ ਨਾਮ ਹੋਪਤ ਤਨ ਸਾਰ ਪ੍ਰਭ ਚਿਤ ਆਏ ਪੂਰਨ ਸਭ ਕਾਜ ਹਰ ਬਿਸਰ ਸਭ ਕਾ ਮਤਾ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਧਰਮ ਤਰੀਤ ਮੰਤ ਨਿਅੰਤਰ ਹਰ ਹਰ ਮੰਤ ਨਾਨਕ ਭਗਤਨ ਕਹਿ ਕਰ ਸਦਾ ਆਨੰਦ

ਮਾ ਰਾਤਾ ਸੇਵਕ ਜਨ ਕੀ ਸੇਵਾ ਮੰਗ ਪੂਰੇ ਕਰਮ ਕਮਾਵਾ ਨਾਨਕੇ ਬਨਾਤੀ ਸੁਆਮੀ ਤੇਰੇ ਜਲ ਦੇਖਣ ਪਾਵਾ ਵਡਭਾਗੀ ਸੇ ਕਾਂਢੀਏ ਪਿਆਰੇ ਸੰਤ ਸੰਗ ਜਿਨਾ ਵਾਸੋ ਅਮਤ ਨਾ ਬਰਾਦੀਏ ਨਿਰਮਲ ਮਨੇ ਹੋਵੇ ਪ੍ਰਗਾਸ਼ੋ ਜਨ ਮਨ ਦੋ ਕਾਟੀਏ ਪਿਆਰੇ ਚੁੱਕੇ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਪਾਣੇ ਊਚ ਪਾਰ ਬਿਆਨ ਸਵਾਮੀ ਕੌਣ ਜਾਣੇ।

ਸਾਹਿਬ ਬਲਾ ਬਲ ਮਹੱਲਾ ਪੰਜਵਾ ਵਿਖੇ ਬਨ ਪੀਕਾ ਤਿਆਗਰੀ ਸਖੀਏ ਨਾ ਅਮਰਸ ਪੀਓ ਮੇਰਾ ਚਾਖੇ ਉਡਗੀ ਸਗਲੀ ਸੁਖੀ ਨਾ ਹੋ ਤਜੀਓ ਮਾਨ ਮਾਤ ਨ ਸਕਤੀ ਕਾਈ ਦਾ ਸਾਧਾਂ ਦਾ ਸੀ ਥੀਓ ਨਾਨਕ ਸੇ ਦਰਸੋ ਬਾਵਾਂ ਤੇ ਜੋ ਪ੍ਰਭ ਆਪਣੇ ਕੀ ਵਰਚਨ ਦੌਰੀ ਚਿਤ ਭਰਮ ਸਖੀਏ ਮਰੇਕ ਤ੍ਰਿਸ਼ਨਾ ਦੁਰਮਿਸ਼ਾਇਆ ਚਾਂਚਲ ਸੰਗਨਾ ਚਾਲਤੀ ਸਖੀ ਅੰਤ ਤਜ ਜਾਵ ਤਜਮਾਇਆ ਰਸ ਭੋਗਣੇ ਅਤ ਰੂਪ ਰਸ ਮਾਤੇ ਇਨਸੰਗ ਸੁਖ ਨਾ ਪਾਇਆ ਧੰ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਤੇ ਆਇਆ ਜਾਏ ਬਸੋ ਵਡ ਭਾਗਣੀ ਸਖੀਏ ਸੰਤਾਂ ਸੰਗ ਸਮਾਈਏ ਤੈ ਦੁਖ ਨਾ ਭੁੱਖ ਨਾ ਰੋਗ ਬੇ ਆਪੇ ਚਰਨ ਕਮਲ ਲਿਵ ਲਾਈਏ ਜਾਂ ਜਨਮ ਨ ਮਰਨ ਆਵਣ ਜਾਣਾ ਨਿਚਲ ਸਾਨੀ ਪਾਈਏ ਪ੍ਰੇਮ ਬਸੋ ਨਾ ਮੋਹ ਵਿਆਪੇ ਨਾਨਕ ਰੇਕ ਧਿਆਈਏ ਦੇਹ ਧਾਰ ਮਨ ਬੇਦਿਆ ਪਿਆਰੇ ਰਤੜੇ ਸਹਿ ਸੁਭਾਏ ਸੇ ਸੁਹਾਵੀ ਸੰਗ ਮਿਲ ਪ੍ਰੀਤਮ ਅਨੰਤ ਮੰਗਲ ਗੁਣ ਗਾਏ ਸਖੀ ਸਹੇਲੀ ਨਾਮ ਰੰਗ ਰਾਤੀ ਮਨ ਤਨੇ ਛਪਜਾਏ ਨਾਨਕ ਆਚਰ ਜੇ ਆਚਰ ਸਿਉਂ ਮਿਲਿਆ ਕਹਿਣਾ ਕਿਛੁ ਨ ਜਾਏ ਰਾਗ ਬਲਾਵਲ ਮਹੱਲਾ ਪੰਜਵਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪਸਾਰਾ ਆਪੇ ਬਾਂਧਿਆ ਵਿਵਹਾਰ ਆਏ ਸੋ ਗਿਆਨ ਬਿਰਲੋ ਹੀ ਪਾਏ ਜਤ ਜਤ ਜਾਈਏ ਤਤ ਟਾਇ ਰਾਉ ਅਨਕ ਰੰਗ ਨਿਰਗੁਣ ਇਕ ਰੰਗਾ ਆਪੇ ਜਲ ਆਪ ਹੀ ਤਿਰੰਗਾ ਆਪ ਹੀ ਮੰਦਿਰ ਆਪੇ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪੇ ਯੋਗ ਆਪ ਹੀ ਯੁਗਤਾ ਨਾਨਕ ਕੇ ਪ੍ਰਸਾਦ ਹੀ ਮੁਕਤਾ ਬਲਾਵਲ ਮਹੱਲਾ ਪੰਜਵਾ ਆਪ ਪਾਵਨ ਆਪ ਸਧਾਰਨਾ ਆਪ ਕਰਾਵਨ ਦੋਸ਼ ਨਾ ਲੈਣਾ ਆਪਣ ਬਚਨ ਆਪ ਹੀ ਕਰਨਾ ਆਪਣ ਬਿਭੋ ਆਪ ਹੀ ਜਰਨਾ ਰਹਾਉ ਆਪ ਹੀ ਮਸਤ ਆਪ ਹੀ ਪੁਰਣਾ ਆਪ ਹੀ ਸ਼ਰਨਾ ਜਾਈ ਸ਼ਰਣਾ ਆਪ ਹੀ ਗੁਪਤ ਆਪ ਪਰਖਣਾ ਆਪ ਹੀ ਘੱਟ ਘੱਟ ਆਪ ਲਿਪਣਾ ਆਪ ਹੀ ਅਵਗਤ ਆਪ ਸੰਗ ਰਚਨਾ ਕੌ ਨਾਨਕ ਪ੍ਰਭ ਕੇ ਸਭ ਜਚਨਾ ਬਲਾਵਲ ਮਹੱਲਾ ਪੰਜਵਾ ਭੂਲੇ ਮਾਰਗ ਜਿਨੇ ਬਤਾਇਆ ਸਭ ਗੁਰਬਟ ਭਾਗੀ ਪਾਇਆ ਰਾ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੇ ਗੁਰਚਰਨ ਪਿਆਰੀ ਰਹਾਉ ਕਾਮ ਕ੍ਰੋਧ ਲੋਭ ਮੋਹ ਮਾਲੀਨਾ ਬੰਧਨ ਘਾਟ ਮੁਕਤ ਗੁਰ ਕੀਨਾ ਦੁੱਖ ਸੁੱਖ ਕਤ ਜਨਮ ਫੁਨ ਮੂਆ ਚਰਨ ਕਮਲ ਗੁਰ ਆਸ਼ਰਮ ਦੀ ਆਗਨ ਸਾਗਰ ਬੁੜ ਸੰਸਾਰਾ ਨਾਨਕ ਵਾਹ ਪਕੜ ਸਤਿਗੁਰ ਨਸਤਾਰਾ ਬਲਾਵਲ ਮਹੱਲਾ ਪੰਜਵਾ ਧਨ ਮਨ ਧਨ ਅਰਪੋ ਸਭ ਆਪਣਾ ਕਮਲ ਸਮਤ ਜਥਾਰਾ ਜਪਣਾ ਕਰ ਆਸਾ ਆਇਓ ਭਰਾ ਮਾਂਗਨ ਤੋਂ ਪੇਖਤ ਸੋਭਾ ਮੇਰੇ ਆਂਗਨ ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗਸ ਮਨੇ ਉਧਾਰੋ ਮਾਤ ਬੁੱਧ ਸੁਤ ਨਾਹੀ ਜਤਰਾਈ ਦਮਲੀਏ ਜਾ ਲਏ ਮਲਾਈ ਨੈ ਸਤੋਖੇ ਪ੍ਰਭ ਦਰਸ਼ਨ ਪਾਇਆ ਕੌ ਨਾਨਕ ਸਦਾ ਸੁਹਾਇਆ ਬਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੋ ਸਾਥ ਨ ਮਾਇਆ ਸਾਧ ਸੰਗ ਸਾ ਦੁੱਖ ਮਿਟਾਇਆ ਰਵ ਰਿਆ ਪ੍ਰਭ ਸਾਮੇ ਆਪੇ ਹਰ ਰਸ ਹਰ ਜਪ ਰਸਨਾ ਦੁੱਖ ਨਾ ਬੇ ਆਪੇ ਰਹਾਉ ਤਿਖਾ ਭੂਖ ਬਹੁ ਤਪ ਤਬੇ ਆਪੇ ਆਉ ਸੀਤਲ ਪਈ ਹਰਾ ਜਸ ਜਾਪਿਆ ਕੂੜ ਜਨਾ ਤਨ ਸੰਤੋਖ ਨ ਪਾਇਆ ਮੰਤਰ ਬਤਾਨਾ ਗੁਣ ਗਾਇਆ ਦਿਉ ਭਗਤ ਪ੍ਰਭ ਅੰਤਰ ਜਾਮੀ ਨਾਨਕੀ ਬਨੰਤੀ ਸੁਆਮੀ ਬਲਾਵਲ ਮਹੱਲਾ ਪੰਜਵਾ ਗੁਰਪੂਰਾ ਵਡਭਾਗੀ ਪਾਈਏ ਮਿਲ ਸਾਧੂ ਹਰ ਨਾਮ ਧਿਆਈਏ ਪਾਰ ਬ੍ਰਹਮ ਪ੍ਰਭ ਤੇਰੀ ਸਰਨਾ ਖਿਲਵੇ ਘਾਟੇ ਭਜ ਗੁਰ ਕੇ ਝਰਨਾ ਰਾਉ ਕਬਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਥ ਵੇਦ ਵਿਚਾਰੇ ਜਪੀਏ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਉਪਰਾ ਕਿਰਪਾ ਕਰੀਏ ਸਾਧੂ ਧੂਰ ਮਿਲੇ ਨਸਤਰੀਏ ਬਲਾਵਲ ਮਹੱਲਾ ਪੰਜਵਾ ਗੁਰ ਕਾ ਸ਼ਬਦ ਦੇ ਮੈਂ ਚੀਨਾ ਸਗਲ ਮਨੋਰਥ ਪੂਨਾ ਸੀਨਾ ਸੰਤ ਜਨਾ ਕੰਮ ਖਰੂਜ ਲਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਾਹ ਵੰਦ ਗੂਪ ਤੇ ਕਰ ਗੈ ਲੀਨਾ ਜੈ ਜੈ ਕਾਰ ਜਗਤ ਪ੍ਰਕੀਨਾ ਨੀਚਾਂ ਤੇ ਉਚੂਨ ਪੂਰੀ ਨਾ ਅੰਮ੍ਰਿਤ ਨਾਮ ਆਰਫ ਲੀਨਾ ਮਨ ਤਨ ਪਾਪ ਜਲ ਖੀਨਾ ਕੌ ਨਾਨਕ ਪਏ ਪ੍ਰਸੀਨਾ ਬਲਾਵਲ ਮਹੱਲਾ ਪੰਜਵਾ ਸਗਲ ਮਨੋਰਥ ਪਾਈਏ ਮੀਤਾ ਚੰਨ ਕਮਲ ਸੋ ਲਾਈਏ ਚੀਤਾ ਬੁਲਾਰੀ ਜੋ ਪ੍ਰਭੂ ਤਿਆਪ ਜਲਨ ਬਜੇ ਹਰ ਹਰ ਗੁਣ ਗਾਵਤ ਰਾਵ ਸਫਲ ਜਨਮ ਹੋਵਤ ਵਡਭਾਗੀ ਸਾਧ ਸੰਗਰਾਮ ਮੇਲੇ ਬਲਾਗੀ ਮਤ ਪਤ ਧਨ ਸੁਖ ਸਹਿਜ ਆਨੰਦਾਇਕ ਨਿਮਖ ਨ ਵਿਸਰੋ ਪਰਮਾਨੰਦ ਹਰ ਦਰਸ਼ਨ ਕੀ ਮਨ ਪਿਆਸ ਕਨੇਰੀ ਭੰਤ ਨਾਨਕ ਸਨ ਪ੍ਰਭ ਤੇਰੀ ਬਲਾਵਲ ਮਹੱਲਾ ਪੰਜਵਾ ਮੋਹੇ ਨਿਰਗੁਣ ਸਭ ਗਣੇ ਬਿਹੂਨਾ ਦਇਆ ਤਾਰ ਆਪਣਾ ਕਰ ਲੀਨਾ ਮੇਰਾ ਮਨ ਧਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਘਰ ਮੈਂ ਆਇਆ ਰਹਾਉ ਭਗਤ ਬਸਲ ਪੈ ਕਾਟਣ ਹਾਰੇ ਸੰਸਾਰ ਸਾਗਰ ਉਤਰੇ ਭਾਰੇ ਪਤ ਪਾਵੇਦ ਬੇਦ ਲੇਖਿਆ ਭਾਰ ਸੋ ਨੈਨੂ ਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੁੱਖ ਭਲਾਣ ਬਲਾਵਲ ਮਹੱਲਾ ਪੰਜਵਾ ਕਵਣ ਜਾਣੇ ਪ੍ਰਭ ਤੁੰਬਰੀ ਸੇਵਾ ਪ੍ਰਭ ਉਨਾਸੀ ਲੱਖ ਭੇਵਾ ਗੁਣ ਬੇਅੰਤ ਪ੍ਰਭ ਗਰ ਗੰਭੀਰੇ ਉੱਚ ਮਹਿਲ ਸਵਾਮੀ ਪ੍ਰਭ ਮੇਰੇ ਤੂੰ ਪਰੰਪਰ ਠਾਕੁਰ ਮੇਰੇ ਰਹਾਉ ਇੱਕ ਸਵੇਂ ਨਾਈ ਕੋ ਦੂਜਾ ਤੁਮੀ ਜਾਣੋ ਆਪਣੀ ਪੂਜਾ
ਆਪੋ ਕਛੂ ਨਾਹੁਦ ਪਾਈ ਜਿਸ ਪ੍ਰਾ ਦੇਵੇ ਸੋ ਨਾਮ ਪਾਈ ਕੋ ਨਾਨਕ ਜੋ ਜਨ ਪ੍ਰਾਪ ਪਾਇਆ ਗੁਣ ਧਨ ਪ੍ਰਾਪਤੇ ਨਹੀਂ ਪਾਇਆ ਬਰਾਵਲ ਮਹਲਾ ਪੰਜਵ ਮਾਤ ਕਰ ਮੈਂ ਆਦੇ ਰੱਖਿਆ ਰਾ ਛੁੜ ਵਿਖਿਆ ਫਲ ਚਾਖਿਆ ਭਜ ਗੋਬਿੰਦ ਸਾਹਿਬ ਛੋੜ ਜੰਜਾਲ ਜਬ ਅਮ ਜਬ ਜਮ ਆਏ ਸ਼ਿੰਗਾਰੇ ਮੁੜੇ ਤਬ ਤਨ ਪਿੰਸ ਜਾਏ ਬੇਹਾਲ ਰਾਉ ਤਨ ਮਨ ਤਨ ਆਪਣਾ ਕਰ ਥਾਪਿਆ ਕਰਨ ਹਾਰ ਇੱਕ ਨਿਮਖ ਨਾ ਜਾਪਿਆ ਮਹਾ ਮੋਹ ਅੰਧਕੂ ਭਰਿਆ ਪਾਰ ਬ੍ਰਹਮ ਆਇਆ ਪਟਲ ਬਿਸਰਿਆ ਵੱਡੇ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤਬੰਧ ਪਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੁਖ ਸਹਿਜ ਆਨੰਦ ਘਣੇ ਗੁਰਪੂਰਾ ਪੂਰੀ ਜਾ ਕੇ ਬਾਣੀ ਅਨਗੁਣਾ ਜਾ ਕੇ ਜਾਏ ਨਾ ਗਣੇ ਰਹਾਉ ਸਗਲ ਸਰੰਜਾਮ ਕਰੇ ਪ੍ਰਭ ਆਪੇ ਭੈ ਮਨੋ ਸੁਪ੍ਰਭ ਜਾਪੇ ਅਰਥ ਧਰਮ ਕਾਮ ਮੋਕਾ ਦਾਤਾ ਪੂਰੀ ਪਈ ਸਿਮਰ ਸਿਮਰ ਵਧਾਤਾ ਸਾਹ ਸੰਗ ਨਾਨਕ ਰੰਗ ਮਾਣਿਆ ਕਰ ਆਇਆ ਪੂਰੇ ਗੁਰੇ ਆਣਿਆ ਬਲਾਵਲ ਮਹੱਲਾ ਪੰਜਵਾ ਸੌਰ ਨਾਨ ਪੂਰਨ ਗੁਰਦੇਵ ਰਹਾਉ ਹਰਾ ਨਾਮ ਜਤ ਨਰ ਜੀਵੇ ਮਰ ਖੁਆਰ ਸਾਖਤ ਨਰ ਥੀਵੇ ਰਾਮ ਨਾਮ ਹੋਆ ਰਖਵਾਰਾ ਚੱਖ ਮਾਰੋ ਸਾਖਤ ਵਿਚਾਰਾ ਨਿੰਦਾ ਕਰ ਕਰ ਪਚੇ ਕੰਧੇਰੇ ਮ੍ਰਿਤਕ ਫਾਸ ਗਲੇ

ਆਪਣ ਸੰਯੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਕ ਸਦਾ ਹਰ ਜਪਨੇ ਚਾਨਕਾਂ ਦਾ ਪ੍ਰਭ ਕੇ ਨਿਥਿਆਉ ਕਵਨ ਸਮਝ ਪੀਤਮ ਪਾਵ ਰਾਉ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਵਿਸਨ ਕਾਉ ਬੇਰੇ ਬਲਾਵਲ ਮਹਲਾ ਪੰਜਵ ਚਾਨਕਾਂ ਪ੍ਰਭ ਹਿਰਦੇ ਥਿਆਏ ਰੋ ਗਏ ਸਗਲੇ ਸੁਖ ਪਾਏ ਰੋ ਗਏ ਸਗਲੇ ਸੁਖ ਪਾਏ ਗੁਰਦੁਖ ਘਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪ੍ਰਵਾਨ ਰਹਾਉ ਅਕਤ ਕਥਾ ਅਮਿਤ ਪ੍ਰਭ ਬਾਣੀ ਕੋ ਨਾਨਕ ਜਪ ਜੀਵੇ ਗਿਆਨੇ ਬਲਾਵਲ ਮਹੱਲਾ ਪੰਜਵਾ ਸ਼ਾਂਤ ਪਾਏ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਤੂਰੇ ਰਹਾਉ ਤਾ ਪਾਪ ਸੰਤਾ ਬਨਾਸੇ ਆਸਿਮਤ ਕਿਲ ਵਿਕਸਾ ਨਾਸੇ ਆਨੰਦ ਕਰੋ ਮੈਂ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਸਵਾਰੀ ਬਲਾਵਲ ਮਹੱਲਾ ਪੰਜਵਾ ਮਮਤਾ ਮੋਤਰੋ ਮਤ ਮਾਤਾ ਬੰਧਨ ਬਾਂਧੇ ਆਤਮਿਕਰਾਲ ਦਿਨ ਦਿਨ ਸ਼ੇਤ ਵਿਕਾਰ ਕਰਤ ਯੋਧ ਫਾਹੀ ਫਾਤਾ ਜਮਕੈ ਜਾਲ ਤੇਰੀ ਸਰਨੋ ਪ੍ਰਭ ਦੀਨ ਦਿਆਲਾ ਮਹਾ ਵਿਖਮ ਸਾਗਰ ਅਤ ਪਾਰੀ ਉਧਰੋ ਸਾਧੂ ਸੰਗ ਰਵਾਲਾ ਰਾਉ ਪ੍ਰਭ ਸੁਖਦਾਤੇ ਸਮਰਾ ਸੁਆਮੀ ਜੀਵਨ ਸਪਤਮ ਰਾਮਾਲ ਭ੍ਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸਾਜਨਾ ਹੋਏ ਕਿਰਪਾਲਾ ਬਿਖਸੇ ਸਾ ਪਰਵਾਰਿਆ ਕਾ ਸਤਿਗੁਰ ਆਪ ਸਵਾਰਿਆ ਵੱਡੀ ਆਰ ਯਾਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਾਉ ਮਨ ਤਰਨ ਤਰਨ ਪਵਣ ਹਰਿਆ ਹੋਏ ਸਗਲੇ ਹੀ ਸਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਨੇ ਚ ਪੁਜਾਰਿਆ ਬਲਾਵਲ ਮਹੱਲਾ ਪੰਜਵਾ ਜਿਸ ਉਪਰ ਹੋਤ ਦਿਆਲ ਹਰ ਸਿਮਰਤ ਕਾਟੇ ਸੋ ਕਾਲ ਰਹਾਉ ਸਾਸੰਗ ਭਜੀਏ ਗੋਪਾਲ ਗੁੰਗਾਵਤ ਝੂਟੇ ਜਮ ਜਾਲ ਆਪੇ ਸਤਿਗੁਰ ਆਪੇ ਪ੍ਰਤਪਾਲ ਨਾਨਕ ਜਾਚੇ ਸਾਦਰ ਵਾਲ ਬਲਾਵਲ ਮਹੱਲਾ ਪੰਜਵਾ ਮਨ ਮੈਂ ਸਿੰਚੋ ਹਰ ਹਰ ਨਾਮ ਆਦਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਭ ਜਾਣੋ ਨੇਰੇ ਰਾਉ ਕੋ ਨਾਨਕ ਜਾ ਕੇ ਨਿਮਲ ਭਾਗ ਹਰ ਚਾਰਨੀ ਤਾਂ ਕਾ ਮਨ ਲਾਗ ਬਲਾਵਲ ਮਹੱਲਾ ਪੰਜਵਾ ਰੋ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਾਉ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਧ ਮਾਹੇ ਤੇ ਆਈ ਨਾਨਕ ਗੁਰ ਪੂਰੇ ਸਨ ਆਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਲਾਵਲ ਮਹੱਲਾ ਪੰਜਵਾ ਸਤਿਗੁਰ ਕਰ ਦੇਨੇ ਆਸਰ ਘਰ ਬਾਰ ਜੋ ਜੋ ਨਿੰਦ ਕਰੇ ਸਤਿਗੁਰ ਕਰ ਦੀਨੇ ਆਤਰ ਕਰ ਵਾਰ ਜੋ ਜੋ ਨਿੰਦ ਕਰੇ ਨਿਗ੍ਰਹਿਣ ਕੀ ਤਸਿਆਗੇ ਹੀ ਮਾਰੇ ਕਰਤਾਰ ਨਾਨਕ ਦਾਤਾ ਕੀ ਸੁਨਾਈ ਜਾ ਕੋ ਸ਼ਬਦ ਖੰਡ ਪੌਰ ਬਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰਵਣ ਤੂੰ ਬਖਸ਼ਿਆ ਸੰਤਨ ਰਸ ਭੋਗ ਰਾਵ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮੰਤਨ ਰੋਗ ਗੁਣ ਗਾਵੋ ਨਿਤ ਰਾਮ ਕੇ ਅਵਖਤ ਜੋਗ ਆਏ ਬਸੋ ਕਰਦੇ ਇਸ ਮੈਂ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਪੈ ਲੈ ਗਏ ਵਿਯੋਗ ਬਲਾਵਲ ਮਹੱਲਾ ਪੰਜਵਾ ਕਾਹੂ ਸੰਗ ਨਾ ਚਾਲੀ ਮਾਇਆ ਜੰਜਾਲ ਉਠ ਸਧਾਰੇ ਛਤਰਪਾਤ ਸੰਤਨ ਕਹਿ ਖਿਆਰਾਵਾਂ ਬੁੱਧ ਕੋ ਬਿਨਸਨਾਏ ਤੁਰਕੀ ਢਾਲ ਬਜੋਨੀ ਜਨਮੇ ਮਰੇ ਵਿਖਿਆ ਵਿਕਰਾਲ ਸਤ ਬਚਨ ਸਾਧੂ ਕਹਾ ਜਿਤ ਜਪੇ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕਹਿ ਰੰਗ ਲਾਲ ਬਲਾਵਲ ਮਹੱਲਾ ਪੰਜਵਾ ਸਹਿ ਸਮਾਧ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਮਰਤ ਗੁਣ ਚੀਨ ਰਹਾਉ ਜੈ ਜੈ ਕਾ ਜਗਤਰ ਮੈ ਲੋਚੇ ਸਭ ਜੀ ਆ ਸੋ ਪ੍ਰਸੰਨ ਪੈ ਸਤਿਗੁਰ ਪ੍ਰਭੂ ਪ੍ਰਕਾਸ਼ ਮੇ ਗਨਥੀ ਆ ਜਾ ਕਾਂਗ ਦਿਆਲ ਪ੍ਰਭ ਤਾ ਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ ਰਾਗ ਬਲਾਵਲ ਮਹੱਲਾ ਪੰਜਵਾ ਕਰ ਪੰਜਵਾਂ ਚੌਪ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਮਿਰਤ ਮੰਡਲ ਜਗ ਸਾਜਿਆ ਜਿਉਂ ਬਾਲੂ ਕਰਵਾਰ ਬ੍ਰਿਸਤਵਾਰ ਨਾ ਲੱਗ ਗਈ ਜਿਉਂ ਕਾਗਦ ਬੂੰਦਾਰ ਸੁਣ ਮੇਰੀ ਮਨਸਾ ਮਨੈ ਵਾਹੇ ਸਤ ਦੇਖ ਵਿਚਾਰ ਸੇ ਸਾਧ ਗਿਰੀ ਜੋਗੀ ਤਜ ਗਏ ਕਰਵਾਰ ਹਾਉ ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ ਦਿਹਟ ਮਾਨਸਾ ਬਿਨਸੀਏ ਕਿਆ ਲੱਗੇ ਗਵਾਰ ਕਹਾਂ ਸੁਪਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚਾਲ ਸੇ ਸਭ ਆਪਣੀ ਵਾਰ ਜਿਨ ਪੂਰਾ ਸਤਿਗੁਰ ਸੇਵਿਆ।

ਲਾਭ ਮਹੱਲਾ ਪੰਜਵਾਂ ਲੋਕਨ ਕੀਆਂ ਵਡਿਆਈਆਂ ਵੇ ਸੰਤ ਪਾਗੋ ਜਿਉਂ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਂ ਗੋ ਜੋ ਪ੍ਰਭ ਜੀ ਉਹ ਦਿਆਲ ਹੋਏ ਤੋ ਭਗਤੀ ਲਾਗੋ ਲਪਟਾਇਓ ਮਨ ਵਾਸਨਾ ਗੁਰ ਮਿਲੇ ਤਿਆਗੋ ਰਹਾਓ ਕਰੋ ਬੇਨਤੀ ਅਤ ਕਨੀਏ ਜੀਓ ਮਾਗੋ ਅਰਥ ਆਨ ਸਭ ਵਾਰਿਆ ਪ੍ਰੇ ਨਿਮਖ ਸੁਹਾਗੋ ਪੰਚ ਸਾਂ ਗੁਰ ਤੇ ਛੁੱਟੇ ਦੁਖ ਆ ਰਾਗੋ ਹਿਰਦੇ ਪ੍ਰਕਾਸ਼ ਪ੍ਰਗਟ ਭੈਣ ਸੁਭਾਸਰ ਜਾਗੋ ਸਨ ਸੁਹਾਗਣ ਆ ਜਿਸ ਮਾਤਕ ਭਾਗੋ ਕਹੋ ਨਾਨਕ ਤਨ ਤਿੰਨ ਪਾਇਆ ਤਨ ਮਨ ਸੀਤ ਲਾਗੋ ਬਲਾਵਨ ਮਹੱਲਾ ਪੰਜਵਾ ਲਾਲ ਰੰਗ ਤੇ ਸਕੂਲ ਲੱਗਾ ਜਿਸਕੇ ਬੁਢਭਾਗਾ ਮੈਲਾ ਕਦੇ ਨਾ ਹੋ ਵੀ ਨਾ ਲਾਗੇ ਦਾ ਗਾਭਰਾ ਪਾਇਆ ਸੁਦਾਈਆ ਮਿਲਿਆ ਸੁਖ ਪਾਈ ਸਹਿ ਸਮਾਨਾ ਪੀਤਰੇ ਛੋਡਿਆ ਨਾ ਜਾਏ ਰਾਓ ਜਰਾ ਮਰਾ ਨਾ ਪਿਆ ਪੀ ਫਿਰ ਦੁੱਖ ਨਾ ਪਾਇਆ ਪੀ ਅਮਰਤ ਗਾਨੇ ਆ ਗੁਰ ਅਮਰ ਕਰਾਇਆ ਸੋ ਜਾਣੇ ਜਨ ਚਾ ਖਿਆਰ ਨਾਮ ਬੋਲਾ ਕਿਵੇਂ ਕਹੀ ਨਾ ਜਾਈਏ ਕਿਆ ਕਹਿ ਮੁਖ ਬੋਲਾ ਸਫਲ ਦਾਸ ਤੇਰਾ ਪਾਰਵਾ ਗੁਣ ਤੇਰੀ ਬਾਣੀ ਪਾਵੋ ਤੂਰ ਤੇ ਦਾਸ ਕੀ ਨਾਨ ਕੁਰਬਾਣੀ ਬਲਾਵਲ ਮਹੱਲਾ ਪੰਜ ਵਾਰ ਆਖੋ ਆਪਣੀ ਸ਼ਰਨ ਪ੍ਰਭ ਮੋਹੇ ਕਿਰਪਾ ਤਾਰੇ ਸੇਵਾ ਕਿਸੁ ਨਾ ਜਾਣੋ ਨੀਚ ਮੂਰਖਾਰੇ ਮਾਨ ਕਰੋ ਤੂੰ ਦੂਪਰੇ ਮੇਰੇ ਪ੍ਰੀਤਮ ਪਿਆਰੇ ਅਮ ਅਪਰਾਧੀ ਸਦ ਭੂਲਦੇ ਤੂੰ ਬਖਸ਼ਣਾਰੇ ਰਾਓ ਹਮੇ ਅਗੁਣ ਕਰੇ ਅਸਾਖਨੀ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਭੂ ਤਿਆਗੇ ਕਰਮ ਹਮਾਰੇ ਤੁਮ ਦੇਵ ਸਭ ਕੇ ਦਇਆ ਤਾਰ ਹਮ ਕਿਰਤ ਕਨਾਰੇ ਲਾਗ ਪਰੇ ਤੇ ਦਾਨ ਸੁਣੇ ਚਿਤ ਖਸ ਮਾਰੇ ਤੁਰ ਤੇ ਬਾਹਰ ਕਿਛ ਨਹੀਂ ਭਾਉ ਘਾਟਣ ਹਾਰੇ ਕੋ ਨਾਨਕ ਸਰਨ ਦਿਆਲ ਗੁਰ ਲਿਹੋ ਮੁਗਧ ਉਧਾਰੇ ਬਲਾਵਲ ਮਹੱਲਾ ਪੰਜਵਾ ਦੋਸ਼ ਨਾ ਕਾਗੂ ਦੀਜੀਏ ਪ੍ਰਭ ਆਪਣਾ ਧਿਆਈਏ ਜੇ ਸੇਵੈ ਸੁਖ ਹੋਏ ਘਣਾ ਮਨ ਸੋਈ ਗਾਈਏ ਕਹੀਏ ਕਾਜ ਪਿਆਰੇ ਤੁਝ ਬਿਨਾ ਤੁਮ ਦਿਆਲ ਸਵਾਮੀ ਸਭ ਅਗਮਣ ਹਮਾਰਾ ਜਿਉਂ ਤੁਮ ਰਾਖੋ ਤਿਉਂ ਰਾਵਨੇ ਚਾਰਾਂ ਦਰਿਆ ਦਾ ਤੇਰੀ ਆ ਇੱਕ ਨਾਮ ਆਧਾਰਾ ਜੋਗ ਤੁਮ ਕਰੋ ਸੂਈ ਭਲਾ ਮਨ ਲੇਤਾ ਮੁਕਤਾ ਸਰਲ ਸਮੱਗਰੀ ਤੇਰੀ ਆ ਸਭ ਤੇਰੀ ਯੋਗਤਾ ਚੰਨ ਪਕਾਰੋ ਕਰ ਸੇਵਾ ਜੇ ਠਾਕੁਰ ਭਾਵੇ ਓ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੈ ਬਲਾਵਲ ਮਹੱਲਾ ਪੰਜਵਾ ਮਿਥ ਸਿਸ ਰੂਪਰੇ ਪਸ਼ੂਆ ਨੇ ਬੂਜੇ ਬਾਦਸ਼ਾਹ ਹੰਕਾਰ ਮੈਂ ਮਰਨਾ ਨਹੀਂ ਸੂਝੈ ਸਤਿਗੁਰ ਸੇਵੋ ਆਪਣਾ ਕਾਹੇ ਪਿਰੋ ਭਾਗੇ ਦੇਖ ਸੁੰਭਾ ਰੰਗਲਾ ਕਾਹੇ ਭੂਲ ਲਾਗੇ ਰਾਓ ਘਰ ਘਰ ਪ੍ਰਾਪ ਤਰਫ ਕੀਆ ਵਰਤਣ ਕੇ ਤਾਂ ਹੀ ਮਾਟੀ ਸੋ ਮਾਟੀ ਰਲੀ ਨਾਂਗਾ ਉੱਠ ਜਾਈ ਜਾ ਕੇ ਜੀਏ ਸ਼ਰਮ ਕਰੇ ਤੇ ਬੈਰ ਭਰੋ ਦੀ ਅੰਤਕਾਲ ਪਾ ਜਾਏਂਗੇ ਕਾਹੇ ਚਲੋ ਕਰੋ ਦੀ ਦਾਸ ਰੇਣ ਸੋਈ ਹੋਆ ਜਿਸ ਮਾਤ ਕਰਮਾ ਕਹੋ ਨਾਨਕ ਬੰਧਨ ਪਏ ਕਹੋ ਨਾਨਕ ਬੰਧਨ ਛੁੱਟੇ ਸਤਿਗੁਰ ਕੀ ਸਾਨਾ ਬਲਾਵਨ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਕੀਤਾ ਅੰਦਰੇ ਤ੍ਰਿਭੁਵਨ ਸੂਝਿਆ ਗੁਰ ਭੇਤ ਪਨੀਤਾ ਮੈਂ ਮਾਂ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਂ ਰਖੋਈ ਘੋਟਾ ਗਹਰੇ ਨਿਰਮਲ ਪਹਿਚੀਤਾ ਰਾਓ ਐਸੀ ਭਗਤ ਗੋਬਿੰਦ ਕੀ ਰਾਤੀ ਜੀਤਾ ਜੋ ਜੋ ਕਿਨੋ ਆਪਣੋ ਪੈਦਾਨ ਦਿੱਤਾ ਸਿੰਘ ਬਲਾਈ ਹੋਏ ਗਏ ਤਣ ਮੇਰ ਦਖੀਤਾ ਸ਼ਰਮ ਕਰਤੇ ਤਾਂ ਆਡ ਕੋ ਤੇ ਗਣੀ ਧਨੀਤਾ ਕਵਨ ਵਡਾਈ ਕਹਿ ਸਗੋ ਬੇਅੰਤ ਗਨੀਤਾ ਕਰ ਕਿਰਪਾ ਮੋਹੇ ਨਾਮ ਦਿਓ ਨਾਨਕ ਦਰ ਸਰੀਤਾ ਬਲਾਵਲ ਮਹੱਲਾ ਪੰਜਵਾ ਅਬੁੱਧ ਪਰ ਪਾ ਅਹਿੰ ਬੁੱਧ ਪਰ ਬਾਦ ਨੀਤ ਲੋਭ ਰਸਨਾ ਸਾਧ ਲਵਟ ਕਵਟ ਗ੍ਰਹਿ ਵੇਦਿਆ ਮਿਥਿਆ ਵਿਖਿਆ ਦੈਸੀ ਵੇਖੀ ਨੇਤਨ ਮੈਂ ਪੂਰੇ ਗੁਰਪ੍ਰਸਾਦ ਰਾਜ ਮਿਲਕ ਧਨ ਜੋਬਨਾ ਨਾਮੇ ਬਿਨ ਬਾਦ ਰਾਓ ਰੂਪ ਤੂ ਸੁਗੰਧ ਤਾ ਕਾਪਰ ਪੁਗਾਦ ਮਿਲਤ ਸੰਗ ਪੈ ਪਿੜਤਨ ਹੋਏ ਦਰਗਾਦ ਫਿਰਤ ਫਿਰਤ ਮਨੁੱਖ ਪਿਆ ਖਿਨ ਭੰਗਨ ਦੇ ਆਦਿ ਔਸਤ ਦੇ ਚੁੱਕਿਆ ਵਾ ਜੋਨ ਪਰਮਾਦ ਪ੍ਰਭ ਕਿਰਪਾ ਤੇ ਗੁਰਮਿਲੇ ਹਰ ਹਰ ਬਿਸਮਾਦ ਸੂਖਸ਼ਾ ਜਨ ਨਾਨਕ ਆਨੰਦ ਤਾਂ ਕਹਿ ਪੂਰਨ ਨਾਦ ਬਲਾਵਲ ਮਹੱਲਾ ਪੰਜਵਾ ਕਰਨ ਪਏ ਸੰਤ ਬਹੁਤਾ ਤਰੇ ਸਾਗਰ ਜੇਤ ਮਾਰਗ ਪਾਇਆ ਧਿਆਨ ਮੈਂ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰੇ ਹਰ ਹਰ ਹਰ ਚੇਹੇ ਦੂਰਤ ਮੈਂ ਸੋ ਤੇ ਹਰ ਹਰ ਹਰ ਚੇਤ ਰਹਾਉ ਪੰਚ ਚੋਰ ਆਗੇ ਭਗੇ ਜਬ ਸਾਹ ਸੰਗੇਤ ਪੂੰਜੀ ਸਾਧ ਘਣੋ ਲੰਗਰ ਲਾਭ ਗ੍ਰਹਿ ਸੋਭਾ ਸੇਤ ਨਿਹਚਲ ਆਸਨ ਮਿਟੀ ਚਿੰਤਨਾ ਇੰਡੁਲੇਤ ਭਰਮ ਭਲਾਵਾ ਮਿਟ ਗਏ ਆਪਣਾ ਪੇਖਤ ਨੇਤ ਗੁਣ ਕਬੀਰ ਗੁਣ ਨਾਇਕਾ ਗੁਣ ਕਹੀਏ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅਮਰੇਤ ਬਲਾਵਲ ਮਹੱਲਾ ਪੰਜਵਾ ਮਨ ਸਾਧੂ ਜੋ ਜੀਵਨਾ ਤੇ ਤੁਬ ਥਾਰੀ ਮਿਲਤ ਸੰਗ ਸਭ ਭਰਮ ਮਿਟੇ ਗਤ ਪਈ ਹਮਾਰੀ ਜਾਦਨ ਪੇਟੇ ਸਾਧ ਮੋਏ ਵਾਦਨ ਬਲਾਰੀ ਤਨ ਮਨਾ ਆਪਣੋ ਜੀਰਾ ਫਿਰ ਫਰਾਓ ਬਾਰੀ ਰਹਾਉ ਇਥ ਜਰਾਈ ਮੋਏ ਤੇ ਇਤਨੀ ਦਰਤਾਰੀ ਸਗਲੇ ਨੇ ਮਨ ਭਇਆ ਬਿਨਸੀ ਆਪ ਧਾਰੀ ਨਿੰਦ ਚਿੰਤ ਪਰ ਦੁਖ ਨਾਇਕਨ ਮੈਂ ਜਾਰੀ ਦਇਆ ਮੈਂ ਹਰ ਨਿਕਟ ਵੇਖ ਨਾਹੀ ਦੁਰਾਰੀ ਤਨ ਮਨ ਸੀਤਲ ਪਇਆ ਮੁਕਤੇ ਸੰਸਾਰੀ ਹਿਤ ਜੀ ਸਪਰਾਨ ਧਨ ਨਾਨਕ ਦਰਸਾਰੀ ਬਲਾਵਲ ਮਹੱਲਾ ਪੰਜਵਾ ਟਹਿਲ ਕਰੋ ਤੇ ਦਾਸ ਕੀ ਪਗ ਚਾਰੋਂ ਬਾਲ ਮਸਤ ਕੇ ਆਪਣਾ ਪੇਟ ਦਿਓ ਗੁਣ ਸੁਣੋ ਰਸਾਲ ਤੁਮ ਮਿਲਤੇ ਮੇਰਾ ਮਨ ਜੀਓ ਤੁਮ ਮਿਲੋ ਦੇ ਆਲ ਨਿਸਭਾਸ਼ਤ ਮਨ ਆਨੰਦ ਹੋਤ ਚਿਤਵਤ ਕਿਰਪਾਲ ਰਹਾਓ ਜਗਤੋ ਦਾਨ ਸਾਧ ਪ੍ਰਾਪਤਿਨ ਲਾ ਗੋਪਾਲ ਮੋਖੋ ਦੀਜੇ ਦਾਨ ਪ੍ਰਭ ਸੰਤਨ ਭਗਤ ਆਲੋ ਸਿਆਣ ਕਛ ਨਹੀਂ ਨਾਈ ਕਛ ਕਾਲ ਭਰਮ ਪੈ ਰੱਖੋ ਮੋਹ ਤੇ ਕਾਟੋ ਜਮ ਜਾਲ
बिनो करो करना पते पिता प्रतपाल गुण गावो तेरे सासंग नान सुख साल बलावल महला पंजवा कीता लुड़े सो करे तुझ बिन कछ नाहे प्रताप तुम्हारा देख है जमदूत छड़ जाए तुमरी कृपा दे छोटिए बिन सहे हमेव सर्व कला सम्राट प्रभुरे गुरुदेव राव खोज खोज खोजिया नामे बिन कूर जीवन सुख सब साध संग प्रभ मनसा पूर जित जित लाभ तित लगे श्याण सब जाली जत कर तुम प्रभुरो मेरे दीन दयाली सब कर तुम ते मांगना बड़ भागी पाए नानक के दास प्रभु गुण गाए बलावल मल्ला पंजवा सा संगत के वासवी कलमल सब नसना प्रभ छेती रंग रात्या ताते गर्भ नगर सुना नाम कैद गोविंद का सूची पे रसना मन तन निर्मल होई है गुरखा जप जप ना रहा हरा चाह त्रापया मन रस लै हसना बुद्ध प्रकाश प्रगट पई उल्ट कमल बेक्षना शीतल शां संतोख होए साबू जी तृष्णा दध तावत मिट गए निर्मल थान बसना राखना हरे राख्या भय ब्रह्म पछना नाम धन नानक सुखी पेक्षा दसना बलावल महला पंजवा पानी पखा पिछ दास के तब हो निहाल राज मिलक सरदारियां अग्नि में जाल संतना का शोरा ते चानी लाग माया तारी छत्रपा तिन सौ उठो ते आग्रहाऊ संतर का दाना रूखा सो सरवण धान ग्रह शाक्त शक्ति प्रकार ते बिखु समान भक्त जना का लूगरा उड़ नगन हो शाक्त सिर पाओ रेशमी पैत पद कोई से शाक्त सुमुख जो रहे अद भी छो टूटे हर जन की सेवा जो करे तू ते छूटे सब तू ते हुआ बन तो डाई दस बेटे साधका नानक गुण गाई बलावल महला पंजवा सरवी सुनो हर हर हरे ठाकर जस गावो संत चरण कर शीस तार हर नाम ते आवो कर कृपा दयाल प्राव ए निध सिद्ध पावो संत जन की रेणका लै माथे लावो राव नीच ते नीच अद नीच होय कर बिनो बलावो पाम लो आप ते आग संत संग समावो सास सास न विसरे अन कते न तावो सफल दासन गुर भेटिए मान मोह मटावो शासन तो दया धर्म शिकार बनावो सफल सुहागन नानक अपने भरा भाव बलावल महला पंजवा टल वचन साधु जना सामै प्रगटाया जशन हुआ साध संगत इस भेटे यार आया ये प्रतीत गोविंद की जाप हर सुख पाया अनक बातां सब कर रहे कुर कर लै आया राव सन परे की राखदा नाई सरसाया करम भूमर नाम बोए औसत दुल पाया अंतर जामी आ प्रभ सब करे कराया पद प्रीत घने करे ठाकुर वरदाया मत भूलो मनुख जन माया परमाया अनंत स्वराग से ही जो प्रभ पराया बलावल महला पंजवा माटी ते जिन साजिया कद लभ दे अनक छिद्र मन में ठके निर्मल धटे क्यों बिसरै प्रभ मने ते जिसके गुण ए प्रभ ताज रचे से जे आंसों सोलिए रलिए खेराओ सिमरहो सास सास मत बिलम करे छोट प्रवान प्राव सिंह रचो तज कूड़े ने ये नानक एक बार अंकिए उसिए कर सेवा ते पार गुरते मतले ऊचे ते ऊचा बड़ा सब संग बने दास दास को दास रा नान कर ले बलावल मल्ला पंजवा एक टेक गोविंद के त्यागी मन आस सब सम्राट प्रपून गुरतास जन का नाम दा है प्रभ सानी पाए परमेश्वर का आसरा संतन मन माए राव आप रखे आप देव सी आप हेवत पारे दीन दयाल कृपा ने सास सास समारे काना और जो कार्या साई बड़ी आई गुरपुरी अवदेश सुख सुख खस मर जाई चेतन दे सागंत ताज जन हुकम बजाता मैं बसे न छोड़ जाए नानक रंग राता बलावल मल्ला पंजवा महा ताव ते भई शांत पास प्राप नाठी अंध कूप ते मैं काल ते काडे दे हथे अंध कूप मैं गलत थे काडे दे हथे हमारे साज नाम उनकी रेड जिन भेड़ तो सुखी जी दान दे रा प्रभु ला लिखिया मिलिया अभी आए बस संग हर साध के पूर्ण साई रंग रूप चलने दिन आया सुपने का सुपना पया सुपने का सुपना पया संग चलिया कमाया कन कारण सम्राट प्रभु तेरी सनाई हर दिन सरैन नानक जे पेशा सब जाई बराबर मल्ला पंजवा जल ढोवो शीश कर कर पग पगला पगलावो बार जाओ लख बेरिया दस भेख जीवाओ करो मनोरथ मने माए अपने प्रभु दे पावो
ਜੋ ਸੋਨੀ ਸਾਧ ਕੇ ਵੀ ਟੁਲਾਵੋ ਰਾਮਤ ਗੁਣ ਸੰਤ ਬੋਲਤੇ ਸੁਣ ਮਨੇ ਪਲਾਵੋ ਵਾਰਾ ਸਮੈ ਸ਼ਾਂਤ ਰੇਵ ਥੋਏ ਚ ਵਿਖੇ ਜਲਮ ਬਜਾਵੋ ਜਾ ਭਗਤ ਕਰੇ ਸੰਤ ਮਨ ਲਈ ਤਿੰਨ ਮਹਿਲ ਹਰ ਗਾਵੋ ਕਰੋ ਨਮਸਕਾਰ ਭਗਤ ਜਨ ਧੂਰ ਮੁਖ ਲਾਓ ਤੈ ਜਪੋ ਨਾਮ ਇਹ ਕਰਮ ਕਮਾਓ ਨਾਨਕ ਪ੍ਰਭ ਬੇਨਤੀ ਹਰ ਸੰਤ ਸਮਾਓ ਰਾਮ ਮੱਲਾ ਪੰਜਵਾਂ ਆਯੁ ਸਾਗਰ ਸੋਈ ਤਰੇ ਜਵਾਰ ਗੁਣ ਗਾਇ ਸਾਧ ਸੰਤ ਕੇ ਸੰਗ ਵਸੈ ਬੁੱਢ ਭਾਗੀ ਪਾਈ ਸੁਣ ਸੁਣ ਜੀਵੈ ਦਾਸ ਤੂੰ ਬਾਣੀ ਜਨ ਆਖੀ ਪ੍ਰਗਟ ਭਈ ਸਲੋ ਮੈਂ ਸੇਵਕੀ ਰਾਖੀ ਰਾਗਨ ਸਾਗਰ ਤੇ ਕਾਢਿਆ ਪ੍ਰਭ ਚਲਨ ਬੁਝਾਈ ਅੰਮ੍ਰਿਤ ਨਾਮ ਜਲ ਸਾਂਝਿਆ ਗੁਰ ਪੈ ਸਾਈ ਜਨ ਮਨ ਦੋ ਕਾਠਿਆ ਪਰਾ ਸੋਕਾ ਥਾਨ ਪਾਇਆ ਕਾਟੀ ਸਿਰਕ ਭਰਾਮ ਹੋ ਕੀ ਆਪਣੇ ਭਰਾ ਪਾਇਆ ਮਤ ਗਈ ਜਾਣੋ ਰਖਸ਼ ਸਭ ਪ੍ਰਭ ਗਿਆ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਰਾਵਲ ਮਹਲਾ ਪੰਜਵਾ ਬੰਧਨ ਕਾਟਿਆ ਪ੍ਰਭ ਹੁਆ ਕਿਰਪਾਲ ਦੀਨ ਦਿਆਲ ਪ੍ਰਭ ਪਾਰਵਾ ਤਾ ਕਿ ਨਿਹਾਲ ਗੁਰੂ ਪੂਰੇ ਕਿਰਪਾ ਕਰੀ ਡਾ ਕਾਠਿਆ ਦੁਖ ਹੋ ਗਾ ਮਨ ਤਨ ਸ਼ੀਤਲ ਸੁਖੀ ਪਿਆ ਨਾ ਧਿਆਨ ਯੋਗ ਰਹਾਉ ਔਖਦ ਹਰਿ ਕਾ ਨਾਮ ਹੈ ਜਿਤ ਰੋਗ ਨਾ ਵਿਆਪੇ ਸਾਧ ਮੰਤਰ ਹਿਤੇ ਫਿਰ ਦੁਖ ਨਾ ਜਾਪੇ ਹਰ ਹਰ ਹਰ ਜਾਪੀ ਅੰਤਰਲੇ ਵਲਾਈ ਕਿਰਪਾ ਕਰੇ ਸੋਧੋ ਸਾਧੁ ਸੁਨਾਈ

ਗੁਰਪੁਰਾ ਜੇ ਭੇਟਿਆ ਤਾਂ ਕਿ ਸੋ ਪਰਮੇਸ਼ ਮਾਨ ਕੇ ਮਤ ਤਿਆਗ ਸੁਣਿਆ ਉਪਦੇਸ਼ੋ ਸਿਮਰ ਸਿਮਰ ਸਿਮਰੀਆ ਤਾਂ ਕਿ ਸੋ ਪਰਮੇਸ਼ ਮਨ ਕੇ ਮਤ ਤਿਆਗ ਸੁਣੀ ਉਪਦੇਸ਼ ਸਿਮਰ ਸਿਮਰ ਸਿਮਰੀਏ ਸੋ ਪ੍ਰਗਤ ਤਾਰ ਮਨ ਤੇ ਕਰੋ ਵਿਸ਼ੇ ਸੋ ਪ੍ਰਗਤ ਪਾਰ ਚਰਨ ਕਮ ਸਿਮ ਰੰਗ ਲਗਾ ਚੁਰ ਗੁਰਦੇਵ ਜਾ ਖੋ ਕਰ ਕਿਰਪਾ ਕਰੋ ਪ੍ਰਾਪਤ ਤਾਂ ਖੋ ਲਾਵੋ ਸੇਵ ਨਿਤਨਦਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਨਿਸ਼ੇ ਪ੍ਰਭ ਪਰਮਾਨੰਦ ਬਲਾਵਲ ਮੱਲਾ ਪੰਜ ਵਾਰ ਤ੍ਰਿਸ਼ਨ ਬੁਝੇ ਮਮਤਾ ਗਈ ਨਾਠੇ ਪੈ ਪਰਮਾ ਤਿਤ ਪਾਈ ਅਨੰਦ ਭਇਆ ਗੁਰ ਕੀਨੇ ਧਰਮਾ ਗੁਰਪੂਰਾ ਰਾਧਿਆ ਬਿਨਸੀ ਮੇਰੀ ਪੀਰ ਤਨ ਮਨ ਸਭ ਸੀਤਲ ਪੈ ਪਾਇਆ ਸੁਬੀਰ ਆਉ ਸੋਭ ਤਾਰ ਜਪ ਜਾ ਗਿਆ ਵੇਖਿਆ ਬਿਸਮਾਦ ਪੀ ਅਮਰਤਾ ਸਿਆਤਾ ਕਾਚਰ ਸਵਾਦ ਆਪ ਮੁਕਤ ਸੰਗੀਤਾਰੇ ਕੁੱਲ ਕੁਟਾਂ ਬਧਾਰੇ ਸਫਲ ਸੇਵਾ ਗੁਰਦੇਵ ਕੀ ਨਮ ਦਰਬਾਰੇ ਨੀ ਜਨਾਥ ਜਾਣ ਮੈਂ ਨਿਰਗੁਣ ਗੁਣ ਹੀਣ ਨਾਨਕ ਉਪ ਕਿਰਪਾ ਭਈ ਦਾਸ ਆਪਣਾ ਕੀਨ ਬਲਾਵਲ ਮੱਲਾ ਪੰਜਵਾ ਹਰ ਭਗਤਾਂ ਕਾ ਆਸਰਾ ਨਹੀਂ ਠਾਓ ਤਾਂ ਜਵਾਨ ਪਰਿਵਾਰ ਧਨ ਪ੍ਰਾਪਤ ਤਾਂ ਕਾ ਨਾਓ ਕਰ ਕਿਰਪਾ ਪ੍ਰਾਪਣੀ ਆਪਣੇ ਦਾਸ ਰੱਖ ਲਏ ਨਿੰਦਕ ਨਿੰਦਾ ਕਰ ਪਚੇ ਜਮ ਕਾਲ ਗ੍ਰਸੀ ਰਾਓ ਸ਼ਾਂਤਾ ਧਿਆਵਣਾ ਦੁਸ਼ਕੋ ਨਾਏ ਆ ਗਏ ਕਿਸੇ ਆ ਗਏ ਬੇਨਤੀ ਰਵਿਆ ਸਭ ਥਾਂ ਇੱਕ ਤਬਰਾਤ ਨੇ ਉਹ ਸੁਣੀ ਭਗਤ ਦੀ ਬਾਣੀ ਸਗਲਗਤ ਕਦੋਸ ਕੰਡ ਕੰਡ ਕੀਏ ਜਾਣ ਲਈਏ ਮਾਨੀ ਸਤ ਵਚਨ ਨਾਨੇ ਕਹੇ ਪ੍ਰਗਟ ਸਾ ਮਾਏ ਪ੍ਰਭ ਕਹਿ ਸੇਵ ਸਨ ਪ੍ਰਭ ਤਿੰਨ ਕੋ ਭਉ ਨਾਏ ਬਲਾਵਲ ਮੱਲਾ ਪੰਜਵਾ ਬੰਧਨ ਕਾਟੇ ਸੋ ਪ੍ਰਭ ਜਾ ਕੇ ਕਲਾਸ ਅਵਰ ਕਰਮ ਨੇ ਛੁਟੇ ਰਾਖੋ ਅਰ ਨਾਥ ਤੋਸ ਨਾਥ ਮਾਧਵੇ ਬੁੰਦਿਆਲ ਛੁਟਿਆ ਸੰਸਾਰ ਤੇ ਰਾਖੇ ਕੋ ਪਾਲਾਓ ਆਸਾ ਪਰਮ ਬੇਕਾਰ ਮੋ ਇਨ ਮੈਂ ਲੁਭਾਨਾ ਝੂਠ ਸਮਗਰੀ ਮਨ ਵਸੀ ਪਾਰ ਬਣਾਵਣਾ ਜਾਣਾ ਪਰਮ ਜੋਤ ਪੂਰਨ ਪੁਰਖ ਸਾਹਿਬ ਜੀ ਤੁਮਾਰੇ ਜੋ ਤੁਰਾ ਕੇ ਤਿਉ ਰਾਮ ਪ੍ਰਭ ਗੰਭਾਰੇ ਕਾਨ ਕਾਨ ਸਮਾਪਤ ਦੇ ਆਪਣਾ ਨਾਉ ਨਾਨਕ ਕਰੀਏ ਸਾਸੰਗ ਹਰਾ ਗੁਣ ਗਾਉ ਬਲਾ ਬਲ ਮਹਲਾ ਪੰਜਵਾ ਕਵਨ ਕਵਨ ਨੇ ਪਤਰਿਆ ਤੁਰੀ ਪ੍ਰਤੀਤ ਮਾਂ ਮੁਨੀ ਹੋਇਆ ਨਰਕੀ ਰੀਤ ਮਨ ਖੋਟਾ ਤੇਰਾ ਨੇ ਵਿਸ਼ਾ ਤੂੰ ਮਾਂ ਦਮਾਦਾ ਖਰਗਾ ਪੈਕਰ ਤੋਂ ਛੋਟੇ ਜੋ ਪਰਲਾ ਦਾਰਾ ਜਾ ਤੋ ਸਾਂਝਵ ਤੁਮ ਕੰਡੇ ਜਮ ਕੇ ਦੁਖ ਡਾਂਡ ਸਿਮਰੇ ਨਾਈ ਜੋ ਦੁਖ ਨਾਜੇ ਭਾਂਡ ਹਰ ਸੰਗ ਸਾਈ ਮਾਂ ਮੀਤ ਤੇ ਸੋ ਤੇਰਾ ਭੇਤ ਬੀਤਾ ਪੰਜ ਪਟਵਾਰੀ ਉਪ ਪਟਵਾਰ ਵੀ ਉਪਜੋ ਮਹਾਖੇਦ ਨਾਨਕ ਤਨ ਸੰਤ ਸਨਾਗਤੀ ਜਿਨ ਮਨ ਬਸ ਕੀ ਨਾ ਤਨ ਤਨ ਸਰਬਸਿਆ ਪਣਾ ਪ੍ਰਭ ਜਨ ਕੋ ਦੀਨਾ ਬਲਾਵਲ ਮੱਲਾ ਪੰਜਵਾ ਉਦਮ ਕਰਤ ਅਨੰਦ ਪਿਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੁਣ ਕਾ ਪੁਨ ਵਿਚਾਰ ਚੰਨ ਕਮਲ ਗੁਰ ਕੇ ਜਾਤਾ ਜਪ ਜੀਵਾ ਪਰਮ ਰਾਤ ਮੁਖਮਤ ਬੀਮਾ ਰਾਉ ਜੀ ਸਭ ਸੰਸਦੀ ਵਸੈ ਸਭ ਕਿਵੇਂ ਲੋਚ ਪਰ ਵਿਕਾਰ ਨਿਸ਼ਚਿਤ ਦੇ ਨਾਹੀ ਕਛ ਪੋਚ ਧਨ ਸੋ ਥਾਨ ਵਸੰਤ ਧਨ ਜਾ ਜਪੀ ਰਾਮ ਕਦਾ ਕੀਰਤਨ ਹਾਰ ਯਾਤ ਘਣਾ ਸੁਖ ਸਾਧ ਵਿਸਰਾਮ ਮਨ ਤੇ ਕਦੇ ਨੇ ਵਿਸਰੇ ਨਾਥ ਕੋ ਨਾਥ ਨਾਗ ਭਸ ਨਾਗ ਦੀ ਜਾ ਕੇ ਸਭ ਕੁਛ ਯਾਦ ਬਰਾਬਰ ਮੱਲਾ ਪੰਜ ਜਿੰਦੂ ਬੰਦ ਗੱਲ ਛੋਟਿਆ ਆਪਣ ਸੁਖਮੇ ਪਾਇਆ ਸਦਾ ਸਿੰਘ ਚੰਦ ਅਰਵਿੰਦ ਸੀਤਲ ਉਤਾਇਆ ਜੀਵ ਤੇ ਆਤਮਾ ਮੋਇਆ ਕਿਸ ਕਾਮਨਾ ਹੋਵੇ ਜਿਹਨੇ ਰਚਨ ਚਾਇਆ ਸੋ ਕਹੁ ਤੇ ਸੋ ਰੰਗ ਲਾਵੇ ਰਾਹੁ ਰੇ ਪ੍ਰਾਣੀ ਸੰਸੀਤ ਕਰਤਾ ਕਰੇ ਕਾਮ ਤੇ ਗਾਡੇ ਕੀ ਤੇ ਹਾਸੇ ਕਰੇ ਟੂਟਾ ਲੈ ਗਾਂਡੇ ਅੰਡੇ ਜੇ ਦਾ ਸੇਤਾ ਜੋਤ ਭੁਜਾ ਪ੍ਰਾਪ ਕੀ ਕਹਿਤ ਕਹਿਤ ਕਮਾਉਣ ਸਰ ਫਲ ਰਵੀ ਹੈ ਹਰ ਨਿਰਤ ਦੇ ਕਿਸ਼ਨ ਹੋਣਾ ਸਰਨ ਪ੍ਰਭ ਸਾਧ ਮੋਹ ਮਗਨ ਖੂਬ ਅੰਧ ਦੇ ਨਾਨਕ ਗੁਰ ਕਾਢ ਬਲਾਵਲ ਮੱਲਾ ਪੰਜਵਾ ਖੋਜ ਖੋਜ ਮੈਂ ਫਿਰਾ ਖੋਜ ਵਨ ਥਾਨ ਅਸ਼ਲ ਅਸ਼ੇਦ ਭੇਦ ਪ੍ਰਭ ਪ੍ਰਭ ਐਸੇ ਭਗਵਾਨ ਕਵ ਦੇਖੋ ਪ੍ਰਭ ਆਪਣਾ ਆਤਮ ਕੇ ਰੰਗ ਸਾਗਨ ਤੇ ਸੁਪਨਾ ਭਲਾ ਬਸਿਆ ਪ੍ਰਭ ਸੰਗਰਾਵ ਬਾਨਿਆ ਸੁਣ ਸਾਤਰ ਸੁਣੋ ਦਸਮੀ ਪਿਆਸ ਰੂਪ ਨਾ ਦੇਖਣਾ ਪੰਜ ਤਾਰ ਠਾਕੁਰ ਅਵਨਾਸ ਹੋ ਸਰੂਪ ਸੰਤਨ ਕਹੇ ਵਿਲੇ ਜੁਗੀ ਸਰਕਾਰ ਕਿਰਪਾ ਜਾ ਕਮਲੇ ਧੰਨ ਧੰਨ ਤੇ ਈਸ਼ਰ ਸੂ ਅੰਤਰ ਸੋ ਬਾਰੇ ਵਿਸਿਤ ਪਰਮਾ ਨਾਨਕ ਤਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ ਬਲਾਵਲ ਮੱਲਾ ਪੰਜਵਾ ਜੀ ਜਨ ਸੋ ਪ੍ਰਸੰਨ ਪੈ ਦੇ ਪ੍ਰਭ ਪ੍ਰਤਾਪ ਕਰ ਜੋ ਤਾਰਿਆ ਸੁਕਰਾਰ ਆਪ ਕਰਿਆ ਹਰ ਆਪ

ਜਿਨ ਧਰਮ ਆ ਧਰ ਕਾਮ ਮੋਗ ਜਿਤਨੇ ਵਾਰ ਭਦਰਾ ਦੇ ਕ੍ਰਾਂਗੁਣ ਗੋਪਾਲ ਰਾਮਨਾ ਤਾਂ ਸਾਚਿਆ ਜਾਗਾ ਨਹੀਂ ਸਵਾਰ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਗੁੜਿਆਈ ਨਾਨਕਾ ਤਰਾ ਪਾਈ ਬਿਆਨ ਗੁਸਾਈ ਮਲਾ ਮਲਾ ਪੰਜ ਵਾਰ ਸਿਮ ਸਿੰਘ ਪੂਰਨ ਪ੍ਰਭੂ ਕਾਜ ਬੈਰਾ ਕੋ ਧਰ ਭਗਤਾ ਵੇ ਸੰਤ ਮੇ ਪਾਸ ਰਾਵਿਗਨਾ ਕੋ ਲੱਗਦਾ ਕਿਰਪਾ ਦਾਸ ਖਵਾਲਾ ਗੋਵਿੰਦ ਰਾਜ ਭਗਤਨ ਕੀ ਰਾਸ ਤੋਟਨਾ ਵੇ ਕਦੇ ਮੂਲ ਪੂਰਨ ਭੰਡਾਰ ਚੰਦ ਕਮਲ ਮੰਤਾ ਨੂੰ ਬਸੇ ਪ੍ਰਭਾ ਗੁਣ ਭਾਰ ਵਾਸ ਘੁਮਾਵ ਸਾਹਿਬ ਸੁਖੀ ਗਏ ਉਹਨਾਂ ਦਿਸ਼ੇ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗਦੀਸ਼ ਜੈ ਜੈ ਕਰ ਸਭੇ ਕਰੇ ਸਚ ਥਾਨ ਸੁਹਾਇਆ ਜਬ ਨਾਨਕ ਨਾਮ ਧਾਨ ਸੁਖ ਪੂਰਾ ਗੁਰ ਪਾਇਆ ਬਲਾਵਲ ਮਹਲਾ ਪੰਜਵਾ ਹਰ ਹਰ ਹਰ ਰਾਧੀ ਹੋਈ ਰੋਗ ਰਾਮਚੰਦ ਕੀਲਾ ਠਗਾ ਜਨ ਮਾਰਿਆ ਰੋਗ ਰਾਓ ਗੁਰਪੂਰਾ ਹਰ ਜਾ ਪੀ ਨਿਰਗੀ ਕੇ ਭੋਗ ਸਾਧ ਸੰਗਤ ਕੇ ਬਾਹਰ ਨੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਏ ਵਿਨਸੇ ਵਿਯੋਗ ਨਨਕਾ ਸੁਨਾਤੀ ਕਨਕਾਂ ਜੋਗ ਰਾ ਬਲਾਵਲ ਮਹਲਾ ਪੰਜਵਾ ਦੋ ਪਦੇ ਕਰ ਪੰਜ ਮਾਏ ਕੋ ਓਂਕਾਰ ਸਤਿਗੁਰ ਪ੍ਰਸਾਦ ਵਰਤਿਆ ਸਭ ਤਿਆਗਿਆ ਦਾਰੂ ਨਾਮ ਲਿਆ ਤਾ ਪਾਪ ਸਾ ਮਿਟੇ ਰੋਗ ਸੀਤਲ ਮਨ ਪਿਆ ਗੁਰਪੁਰਾ ਰਾਧਿਆ ਸਗਲਾ ਤੋਂ ਗਿਆ ਰੱਖਣਾਰੇ ਰੱਖਿਆ ਆਪਣੀ ਘਰ ਮਾਇਆ ਰਾਵ ਮਹਾਂਭਗਤ ਪ੍ਰਾਪਤ ਕਾਢਿਆ ਪਕੀਨਾ ਅਪਣਾਇਆ ਸਮਾਤਾ ਸੁਖੀ ਨਾਨਕ ਨਰੇ ਪਿਆ ਬਲਾ ਮੱਲਾ ਪੰਜਵਾ ਕਰ ਧਰਮਾ ਤਿਗ ਥਾਪਿਆ ਨਾਮ ਦੀਨੋ ਦਾਨ ਸਫਲ ਸੇਵਾ ਪਰਮ ਕੀਤਾ ਕੀ ਨਿਹਾਨ ਆਪੇ ਪ੍ਰਭ ਰੱਖਦਾ ਭਗਤ ਨਿਹਾਨ ਜੋ ਜੋ ਚਿਤਵਾ ਸਾਧ ਜਨ ਸੁਲੇਤਾ ਮਾਂ ਰਾਹੁ ਸਨ ਪਰੇ ਗੁਰ ਚਰਨਾਰ ਬਿੰਦ ਜਨ ਪ੍ਰਭ ਕੇ ਪ੍ਰਾਣ ਸਹਿ ਸੁਭਾਈ ਨਾਨਕ ਮਿਲੇ ਜੋਤੀ ਹੋ ਸਮਾਨ ਬਲਾਵਲ ਮਹਲਾ ਪੰਜਵਾ ਜਨ ਕਮਲ ਕਾ ਸ਼ਰਾਦੀ ਨੂੰ ਪ੍ਰਭ ਪ੍ਰਸ਼ਨਾਥ ਜਨ ਪਰੇ ਥਾਕਾ ਸਤ ਪ੍ਰਤਾਪ

ਜੀਵਨ ਸਾਹ ਸਮਾਗੈ। ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਪਾਗੇ, ਰਾਮ ਨਾਮ ਜੋ ਜਨ ਜਪੇ ਅੰਨ ਸਲ ਜਾਗੇ, ਤੰਤ ਮੰਤ ਨੇ ਜੋਈ ਚਾ ਨਾ ਲਾਗੈ ਰਾਉ। ਕਾਮ ਕ੍ਰੋਧ ਮਦ ਮਾਨ ਮੋਹਨ ਸਿਰ ਰਾਗੈ, ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨ ਆਗੈ, ਬਲਾਵ ਮਹਲਾ ਪੰਜਵਾ। ਜੀ ਜੁਗਤ ਬਸ ਪ੍ਰਭੂ ਕੇ ਜੋ ਕਹੇ ਸੋ ਕਰਨਾ, ਪਏ ਪ੍ਰਸੰਨ ਕੋ ਪਾਰ ਆਏ ਭੋਗਜ ਨਹੀਂ ਕਰਨਾ, ਦੁੱਖ ਨਾ ਲਾਗੇ ਕਦੇ ਤੁਧ ਪਰ ਰੰਗ ਚਿਤਾਰੇ ਚਮਕਾਂ ਕੰਢੇ ਨਾ ਵੀ ਗੁਰਸਿੱਖ ਪਿਆਰੇ ਰਾਉ। ਕਨ ਕਨ ਸਮਰਾਤ ਨੇ ਹੋਰ ਨਾਨਕ ਪ੍ਰਭ ਸੁਨਾਦੀ ਸਾਚਾ ਮੰਜੋਰ, ਬਲਾਵ ਮਹਲਾ ਪੰਜਵਾ। ਸਿਮਰ ਸਿੰਘ ਪ੍ਰਭ ਆਪਣਾ ਨਾਠਾ ਦੁਖਾਓ, ਵਿਸ਼ਰਾਮ ਪਾਏ ਮੇਰੇ ਸਾਧ ਸੰਗਤਾ ਤੇ ਬੋਲ ਨਾ ਤਾਓ, ਬੁਲਾਰੀ ਗੁਰ ਆਪਣੇ ਚਰਨ ਬਲ ਜਾਓ, ਆਨੰਦ ਸੁਖ ਮੰਗਲ ਬਣੇ ਭੇਦ ਗੁਣ ਗਾਓ ਰਾਓ, ਕਥਾ ਕੀਰਤਨ ਰਾਗ ਨਾਦ ਤੁਨੇ ਬਣ ਸੁਹਾਓ, ਨਾਨਕ ਪ੍ਰਭ ਸੁਹਾਓ ਪ੍ਰਸੰਨ ਪਏ ਬਾਣ ਬਲ ਪਾਓ, ਬਲਾਵਰ ਮਹਲਾ ਪੰਜਵਾ। ਦਾਦਰੇ ਕੀ ਬੇਨਤੀ ਰਿਤ ਕਰ ਪ੍ਰਕਾਸ਼, ਤੁਮਰੀ ਕਿਰਪਾ ਤੇ ਪਰਮਨ ਦੁਖਣ ਕੋ ਨਾ, ਚੰਨ ਕਮਲ ਕਾ ਸਰਾ ਪ੍ਰਭ ਪੁਰਖ ਗੁਣ ਤਾਸ, ਕੀਰਤਨ ਨਾਮ ਸਿਮਤ ਰਹੋ ਜਬਲਾ ਘਟ ਸਾਸ ਰਾਓ, ਮਾਤ ਪਿਤਾ ਵਨ ਤੂੰ ਹੈ ਤੂੰ ਸਭ ਨਿਵਾਸ, ਨਾਨਕ ਪ੍ਰਭ ਸੁਨਾਤੀ ਜਾ ਕੋ ਨਿਮਲ ਜਾਸ, ਬਲਾਵਲ ਮਹਲਾ ਪੰਜਵਾ। ਸਭ ਸਿਧਾਰ ਗਾਈਏ ਸਭ ਭਲਾ ਮਨਾਵੇ, ਸਾਹ ਸਦ ਮੁਕਤੇ ਕਹੇ ਸੁਣ ਦਾਸ ਮਲਾਵੇ, ਸੁਖ ਸਹਿਜ ਕਲਿਆਣ ਰਸ ਪੂਰੇ ਗੁਰ ਕੀਨ, ਜੀ ਸਗਲ ਦਿਆਲ ਪਏ ਹਰ ਨਾਮ ਚੀ ਰਾਓ। ਪੂਰੇ ਸਰਬੱਤਰ ਮੈਂ ਪ੍ਰਗੁਣ ਗਹੀਰ, ਨਾਨਕ ਭਗਤ ਆਨੰਦ ਮੈਂ ਭੇਗ ਪ੍ਰਭ ਕੀ ਧੀਰ, ਬਲਾਵ ਮਹਲਾ ਪੰਜਵਾ। ਅਰਦਾਸ ਸੁਣੀ ਦਤਾਰ ਪ੍ਰਭੂ ਕਿਰਪਾਲ, ਰੱਖ ਲਈਆ ਆਪਣਾ ਸੇਵਕ ਮੁਖ ਨਿੰਦਕ ਸ਼ਾਰ, ਤੁਝੇ ਨਾ ਜੋਏ ਕੋ ਮੀਤ ਜਨ ਤੂੰ ਗੁਰ ਕਾ ਦਾਸ, ਪਰਮਾ ਤੂੰ ਰਾਖਿਆ ਦੇ ਆਪਣੇ ਹਾਥ ਰਾਓ, ਜੀਨ ਕਾ ਦਾਤ ਹੈਗਾ ਵੀ ਆਨੇ ਹੋ, ਨਾਨਕ ਬਿਨਾਤੀ ਆ ਮੈਂ ਤੇਰਾ ਜੋਰ, ਬਲਾਵਲ ਮਹਲਾ ਪੰਜਵਾ। ਮੀ ਤੁਮਾਰੇ ਸਾਜਨਾ ਰਾਖੇ ਗੋਬਿੰਦ, ਨਿੰਦਕ ਮਿਤ ਹੋਏ ਗਏ ਤੁਮ ਹੋ ਨਚਿੰਦ ਰਾਓ, ਸਗਲ ਮਨੋਰਥ ਪ੍ਰਾਪ ਕੀਏ ਭੇਟੇ ਗੁਰਦੇਵ, ਜੈ ਜਾ ਘਰ ਜਗਤ ਮੈਂ ਸਫਲ ਜਾਗੀ ਸੇਬ, ਪੂਜ ਭਰ ਗੰਤ ਸਾਹਰ ਸਭ ਜੀ ਜਿਸ ਹਾਥ, ਨੰਗ ਸੋ ਨਾਨਕ ਪ੍ਰਭ ਸਰਨਾਗਤੀ ਜਤ ਕਦ ਮੇਰੇ ਸਾਥ, ਬਲਾਵਲ ਮਹਲਾ ਪੰਜਵਾ। ਗੁਰਪੂਰਾ ਰਾਧਿਆ ਹੋਈ ਕਿਰਪਾਲ, ਮਾਰਗ ਸੰਤ ਬਤਾਇਆ ਦੂਤੇ ਜਮ ਜਾਲ, ਦੁੱਖ ਭੂ ਸਾਂਸਾ ਮਿਟਿਆ ਗਾਤ ਪ੍ਰਭ ਨਾਮ, ਸਹਿ ਸੁਖ ਨੰਦ ਰਸ ਪੂਰਨ ਸਾਹਿਬ ਕਾਮਰਾਵ, ਜਲਨ ਭੁਜੀ ਸ਼ੀਤਲ ਭੈ ਰਾਖੇ ਪ੍ਰਭਾਵ, ਨਾਨਕ ਪ੍ਰਭ ਸਰਨਾਗਤੀ ਜਾਗਾ ਬੜ ਪ੍ਰਤਾਪ, ਬਲਾਵਲ ਮਹਲਾ ਪੰਜਵਾ। ਧਤ ਸੁਹਾ ਵੀ ਸਫਲ ਥਾਨ ਪੂਰਨ ਪੈ ਕਾਮ, ਭਉ ਨਾਠਾ ਭਰਮ ਮਿਟ ਗਿਆ ਰਵਿਆ ਨਿਦਰਾਮ, ਸਾਜਨਾ ਕੇ ਸੰਗ ਬਾਤ ਸੁਖ ਸਹਿਜ ਵਿਸਰਾਮ, ਸਾਈ ਘੜੀ ਸੁਲੱਖਣੀ ਸਿਮਰ ਤਾਰ ਨਾਮ ਰਾਉ, ਪ੍ਰਗਟ ਪੈ ਸੰਸਾਰ ਮੈਂ ਫਿਰ ਤੇ ਪੈਨਾਮ, ਨਾਨਕ ਸੁਨਾਗਤੀ ਘੱਟ ਘੱਟ ਸਭ ਜਾਨ, ਬਲਾਵਲ ਮਹਲਾ ਪੰਜਵਾ। ਰੋਗ ਮਿਟਾਇਆ ਪ੍ਰਭ ਉਪਜਿਆ ਸੁਸ਼ਾਂਤ, ਬੜ ਪ੍ਰਤਾਪ ਆਚਰ ਜਰੂਰ ਪਰ ਕਿੰਨੀ ਦਾਤ, ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਅੰਤਰ ਕੀ ਸੁਨਾਗਤੀ, ਜੋ ਸਦਾ ਸਹਾਈ ਰਾਉ, ਵਿਅਸਤੀ ਕਦੇ ਨਾ ਹੋ ਬਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਦਾਸ, ਬਲਾਵਲ ਮਹਲਾ ਪੰਜਵਾ। ਮਰ ਮਰ ਜਨਮੇ ਜਨ ਬਿਸਰਿਆ ਜੀਵਨ ਕਾ ਦਾਤਾ, ਪਰ ਰਾਮ ਜਨ ਸੇਵਿਆ ਤਾਂ ਨਗਰਾਤਾ, ਸ਼ਾਂਤ ਸਹਿਜ ਆਨੰਦ ਘਣਾ ਪੂਰਨ ਭਈਆ, ਸੁਖ ਪਾਇਆ ਸਾਧ ਸੰਗ ਸਿਮਤ ਗੁਣ ਦਾਸ ਰਾਉ। ਸੁਣ ਸੁਆਮੀ ਅਰਦਾਸ ਜਨ ਤੁਮੇ ਅੰਤਰ ਜਾਮੀ, ਥਾਂ ਥਾਂ ਤਰਾਵ ਰਾਏ ਨਾਨਕੇ ਸੁਆਮੀ, ਬਲਾਵਲ ਮਹਲਾ ਪੰਜਵਾ। ਤਾਤੀ ਵਾਹ ਨਾ ਲਗਾਈ ਪਰ ਸਰਨਾਈ, ਚੌਗਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ, ਸਤਿਗੁਰੂ ਪੂਰਾ ਭੇਟਿਆ ਜਨ ਮੰਤ ਪੜਾਈ, ਰਾਮ ਨਾਮ ਖੁਦੀ ਆਈ ਕਾਲ ਵਿਲਾਈ ਰਹਾਉ। ਰੱਖ ਲਈਏ ਤਾਂ ਰੱਖਣਾ ਸਭਿਆ ਮਿਟਾਈ ਕੋ ਨਾਨਕ ਕਿਰਪਾ ਭਈ ਭਰਾ ਭੈ ਸਾਈ, ਬਰਾਵਨ ਮਹਲਾ ਪੰਜਵਾ। ਆਪਣੇ ਬਾਲਕਾ ਪ੍ਰਖਿਣ ਪਰ ਵਾਂਗੁਰ ਦੇਵ ਸੁਖ ਸ਼ਾਂਤ, ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾਉ। ਭਗਤਾਂ ਕੀ ਬੇਨਤੀ ਸੁਣੀ ਪ੍ਰਭਾਪ, ਰੋਗ ਮਿਟਾਏ ਜਵਾਲੀਆਂ ਜਾਕਾ ਬੜ ਪ੍ਰਤਾਪ, ਦੁੱਖ ਮਾਰੇ ਬਖਸ਼ਣ ਆਪਣੀ ਕਲ ਧਾਰੀ, ਮਨ ਵਾਂਝ ਫਲ ਦਿੱਤੀਆਂ ਨਾਨਕ ਬਲਹਾਰੀ। ਰਾਗ ਬਲਾਵਨ ਮਹਲਾ ਪੰਜਵਾ, ਚੌਪ ਦੇ ਦੁੱਖ ਦੇ ਘਰ ਛੇਵਾਂ, ਏ ਕੋ ਅੰਕਾਰ ਸਤਿਗੁਰ ਪ੍ਰਸਾਦ, ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਖਤ ਗੀਤ ਨਾਦ ਗੁਣ ਧੁਨ ਗਾਵਤ, ਬੋਲਤ ਬੋਲ ਹੋ ਜਾਏ ਰਹਾਉ। ਸੇਵਤ ਸੇਵ ਸੇਵ ਸਾਧ ਸੇਵ ਸਦਾ ਕਰੋ ਕਿਰਤਾਏ, ਅਭੈ ਦਨ ਭਾਵ ਪੁਰਖ ਦਾਤੇ, ਮੇਰੇ ਸੰਗਤ ਹਰ ਗੁਣ ਗਾਏ, ਰਸਨਾ ਅਗੈ ਅਗੈ ਗੁਣ ਰਾਤੀ, ਨੈਣ ਦਸ ਰੰਗ ਲਾਏ, ਹੋ ਕਿਰਪਾਲ ਦੀਨ ਦੁੱਖ ਭੰਜਨ ਮੋਹੇ ਚਨ ਦੇ ਵਸਾਏ, ਸਭੂ ਤਲ ਤਲ ਸਭ ਪਰੇ ਦਿਰ ਦਿਠਾਏ, ਭਗਵਾਨ ਖੋਏ ਖੋਏ ਖੋਈ ਖੋਈ, ਹੋ ਮੋਕੋ ਸਤਿਗੁਰ ਮੰਤ ਦੜਾਇਆ, ਤੋਲੋ ਤੋਲੋ ਤੋਲਣਾ ਤੁਲੀਏ, ਭਗਤ ਬਚਲ ਕਿਰਪਾਏ, ਜੋ ਜੋ ਸਨ ਪ੍ਰਯੋਗ ਨਾਨਕ ਭੈ ਦਾਨ ਪਾਏ, ਬਲਾਵਲ ਮਹਲਾ ਪੰਜਵਾ। ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ, ਨਮਸਕਾਰ ਡੰਡੋਤ ਵੰਦਨਾਨ ਬਾਹਰ ਜਾਉਂ ਬਾਰੇ ਰਾਉ, ਉਰਧ ਵੈ ਸੋਧ ਜਾਗਤੇ ਮਨ ਤੋਂ ਜਿਤਾਰੇ, ਸੂ ਦੂ ਕਿਸ ਮਨ ਕਿਵੇ ਥਾ ਤੋ ਜੀ ਆਗੇ ਸਾਰੇ, ਤੂੰ ਮੇਰੀ ਓਟ ਬਲ ਬਦ ਧਨ ਤੋਂ ਅਮੀ, ਤੂੰ ਮੇਰੇ ਪਰਿਵਾਰੇ ਜੋ ਤੁਮ ਕਰੋ ਸੋਈ ਭਲਾ, ਮੇਰੇ ਪੇਖ ਨਾਨਕ ਸੁਖ ਚੰਨ ਹਾਰੇ, ਬਲਾਵਲ ਮਹਲਾ ਪੰਜਵਾ। ਸੁਨੀਅਤ ਪ੍ਰਾਪਤ ਹੋ ਸਰ ਉਧਾਰਨ ਬਹੁ ਮਗਨ, ਪਤ ਸੰਗ ਪ੍ਰਾਣੀ ਐਸੇ ਮਨੇ ਵਸਾ ਨਰਾ, ਸਾਂਝ ਵਿਖਿਆ ਲੇਖ ਰਾਜ ਕਿੰਨੀ

ਮਹਲਾ ਪੰਜਵਾ ਸੰਤਨ ਕਹਿ ਸੁਣੀ ਪ੍ਰਭ ਕੀ ਬਾਤ ਕਥਾ ਕੀਤੇ ਨੰਦ ਮਗਲ ਧੁਨ ਪੂਰੇ ਦਿਨ ਸਾਰਾ ਤਰਾ ਕਰ ਕਿਰਪਾ ਆਪਣੇ ਪ੍ਰਭ ਕੀ ਨਾਮ ਆਪਣੇ ਕੀ ਕਿੰਨੀ ਦਾਤ ਆਠ ਪੈਰ ਗੁਣ ਗਾਵਤ ਪ੍ਰਭ ਕੇ ਕਾਮ ਕ੍ਰੋਧ ਸਥਾਨ ਤੇ ਜਾਤ ਗਾਏ ਪੇਕ ਪ੍ਰਭ ਦਾਸਨ ਅਵਤਾਰ ਰਾਸ ਭੋਜਨ ਗਾਤ ਚੰਨ ਸਾਨ ਨਾਨਕ ਪ੍ਰਭ ਦੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਬਲਾਵਲ ਮਹੱਲਾ ਪੰਜਵਾ ਰੱਖ ਲਈਏ ਆਪਣੇ ਜਾਣੇ ਆਪ ਕਰ ਕਿਰਪਾ ਰਾ ਨਾਮ ਦੀਨੋ ਪੈਸ ਗਏ ਸਭ ਸੋਖ ਸੰਤਾਪ ਰਹਾ ਗੁਣ ਗੋਪਤ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਲਾਪ ਗੋਟ ਜਨਮ ਕੀ ਤਿਸਨਾ ਨਿਭਈ ਰਾਮ ਸਾਨ ਆਤਮ ਤ੍ਰਾਪ ਚੰਨ ਗਏ ਸਨ ਸੁਖ ਦਾਤੇ ਗੁਰ ਕੈ ਵਚਨ ਜਪੇ ਅਰ ਜਾਪ ਭਾਗਤ ਹਰੇ ਭਰਮ ਬੈ ਬਿਨ ਸੇ ਕੋ ਨਾਨਕ ਠਾਕ ਪ੍ਰਤਾਪ ਲਾਵਲ ਮੱਲਾ ਪੰਜਵਾ ਤਾਪ ਲਾਇਆ ਗੁਰ ਸਿਜਨ ਹਾਰ ਸਤਿਗੁਰ ਆਪਣੇ ਕੋਲ ਜਾਈ ਜਨ ਪੈ ਰੱਖੀ ਸਾਰੇ ਸੰਸਾਰ ਆਓ ਪਰਮਾਤਮਾ ਘਰ ਬਾਰ ਕਰ ਰੱਖ ਲੀਨੋ ਪ੍ਰਭ ਉਤਨਾ ਮਾ ਦੀਨੋ ਦਾਸ ਕੀ ਲਾਜ ਰੱਖੇ ਮਿਹਰਬਾਨ ਗੁਰ ਨਾਨਕ ਬੋਲੈ ਦਰ ਗਏ ਪ੍ਰਵਾਨ ਰਾਗ ਬਲਾਵਰ ਮੱਲਾ ਪੰਜਵਾਂ ਚੌਪ ਦੇ ਦੁਬਦੇ ਕਰ ਸਤਮਾਏ ਕੋ ਅੰਗਾ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਵਿਚਾਰੋ ਦੀਪਾ ਬਿਨ ਸੰਬੰਧ ਗਾ ਤੇ ਮੰਦਰ ਰਤਨ ਕੋਟ ਦੀ ਖੁੱਲੀ ਅਨੁਪਾਰ ਬਿਸਮ ਬਿਸਮ ਪੈ ਜੋ ਪੇਖਿਓ ਕਹਿਣ ਜਾਏ ਵੜਿਆਈ ਮਗਨ ਭਏ ਉਹਾਂ ਸੰਗ ਮਾਤੇ ਉਤਪਗ ਲਪਟਾਈ ਮਗਨ ਪਏ ਉਹਾਂ ਸੰਗ ਮਾਤੇ ਉਤਪੋਤ ਲਪਟਾਈ ਆਲ ਜਲ ਨਹੀਂ ਕਸੂਨ ਜਾ ਰਹਾ ਬੁੱਧ ਨਾ ਹੀ ਭੋਰਾ ਉਚਨ ਉਚਾ ਕਬੀਚ ਨਾ ਖਿਚਾਓ ਤੇਰਾ ਤੂੰ ਮੋਰਾ ਏ ਅੰਕਾਰ ਏਕ ਅੰਕਾਰ ਇੱਕ ਸਾਰਾ ਇੱਕ ਅਪਰਪਾਰਾ ਇੱਕ ਵਸੀਨ ਏਕ ਸਪੂਨ ਏਕੇ ਪ੍ਰਾਣ ਅਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨਾ ਦੱਸਦਾ ਬਿਆਨਤਾ ਕੋ ਨਾਨਕ ਉੱਚੋ ਉੱਚਾ ਬਲਾਵਲ ਮੱਲਾ ਪੰਜਵਾ ਮੇਰਾ ਹਰ ਕਾਮਨਾ ਆਪ ਤੇ ਜਾ ਸੁਰਾਚ ਮਾਚ ਤੁਮ ਲਾਗੇ ਮੋਹੀ ਮਹਾਪ ਤੇਰੇ ਰਾਹ ਕਨਕ ਮਾਨ ਕਾਮਨੀ ਕਨਕ ਕਾਮਨੀ ਸੇ ਸੋਹਣੀ ਛੋਟ ਮਨੇ ਮਨੇ ਖਿਨੇ ਮੈਂ ਜਾਪ ਤੇ ਕਣਕ ਕਾਮਨੀ ਸੇਜ ਸੋਨੀ ਛੋੜ ਖਨੈ ਮੈਂ ਜਾਪਤੇ ਉਜਰੇ ਇੰਦਰੀਆਸ ਪ੍ਰੇਰਿਓ ਬਿਖਟ ਗੋਰੀ ਗਾਵਤੇ ਦਿਨ ਕੋ ਮੰਦਰ ਸਾਸਵਾਰੇ ਪਾਪ ਤਲੇ ਜਰਾਵਤੇ ਐਸੇ ਗੜ ਮੈਂ ਐਠ ਟੀਲੋ ਫੂਲ ਫੂਲ ਕਿਆ ਪਾਵਤੇ ਪੰਜ ਦੂਰ ਤੰਬੂਰ ਪਠਾਡੇ ਕੇਸ ਗਾਏ ਫਰਾਵਤੇ ਲਿਟਨਾ ਵਿਅੰਤ ਗਿਆਨੀ ਸੋਰੇ ਮਨਵਾਵਤੇ ਜਲ ਪ੍ਰਸਾਦ ਯੋਗ ਵਿਸਤਾਰੀ ਪੰਕਜੀਓ ਪਾਵਤੇ ਕੋ ਨਾਨਕ ਬੰਧਨ ਕਾਟਨ ਕੋ ਮੈਂ ਸਤਿਗੁਰ ਪੁਰਗ ਤੇ ਆਵਤੇ ਬਰਾਵਰ ਮੱਲਾ ਪੰਜਵਾ ਅਰਾ ਨਾਮ ਪਰ ਮੌਲੀ ਪ੍ਰਾਣ ਪਿਆਰੋ ਮਨੇ ਧਾਰੋ ਚੀਤ ਚੀਤ ਬਜਾ ਦੇ ਪੰਥ ਮੌਲੀ ਦਾ ਸਹਿ ਸੁਮਾਇਓ ਗੁਰੇ ਗੁਰਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰਮੁਖ ਲਾਗੋ ਸੁਮਤ ਭਾਗ ਸੁਭਾਗ ਮਾਰੋ ਕਦਨ ਢੋਲੀ ਰੂਪ ਨ ਧੂਣਾ ਕੰਧ ਨਾ ਦੀਪਾ ਓਤ ਬੋਤ ਅੰਗ ਅੰਗ ਸੰਗ ਮੌਲੀ ਕੋ ਨਾਨਕ ਪੈ ਰਵੀ ਸੁਹਾਗਣਾ ਧਨੀ ਕੀ ਮੇਰੀ ਬਣੀ ਗਟੋਲੀ ਬਲਾਵਨ ਮੱਲਾ ਪੰਜਵਾ ਗੋਬਿੰਦ ਗੋਬਿੰਦ ਗੋਬਿੰਦ ਮੈਂ ਜਪਤੇ ਬੇਟੇ ਸਾਹ ਦਿਆਰਾ ਜਪਤੇ ਬੇਟੇ ਸਾਹ ਦਿਆਰਾ ਸਭਤੇ ਧੁਰਮ ਦੂਰ ਪਈ ਰਾ ਪੂਨ ਪੁਰੇ ਸੰਪੂਰਨ ਸਿੱਧ ਸਾਂਤ ਦਿਆਲ ਪਈ ਕਾਮ ਕ੍ਰੋਧ ਨਿਰੰਕਾਰ ਸੰਤੇ ਹੋਏ ਸਰ ਗਈ ਸੰਸਤੋਖ ਦਾ ਧਰਮ ਸੋਚ ਸੰਤਨ ਤੇ ਮੰਤ ਲਈ ਨਕੋਨਾ ਜਨਮ ਨੂੰ ਪਛਾਣਿਆ ਤਿੰਨ ਕੋ ਸਰੀ ਸੋਚ ਪਈ ਬਲਾਵਲ ਮੱਲਾ ਪੰਜਵਾ ਕਿਆ ਹਮ ਜੀ ਜੰਦ ਵਿਚਾਰੇ ਬਨ ਸਾ ਕੇ ਕਰਮਾਈ ਬ੍ਰਹਮੇ ਸੁਧ ਮਨਿੰਦਰਾ ਬਿਆਨ ਪਾਕ ਦੇ ਗਤ ਨਹੀਂ ਪਾਈ ਕਿਆ ਕਦੀ ਕਸਨਾ ਜਾਈ

ਅਗਮ ਰੂਪ ਵਿਨਾਸ਼ੀ ਕਰਤਾ ਪਤ ਪ੍ਰਿਤਾਈ ਆਚਰੇ ਸੁਣਿਆ ਪ੍ਰਾਪਤ ਪੇਟਲੇ ਸੰਤ ਚੰਨ ਚੰਨ ਮਨ ਲਾਈਐ ਕਿਰਤ ਵਿਧੀਏ ਕਿ ਸਾਂਝੇ ਪਾਈ ਕੋ ਸੁਰ ਜਨ ਕਿਰਤ ਜੋਤੀ ਤਿਹਾਈ ਰਾਉ ਜੋ ਮਨੋ ਖਮਨੋ ਕਿਸੇ ਵੋ ਤਿਸਕੀ ਲਈ ਲਈ ਫੁਨ ਜਾਈਏ ਨਾਨਕ ਸਨ ਸਨ ਸੁਖ ਸਾਗਰ ਮੋਹੇ ਟੇਕ ਤਿਰੋ ਕਨਾਈਐ ਵਰਾਵਨ ਮੱਲਾ ਪੰਜਵਾ ਸੰਤ ਸਨ ਸੰਤ ਟਹਿਲ ਕਰੀ ਧੰਦ ਬੰਦ ਯਰ ਸਗਲ ਜਾਰੂ ਔਰ ਕਾਸ਼ਤੀ ਛੂਟ ਪਰੀ ਰਾਉ ਸੁਖ ਸਾਗਰ ਕਨੋ ਆਨੰਦਾ ਗੁਰਦੇ ਪਾਓ ਨਾ ਮਾਰੀ ਐਸੋ ਰਸ ਬਨ ਸਾਖੋ ਗੁਰਪੁਰੇ ਮੇਰੀ ਉਲਟ ਤਰੀ ਬੇਖੇ ਮੋਹ ਸਾਹਿਬ ਕੇ ਸੰਗੇ ਉਹਨਾਂ ਕਾਹੂ ਸਗਲ ਭਰੀ ਪੂਨ ਪੂਰੀ ਹੋ ਕਿਰਪਾ ਕੋ ਨਾਨਕ ਮੇਰੀ ਪੂਰੀ ਭਰੀ ਬਲਾਵਲ ਮਹਲਾ ਪੰਜਵਾ ਮਨ ਕਿਆ ਕਹਿਤਾ ਹੋ ਗਿਆ ਕਹਿਤਾ ਜਾਣ ਪ੍ਰੀਵੀਨ ਠਾਕੁਰ ਮੇਰੇ ਤੇ ਸਾਗੇ ਕਿਆ ਕਹਿਤਾ ਰਾਵਣ ਬੋਲੇ ਕੋ ਤੂੰ ਪਛਾਣੇ ਜੋ ਜੀਵਨ ਮੈਂ ਹੋਤਾ ਰੇ ਨਾਨਕਾ ਰੇ ਮਨ ਕਾਏ ਕਾਲ ਉਡਹਿ ਕੇ ਜੋ ਵੇਖਦੀ ਸੰਗ ਸੁਣਦਾ ਐਸੋ ਜਾਨ ਪੈ ਮਨ ਆਂਦਾ ਨਬੀ ਕਰਤਾ ਕੋ ਨਾਨਕ ਗੁਰ ਪੈ ਦਿਆਰਾ ਰੰਗ ਨ ਕਹੁਲਤਾ ਬਲਾਵਲ ਮੱਲ ਪੰਜਵਾ ਨਿੰਦ ਕੈਸੇ ਹੀ ਚਰ ਪਰੀਏ ਨਿਸ਼ਾਨੀ ਸੁਣੋ ਤੂੰ ਪਾਏ ਜਿਉਂ ਕਾਲ ਰਪੀਤ ਕਰੀਏ ਰਾਉ ਜੋ ਦੇਖੇ ਸਿਦਰ ਤੋ ਨਿੰਦ ਕੋ ਮਾਹੇ ਪਰੋ ਦੇਖ ਦੁਖ ਭਰੀਏ ਅੱਠ ਪੈ ਚਿਤ ਨਹੀਂ ਪਹੁੰਚੇ ਬੁਰਾ ਚਿਤ ਵਰ ਚਿਤ ਮਰੀਏ ਨਿੰਦਕ ਪ੍ਰਭੂ ਬੁਲਾਇਆ ਕਾਲ ਨੇਰੇ ਆਇਆ ਜਨ ਸਿਉ ਬਾਦ ਉੱਠ ਰਹੀ ਹੈ ਨਾਨਕ ਰਾਖਾ ਪ੍ਰਭ ਸਵਾਮੀ ਕਾ ਮਾਨਸ ਬਪਰੇ ਕਰੀਏ ਬੁਲਾਵਲ ਮਹਲਾ ਪੰਜਵਾ ਐਸੇ ਕਾਏ ਭੁਲ ਭਰੇ ਕਰੇ ਕਰਾਵੇ ਮੁਕਰ ਪਾਵੇ ਪੇਖ ਸੁਣ ਸਦਾ ਸੰਗ ਹਰੇ ਰਾਉ ਕਾਚ ਬਿਹਾ ਜਨ ਕਾਂਚਨ ਛਾਡਨ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੋਬਨ ਕੌਰਾ ਅਨੁਭਵਨ ਮੀਠਾ ਵਿਖਿਆ ਮੈਂ ਲਪਟਾਏ ਜਰੇ ਅੰਤ ਗੁਰੂ ਮੈਂ ਭਰਿਓ ਪ੍ਰਾਣੀ ਭਰਮ ਗੁਬਾਰ ਮੋ ਬੰਧ ਭਰੇ ਕੋ ਨਾਨਕ ਪ੍ਰਭ ਹੋਤ ਦਿਆਰਾ ਗੁਰ ਭੇਟੇ ਕਾਢੇ ਬਾਂ ਫਰੇ ਬਲਾਵਨ ਮੱਲਾ ਪੰਜਵਾ ਮਨ ਤਨ ਰਸਨਾ ਹਰ ਜੀ ਨਾ ਪੈ ਨੰਦਾ ਮਿਟੇ ਦੇਸੇ ਸਰ ਸੁਖ ਮੁਖ ਕੋ ਦੀਨਾ ਰਾਉ ਅਨਪ ਤੇ ਸਭ ਭਈ ਸਿਆਣਪਾ ਮੇਰਾ ਤਾਨਾ ਵੀ ਨਾ ਦੇ ਰੱਖੇ ਆਪਣੇ ਕੋ ਕਾਹੂ ਨ ਖਾਤੇ ਕਾ ਸ਼ਖੀਨਾ ਬਲ ਜਾਓ ਦਾਸਾਂ ਸਾਧੂ ਕੇ ਜੇ ਪ੍ਰਸਾਦ ਨਾਵਲੀ ਨਾ ਕੋ ਨਾਨਕ ਠਾਕਰ ਭਰੋਸੇ ਰੂ ਨਮਨ ਮਨਸ਼ੀ ਨਾ ਬਲਾ ਔਰ ਮੱਲਾ ਪੰਜਵਾ ਗੁਰਪੂਰੇ ਮੇਰੀ ਰਾਖ ਲਈ ਅਮਰ ਤੂੰ ਨਾ ਅਮਰ ਤੇ ਮੈਂ ਦੀਨੋ ਜਨਮ ਜਨਮ ਕੀ ਮਿਲ ਗਈ ਰਾਹ ਨਵੇ ਤੂੰ ਦੁੱਟ ਪਰਾਈ ਗੁਰਪੂਰੇ ਕਾ ਜਾਪਿਆ ਜਾਪ ਕਾਂ ਕਰੇ ਕੋਈ ਵਿਚਾਰਾ ਭਰਾ ਮੇਰੇ ਕਾ ਬੜ ਪ੍ਰਤਾਪ ਸਿਮਰ ਸਿਮਰ ਸਿਮਰ ਸੁਖ ਪਾਇਆ ਚੰਨ ਕਉ ਰੱਖ ਮਨਵਾਈ ਦਾ ਕਿਸਾਨ ਪ੍ਰੇਮ ਨਾਨਕ ਦਾ ਜਾਤੀ ਉੱਪਰ ਕੋ ਨਾ ਹੀ ਬਲਾ ਔਰ ਮੱਲਾ ਪੰਜਵਾ ਸਦਾ ਸਦੀਏ ਸਦਾ ਸਦਾ ਜਪੀਏ ਪ੍ਰਭ ਨਾਮ ਜਰਾ ਮਰਾ ਕਾ ਦੁਖ ਨਾ ਵਾਪਿਆ ਗਿਦਰ ਕੈ ਪੁਨ ਕਾਮਰਾ ਆਪ ਤਿਆਗ ਭਰੀਏ ਨਿਸ਼ਾਨੀ ਗੁਰ ਦੇ ਪਾਈਏ ਇਹੋ ਨਿਦਾਨ ਜਨਮ ਮਨ ਕੀ ਘਟੀਏ ਫਸੀ ਆ ਜਿਦਰ ਕਾ ਘਨਸਾਨ ਜੋ ਤੁਮ ਕਰੋ ਸੋਈ ਭਲ ਮਾਨੋ ਮਨ ਤੇ ਛੁਟੇ ਸਗਲ ਗੁਮਾਨ ਕੋ ਨਾਨਕ ਤਾ ਕਿਸ਼ਨ ਆਈ ਜਗਾ ਗਿਆ ਸਗਲ ਜਾਨ ਬਰਾਬ ਮੱਲਾ ਪੰਜਵਾ ਮਨ ਤਨਾਂਤਰ ਪ੍ਰਭ ਆਈ ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੋਲ ਕਿਸ਼ਨ ਆਈ ਰਾਓ ਕੁਲ ਸਮੋਦ ਰੇਖੇ ਭੀਤਰ ਜਨ ਜਨ ਕਿਵਾ ਲਾਈ ਸਿਮ ਸਿਮ ਸਵਾਮੀ ਪ੍ਰਭ ਆਪਣਾ ਅੰਤ ਸੇਤੀ ਵਿਖਿਆ ਬਨ ਗਾਈ ਚੰਨ ਪ੍ਰਭੂ ਕੇ ਭੋਗਤ ਪਾਏ ਭਵ ਸਾਗਰ ਪਾਰ ਪਰਾਈ ਸੰਤ ਸੇਵਕ ਭਗਤ ਹਰ ਤਾ ਕੇ ਨਾਨਕ ਲਾਗੈ ਤਾਈ ਬਲਾਵਲ ਮੱਲਾ ਪੰਜਵਾ ਧੀਰੋਂ ਦੇਖ ਤੁਮਾਰੇ ਰੰਗਾ ਤੁਸੀਂ ਸਵਾਮੀ ਅੰਤ ਜਾਵੀ ਤੁਸੀਂ ਬਸ ਸਾਧ ਦੇ ਸੰਗਾ ਰਾਓ ਖਿੰਨ ਮੈਂ ਸਾਧ ਨਵਾਜੇ ਤਾ ਨੀਚ ਕੀਰਤੇ ਕਰੇ ਰਹਿ ਜੰਗਾ ਕਬਨਾ ਵਿਸਰੇ ਮੁਰਤ ਨਾਨਕ ਦਾਸ ਦਾਨ ਮੰਗਾ ਬਲਾਵਲ ਮੱਲਾ ਪੰਜਵਾ ਚੁੱਤ ਪੂਜਾ ਜੋ ਗੋਪਾਲ ਮੰਤ ਨਾਰ ਬਰਖੋ

ਤੈ ਪੁਨ ਚਨ ਸੇ ਕੀਨੇ ਮਨ ਤਨ ਪ੍ਰਭ ਕੇ ਚਨ ਗਏ ਔਣ ਜਾਣ ਪਰਮ ਪਉ ਭਾਗਾ ਜਨਮ ਮਾਨ ਜਨਮ ਕੇ ਕਿਲ ਵਿਖਦਾਈ ਨਿਰਭਉ ਪਜੁਰਿ ਦਿਸੇ ਉਪਟ ਇਹ ਪਦਾਰਥ ਬੁਟ ਭਾਗ ਲਹੀ ਕਰ ਕਿਰਪਾ ਪੁਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੀ ਬਲਾਵਲ ਮੱਲਾ ਪੰਜੋ ਸੁਰਹੀ ਤੇ ਨਾਰਾਇਣ ਰਾਖ ਸੁਰਹੀ ਦਾਤ ਕਹੀ ਨਾ ਪਹੁੰਚੇ ਸੁਲੀ ਹੋਏ ਮੁਗਾ ਨਾ ਪਾਕ ਰਹਾ ਹੋ ਕਾਟ ਕੁਠਾਰ ਖਾਸਮ ਸਿਰ ਕਾਟਿਆ ਖਿਨਵੇ ਹੋ ਗਿਆ ਖਾਕ ਬੰਦਾ ਚਤੁਰ ਚਤੁਰ ਬਚਿਆ ਜਨ ਰਚਿਆ ਤਿੰਨ ਦੀ ਨਾ ਧਾਕ ਪੁੱਤਰ ਮੀਤ ਤਨ ਕਿਸ਼ਨ ਰਹੇ ਸੋ ਛੁੱਟ ਗਿਆ ਸਾ।

ਸੋ ਸੁਝਾਣ ਆਦਿ ਰਾਖੀ ਕਰ ਆਪਣੇ ਵੱਡ ਸਮਰਾਥ ਮਾਣਿਆ ਕੁਮਾਨ ਭਰਾਮ ਪੈ ਕੋਟੇ ਭਰਾਮ ਪੈ ਬਿਸ ਗਏ ਖਿਨ ਪੀਤਰ ਅੰਧਕਾਰ ਪ੍ਰਗਟੇ ਜਨਾਨ ਸਾਧ ਸਾਧ ਸਰਾ ਦੇ ਨਾਨਕ ਸਦਾ ਸਦਾ ਜਾਈਏ ਕੁਰਬਾਨ ਬੁਲਾਵਲ ਮੱਲਾ ਪੰਜਵਾ ਦੋਵੇ ਥਾਵ ਰੱਖੇ ਗੁਰ ਸੂਰੇ ਹਲਤ ਪਲਤ ਪਾਰ ਰਾਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਾਉ ਕਰੋ ਨਾਮ ਜਪ ਸੁਖ ਸਾਜੇ ਮਜਨ ਹੋ ਸਾਧੂ ਤੁਰੇ ਆਉਣਾ ਰਹਿ ਦਿੱਤ ਪਾਏ ਜਨਮ ਮਨ ਕੇ ਮਿਟੇ ਵਸੂਰੇ ਭਰਮ ਪੈ ਤਰੇ ਛੁੱਟੇ ਪੈ ਜਾਵਾਂਗੇ ਘੱਟ ਘੱਟ ਇਹ ਕਿਰਿਆ ਭਰਪੂਰੇ ਨਾਨਕ ਸਨ ਪ੍ਰਯੋਗ ਭਜਨ ਅੰਤਰਵਾਰ ਭੇਖ ਹਜੂਰੇ ਬਲਾਵਲ ਮੱਲਾ ਪੰਜਵਾ ਦਸ ਨੂੰ ਦੇਖ ਤੋ ਦੁੱਖ ਨਸੇ ਕਵਨ ਹੋ ਦਟ ਗੁਚਰ ਜੀ ਕਾ ਸੰਗ ਵਸੇ ਰਹੋ ਪ੍ਰੀਤਮ ਪ੍ਰਾਣ ਧਾਰ ਸਵਾਮੀ ਪ੍ਰਭ ਰਹੇ ਪੂਰੇ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸੁਮਾਰੀ ਸਾਸਾ ਪ੍ਰਭ ਤੁਏ ਚਿਤਾਰੀ ਕਿਰਪਾ ਨਾਲ ਦੀਨ ਦਿਆਲਾ ਜੀ ਅੰਤ ਕੀ ਕਰੋ ਪ੍ਰਿਤ ਪਾਲਾ ਹਟ ਪਿਆ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭਾ ਪੇ ਬਲਾਵਲ ਮੱਲਾ ਪੰਜਵਾ ਤਨ ਤਨ ਜੋ ਚਲਦ ਗਿਆ ਰਾਮ ਰਾਮ ਕਾ ਭਜਨ ਕੀ ਨੋ ਕਾਤ ਵਿਗਾਰ ਨਿਪੁਰ ਪਿਆਰਾ ਓ ਅਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾਂ ਕਾ ਸੁਖੀਨ ਗਿਆ ਮੇਰੀ ਮੇਰੀ ਕਰ ਕਰ ਮਿਟੋ ਪਾਪ ਕਰ ਤਨੈ ਭਰੀ ਦਇਆ ਮਹਾਂ ਵਿਕਾਰ ਕੋ ਦੁਖ ਸਾਗਰ ਤਿਸਮੇ ਪ੍ਰਾਣੀ ਗਲਤ ਪਿਆ ਸਰਨ ਪਰੇ ਨਾਨਕ ਸੁਆਮੀ ਕੀ ਬਾਂ

कई व्याद उपासना से अंगीकार की कथा शांत सुखार अनंत घनेरे प्रीतम नावृते व्रहार जीव पंड धन राज प्राप्त रीतम सुना स्वामी मेरा दास अपने को रखनारा नानक दास सदा चेरा बलावल मल्ला पंजवाग गुरु सिमरवा कल्याण मिटी बात पैसो साचा अंतर जाने सिमर जान राव जिसके जीतन की सुखाले भजना को साचा थान दास अपने किया पे राखी पे भजन रूप करते मान भई मित्राई मिटी बराई दो टू तार काढ़े शान सुख सह नंद घनेरे नानक जी वरगुण बखान बलावल मल्ला पंजवाग ਪਾਤਮਾ ਪ੍ਰਾਪੇ ਕਿਰਪਾਲ ਕਾ ਸਰਸ ਵਾਲੇ ਸਤਿਗੁਰੂ ਜਪ ਜਪ ਸਾਧੂ ਭੈ ਨਿਹਾਰ ਆਉਂਗੀ ਕਰ ਗਿਆ ਪ੍ਰਭ ਆਪਣੇ ਦੁਖੀ ਸਗਲੇ ਪੈਰ ਵਾਲ ਕੰਠ ਲਾਏ ਰੱਖੇ ਜਨ ਆਪਣੇ ਉਧਰ ਦੀਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਮੁਖ ਹੋਏ ਕਾਲ ਕੋ ਨਾਨਕ ਮੇਰਾ ਸਗਲ ਪੂਰਾ ਗੁਰਪ੍ਰਸਾਦ ਪ੍ਰਭੈ ਨਿਹਾਲ ਬਲਾਵਲ ਮਹਲਾ ਪੰਜਵਾ ਲਾਲ ਸੰਪ੍ਰੀਤਮਾ ਨੀ ਰਾਹ ਤੋਰੀ ਨੇ ਤੂਰੇ ਤੋਰੀ ਨਾ ਤੂਟੇ ਛੋਰੀ ਨਾ ਛੁੱਟਿਆ ਸੀਮਾ ਤੋਂ ਖਿੰਚਤਾ ਨਹੀਂ ਤੈਂ ਸਰਹਿਣ ਮਨ ਮਾਏ ਵਾਤ ਹੈ ਤੂੰ ਕਰ ਕਿਰਪਾ ਪ੍ਰਭਾ ਆਪਣੀ ਬਲ ਬਲ ਜਾਉ ਸ਼ਿਆਮ ਸੁੰਦਰ ਕੋ ਕਦ ਕਥਾ ਚਾਕੀ ਵਾਸ ਸੁਣੀ ਜਨ ਨਾਨਕ ਦਾਸ ਅੰਦਾਸ ਕਰੀ ਤਾਂ ਮੋਹੇ ਕਰੋ ਕਿਰਪਾ ਠਾਕੁਰ ਆਪਣੀ ਬਲਾਵਲ ਮਹਲਾ ਪੰਜਵਾ ਹਰ ਕੇ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਰਮ ਪਰਮੇਸ਼ਰ ਤਾਂ ਕਹਿ ਦੇ ਧਰਮਨ ਧਿਆਨ ਰਹੋ ਸਿਮਰ ਸਿਮਰ ਸਿਮਰ ਸੁਰਦਾਤਾ ਜਾ ਕਾ ਕੀਆ ਸਗਲ ਜਹਾਨ ਰਸਨਾ ਰੋਈ ਨੈਣ ਸਾਚੀ ਦਿਨ ਕੈ ਪਾਵ ਮਾਣ ਸਾਧੂ ਸੰਗ ਪ੍ਰਾਪਤ ਚਾਕੋ ਤਿੰਨ ਹੀ ਪਾਇਆ ਨਧਾਨ ਜਾਵੋ ਗੁਣ ਕੀਰਤਨ ਸਵਾਮੀ ਕਰ ਕਿਰਪਾ ਨਾਨਕ ਦੀਏ ਦਾਨ ਬਲਾਵਲ ਮਹਲਾ ਪੰਜਵਾ ਰੱਖ ਲਈਏ ਸਤਿਗੁਰ ਕੀ ਸਨ ਜੈ ਜੈ ਕਰੋ ਆ ਜਗਾਂਤਰ ਭਰ ਬ੍ਰਹਮਿਰੋ ਤਾਰਨ ਤਨ ਰਹਾਓ ਬਸੰਬਰ ਪੂਰਨ ਸੁਦਾਤਾ ਸਰ ਸਮਗਰੀ ਭੁਖਣ ਪਾਰਨ ਥਾਂ ਥਾਂ ਸਰਨਾ ਤੁਰ ਬਲ ਬਲ ਜਾਈ ਹਰ ਕੇ ਚਰਨ ਜੀ ਜੋਗਤ ਵਾਸ ਮੇਰੇ ਸਵਾਮੀ ਸਰਬ ਸਿੱਧ ਤੁਮ ਕਾਰਨ ਕਰਨ ਅੱਜ ਪ੍ਰਭ ਰੱਖਦਾ ਆਇਆ ਸਿਮਰਤ ਨਾਨਕ ਨੇ ਡਰਨ ਰਾ ਗੁਲਾਬ ਮਹਲਾ ਪੰਜਵਾਂ ਦੋ ਪਦੇ ਕਰ ਅਠਮਾਏ ਕੋ ਅੰਕਾਰ ਸਤਿਗੁਰ ਪ੍ਰਸਾਦ ਮੈਂ ਨਾਹੀ ਪ੍ਰਭ ਸਾਗਰ ਤੇਰਾ ਹੀ ਕੇ ਨਿਰਗੁਣ ਕੇ ਸਰਗੁਣ ਕੇ ਲਗਾ ਤੇ ਸਵਾਮੀ ਮੇਰਾ ਰਹਾ ਉਹ ਨਗਰ ਮੈਂ ਆਪ ਬਾਰ ਪੁਨੇ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ਆਪ ਹੀ ਰਾਜਨ ਆਪ ਹੀ ਰਹਾ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾ ਕੋ ਦਰਾਵ ਕਾ ਸੁਬਲ ਵਾਂਚਾ ਜਾਇ ਜਾ ਵੇਖੋ ਦਾ ਤੇਰਾ ਸਾਧ ਮੂਰਤ ਗੁਰ ਭੇਟਿਓ

ਤਸਕਰ ਪੰਜਨ ਵਾਰ ਉਠਾ ਕਰ ਸਗਲੋ ਭਰਮਾ ਹੋ ਮਜਰੋ ਜੋ ਤੁਮ ਕਰੋ ਸੋਈ ਭਰਮਾ ਨੇ ਭਾਵ ਤੁਮਦਾ ਦੂਰ ਟਰੋ ਨਾਨਕ ਕੇ ਪ੍ਰਾਪਤ ਉਮੀਦਾ ਦੇ ਸੰਸਗਲੇ ਮੋਹੇ ਉਧਰ ਹੋ ਬਲਾਵਨ ਮਹਲਾ ਪੰਜਵਾ ਐਸੀ ਦੇਖਿਆ ਜਨ ਸਮ

ਜਨਜਨ ਨੂੰ ਕਹਿ ਰਹੇ ਕਲੰਕਾ ਬਲਾਵਨ ਮੱਲਾ ਪੰਜਵਾ ਜਿਉਂ ਭਾਵੇ ਤਿਉਂ ਮੈਂ ਪ੍ਰਤਪਾਲ ਪਾਰਨਾ ਪਰਮੇਸ਼ਰ ਸਭਗ੍ਰਹਿ ਬਾਲਕ ਤੋਂ ਪਿਤਾ ਕਿਰਪਾ ਰਾਓ ਮੋਹਿ ਨਿਰਗੁਣ ਗੁਣ ਨਾ ਹੀ ਕੋਈ ਪਹੁੰਚਣਾ ਸਕੋ ਤੁਮ ਵੀ ਕਾਲ ਤੁਮ ਵੀ ਕਾਲ ਮੈਂ ਤੁਮ ਵੀ ਜਾਣੋ ਜੀਵ ਪਿੰਡ ਸਭ ਤੁਮ ਰਮਾਲ ਅੰਤਰ ਜਾਮੀ ਪੁਰਖ ਸੁਆਮੀ ਅਨਬੋਲਤੀ ਜਨਵਾਲ ਤਨ ਮਨ ਸੀਤ ਹੋਏ ਮਾਰੋ ਨਾਨਕ ਪ੍ਰਭ ਜੀ ਉਹਨਾਂ ਨੇ ਹਰ ਬਲਾਵਨ ਮੱਲਾ ਪੰਜਵਾ ਰਾਖ ਸਦਾ ਪ੍ਰਭ ਆਪਣੇ ਸਾਥ ਤੁਮ ਹੋਰੋ ਪ੍ਰੀਤ ਮਨ ਮੋਹਨ ਤੁਜ ਮਨ ਜੀਵਨ ਸਾਰਾ ਕਾਥਰਾਓ ਰੰਕ ਤੇ ਰਾਹੋ ਕਤ ਖਿਨ ਪੀਤਰ ਭਰਾ ਮੇਰੋ ਨਾ

ਪਤ ਪਨ ਪ੍ਰਭਿਤ ਤੁਮਾਰੋ ਅੰਮ੍ਰਿਤ ਗੋਬਰ ਦੇ ਮਾਤਾਰੋ ਜੀਵ ਪ੍ਰਾਣਾ ਧਨ ਸੁਖ ਤੁਮੀ ਮੋਵੇ ਪਟਲ ਕਿਰਪਾ ਕਰ ਜਾਰੂ ਜਲ ਬਿਹੁਨ ਮੀਨ ਕਤ ਜੀਵਨ ਦੁੱਧ ਬਿਨਾ ਰਹਿਣ ਕਤ ਬਾਰੋ ਜਨ ਨਾਨਕ ਪਿਆ ਚਰਨ ਕਮਲ ਕੀ ਵੇਗਦਾਸ ਸੁਆਮੀ ਉਸਾਰੋ ਬੁਲਾਵਲ ਮੱਲਾ ਪੰਜਵਾ ਅੱਗੇ

ਨਾ ਬੇਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਤੁਲ ਬਣਾਈਏ ਜੋ ਤਬਨਾਸੀ ਨਾਨਕ ਉਚਰੇ ਹਰ ਗਈ ਜੈ ਬਲਾ ਮਹਲਾ ਪੰਜਵਾਂ ਬਿਨੈ ਭੈ ਭਗਤੀ ਦਾਨ ਕੈਸੇ ਕਰੋ ਨਗਰੋ ਪਾ ਤੁਸ ਉਧਾਰਨ ਰਾਖ ਸਵਾਮੀ ਬਾ ਭਰੋਸੇ ਰਾਓ ਸਿਮਰਨ ਨਹੀਂ ਆਓ ਤੇ ਫਿਰ ਤਮਨ ਮਾਓ ਤੇ ਵਿਖਿਆ ਰਾਤਾ ਸਵਾਨ ਜੈਸੇ ਉਹ ਵਿਆਪਤਾ ਦੁੱਖ ਮੁਹਾਵਤ ਕਾਮ ਪਾਪ ਕੁਮਾਰ ਤੋਂ ਬੁੱਢੀ ਐਸੀ ਸੰਤ ਭਜਨ ਪ੍ਰਭੁ ਸਾਧੂ ਸੰਤ ਰਮਨ ਜੈਸੇ ਕੇ ਸਵ ਕਲੇਸ਼ ਨਾਸਿਆ ਖੰਡਨ ਨਾਨਕ ਜੀ ਉਦਾਸ।

ਸਰਨ ਤੁਮਾਰੀ ਆਏ ਤਬਦੇ ਦੋ ਗਹਿਰਾ ਤਜਮਾਨ ਵਾਰ ਚਿੰਤ ਬਰਾਨੀ ਸਾਧਨ ਦਾ ਸਰਨ ਪਾਈ ਜਪ ਜਪ ਨਾਮ ਤੁਮਾਰੋ ਪ੍ਰੀਤ ਨੂੰ ਤਾਂ ਤੇਰੋ ਖਾਈ ਮਹਾਂਮੁਖ ਤੋਂ ਜਾਣੇ ਜਾਣੀ ਰੱਖੇ ਤਾਰਦਾ ਕੋ ਨਾ ਗੁਰਪੂਰਾ ਪੇਟੂ ਆਪਣ ਜਾਂ ਰਹੇ ਬਲਾਵਨ ਮੱਲਾ ਪੰਜ ਜੀਵੋ ਨਾਮ ਸੁਣੀ ਜੋ ਸੁਪ੍ਰਸੰਨ ਪੈ ਗੁਰ

ਪਾਇਓ ਰੀ ਮੋਹਨ ਰੂਪ ਦਿਖਾਵਿਆ ਮੋਹਿਨੀ ਸੁਹਾਵਿਆ ਮੈਂ ਮੇਰੀ ਤਿਖਾ ਬਿਆਨੀ ਹੈ ਮੈਂ ਸਹਿਸਮਾਨੀ ਮੀਠੀ ਪਰੇ ਕਹਾਣੀ ਮੋਹਨ ਲਾਲਨ ਪਾਇਓ ਰੀ ਰਾਹ ਦੂਜਾ ਬਲਾਵਨ ਮਹਲਾ ਪੰਜਵਾਂ ਮੋਰੀ ਐਨ ਜਾਏ ਦਸਨ ਪਾਪ ਤੇਰੀ ਰਾਹ ਚੋ

ਜੀਵਾਲ ਮਕਰਾਂ ਕਮਲ ਜੀਵਾਨ ਰਸ ਨਹੀਂ ਚਾਹੀ ਇੱਕ ਲਾਈ ਆਂਤੇ ਟੁੱਟੀ ਰੱਖਦੇ ਛੁੱਟੀ ਮਨ ਰਸ ਘੁੱਟੀਏ ਸੰਗ ਸਾਧ ਉਲਟੀ ਅੰਨ ਨਾਈ ਨਾਈ ਰੇ ਨਾਨਕ ਪ੍ਰੀ ਚਰਨ ਚਰਨ ਹੇ ਰਾਗ ਬਲਾਵ ਮੱਲਾ ਨਾਮ ਆਏ ਕੋ ਅੰਕਾਰ ਸਤਿਗੁਰ ਪ੍ਰਸਾਦ ਦੁੱਖ ਹਰਤਾ ਨਾ ਪਛਾਣੋ ਜਾ ਮਲ ਗਨ ਕਾ ਜੇ ਸਿਮਰਤ ਮੁਕਤ ਭਏ ਜੀ ਜਾਣੋ ਰਹਾ ਹੋ ਤਾਂ ਗਜ ਦੀ ਤਾਸ ਮਿਲੀ ਛੇ ਨੂੰ ਮੈਂ ਜਾ ਵੀ ਰਾਮ ਬਖਾਨੋ ਨਾਰਦ ਕਹਿ ਸੁਣ ਤੂੰ

ਹਰ ਕੇ ਨਾਮ ਬਿਨਾ ਦੁਖ ਪਾਵੇ, ਭਗਤ ਬਿਨਾ ਸਾਸਨਾ ਚੁਕੇ, ਗੁਰੇ ਭੇਦ ਬਤਾਵੇ ਰਹਾਓ, ਕਾਂ ਪਿਓ ਤੀਰਥ ਭਰਤ ਕੀ ਰਾਮ ਸਰ ਨਹੀਂ ਆਵੈ, ਜੋਗ ਜਗ ਨਿਫਲ ਤੇ ਮਾਨੋ ਜੋ ਪ੍ਰਭ ਜਸ ਵਿਸਰਾਵੈ, ਮਾਨ ਮੋ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੈ, ਕੋ ਨਾਨਕੇ ਵਿਦ ਕੋ ਪ੍ਰਾਣ ਜੀਵਨ ਸੋ ਕਾਵੈ, ਜੀਵਨ ਮੁਕਤ ਕਹਾਵੈ, ਬਲਾ ਮਹਲਾ ਨਾਵਾਂ ਜਾਵੈ, ਰਾਮ ਭਜਨ ਰਾਮ ਕੋ ਨਾਹੀ, ਤੇ ਨਾਲ ਜਨਮ ਗਾਤ ਕੋ ਆ ਜਾ ਰੱਖ ਮਨਮਾਈ ਰਾਓ, ਤੀਰਥ ਕਰੇ ਵਰਤ ਫੁਨ ਰਾਖੀ, ਨੇ ਮਨਵਾਸ ਜਾ ਕੋ ਨੇ ਫਲ ਧਰਮ ਤਾਏ।

ਕਲ ਮੈਂ ਉਤਨਾਮ ਪਾਵਤ ਗੁਰ ਜੈ ਭੇਦ ਪ੍ਰਸਾਦ ਵੇਖੋ ਨਾਨਕ ਸੁਖਿਆ ਕਰੂਗਾ ਜੋ ਪ੍ਰਭ ਕੇ ਗੁਣ ਗਾਵੈ ਬਲਾਬਲ ਅਟਪਾਂ ਦੀਆਂ ਮਹੱਲਾ ਪਹਿਲਾ ਕਰ ਪਹਿਲਾ ਘਰ ਦਾ ਸਮਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੇ ਦੇਖੇ ਸਭ ਸੋਈ ਗੁਰੂ ਪਹਿਲਾਂ ਪੂਜੇ ਕੋਈ ਬਿਨ ਪੈ ਪਈਏ ਭਗਤ ਨਾ ਹੋਈ ਸ਼ਬਦ ਰਤੇ ਸਦਾ ਸੋ ਕੋਈ ਐਸਾ ਗਿਆਨ ਪਦਾਰਥ ਨਾ ਗੁਰਮੁਖ ਭਾਵ ਸਰਾਸਾ ਸਮਾਨ ਰਹਾ ਗਿਆਨ ਗਿਆਨ ਕਥੇ ਸਭ ਕੋਈ ਘੱਤ ਘੱਤ ਬਾਤ ਕਰੇ ਤੂੰ ਕੋਈ ਘੱਤ ਕਹਿਣ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਾਹਿਬ ਗੁਰ ਤੇ ਹੋਈ ਸਾਚੀ ਰਹਿਤ ਸਾਚੀ ਮਨ ਸੋਈ ਮਨ ਮੁਖ ਕਦਨੀ ਪਰ ਰਹਿਤ ਨਾ ਹੋਈ ਨਾ ਭੁਲੇ ਥਾਉ ਨਾ ਕੋਈ ਮਨ ਮਾਇਆ ਸੰਬੰਧੇ ਹੋ ਸਰ ਜਾਲ ਘੜਘੜ ਵਿਆਪ ਰਹੇ ਹੋ ਬਿਖ ਨਾਲ ਜੋ ਹਾਂਜੇ ਸੋਧੀ ਸੇ ਕਾਲ ਆਕਾਸ਼ੀ ਦਾ ਲੇ ਦੇ ਸੁਮਾਸ ਹੋ ਗਿਆ ਨੀ ਜਨ ਸ਼ਬਦ ਲੈ ਲਾਈ ਮਨ ਖੋਮੇ ਪਦ ਗਵਾਈ ਆਪੇ ਕਰਦੇ ਭਗਤ ਰਾਏ ਕਰਮ ਖਾਪੇ ਦੇਪੜੀ ਆਈ ਰਹਿਣ ਅੰਧਾਰੀ ਨਿਮਰ ਜੋਤ ਨਾ ਬਿਨਾ ਝੂਠੇ ਕੁਚਲ ਕਸ਼ੋਤ ਬੇਦ ਭਕਾਰੇ ਭਗਤ ਸਰੋਤ ਸੁਣ ਸੁਣ ਮਾਨੇ ਵੇਖੈ ਜੋਤ ਸ਼ਾਸਤਰ ਸਿਮਰਤ ਨਾਮ ਦਣਾਮਨ ਗੁਰਮੁਖ ਸ਼ਾਂਤ ਉਤਮ ਕਰਾਮਨ ਮਨਮੁਖ ਜੋਨੀ ਦੁੱਖ ਸਹਾਵਨ ਬੰਧਨ ਟੂਟੇ ਨਾਮ ਸਾਵਨ ਮਾਨੇ ਨਾਮ ਸੱਚੀ ਪਤ ਪੂਜਾ ਕਿਸ ਵੇਖਾ ਨਾਈ ਕੋ ਦੂਜਾ ਦੇ ਕਹੋ ਭਾਵੇ ਮਨ ਸੋਏ ਨਾਨਕ ਕਹੇ ਅਵਰ ਨਹੀਂ ਕੋਏ ਬਲਾਵਲ ਮਹਲਾ ਪਹਿਲਾ ਮਨ ਕਾ ਗਿਆ ਮਨਸਾ ਕਰੀ ਮਨ ਪੁਨ ਭਾਵ ਚਰੀ ਮਾਇਆ ਮਤ ਮਤ ਸੁਣਾਵੇ ਤੇ ਮੁਕਤ ਮਨ ਸਾਚਾ ਭਾਵੇ ਤਨ ਤਨ ਕਲਾ ਤੋ ਸਭ ਦੇਖੋ ਮਾਨਾ ਪਿੰਡ ਨਾਵੇ ਕਿ ਸੰਗ ਨਾ ਜਾਨਾ ਰਾਓ ਕਿ ਚੇ ਰਸ ਭੋ ਖੁਸ਼ੀਆਂ ਮਨ ਕੇਰੀ ਧਨ ਲੋਕਾਂ ਧਨ ਭਸਮੇ ਢੇਰੀ ਖਾਕੂ ਖਾਕਰ ਲੇਸਾ ਪੈਲ ਬਿਨ ਸਾਧੇ ਨੇ ਉਤਰੇ ਮੈਲ ਗੀਤ ਰਾਗ ਘਨ ਤਾਰ ਸੇ ਕੂਰੇ ਤ੍ਰੇ ਗੁਣ ਉਪਜੈ ਬਿਨ ਸੇ ਤੂਰੇ ਤੂੰ ਜੀ ਤੁਮ ਸਦ ਨਾ ਜਾਏ ਛੂਟੇ ਗੁਰਮੁਖ ਦਾਰੂ ਗੁਣ ਗਾਏ ਧੋਤੀ ਉਜਲ ਤਿਰ ਗਲ ਮਾਲਾ ਅੰਤਰ ਕਰੋਧ ਪੜੇ ਨਟ ਸਾਲਾ ਨਾਮ ਪ੍ਰਸਾਦ ਮਾਇਆ ਮਤ ਪਿਆ ਬਿਨ ਗੁਰ ਭਗਤ ਨਾ ਸੋਧੀਆ ਸ਼ੁਕਰ ਸਵਾਰ ਕਰਦ ਮਿਝਾਰਾ ਪਸ਼ੂ ਮਲੇਸ਼ ਨੀ ਚੰਡਾਲਾ ਗੁਰ ਤੇ ਮੂੰਹ ਫੇਰੇ ਤਨ ਜੋਨ ਭਵਾਈਏ ਬੰਧਨ ਪਾਦੇ ਆਈਏ ਜਾਈਏ ਗੁਰ ਸੇਵਾ ਤੇ ਲੈ ਵਿਦਾਸ ਹੈ ਤੇ ਨਾਮ ਸਾਗਤ ਆਸਾਚੀ ਦਰ ਗੈ ਪੂਛਣਾ ਹੋਏ ਮਾਨੇ ਹੁਕਮ ਸੀਜੇ ਦਰ ਸੋਏ ਸਤਿਗੁਰ ਮਿਲੇ ਤਾਂ ਤਿਸ ਕੋ ਜਾਣੇ ਰਹੇ ਜਾਏ ਹੁਕਮ ਪਛਾਣੇ ਹੁਕਮ ਪਛਾਣ ਸੱਚੇ ਦਰਵਾਸ ਕਾਲ ਵਿਕਾਲ ਸਤ ਬੇਨਾਸ ਰਹੇ ਤੀ ਜਾਣੇ ਸਭ ਤਿਸ ਕਾ ਤਨ ਮਨ ਰਪਿਆ ਜਿਸ ਕਾ ਨਾ ਹੋ ਆਵੇ ਨਾ ਹੋ ਜਾਏ ਨਾਨ ਸਾਚੇ ਸਾਧ ਸਮਾਏ ਬਲਾਵਲ ਮਹਲਾ ਤੀਜਾ ਅਸ਼ਟਪਦੀ ਕਾ ਦਾ ਸਮਾਏ ਕੋ ਅੰਕਾਰ ਸਤਿਗੁਰ ਪ੍ਰਸਾਦ ਜਗ ਕਹੂੰਗਾ ਮੁਖ ਚੌਂਚ ਗਿਆਨ ਅੰਤਰ ਲੋ ਝੂਠ ਮਾਨ ਬਿੰਡਾਵੇਂ ਭਾਜ ਲੈ ਗ੍ਰੰਧਾਨ ਸਤਿਗੁਰ ਸੇਵ ਨਾਮ ਮਨ ਬਸੇ ਚੀਤ ਸਤਿਗੁਰ ਸੇਵ ਨਾਮ ਬਸੇ ਮਨ ਚੀਤ ਗੁਰ ਬੇਟੇ ਹਰ ਨਾਮ ਜਿਤਾਵੇ ਬਿਨ ਨਾਮੇ ਸਭ ਹੋਰ ਝੂਠ ਪ੍ਰੀਤ ਰਾਓ ਗੁਰ ਕਹਿਆ ਸਾਕਾਰ ਕਮਾਵੋ ਸਤਿ ਸਾਚ ਕਰਿਆਵੋ ਸਾਚੇ ਨਾਮ ਬਿਡਾਈ ਪਾਵੋ ਆਪਣੇ ਬੁਝੇ ਲੋਕ ਬੁਝਾਵੇ ਮਨ ਕੰਧਾਂਤ ਕਮਾਵੇ ਦਰ ਕਰ ਮੈਂ ਠੋਰ ਕੈਸੇ ਪਾਵੇ ਹਰ ਜੀਉ ਸੇਵੀ ਅੰਤਰ ਜਾਮੀ ਘਟ ਗ੍ਰੰਥ ਜਿਸ ਦੀ ਜੋ ਸਮਾਨੀ ਤੇ ਸੁਨਾਲ ਕਿਹਾ ਚੱਲੇ ਪਹਿਨਾਮੀ ਸਾਚਾ ਨਾਮ ਸਾਚੇ ਦੇ ਸ਼ਬਦ ਜਾਣੈ ਆਪਿਆ ਮਿਲੇ ਚੁੱਕੇ ਅਭਮਾਨੇ ਗੁਰਮੁਖ ਨਾਮ ਸਦਾ ਸਦਾ ਬਖਾਨੇ ਸਤਿਗੁਰ ਸੇਵਾ ਦੂਜੀ ਦਰਮ ਜਾਈ ਔਗਣ ਘਾਟ ਪਾਪਾ ਮਦ ਖਾਈ ਕੰਚਨ ਕਾਇਆ ਜੋਤੀ ਜੋ ਸਮਾਈ ਸਤਿਗੁਰ ਮਿਲੇ ਬੜੀ ਵਡਿਆਈ ਦੋ ਘਾਟ ਹਿਰਦੇ ਨਾਮ ਵਸਾਈ ਨਾਮ ਤੇ ਸਦਾ ਸੁਖ ਪਾਏ ਗੁਰਮਤਿ ਮਾਨਿਆ ਕਾਲੀ ਸਾਰ ਗੁਰਮਤਿ ਮਾਨਿਆ ਮੁਖ ਦੁਆਰ ਨਾਨਕ ਗੁਰਮਤਿ ਮਾਨਿਆ ਪਰਿਵਾਰ ਸੁਧਾਰ ਬਲਾਵਲ ਮੱਲਾ ਚੌਥਾ ਪਦੀਆਂ ਕਰ ਗਿਆ ਰਮਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹੋ ਮੇਟੇ ਆਂਦਨ ਹਰ ਰਸ ਗੀਤ ਗਵਈਆ ਗੁਰੰਗ ਭਰਚੇ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਲਈਆ ਮੈਂ ਹਰਾ ਨਾਮ ਅਧਾਰ ਰਮਈਆ ਖਿੰਨ ਪਲ ਰਹੀ ਨਾ ਸਕੋ ਬਿਨ ਨਾਮ ਹੈ ਗੁਰਮੁਖ ਹਰ ਹਰ ਪਾਠ ਪੜ੍ਹਈਆ ਰਹਾਉ ਇਹ ਗ੍ਰਹਿ ਦਸ ਦੁਆਰ ਜਾ ਕੇ ਏਕ ਗ੍ਰਹਿ ਦਸ ਦੁਆਰ ਹੈ ਜਾ ਕੇ ਐਨਸ ਤਸਕਰ ਪੰਚੋ ਲਗਈਆ ਧਰਮ ਅਰਥ ਸਭ ਹੈ ਲੈ ਜਾਵੇ ਮਨ ਮੁਖੰਦਲੇ ਖਬਰ ਨਾ ਪਈਆ ਕਾਂਚਨ ਕੋਟ ਬਾਣਕ ਭਰਿਆ ਜਾ ਕੇ ਗਿਆਨ ਤੱਤ ਲੈ ਲਈਆ ਤਸਕਰ ਹੇਰੂ ਆਏ ਲੁਕਾਨੇ ਗੁਰ ਕਾ ਸ਼ਬਦ ਪਕੜ ਬੰਧ ਪਈਆ ਹਰ ਹਰ ਨਾਮ ਪੋਤ ਬੋਤਾ ਖੇਵਟ ਸ਼ਬਦ ਗੁਰਪਾਲ ਲੰਘਈਆ ਜਮ ਜਗਾਤੀ ਨਿਰਣਾਵੇ ਨਾ ਕੋ ਤਸਕਰ ਚੋ ਲਗਈਆ ਹਰ ਗੁਣ ਗਾਵੇ ਸਦਾ ਦੇ ਰਾਤੀ ਮੈਂ ਹਰ ਜਸ ਗਹਿ ਤੇ ਅੰਤ ਨ ਲਈਆ ਗੁਰਮੁਖ ਮਨ ਮਾਗਤ ਖਰੇ ਆਵੇ ਮਲੋਕ ਪਾਲ ਨਿਸ਼ਾਨ ਪਈਆ ਨੈਣੀ ਦੇਖ ਦਸ ਮਨ ਦੇਵਤੇ ਸਰਵਣ ਬਾਣੀ ਗੁਰ ਸਭ ਸੁਣਈਆ ਸੁਣ ਸੁਣ ਆਤਮ ਦੇਵ ਭੀਨ ਰਸ ਰਸ ਰਾਮ ਗੋਪਾਲ ਰਵਈਆ ਤੈ ਗੁਣ ਮਾਇਆ ਮੋਹ ਵਿਆਪੇ ਤੁਰਿਆ ਗੁਣ ਹੈ ਗੁਰਮੁਖ ਲਈਆ ਏਕ ਦੇਹਟ ਸਭ ਸਭ ਏਕ ਦੇਹ ਸਭ ਸਭ ਕਰ ਜਾਣੇ ਦਸਦੀ ਆਵੇ ਸਭ ਬ੍ਰਹਮ ਪਸਰੀਆ ਰਾਮ ਨਾਮ ਜੋ ਸਵਾਏ ਗੁਰਮੁਖ ਆਪੇ ਲਖ ਲਖਈਆ ਨਾਨਕ ਦੀਨ ਦਿਆਲ ਪਿਆ ਭਗਤ ਪਾਏ ਨਾਮ ਸਮਈਆ ਬਲਾਵਲ ਮਹਲਾ ਚੌਤਾਰਾ ਨਾਮ ਸਿਰ ਜਲ ਥਿਆਵੋ ਹਰ ਚੰਦਨ ਵਾ ਸੁਗੰਧ ਗਧਈਆ ਮੇਰ ਸਤਸੰਗ ਪਰਮ ਪਦ ਪਾਇਆ ਮੈਂ ਹਿੱਟ ਭਲਾ ਸੰਗ ਹਰ ਬੋਹੀਆ ਜਪ ਜਗਨਨਾਥ ਜਗਦੀਸ਼ ਬਸਈਆ ਸਨ ਪਰੇ ਸੇ ਜਨ ਉਪਰੇ ਜਮ ਭਲਾ ਉਧਾਰ ਸਮਈਆ ਰਾਓ ਭਾਰ ਅਠਾਰਾ ਮੈਂ ਚੰਦਨ ਉਤਮ
ਚੰਦਨ ਨਿਕਟ ਸਭ ਚੰਦਨ ਹੋਈਆ ਸਾਖਤ ਕੂੜੇ ਉਪ ਸੁਖ ਹੋਏ ਮਨ ਮਹਾਨ ਵਿਛੜ ਦੂਰ ਗਈਆ ਹਰ ਗਤ ਮਿਤ ਕਰਦਾ ਪੇ ਜਾਣੇ ਸਭ ਧਾਰ ਰਮਾ ਬਨਈਆ ਜੋ ਸਤਿਗੁਰ ਭੇਟੇ ਸੋ ਕੰਚਨ ਹੋਵੇ ਜੋ ਤੋ ਲਿਖਿਆ ਸੋ ਮਿਟੇ ਨਾ ਮਟਈਆ ਰਤਨ ਪਦਾਰਥ ਗੁਰਮਤਿ ਪਾਵੇ ਸਾਗਰ ਭਗਤ ਭੰਡਾਰ ਖੁਲੀਆ ਗੁਰਚਰਨੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਕਹਿ ਤੇ ਤ੍ਰਿਪਤ ਨਾ ਪਈਆ ਪਰਮ ਬਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਿ ਤੇ ਭਾਵਣੀ ਕਹੀਆ ਵਾਰ ਵਾਰ ਖਿਨ ਖਿਨ ਪਲ ਕਹੀਏ ਹਰ ਪਾਰ ਨਾ ਪਾਵੇ ਪਰੇ ਪਰਈਆ ਸ਼ਾਸਤ ਵੇਦ ਪ੍ਰਾਣ ਪਕਾਰੇ ਧਰਮ ਕਰੋ ਖੜ ਕਰਮ ਲੜਈਆ ਮਨਮੁਖ ਪਖੰਡ ਪਰਮ ਗੁਥੇ ਲੋਭ ਲਹਿਰ ਨਾਭ ਭਾਰ ਬੁਢੀਆ ਨਾਮ ਜਪੋ ਨਾਮੇ ਗਤ ਪਾਵ ਹੋ ਸਿਮਰਤ ਸ਼ਾਤ ਨਾਮ ਦੜਈਆ ਮੈਂ ਜਾ ਧਨੇ ਮਲੋਵੇ ਗੁਰਮੁਖ ਪਰ ਚੈ ਪਰਮ ਪਦ ਪਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੇ ਸੇ ਕਰਮ ਕਮਈਆ ਨਾਨਕ ਜੰਤ ਬਜਾਏ ਵਾਜੇ ਜਿਤ ਪਾਵੇ ਤੇਰਾ ਚਲਈਆ ਬਲਾਵਲ ਮਹਲਾ ਚੌਥਾ ਗੁਰਮੁਖ ਆਗਮਾ ਗੋਚਰ ਤਿਹਾਇਆ ਬਲ ਬਲ ਸਤਿਗੁਰ ਸਤਿਪੁਰਖੀਆ ਰਾਮ ਨਾਮੇ ਪ੍ਰਾਣ ਵਸਾਏ ਸਤਿਗੁਰ ਪਰਸ ਹਰ ਨਾਮ ਸਮਈਆ ਜਨ ਕੀ ਟੇਖਾ ਨਾਮ ਟਕਈਆ ਸਤਿਗੁਰ ਕੀ ਧਰਲਾ ਕਾ ਜਾਵਾ ਗੁਰ ਕਿਰਪਾ ਤੇ ਹਰ ਦਰ ਲਈਆ ਰਾਓ ਇਹੋ ਸਰੀਰ ਕਰਮ ਕੀ ਧਰਤੀ ਮੋਹ ਗੁਰਮੁਖ ਮਤ ਮਤ ਤਤ ਕਢਈਆ ਲਾਲ ਜਵੇਦ ਨਾਮ ਪ੍ਰਕਾਸ਼ਿਆ ਭਾਂਡੇ ਭਾਵ ਪਵਿੱਤ ਧਈਆ ਦਾਸਨ ਦਾਸ ਦਾਸ ਹੋਏ ਰਹੀ ਹੈ ਜੋ ਜਨ ਰਾਮ ਭਗਤ ਨਿਜ ਪਈਆ ਮਾਤਮ ਬੁੱਧ ਅਰਪ ਧਰੋ ਗੁਰਿਆ ਗੇ ਗੁਰਪ੍ਰਸਾਦੀ ਮੈਂ ਕਥ ਕਥਈਆ ਮਨੁਖ ਮਾਇਆ ਮੋਹ ਵਿਆਪੇ ਮਨ ਤਿਸ ਨਾ ਜਲ ਤਖਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ

ਸਤ ਕਰੇ ਦਿਨ ਰਾਤੀ ਰੱਖਦਾ ਚਰਨ ਹਰ ਤਾਲ ਪੂਰੀਆ ਹਰ ਕੇ ਰੰਗ ਰਤਾ ਮਨ ਗਾਵੇ ਰਸ ਰਸਾ ਰਸ ਸ਼ਬਦ ਰਵਈਆ ਨੇ ਕਰ ਧਾਰ ਚੁਗੇ ਤਨ ਨਿਰਮਲ ਜਨ ਪੀਆ ਤੇਨੀ ਸੁਖ ਲਈਆ ਮਨ ਉੱਠ ਕਰਮ ਕਰੇ ਭਵਾਨੀ ਜਿਉ ਬਾਲਕ ਬਾਲੂ ਕਰ ਉਸਰੀਆ ਆਵੇ ਲੈ ਸਮੁੰਦ ਸਾਗਰ ਕੀ ਕਿਨ ਮੈਂ ਕਿ ਭਿੰਨ ਭਿੰਨ ਟਹਿ ਪਈਆ ਹਰ ਸਾਲ ਸਾਗਰ ਹਰ ਹੈ ਆਪੇ ਇਹੋ ਜਾਗੈ ਸਭ ਖੇਲ ਖਲਈਆ ਜਿਉ ਜਲ ਤਰੰਗ ਜਲ ਜਲ ਸਮਾਵੇ ਨਾਨਕ ਆਪੇ ਆਪ ਰਮਈਆ ਬਲਾਵਲ ਮਹਲਾ ਚੌਥਾ ਸਤਿਗੁਰ ਪਰਚੇ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦਲਈਆ ਅਮਰ ਪਿੰਡ ਪਏ ਸਤ ਸੰਗ ਜਨ ਮਨ ਦੋ ਮਿਟ ਗਈਆ ਮੇਰੇ ਮਨ ਸਾਧ ਸੰਗਤ ਮੈਂ ਰਹੀਆ ਕਿਰਪਾ ਕਰੋ ਮੈਂ ਸੂਧਨ ਮਾਧੋ ਮੈਂ ਖਿੰਨ ਖਿੰਨ ਸਾਧੂ ਚਰਨ ਬਖਈਆ ਰਾਓ ਤੁਜੇ ਗ੍ਰਹਿਤ ਭਇਆ ਬਨਵਾਸੀ ਖਿੰਨ ਬਨੁਆ ਟਿਕੇ ਨਾ ਟਿਕਈਆ ਤਾਓ ਤਾਇ ਤਜੇ ਕਰਿਆ ਵੇ ਯਾਰਾ ਸਾਧੂ ਸਨ ਪਵਈਆ ਭੂਤ ਛੋੜ ਸੁਨਿਆਸੀ ਆਸਾਸ ਮਨ ਬਹੁਤ ਕਰੀਆ ਆਸਾਸ ਕਰੇ ਨੀ ਬੂਜੇ ਗੁਰ ਕੈ ਸ਼ਬਦ ਨਾਲ ਸੁ ਲਈਆ ਉਪਜੀ ਤੱਤ ਗਿਮਰਿਆ ਮਨ ਦੈ ਤੇ ਚਲ ਚਲ ਕਰਨ ਕਰੀਆ ਪਰ ਭਵਨ ਕਰੇ ਬੂਜੇ ਨੇ ਤਿਸ ਨਾ ਮਿਲੇ ਸੰਗ ਸਾਧ ਦਇਆ ਕਰ ਲਈਆ

ਅੰਡ ਜੇਰਾ ਸੇਤਾ ਜੋਤ ਪੁਜ ਸਾਹਿਬ ਬਨ ਰੂਪ ਜੀ ਜੰਤ ਪਈਆ ਸਾਧੂ ਸਨ ਪਰੇ ਸੋ ਪਰੇ ਖੱਤਰੀ ਬ੍ਰਹਮ ਸੂਦ ਬੈ ਚੰਡਾਲ ਚੰਡਈਆ ਨਾਮ ਜੈ ਦਿਓ ਕਬੀਰ ਤਲੋਚਨ ਉਹ ਜਾਤ ਰਵਦਾਸ ਚਮਾਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਧਨ ਧੰਨਾ ਜੱਟ ਸੈਣ ਮਿਲੇ ਯਾਰ ਦਈਆ ਸੰਜਨਾ ਕੀ ਹਰ ਪੈਜ ਰਖਾਈ ਭਗਤ ਵਸ਼ਲ ਅੰਗੀਕਾਰ ਕਰਈਆ ਨਾਨਕ ਸਨ ਪਰੇ ਜਗਜੀਵਨ ਹਰ ਹਰ ਕਿਰਪਾ ਤਾਰ ਰਖਈਆ ਬਲਾਵਲ ਮੱਲਾ ਚੌਥਾ ਅੰਤਰ ਪਿਆ ਸੁੱਟੀ ਪ੍ਰਭ ਕੇਰੀ

ਅਕਲ ਵਿਕਲ ਪਈ ਗੁਰ ਦੇਖਿਆ ਲੋਟ ਪੋਟ ਹੋਏ ਪਈਆ ਰਾਉ ਉਹ ਨਿਰਖਤ ਫਿਰੋ ਸਾ ਦੇਸ ਸਾਂ ਤਨ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਾਹੀਆ ਮਨ ਤਨ ਕਾਟ ਦਿਓ ਗੁਰ ਆਗ ਜਿਨ ਹਰ ਪ੍ਰਭ ਮਾਰਗ ਬੰਦ ਗਈਆ ਕੋਈ ਆਣ ਸਦੇਸਾ ਦੇ ਪ੍ਰਮੇਰਾ ਕੋਈ ਆਣ ਸਦੇਸਾ ਦੇ ਪ੍ਰਭ ਕੇਰਾ ਦਿਦੇ ਅੰਤਰ ਮਨ ਤਨ ਮਿਠ ਲਗਈਆ ਹੱਥ ਕਾਟ ਦਿਓ ਚੰਦਾ ਸਾ ਜੋ ਹਰ ਪ੍ਰਭ ਮੇਲੇ ਮੇਲ ਮਿਲਈਆ ਚਲ ਚਲ ਸਖੀ ਆਮ ਪ੍ਰਾਪਰ ਬੋਧ ਗੁਣ ਕਾਮਣ ਕਰ ਹਰ ਪ੍ਰਭ ਲਈਆ ਭਗਤ ਪਛਲਵਾ ਕੋ ਨਾਮ ਕਹਿਤਾ ਸਨ ਪ੍ਰਭੂ ਤਿਸ ਪਾਛੇ ਪਈਆ ਸਿਮਾ ਸ਼ਿਕਾਰ ਕਰੇ ਪ੍ਰਖੁਸ਼ੀਆ ਮਨ ਦੀਪ ਗੁਰ ਗਿਆਨ ਬਲਈਆ ਰਸ ਪੋ ਕਰੇ ਪ੍ਰਮੇਰਾ ਹਮ ਤਿਸ ਆਗੇ ਜੀਓ ਘੱਟ ਘੱਟ ਪਈਆ ਹਰ ਹਰ ਹਰ ਕੰਠ ਹੈ ਬਣਿਆ ਮਨ ਮੋਤੀ ਚੂਰ ਬਣ ਗਾ ਮਨ ਮੋਤੀ ਚੂਰ ਬਣ ਗਹਿਨ ਗਹਿਨਈਆ ਹਰ ਹਰਸਾ ਤਸੇ ਵਿਛਾਈ ਪ੍ਰਾ ਛੋੜ ਨਾ ਸਕੇ ਬਹੁਤ ਮਨ ਪਈਆ ਕਹੀ ਪ੍ਰਭਾ ਪ੍ਰਭ ਕਿਸ਼ ਕੀਜੇ ਸਾ ਬਾਦ ਸ਼ਿਕਾਰ ਬੋਟ ਕੋਟ ਗਈ ਆ ਕਿਉਂ ਸ਼ਿਕਾਰ ਮਿਲ ਕੇ ਤਾਈ ਪ੍ਰਭ ਲੀ ਸੁਹਾਗਨ ਥੂਕ ਮਗ ਪਈਆ ਹਮ ਚੇਰੀ ਤੋਂ ਅਗਮ ਗੁਸਾਈ ਕਿਆ ਹਮ ਕਰੇ ਤੇਰੇ ਵਸ ਪਈਆ ਦਇਆ ਦੀਨ ਕਰੋ ਰੱਖ ਲੇ ਵੋ ਨਾਨਕ ਹਰ ਗੁਰ ਸਾਨੂੰ ਸਮਈਆ ਬਲਾਵਲ ਮਹਲਾ ਚੌਥਾ ਮੈਂ ਮਨ ਤਨ ਪ੍ਰੇਮਾ ਕੋ ਠਾਕਰ ਕਾ ਕਿਨ ਕਿਨ ਸਾਧਾ ਮਨ ਬਹੁਤ ਉੱਠੀ ਆ ਗੁਰ ਦੇਖੇ ਸਾਧਾ ਮਨ ਪੂਰੀ ਜਿਉਂ ਚਾਤਰ ਕਾ ਪ੍ਰਿਓ ਪ੍ਰਿਓ ਬਰੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਣਈਆ ਸਤਿਗੁਰ ਦਇਆ ਕਰੇ ਭਰਾ ਮੇਲੇ ਮੈਂ ਤਸਿਆ ਕੇ ਸਿਰ ਘੱਟ ਘੱਟ ਪਈਆ ਰਾਉ।

ਔਖਿਨ ਪਲ ਰਹੇ ਨ ਸਖੋ ਬਿਨ ਪ੍ਰੀਤਮ ਜਿਉ ਬਿਨਾ ਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਇ ਪ੍ਰਭ ਕੇਰੀ ਦੇਨ ਵਰਨਾ ਪਾਵੇ ਬਿਨਾ ਰਖੋ ਦੁਈਆ ਕੋਈ ਆਣ ਆਣ ਮੇਰਾ ਪ੍ਰਭੂ ਮਲਾਵੈ ਉਹ ਤਿਸ ਵਿੱਚੋਂ ਬਲ ਬਲ ਘੁੰਮ ਗਈਆ ਨੇਕ ਜਨਮ ਕੇ ਪਿਛੜੇ ਜਨ ਮੇਲੇ ਜਾਂ ਸਤ ਸਤ ਸਤਿਗੁਰ ਸਨ ਪ੍ਰਭਿਆ ਏਕ ਸਹਿਜ ਏਕ ਏਕ ਪ੍ਰਭ ਠਾਕਰ ਮਹਿਲ ਨਾ ਪਾਵੇ ਮਨੁੱਖ ਪਰਮਈਆ ਗੁਰ ਗੁਰ ਕਾ ਸਰਜੇ ਆਵੇ ਪ੍ਰਭਾਇ ਮਿਲੇ ਕਿ ਢੀਲ ਨਾ ਪਈਆ ਕਰ ਕਰਕੇ ਆਚਾਰ ਵਧਾਈ ਮਨ ਪਖੰਡ ਕਾਪ ਕਰਮ ਕਪਟ ਲੋਭੀਆ ਵਿਸ਼ਵਾ ਕੇ ਕਰ ਬੇਟਾ ਜਨਮਿਆ ਪਿਤਾ ਤਾਹੇ ਕਰ ਨਾਮ ਸਦਈਆ ਪੂਰਵ ਜਨਮ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾ ਹਰ ਹਰ ਹਰ ਨਾਮ ਸਮਈਆ ਪ੍ਰਭ ਆਣ ਆਣ ਮਹਿੰਦੀ ਪਸਾਈ ਆਪੇ ਘੋਲ ਖੋ ਰੰਗ ਲਈਆ ਜਿਨ ਕੋ ਠਾਕਰ ਕਿਰਪਾ

ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ ਦਾ ਆਨ ਸਰਨ ਗਈ ਦਾ ਪ੍ਰਭ ਚਰਨ ਕਮਲ ਪਾਰ ਹੋ ਜਾਉ ਸਤ ਬਲਾਰ ਮਨ ਪ੍ਰੀਤ ਲਾਗੀ ਤਾਹੇ ਤਾ ਜਾਨ ਕਤੇ ਨਾ ਜਾਏ ਹਰ ਨਾਮ ਰਸਨਾ ਕਹਿਣ ਪਾ ਮਲ ਪਾਪ ਕਲ ਮਲ ਦੈਨ ਹਰ ਨਾਮ ਸੰਤ ਉਧਾਰ ਪੈ ਤਰੇ ਸਾਗਰ ਪਾਰ ਮਨ ਡੋਰ ਪ੍ਰੇਮ ਪ੍ਰੀਤ ਹੋਏ ਸੰਤ ਨਿਰਮਰੀਤ ਤਜ ਗਏ ਪਾ ਵਿਕਾਰ ਹਰ ਮਿਲੇ ਪ੍ਰਭ ਨੰਕਾਰ ਪ੍ਰਭੇਖੀਏ ਬਸਮਾਦ ਚਾਖੇ ਅੰਤ ਪੂਰਨ ਸਾਧ ਨੈ ਡੋਲੀਏ ਤੂਤ ਪ੍ਰਭ ਬਸੇ ਹਰ ਅਚੀਤ ਤਿੰਨ ਆਏ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਦਾਸ ਇਹ ਯਮਨਾ ਪੇਖੇ ਨੈਣ ਸੁਨ ਮੋਹੇ ਅਤ ਅਨਹਤ ਬੈਨ ਹਰ ਸਨ ਸੂਰ ਗੋਪਾਲ ਪ੍ਰਭ ਭਗਤ ਵਸ ਦਿਆਲ ਹਰ ਨਿਗਮ ਲਏ ਨਾ ਭੇਵ ਨਿਤ ਕਰੇ ਮੁੰਜਨ ਸੇਵ ਦੁਖ ਦੀਨ ਦਰਦ ਨਿਵਾਰ ਜਾ ਕੇ ਮਹਾਂ ਪਿਖੜੀ ਕਾਰ ਤਾ ਕਿ ਮਿਤ ਨਾ ਜਾਣੇ ਕੋਈ ਜਲ ਸਮੈਲ ਸੋਏ ਕਰ ਬੰਧਨਾ ਲਖਵਾਰ ਥਕ ਭਰਿਓ ਪ੍ਰਭ ਦਰਬਾਰ ਪ੍ਰਭ ਕਰੋ ਸਾਧੂ ਤੂਰ ਨਾਨਕ ਮਸਾ ਪੂਰ ਬਲਾਵਲ ਮੱਲਾ ਪੰਜਵਾ ਪ੍ਰਭ ਜਨਮ ਨਿਵਾਰ ਹਰ ਭਰਿਓ ਦੁਆਰ ਚਾ ਗਹਿ ਚੰਨ ਸਾਧੂ ਸੰਗ ਮਨ ਮਿਟ ਹਰ ਹਰ ਰੰਗ ਕਰਦੈ ਲਿਹੁਲਾ ਲਾਏ ਨਾਨਕਾ ਨਾਮ ਧਿਆਏ ਦੀਨਾ ਨਾ ਦਿਆਲ ਮੇਰੇ ਸਵਾਮੀ ਦੀਨਾ ਨਾ ਦਿਆਲ ਜਾਚੋ ਸੰਦਰਵਾਲ ਰਹਾਓ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਹਤ ਕੂਪ ਗਹਿ ਪੂਜਾ ਪ੍ਰਭ ਜੀ ਲਿਓ ਹਰ ਨਾਮ ਆਪਣਾ ਦਿਓ ਪ੍ਰਭ ਤੁਝ ਬਿਨਾ ਨਹੀਂ ਠਾਉ ਨਾਨਕਾ ਬਲ ਬਲ ਜਾਉ ਲੋ ਮੋਹੇ ਬਾਂਧੀ ਦੇ ਬਿਨ ਭਜਨ ਹੋ ਤਖੇ ਜਮ ਦੂਤ ਮਾਂ ਭਿਆਨ ਚਿਤ ਗੋਪਤ ਕਰਮੈ ਜਾਨ ਦਿਨ ਰਹਿਣ ਸਾਖ ਸੁਨਾਏ ਨਾਨਕਾ ਤੇ ਸਰਨਾਏ ਵਹਿ ਭਜਨਾ ਮੁਰਾਰ ਕਰ ਦਇਆ ਪਤ ਉਧਾਰ ਮੋਹੇ ਦੁਖ ਮੇਰੇ ਦੋਖ ਕਰੇ ਨਾ ਜਾਏ ਯਾਰ ਬਿਨਾ ਕਦੇ ਸਮਾਹੇ ਗਏ ਉੱਠ ਚਿਤ ਵੀ ਨਾਥ ਨਾਨਕਾ ਦੇ ਰਖ ਹਾਥ ਹਰ ਗੁਣ ਨਿਤੇ ਗੋਪਾਲ ਸਰਬ ਘੱਟ ਪ੍ਰਿਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੁਣ ਪੁਨਿਆ ਸਿੱਖ ਨਿਮਖ ਰਹਿਣ ਨਾ ਜਾਏ ਵਡਭਾਗ ਨਾਨਕ ਪਾਏ ਪ੍ਰਭ ਤੁਝ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਨ ਚਕੋਰ ਜਿਉਂ ਮੀਨ ਜਲ ਸੁਹੇਤ ਅਲ ਕਮਲ ਭਿੰਨ ਨਾ ਭੇਤ ਜਿਉਂ ਚੱਕ ਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉਂ ਤਰਨ ਭਰਤ ਪ੍ਰਾਣ ਜਿਉਂ ਰੋਬੀਏ ਧਨ ਦਾਨ ਜਿਉਂ ਦੂਧ ਜਲੇ ਸੰਜੋਗ ਜਿਉਂ ਮਹਾ ਗੁਦਿਆਰਥ ਭੋਗ ਜਿਉਂ ਮਾਤ ਪੂਤਾ ਹੇਤ ਹਰ ਸਿਮਰਨ ਨਾਨਕ ਨੇਤ ਜਿਉਂ ਦੀਪ ਪਤਨ ਪਤੰਗ ਜਿਉਂ ਚੋਰ ਹਿਰਤਨ ਸੰਗ ਮੈਂ ਗਲੈ ਕਾਮੈ ਵੰਧ ਜਿਉਂ ਗ੍ਰਸਤ ਬਖਈ ਧੰਦ ਜਿਉਂ ਜੁਆਰ ਬਿਸਨ ਨਾ ਜਾਏ ਹਰ ਨਾਨਕ ਕਿਉਂ ਮਨ ਲਾਏ ਕੁਰੰਕ ਨਾ ਦੇ ਨਿਉ ਚਾਤਕ ਜਾਤ ਮਿਓ ਜਨ ਜੀਪਨਾ ਸਤਸੰਗ ਭਜਨਾ ਰੰਗ ਰਸਨਾ ਬਖਾਲੇ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਣ ਲਿਖਦੇ ਸੋ ਸਰਬ ਫਲ ਹਰ ਲੇ ਕੁਲ ਸਭੂ ਕਲੋ ਕਰ ਤੋ ਧਾਰ ਸੰਸਾਰ ਤਸ ਪਾਰ ਹਰ ਚੰਨ ਬੋਧਾਏ ਮੇਰੇ ਸਾਸਨ ਜਸ ਗਾਏ ਹਰ ਪੈਜ ਰੱਖੇ ਮਰਾਰ ਹਰ ਨਾਨਕ ਸਰਨ ਦੁਆਰ ਬਲਾਵਲ ਮਹਲਾ ਪਹਿਲਾ ਤੇ ਤੀ ਕਰਦਾ ਸਮਾਨ ਜਤ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਏਕਮ ਏਕ ਅੰਕਾਰ ਨਾਲਾ ਮਰਜੋਨੀ ਜਾਤਨਾ ਜਾ ਲਾਗਮ ਗੁਰਚ ਰੂਪ ਨਾ ਰੇਖਿਆ ਖੋਜ ਖੋਜ ਘੱਟ ਘੱਟ ਦੇਖਿਆ ਜੋ ਦੇਖ ਦਿਖਾਵੇ ਤਿਸਕੋ ਬਲ ਜਾਈ ਗੁਰਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਪ ਬਿੰਜਕ ਦੀ ਸੇ ਗੁਰ ਕਹਿ ਸ਼ਬਦ ਮੈਲ ਕਰਦੀ ਸੇ ਰਾਉ ਦੂਜੇ ਪਾਏ ਲੱਗੇ ਪਛਤਾਣੇ ਜਮ ਦਰਬਾਦੇ ਆਪਣ ਜਾਣੇ ਕਿਆ ਲੈ ਆਵੇ ਕਿਆ ਲੈ ਜਾਏ ਸਮਕਾਲ ਸਜੋਟਾਂ ਕਾਏ ਬੇਨ ਗੁਰ ਸ਼ਬਦ ਨਾਲ ਛੂਟ ਸਕ ਹੋਏ ਪਖੰਡ ਕਿੰਨੇ ਭਗਤਨਾ ਹੋਏ ਆਪੇ ਸੱਚ ਕਿਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ ਤਸ ਕਾਸ ਕੀਏ ਵੈਸ਼ਨ ਕੋ ਥਾਓ ਰਾਤ ਨੰਦ ਕੀ ਪਉ ਪਾਓ ਜਿਨ ਕੀਏ ਕਰ ਵੇਖਣ ਹਾਰਾ ਬਿਨਾ ਦੂਜਾ ਸਿਰਜਣ ਹਾਰਾ ਦਿੱਤਿਆ ਬ੍ਰਹਮਾ ਵਿਸ਼ਨਵੇਸ਼ਾ ਦੇਵੀ ਦੇਵ ਪਾਏ ਵੇਸ਼ਾ ਜੋਤੀ ਜਾਤੀ ਗਣਤ ਨਾ ਆਵੈ ਜਿਨ ਸਾਜੀ ਸੋ ਕਿਵੇਂ ਪਾਵੇ ਕਿਵੇਂ ਪਾ ਰਿਹਾ ਭਰਪੂਰ ਕਿਸ ਨੇੜੇ ਕਿਸ ਅੱਖਾਂ ਦੂਰ ਚੌਥੋ ਪਾਏ ਚਾਰੇ ਵੇਦਾ ਕਹਾਣੀ ਚਾਰੇ ਬਾਣੀ ਭੇਦਾ ਅਸ਼ਟ ਦਸ਼ਾ ਖੱਟ ਤੀਨੋ ਪਾਏ ਸੋ ਪੂਜੇ ਸਿਆ ਬੁਜਾਏ ਤੀਨ ਸਮਾਵੇ ਚੌਥੇ ਪਾਸਾ ਪ੍ਰਾਪਤ ਨਾਨਕ ਹਮ ਤਾਂ ਕੇ ਦਾਸਾ ਪੰਚਮੀ ਪੰਜ ਭੂਤਵੇ ਤਾਲਾਪ ਗੁਜਰ ਪੁਰਖ ਨਿਰਾਲਾ ਇੱਕ ਭ੍ਰਮ ਭੂਖੇ ਮੋਹ ਪਿਆਸੇ ਇੱਕ ਰਸ ਚਾਖ ਸ਼ਬਦ ਤਰਪਤਾਸੇ ਇੱਕ ਰੰਗ ਰਾਤੇ ਇੱਕ ਮਰ ਧੂਰ ਇੱਕ ਧਾਰ ਘਰ ਸਾਚੇ ਦੇਖ ਅਧੂਰ ਝੂਠੇ ਕੋ ਨਾ ਹੀ ਪਤਨਾਓ ਕਬੂ ਨਾ ਸੂਚਾ ਕਾਲਾ ਖਾਓ ਪਿੰਜਰ ਪੰਖੀ ਬੰਧਿਆ ਕੋਏ ਸ਼ੇਰੀ ਭਰਮੈ ਮੁਗਤ ਨਾ ਹੋਏ ਤਾਂ ਝੂਠੇ ਜਾ ਖਸਮ ਚੜਾਏ ਗੁਣਤ ਮੇਲੇ ਭਗਤੜਾਏ ਅਸ਼ਟੇ ਖਸ਼ਟੀ ਖੱਟ ਦਰਸ਼ਨ ਪ੍ਰਭ ਸਾਜੇ ਅਨਹਦ ਸ਼ਬਦ ਨਿਰਾਲਾ ਵਾਜੇ ਜੇ ਪ੍ਰਭ ਆਵੇ ਤਾਂ ਮੈਲ ਬੁਲਾਵੇ ਸ਼ਬਦ ਭੇਦੇ ਤੋਂ ਪਤ ਪਾਵੇ ਕਰ ਕਰ ਵੇਸ ਖਪੇ ਚਲ ਜਾਵੇ ਸੱਚ ਹੈ ਸਾਚੇ ਸਾਸ ਸਮਾਵੇ ਸਤਵੀਂ ਸ਼ਾਸਨ ਤੋਂ ਸਰੀਰ ਸਾਧ ਸਮੁੰਦਰ ਭਰੇ ਨਿਮਲ ਨੀਰ ਮਜਨ ਸੀਲ ਸਜਨ ਦੇ ਵਿਚਾਰ ਮੋਰ ਕਹਿ ਸ਼ਬਦ ਪਾਵੇ ਸਾ ਪਾਰ ਮਨ ਸਾਚਾ ਮੁਖ ਸਾਚਾ ਪਾਓ ਮਨ ਸਾਚਾ ਮੁਖ ਸਾਚੋ ਪਾਏ ਸਜਨ ਸਾਣੇ ਠਗ ਨ ਪਾਏ ਅਸ਼ਟਮੀ ਅੱਠ ਸਿੱਧ ਬੁੱਧ ਸਾਧੇ ਸਜਨੇ ਕਿਉਂ ਕਰਮ ਰਾਧੇ ਪੌਣ ਪਾਣੀ ਅਗਨੀ ਵਿਸਾਓ ਤਹਿ ਨੰਜਨ ਸਾਚੋ ਨਾਓ ਤਿਸ ਮੈਂ ਮਨੁ ਆਰੇ ਵਾਲੇ ਬੁਲਾਏ ਪ੍ਰਭ

ਪਰਮ ਪ੍ਰਗਾਨੇ ਯੋਗ ਦਸਮੀ ਨਾਮ ਦਾ ਰਸ਼ਨਾ ਆਨੰਦਨ ਭਜਨ ਸੱਚਾ ਗੁਣ ਗਿਆਨ ਸੱਚ ਮੈਲ ਨੱਲਾ ਗੇ ਬ੍ਰਹਮ ਪਾਗੇ ਬਿਲਮਨ ਤੁੜ ਕਾਚੇ ਤਾਗੇ ਜਿਉਂ ਤਾਗਾ ਜਗ ਏ ਵੈ ਜਾਣੋ ਆਤਰ ਸੀਤ ਚੀਤ ਸਾਚ ਰੰਗ ਮਾਣੋ

ਕਰਮੇ ਡਰ ਜਾਣੇ ਤਤਨਵਾ ਸਚ ਮਨ ਭਾਣੇ ਚੌਦਸ ਚੌਥੇ ਥਾ ਵੈ ਲੈ ਪਾਵੈ ਰਾਜ ਸਤਾਮਸ ਸਤਕਾਲ ਸਮਾਵੇ ਸਸਿਰ ਕਹਿ ਕਰ ਸੂਰ ਸਮਾਵੇ ਜੋ ਜੋਤ ਕੀ ਕੀਮਤ ਪਾਵੈ ਚੌਦਸ ਭਵਨ ਪਤਾਲ ਸਮਾਏ ਖੰਡ ਬ੍ਰਹਿਮੰਡ ਰਵੇ ਰਹਿਆ ਲਿਵਲਾਏ ਅਮਾਵਸਿਆ ਚੰਦ ਗੁਪਤ ਗਣਾਰ ਬੂਝੋ ਗਿਆਨੀ ਸ਼ਬਦ ਵਿਚਾਰ ਸਸਿਅਰ ਗਗਨ ਜੋਤੇ ਲੋਈ ਕਰ ਕਰ ਵੇਖੇ ਕਰਤਾ ਸੋਈ ਗੁਰ ਤੇ ਦੀਸੇ ਸੋ ਤੇ ਸੀਮਾਏ ਮਨ ਭੂਲੇ ਆਵੇ ਜਾਏ ਕਰਦਾ ਥਾਪ ਥਿਰ ਥਾਨ ਸੁਹਾਵੇ ਆ ਪਛਾਣੇ ਜਾ ਸਤਿਗੁਰ ਪਾਵੈ ਜਯਾ ਸਤਿ ਪਿੰਡ ਸੁਨਾਸਾ ਬੂਟੇ ਖਬਰ ਦੁਬਦਾ ਮਨਸਾ ਮਮਤਾ ਜਾਲ ਤੇ ਰਹਿ ਉਦਾਸਾ ਪ੍ਰਾਣ ਪਤ ਨਾਨਕ ਹਮਤਾ ਕੇ ਦਾਸਾ ਬੁਲਾਵਲ ਮਹਲਾ ਤੀਜਾ ਵਾਰ

ਆਪੇ ਕਰਤਾ ਕਰੇ ਸੋਈ, ਨਾ ਅੰਮ੍ਰਿਤੇ ਸਦਾ ਸੋਈ, ਗੁਣ ਕਬੇਲਾ ਬੂਝੇ ਕੋਈ, ਹਿਰਦੇ ਜਪਨੀ ਜਪੋ ਗੁਣ ਤਾਸਾ, ਹਰ ਅਗੋਚਰ ਪਰਮਪੁਰ ਸਵਾਮੀ ਜਨ ਪਗ ਲਿਆਗ, ਧਿਆਵ ਹੋਏ ਦਾਸਨ ਦਾ ਸਾਰਾ, ਸੋਮ ਵਾਰ ਸਚ ਰਿਹਾ ਸਮਾਏ, ਤੁਸੀਂ ਕਿਉਂ ਕਹੀ ਨਾ ਜਾਏ, ਆਖ ਆਖ ਰਹੇ ਸਭ ਲੇਵ ਲਾਏ, ਜਿਸ ਦੇਵੇ ਤਿਸ ਪੱਲੇ ਪਾਇਆ, ਕਿ ਮਗਰ ਚਲ ਲਖਿਆ ਨਾ ਜਾਏ, ਗੁਰ ਕੇਸ਼ਾ ਧਰਿਆ ਸਮਾਏ, ਮੰਗਲ ਮਾਇਆ ਮੋਹ ਪਾਇਆ, ਆਪੇ ਸਿਰ ਸਿਰ ਧੰਦੇ ਲਾਇਆ, ਬੁਝਾਏ ਸੋਈ ਬੁਝੇ, ਗੁਰ ਕੇਸ਼ਾ ਉਧਰ ਕਰ ਸੂਜੈ, ਪ੍ਰੇਮ ਭਗਤ ਕਰੇ ਲਿਵਲਾਏ, ਹੋਮੇ ਮਮਤਾ ਸ਼ਬਦ ਜਲਾਏ, ਬੁਧਵਾਰਾ ਪੇ ਵਿਸਾਰ, ਗੁਰਮੁਖਾਨੀ ਸ਼ਬਦ ਵਿਚਾਰ, ਨਾਮ ਰਤੇ ਮਨ ਮਲੋਏ, ਹਰ ਗੁਣ ਗਾਵੇ ਹੋਮੇ ਮਲ ਖੋਏ, ਦਰ ਸੱਚੇ ਸਾਸੋ ਬਾਬਾਏ, ਨਾਮ ਰਤੇ ਗੁਰਸਾ ਸੁਆਏ, ਲਾਹ ਨਾਮ ਪਾਏ ਗੁਰਦੁਆਰ, ਆਪੇ ਦੇਵੈ ਦੇਵਨ ਹਾਰ, ਜੋ ਦੇਵੈ ਤਿਸ ਕੋ ਬਲ ਜਾਈਏ, ਗੁਰਪ੍ਰਸਾਦੀ ਆਪ ਗਵਾਈਏ, ਨਾਨਕ ਨਾਮ ਰੱਖੋ ਅਰਧਾਰ, ਦੇਵਨ ਹਾਰੇ ਕੋ ਜੈਕਾਰ, ਵੀਰ ਵਾਰ ਵੀਰ ਭਰਮ ਪਲਾਏ, ਪ੍ਰੇਤ ਭੂਤ ਸਭ ਦੂਜੇ ਲਾਏ, ਆਪ ਪਾਏ ਕਰ ਵੇਖੇ ਵੇਖਾ, ਸੋਨਾ ਕਰਦੇ ਤੇਰੀ ਟੇਕਾ, ਜੀ ਜਾਨ ਤੇਰੀ ਸੰਧਾਈ, ਸੋ ਮਿਲੇ ਜਹ ਲੈ ਮਲਾਈ, ਸ਼ੁਕਰਵਾਰ ਪ੍ਰਭ ਹਿਆ ਸਮਾਈ, ਆਪ ਪਾਏ ਸਭ ਕੀਮਤ ਪਾਈ, ਗੁਰਮੁਖ ਹੋਵੇ ਸੁਕਰ ਵਿਚਾਰ, ਸਤ ਸੰਜਮ ਕਰਨੀ ਹੈ ਕਾਰ, ਵਰਤ ਨੇਮ ਮਨ ਨੇਤਾ ਪ੍ਰਤ ਪੂਜਾ, ਬਿਨ ਬੂਝੇ ਸਭ ਭਾਉ ਹੈ ਦੂਜਾ, ਸ਼ਨਿਸ਼ਰ ਵਾਰ ਸੋਣ ਸ਼ਾਹਤ ਵਿਚਾਰ, ਹੋਮੇ ਮੇਰਾ ਭਰਮੇ ਸੰਸਾਰ, ਮਨ ਮੁਖੰਦਾ ਦੂਜੇ ਪਾਏ, ਜਮਦਰ ਬਾਦਾ ਝੂਟਾਂ ਖਾਏ, ਗੁਰਪ੍ਰਸਾਦੀ ਸਦਾ ਸੁਖ ਪਾਏ, ਸੱਚ ਕਰਨੀ ਸਾਚ ਲਿਵ ਲਾਏ, ਸਤਿਗੁਰ ਸੇਵੇ ਸਿਮਟ ਭਾਗੀ, ਹੋਮੇ ਮਾਰ ਸੱਚ ਲਿਵ ਲਾਗੀ, ਤੇਰੇ ਰੰਗ ਰਾਤੇ ਸਹਿ ਸੁਪਾਏ, ਤੂੰ ਸੁਦਾਤਾ ਲਹਿ ਮਲਾਏ, ਇੱਕ ਤੇ ਦੂਜਾ ਨਾ ਹੀ ਕੋਏ, ਗੁਰਮੁਖ ਬੂਝੇ ਸੋਜੀ ਹੋਏ, ਪੰਦਰਾਂ ਥਿੱਤੀ ਤਾਂ ਸੱਤ ਵਾਰ, ਮਾਰੂਤੀ ਆਵੇ ਵਾਰ ਵਾਰ, ਦਿਸ ਰਹਿਣ ਤਵੇ ਸੰਸਾਰ ਆਵਾ, ਗੁਣ ਕੀ ਕਰਤਾਰ, ਨਿਚਲ ਸਾਚ ਰਿਹਾ ਕਲ ਤਾਰ, ਨਾਨਕ ਗੁਰਮੁਖ ਬੂਝੇ ਕੋ ਸ਼ਬਦ ਵਿਚਾਰ, ਬਲਾਵਲ ਮਹਲਾ ਤੀਜਾ, ਆਦਿ ਪੁਰ ਕਾਪੇ ਸਿਰ ਸਾਜੇ, ਜੀ ਜੰਤ ਮਾਇਆ ਮੋਹੇ ਪਾਜੇ, ਦੂਜੇ ਪਾਏ ਪਰਪੰਚ ਲਾਗੇ, ਆਵੇ ਜਾਵੇ ਮਰੇ ਭਾਗੇ, ਸਤਿਗੁਰ ਭੇਟਿਆ ਸੋ ਜੀ ਪਾਏ, ਪਰਪੰਚ ਚੁੱਕੇ ਸਤ ਸਮਾਏ, ਜਾ ਕੇ ਮਾਤਰ ਲਿਖਿਆ ਲੇਖ, ਤਾਂ ਕਿ ਮਨ ਵਸਿਆ ਭਰਾਵੇ ਕਰਾਉ, ਸੇਟ ਪਾਏ ਆਪੇ ਸਭ ਵੇਖੈ, ਕੋਈ ਨਾ ਮੇਟੇ ਤੇਰੇ ਲੇਖੇ, ਸੇ ਸਾਧਕ ਜੇ ਕੋ ਕਹੇ ਕਾਏ, ਭਰਮੇ ਭੂਲਾ ਆਵੇ ਜਾਏ, ਸਤਿਗੁਰੂ ਸੇਵੇ ਸੋ ਜਨ ਬੂਝੇ, ਓਮੇ ਮਾਰੇ ਤਾਂਦਰ ਸੂਝੇ, ਇੱਕ ਤੇ ਸਾ ਦੂਜਾ ਹੂਆ, ਇੱਕੋ ਵਾਰ ਤੇ ਅਵਰਨਾ ਬੀਆ, ਦੂਜੇ ਤੇਜੇ ਇੱਕੋ ਜਾਣੇ, ਗੁਰ ਕੈ ਸ਼ਬਦਾ ਦਾ ਨਿਸ਼ਾਣੇ, ਸਤਿਗੁਰੂ ਭੇਟੀ ਦਾ ਇੱਕੋ ਪਾਏ, ਵਿੱਚੋਂ ਦੂਜਾ ਠਾ ਕਰਾਏ, ਜਿਸਦਾ ਸਾਹਿਬ ਡਾਡਾ ਹੋਏ, ਤਿਸਨੂੰ ਮਾਰ ਨਾ ਸਕੇ ਕੋਏ, ਸਾਹਿਬ ਕੀ ਸੇਵਕ ਰਹੇ ਸੁਨਾਈ, ਆਪੇ ਬਖਸ਼ੇ ਦੇਵੜੀ ਆਈ, ਤਿਸ ਦੇ ਉੱਪਰ ਨਾ ਹੀ ਖੋਏ, ਕੌਣ ਡਰੇ ਡਰ ਕਿਸਕਾ ਹੋਏ, ਗੁਰਮਤੀ ਸ਼ਾਂਤ ਵਸੇ ਸਰੀਰ, ਸ਼ਬਦ ਚੀਨ ਫਿਰ ਲੱਗੇ ਨਾ ਪੀਰ, ਆਵੇ ਨਾ ਜਾਏ ਨਾ ਦੁਖ ਪਾਏ, ਨਾ ਮੇਰਾ ਤੇ ਸਹਿ ਸਮਾਏ, ਨਾਨਕ ਗੁਰਮੁਖ ਵੇਖੇ ਹਦੂਰ, ਮੇਰਾ ਪ੍ਰਭ ਸਾਧ ਰਿਹਾ ਭਰਪੂਰ, ਇੱਕ ਸੇਵਕ ਇੱਕ ਭਰਮ ਬੁਲਾਏ, ਆਪੇ ਕਰੇ ਆਪ ਕਰਾਏ, ਇੱਕੋ ਵਰਤੇ ਨਾ ਕੋਈ ਮਨ ਸੁਖੀ, ਜੇ ਜੇ ਦੂਜਾ ਹੋਏ, ਸਗੋਂ ਸੇਵੇ ਕਰਨੀ ਸਾਰੀ ਦਾ ਸੱਚ ਹੈ, ਸੱਚੇ ਵਿਚਾਰੀ ਤਿਥੀ ਵਾਰ ਸਭ ਸੱਚ, ਤਿਥੀ ਵਾਰ ਸਭ ਸਭ ਸੁਹਾਏ, ਸਗੋਂ ਸੇਵੇ ਤਾਂ ਫਲ ਪਾਏ, ਤਿਥੀ ਵਾਰ ਸਭ ਆਵੇ ਜਾਏ, ਗੁਰ ਸ਼ਬਦ ਨਿਚਲ ਸਦਾ ਸੱਚ ਸਮਾਏ, ਤਿਥੀ ਵਾਰ ਤਾਂ ਸੱਚ ਰਾਤੀ, ਬਿਨ ਨਾਵੇਂ ਸਭ ਭਰਮੇ ਕਾਚੇ, ਮਨੁੱਖ ਮਰੇ ਮਰ ਬਗਤੀ ਜਾਏ, ਇੱਕ ਨਾ ਚੇਤੇ ਦੂਜੇ ਲੋਭਾਏ, ਅਚੇਤ ਪਿੰਡੀ ਅਗਿਆਨ ਆਧਾਰ, ਬਿਨ ਸ਼ਬਦੇ ਕਿਉਂ ਪਾਏ ਪਾਰ, ਆਪ ਪਾਏ ਪਾਵਣ ਹਾਰ, ਆਪੇ ਕੀਰਤਨ ਗੁਰ ਵਿਚਾਰ, ਬਹੁਤੇ ਭੇ ਕਰੇ ਵੀ ਭੇਖ ਤਾਰੀ, ਭਵ ਭਰਮੇ ਕਾਚੀ ਸਾਰੀ, ਇੱਥੇ ਸੁੱਖ ਨਾ ਆਗੇ ਹੋਏ, ਮਨਮੁਖ ਮੁਗੇ ਆਪਣਾ ਜਨਮ ਖੋਏ, ਸਤਿਗੁਰ ਸੇਵੇ ਭਰਮ ਚੁਕਾਏ, ਘਰ ਹੀ ਅੰਦਰ ਸੱਚ ਮਹਿਲ ਪਾਏ, ਆਪੇ ਪੂਰਾ ਕਰੇ ਸੋਏ, ਤਿੱਥੀ ਵਾਰ ਦੂਜਾ ਦੋਏ, ਸਤਿਗੁਰੂ ਬਾਜੋ ਅੰਤ ਗਵਾਰ, ਤਿੱਥੀ ਵਾਰ ਸੇਵੇ ਮੁਕਤ ਗਵਾਰ, ਨਾਨਕ ਗੁਰਮੁਖ ਬੂਝੇ ਸੋ ਜੀ ਪਾਏ, ਇੱਕ ਤਾਂ ਨਾਮ ਸਧਾਰਿਆ ਸਮਾਏ, ਬਲਾਵਲ ਮਹੱਲਾ ਪਹਿਲਾ ਸ਼ਾਂਤ ਦੱਖਣੀ, ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਦ, ਮੁੰਦਨ ਵੇਲੜੀਆ ਗੋਲਿਆਈ, ਰਾਮ ਮਟਕੀ ਡਾਰ ਧਰੀ, ਹਰ ਲਿਵਲਾਈ ਰਾਮ ਲਿਵਲਾਈ, ਹਰ ਸਿਉ ਰਹੀ ਗੋਇਲ, ਸਹਿ ਸ਼ਬ ਸ਼ਿੰਗਾਰੀਆ, ਕਰ ਜੋੜ ਗੁਰ ਪੈ ਕਰ ਬਨਾਤੀ, ਮਿਲੋ ਸਾਜ ਪਿਆਰੀਆ, ਧਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨੇ ਵਾਰਿਆ, ਨਾਨਕ ਮੁੰਦਨ ਵੇਲ ਸੁੰਦਰ ਦੇਖ ਫਿਰ ਸੁਧਾਰਿਆ, ਸਾਚਨ ਵੇਲੜੀਏ ਜੋਨ ਵਾਲੀ ਰਾਮ, ਆਉ ਨ ਜਾਈ ਕਹੀ ਆਪਣੇ ਸਹਿਨਾਲੀ ਰਾਮ, ਨੇ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵ, ਏ ਅਗਾਧ ਬੋਧ ਕਥ ਕਥੀਏ ਸਹਿਜ ਪ੍ਰਭ ਗੁਣ ਗਾਵੇ, ਰਾਮ ਨਾਮ ਰਸਾਲ ਰਸੀਆ ਰਵੀ ਸੱਚ ਪਿਆਰੀਆ, ਕੁਸ਼ਾਵ ਦੀਆ ਦਾਨ ਕੀਆ ਨਾਨਕਾ ਵਿਚਾਰੀਆ, ਸ੍ਰੀ ਧਰਮ ਹੋੜੀ ਪਰ ਸੰਗ ਸੁਤੀ, ਰਾਮ ਗੁਰ ਕੇ ਭਾਏ ਚਲੋ ਸਾਧ ਸੰਗੂਤੀ, ਰਾਮ ਧਨ ਸਾਧ ਸੰਗੂਤੀ, ਹਰ ਸੰਗ ਸੁਤੀ, ਸੰਗ ਸਖੀ ਸਹੇਲੀਆ, ਇੱਕ ਭਾਈ ਕਮਨ ਨਾਮ ਵਸਿਆ ਸਤਿਗੁਰੂ ਹਾਂ ਮੇਲੀਆ, ਦਿਨ ਰਹਿਣ ਘੜੀ ਨਾ ਚਸਾ ਵਿਸਰਾ, ਸਾ ਸਾ ਨੰਜਨੋ ਸ਼ਬਦ ਜੋਤ ਜਗਾਏ, ਦੀਪਕ ਨਾਨਕਾ ਭਉ ਭੰਜਨੋ, ਜੋ ਸਵਾੜੀਏ ਦਰਬਣ ਸਾਰੇ ਰਾਮ ਘਟ ਘਟ ਰਿਆ,
ਲਖ ਪਾਰੇ ਰਾਮ ਲਖ ਪਾਰ ਪਾਰ ਸਾਚਾ ਪਮਾਰ ਮਿਲਾਈਐ ਹੋਮੇ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈਏ ਦਰ ਜਾਏ ਦਰਸ਼ਨ ਕਰੀ ਪਾਣੀ ਤਾਰ ਤਾਰ ਨਹਾਰਿਆ ਨਾਮ ਅਮ੍ਰਿਤ ਚਾਖਤੇ ਤੀ ਨਾਨਕਾ ਉਧਾਰਿਆ।

ਗਤੋ ਵਰਨਾਥ ਨਾਥੇ ਤਿਸੇ ਭਾਵ ਸੋਥੀਏ ਕਿਰਪਾਲ ਸਦਾ ਦਿਆਲ ਦਾਤਾ ਜੀਆਂ ਦਾ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਨਾਮ ਮੰਤਰ ਵਸ ਰਹੇ ਭੇਖ ਭਫਨੀ ਹੱਠ ਨਾ ਜਾਣਾ ਨਾਨਕਾ ਸੱਚ ਗਏ ਰਹੇ ਪਿੰਡੜੀ ਰਹਿਣ ਭਰੀ ਦਿਨ ਸੁਹਾਏ ਰਾਮ ਨਿਜ ਕਰ ਸੁਤੜੀਏ ਪ੍ਰਿਮ ਜਗਾਏ ਰਾਮ ਨਵ ਹਣ ਨਵ ਧਨ ਸ਼ਬਦ ਜਾਗੀ ਆਪਣੇ ਪ੍ਰਪਾਣੀਆਂ ਤਜ ਕੂੜ ਕਾਵਟ ਸੁਭਾਓ ਦੂਜਾ ਚਾਕਰੀ ਲੁਕਾਣੀਆਂ ਮੈਂ ਨਾਮ ਹਰ ਕਾ ਹਾਰ ਕਾਂਟੇ ਸਾਹ ਸ਼ਰਨ ਸਾਣੀਆਂ ਕਰ ਜੋੜ ਨਾਨਕ ਸਾਹ ਚ ਮਾਂਗੇ ਨਜ਼ਰ ਕਰ ਤੁਧ ਪਾਣਿਆ ਜਾਗ ਛਲੋ ਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮੰਨਿਆ ਰੜੀ ਅਕਥ ਕਹਾਣੀ ਰਾਮ ਕਥ ਕਹਾਣੀ ਪਾਦ ਨਰਵਾਣੀ ਕੋ ਵੇਲਾ ਗੁਰੂ ਬੁਝੇ ਉਹ ਸ਼ਬਦ ਸਮਾਏ ਆ ਗਵਾਏ ਤ੍ਰਿਪਵਨ ਸੋਜੀ ਸੂਜੇ ਰਹੇ ਤੀ ਤਿਪਰਾ ਪ੍ਰਦਾਤਾ ਸੱਚ ਮਨ ਗੁਣ ਸਾਰਿਆ ਉਹ ਪੂਰਿਆ ਸਰਵਠਾਈ ਨਾਨਕਾ ਉਧਾਰਿਆ ਮਹਿਲ ਬੁਲਾੜੀਏ ਭਗਤ ਸੁਨੇਹੀ ਰਾਮ ਗੁਰੂ ਤੁਮਾਰੇ ਸੀ ਸੀ ਜੋ ਦੇਹੀ ਰਾਮ ਮਨ ਮਾਰ ਲੀਜੇ ਸਭ ਸੀ ਜੇ

ਸਾਸੁਚਾ ਸਦਾ ਨਾਨਕ ਗੁਰ ਸ਼ਬਦ ਛਗਨ ਵੇਰ ਹੋ ਸ਼ਾਂਤ ਬਲਾਵਲ ਮਹਲਾ ਚੌਥਾ ਮੰਗਲ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇਜੇ ਆਇਆ ਮਨ ਸੁਖ ਸਮਾਣਾ ਰਾਮ ਗੁਰੂ ਤੁੱਠੇ ਹਰ ਪ੍ਰਭ ਪਾਇਆ ਰੰਗ ਰਲੀਆ ਮਾਣਾ ਰਾਮ ਵਿਭਾਗੀ ਆ ਸੁਹਾਗਣੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗਿਆ ਨਾਨਕ ਮਨ ਪਾਣਾ ਰਾਮ ਨੇ ਮਾਣਿਆ ਰਮਾਣ ਹਰ ਪ੍ਰਭ ਹਰ ਆਪੇ ਰਾਮ ਗੁਰਮੁਖੀ ਆਪ ਗਵਾਇਆ ਨਿਜ ਹਰ ਹਰ ਜਪੇ ਰਾਮ ਮੇਰੇ ਪ੍ਰਭ ਹਰ ਮੇਰੇ ਹਰ ਪ੍ਰਭ ਭਾਵੇ ਸੁ ਕਰੇ ਹਰ ਰੰਗ ਹਰ ਰਾਪੇ ਰਾਮ ਜਨ ਨਾਨਕ ਸਹਿਜ ਮਨਾਇਆ ਹਰ ਸਾਸਤ੍ਰ ਆਪੇ ਰਾਮ ਮਾਣ ਜਨਮ ਹਰ ਪਾਈ ਹਰ ਰਾਵਣ ਬੇਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਘਨੇਰਾ ਰਾਮ ਜਨਮਾਨ ਜਨਮ ਨਾ ਪਾਇਆ ਤਿਨ ਭਾਗਮ ਦੇਰਾ ਰਾਮ।

ਸਿੱਖੋ ਹਰ ਪ੍ਰਭ ਸੱਜਣ ਲੋੜ ਲਓ ਮਨ ਪਸੇ ਉੱਠ ਪਾ ਗੁਰ ਪੂਰੇ ਵਿਖਾ ਲਿਆ ਨਾਨਕਾ ਲਿਵ ਲਾਗ ਸ਼ੰਤ ਮੇਰਾ ਪ੍ਰਭ ਰਾਵਣ ਆਈਆ ਮੈਂ ਬਿਖ ਜਾਗੇ ਰਾਮ ਗੁਰਮਤਿਆ ਮਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਪ੍ਰਕਾਸ਼ਿਆ ਗੁਰਗਿਆਨੀ ਜਾਗੇ ਰਾਮ ਜਾਂ ਨਾਨਕ ਹਰ ਪ੍ਰਭ ਪਾਇਆ ਪੂਰੇ ਵਡਭਾਗੇ ਰਾਮ ਹਰ ਪ੍ਰਭ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰ ਪੂਰੇ ਪ੍ਰਭ ਪਾਇਆ ਹਰ ਹਰ ਲਿਵ ਲਾਈ ਰਾਮ ਅਗਿਆਨ ਅੰਧੇਰਾ ਘਟਿਆ ਜੋਤ ਪ੍ਰਗਟਿਆਈ ਰਾਮ ਜਾਂ ਨਾਨਕ ਨਾਮ ਅਧਾਰ ਹਰ ਨਾਮ ਸਮਾਈ ਰਾਮ ਧੰਨ ਹਰ ਪ੍ਰਭ ਪਿਆਰੇ ਰਾਵੀਆ ਜਾ ਹਰ ਪ੍ਰਭ ਪਾਈ ਰਾਮ ਅੱਖੀ ਪ੍ਰੇਮ ਵਸਾਈਆਂ ਜਿਉਂ ਮਿਲਕ ਜਿਉਂ ਬਿਲਕ ਮਸਾਈ ਰਾਮ ਗੁਰ ਪੂਰੇ ਹਰ ਮੇਲਿਆ ਰਸ ਗਾਈ ਰਾਮ ਜਾਂ ਨਾਨਕ ਨਾਮ ਬਿਕਸਿਆ ਹਰ ਲਿਵ ਲਾਈ ਰਾਮ ਹਾਂ ਮੂਰਖ ਮੁਗਧ ਮਿਲਾਇਆ ਹਰ ਕਿਰਪਾ ਧਾਰੀ ਰਾਮ ਧੰਨ ਧੰਨ ਗੁਰੂ ਸਭ ਆਸ ਹੈ ਜਨੋ ਮੇ ਮਾਰੀ ਰਾਮ ਜਨਮ ਵਡਭਾਗੀ ਆ ਵਡ

ਮੰਗਲ ਸਾਜ ਪਇਆ ਪ੍ਰਭ ਆਪਣਾ ਗਾਇਆ ਰਾਮ ਅਵਨਾਸ਼ੀ ਪਰ ਸੁਣਿਆ ਮਨ ਉਪਜਿਆ ਚਾ ਰਾਮ ਮਨ ਪ੍ਰੀਤ ਲਾਗੇ ਵੱਡੇ ਭਾਗੇ ਕਾ ਮਿਲਿਆ ਪੂਰਨ ਪਾਤੀ ਸਹਿਜੇ ਸਮਾਈਏ ਗੋਬਿੰਦ ਪਾਈਏ ਦੇਹੋ ਜਹ ਸਖੀਏ ਮੋਹੇ ਮਤ ਦਿਨ ਰਹਿਣ ਠਾਡੀ ਕਰੋ ਸੇਵਾ ਪ੍ਰਭ ਕਵਨ ਜੋਤੀ ਪਾਇਆ ਆਪਣੇ ਮਾਤਰਾ ਨੇ ਕਰੋ ਕਿਰਪਾ ਲਹਿ ਮੋਹੇ ਲੜ ਲਾਇਆ ਪਿਆ ਸਮਾੜਾ ਰਤਨ ਪਿਛਾ ਰਾਮ ਖੋਜੀ ਖੋਜ ਲਦਾਰ ਸੰਤਨ ਪਾ ਰਾਮ ਮਿਲੇ ਸੰਤ ਪਿਆਰੇ ਦਇਆ ਤਾਰੇ ਕਥੇ ਕਥ ਵਿਚਾਰ ਹੋਏ ਇੱਕ ਚੇਤੇ ਕਮਨ ਧਿਆਏ ਸਵਾਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪੈ ਕਰ ਬਨਾਤੀ ਮਿਲੇ ਹਰ ਜਾ ਸਲਾਹ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਥਾਹ ਸਹਾ ਟਲ ਗਣਿਆ ਪੁਰਸ ਜੋਗੋ ਰਾਮ ਸੁਖ ਹੈ ਸਮੂਹ ਪਿਆ ਗਇਆ ਬਜੋਗੋ ਰਾਮ ਮਿਲ ਸੰਤ ਆਏ ਪ੍ਰਭ ਤਿਆਏ ਬਣੇ ਆਚਾਰ ਜਾਂਜੀਆ ਮਿਲ ਕਤਰ ਹੋਏ ਸਹਿਜ ਹੋਏ ਮਨ ਪ੍ਰੀਤ ਉਪਜੀ ਮਾਂਜੀਆ ਮਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਰਾ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਰਨ ਜੋਗੋ ਭਵਰ ਸੁਹਾਵੜਾ ਤਰਸ ਭਾਗੀ ਰਾਮ ਪ੍ਰਭ ਘਰ ਆਗੜਾ ਗੁਰਚਰਨੀ ਲਾਗੀ ਰਾਮ ਗੁਰਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆ ਮੇਰੀ ਆਸ ਪੂਰੇ ਸੰਤ ਤੁਰੇ ਹਰ ਮਿਲੇ ਕੰਤ ਵਿਛੁੰਨੀਆ ਆਨੰਦ ਆਂਦਨ ਵਜੇ ਵਾਜੇ ਹੰਗਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸੁਆਮੀ

ਆਨੰਦ ਆਨੰਦ ਵਜੇ ਵਜੇ ਦਿਨ ਸਰਣ ਮਹਾ ਤੈ ਰੋਗ ਸੋਗ ਨਾ ਦੁਖ ਵਿਆਪੇ ਜਨ ਮਨਤਾ ਰੇ ਸਦ ਸਵਤਾਰਾ ਸਮਰਤ ਭਗਤ ਭਰੀ ਭੰਡਾਰਾ ਬਿਨਵੰਤ ਨਾਨਕ ਬਲਵਾਰ ਵਹੀਆਂ ਪਾਰ ਬ੍ਰਹਮ ਪ੍ਰਾਣ ਤਾਰਾ ਸੁਣ ਸਖੀ ਸਹੇਲੀਓ ਮਿਲ ਮੰਗਲ ਗਾਵੇ ਰਾਮ ਮਨ ਤਨ ਪ੍ਰੇਮ ਕਰੇ ਤਿਸ ਭਾਵ ਗੋ ਰਾਵੇ ਰਾਮ ਕਰ ਪ੍ਰੇਮ ਰਾਵੇ ਤਿਸੇ ਭਾਵੇ ਕਨਿਮ ਕਮਾ ਪਲਕ ਨਾ ਤਿਆਗੀ ਹੈ ਜੈ ਕੰਠ ਲਾਈਏ ਨਹਿ ਲਜਾਈਏ ਚਰਨ ਰਾਜ ਮਨ ਪਾਗੀਏ ਭਗਤ ਠਗੋਰੀ ਪਾਏ ਮੋਹ ਆਨਤ ਕਾ ਤੂ ਨਾ ਤਾਵ ਹੈ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦ ਵੀ ਪਾਵੇ ਬਿਸਮਨ ਬਿਸਮ ਭਈ ਭੇ ਗੁਣ ਅਵਨਾਸ਼ੀ ਰਾਮ ਕਰ ਗਹਿ ਪੂਜਾ ਗਹੀ ਕਟ ਜਮ ਕੀ ਫਾਸੀ ਰਾਮ ਕਹਿ ਗਹਿ ਪੂਜਾ ਲਿਨੀ ਦਾਸ ਕਿਨੀ ਅੰਕੁਰ ਅਦੋਤ ਅਜਣ ਆਇਆ ਮਲਨ ਮੋਹ ਵਿਕਾਰ ਨਾਠੇ ਦਿਵਸ ਨਿਰਮਲ ਆਇਆ ਦਿਸ਼ ਧਾਰੀ ਮਨ ਪਿਆਰੀ ਮਹਾਦੁਰਪਤ ਨਾਸੀ ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਵਨਾਸ਼ੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਬ੍ਰਹਮ ਦਿਸੇ ਬ੍ਰਹਮ ਸੁਣੀਐ ਏਕ ਏਕ ਬਖਾਣੀਐ ਆਤਮ ਬਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀ ਆਪ ਕਰਤਾ ਭੁਗਤਾ ਆਪ ਕਾਰਨ ਕੀਆ ਬਿਨਵੰਤ ਨਾਨਕ ਸਹੀ ਜਾਣ ਹੇ ਜਿਨੀ ਹਰ ਰਸ ਪੀਆ ਬਲਾਵਲ ਮਹੱਲਾ ਪੰਜਵਾ ਸ਼ਾਂਤ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਬਸ ਆਓ ਸਖੀ ਅਸੀਂ ਪਿਰਕਾ ਮੰਗਲ ਗਾਵ ਹੈ ਤਜਮਾਨ ਸਖੀ ਤਜਮਾਨ ਸਖੀ ਮਾਤਾ ਆਪਣੇ ਪ੍ਰੀਤਮ ਭਾਵ ਹੈ ਤਜਮਾਨ ਮੋਹ ਵਿਕਾਰ ਦੂਜਾ ਸੇਵ ਇੱਕ ਨਿਰੋ ਲਗ ਚਰਨ ਸਨ ਦਿਆਲ ਪ੍ਰੀਤਮ ਸਗਲ ਦੁੱਤ ਬਿਖੰਡਨ ਹੋਈ ਦਾਸ ਦਾਸੀ ਤਾਜੇ ਉਦਾਸੀ ਬਹੁਲ ਵਿਧੀਨਾ ਧਾਵਾ ਨਾਨਕ ਪਿਆਮ ਪੈ ਕਦੋ ਕਰੋ ਕਿਰਪਾ ਤਾਂ ਮੰਗਲ ਗਾਵਾਂ ਅੰਮ੍ਰਿਤ ਪ੍ਰਕਾ ਨਾਮ ਮੈਂ ਅੰਦਲੇ ਟੋਹਣੀ ਓ ਜੋਹੇ ਬਹੁ ਪ੍ਰਕਾਰ ਸੁੰਦਰ ਮੋਹਣੀ ਮੋਹਣੀ ਮਹਾਬਜਿੱਤਰ ਚਾਂਚਲ ਅਨਕ ਭਾਵ ਦਿਖਾਵ ਏ ਕੋਈ ਢੀਠ ਮੀਠੀ ਮਨੇ ਲਾਗੇ ਨਾਮ ਲੈਣ ਨਾ ਆਵ ਏ ਗ੍ਰਹਿ ਬਣੇ ਤੀਰੇ ਬਰਤ ਪੂਜਾ ਬਾਟ ਘਾਟੇ ਜੋਹਣੀ ਨਾਨਕ ਪਿਆਮ ਪੈ ਦਇਆ ਧਾਰ ਹੋ ਮੈਂ ਨਾਮ ਅੰਦਲੇ ਟੋਹਣੀ ਮੋਹੇ ਨਾਥ ਪ੍ਰਨਾਥ ਜੋ ਜਾਣੋ ਤਿਉ ਰੱਖੋ ਚਿਤਰਾਈ ਮੋਹੇ ਨਾਹੀਂ ਰਿਝਾਵੋ ਕਹਿ ਮੁਖੋ ਨਹਿ ਚਤੁਰ ਸੁਗੁਰ ਸੁਜਾਣ ਬੇਤੀ ਮੋਹੇ ਨਿਰਗੁਣ ਗੁਣ ਨਹੀਂ ਨਹਿ ਰੂਪ ਧੂਪ ਨਾ ਨੈਣ ਬਾਂਕੇ ਜੈ ਰੱਖ ਭਾਵੇ ਤੈ ਰੱਖ ਤੁਹੀ ਜੈ ਜੈ ਜੰਮ ਪੈ ਸਗਲ ਜਾਕੋ ਕਰਨਾ ਪਤ ਗਤ ਕੇ ਨੈ ਲਖੋ ਨਾਨਕ ਪਿਆ ਪੈ ਸੇਵ ਸੇਵਕੋ ਨਾਨਕ ਪਿਆ ਪੈ ਸੇਵ ਸੇਵਕ ਜਿਉਂ ਜਾਣੋ ਤਿਉਂ ਮੋਹੇ ਰੱਖੋ ਮੋਹੇ ਮਛਲੀ ਤੋਂ ਮਨੀਰ ਤੁਝ ਬਿਨ ਕਿਉਂ ਸਰੇ ਮੋਹੇ ਚਾਤਰਕ ਤੋਂ ਬੂੰਦ ਤੇ ਪੁੱਤੋ ਮੁਖ ਭਰੇ ਹਰੇ ਪਿਆਸ ਮੇਰੀ ਆਵਾ ਜੀ ਆ ਪ੍ਰਾਣ ਪਤੇ ਲਾਡਲੇ ਲਾਡ ਲਾਏ ਸਭ ਮੈਂ ਮਿਲ ਹਮਾਰੀ ਹੋਏ ਗਤੇ ਜੀ ਚਤੋ ਮੇਟ ਅੰਧਾਰੇ ਜਿਉਂ ਆ ਚੱਕ ਵੀ ਦਿਨ ਚਰੇ ਨਾਨਕ ਪਿਆ ਪੈ

ਅਟਲ ਸੁਹਾਗਣ ਰਾਮ ਬਲਾਵਨ ਮਹੱਲਾ ਪੰਜਵਾ ਹਰ ਖੋ ਜੋ ਬਿਭਾਗੀ ਹੋ ਮੇਰੇ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦ ਗਾਈਏ ਪਾਰ ਬ੍ਰਹਮ ਕੇ ਰੰਗੈ ਰਾਮ ਸੁਪ੍ਰਸਾਦੀ ਸੇਵੀਏ ਪਾਈਏ ਫਲ ਮੰਗੇ ਰਾਮ ਨਾਨਕ ਪ੍ਰਭ ਨਾਗ ਤੇ ਜਪ ਅੰਤਰੰਗੇ ਰਾਮ ਇੱਕ ਤਿਲ ਪ੍ਰਭੂ ਨਾ ਬਿਸਰੈ ਜਿਨ ਸਭ ਕੁਛ ਦੀਨਾ ਰਾਮ ਬਿਭਾਗੀ ਮਿਲਾਵੜਾ ਗੁਰਮੁਖ ਪਿਰ ਚੀਨਾ ਰਾਮ ਬਾਂਹ ਪਕੜ ਤਮ ਤੇ ਕਾਂਢਿਆ ਕਰ ਆਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀਵੇ ਸੀਤਲ ਮਨਸੀ ਨਾ ਰਾਮ ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣੇ ਪਏ ਪਾਰ ਗ੍ਰਾਮੀ ਰਾਮ ਗੁਣ ਗਾਵਤ ਗੋਬਿੰਦ ਕੇ ਸਭ ਇਸ਼ਵ ਜਾਮੀ ਰਾਮ ਨਾਨਕ ਉਧਰੇ ਜਾ ਪਰੇ ਸਭ ਕਾ ਸੁਆਮੀ ਰਾਮ ਰਸ ਭਿੰਨ ਅੜੇ ਆਪਣੇ ਰਾਮ ਰੰਗੇ ਰਸ ਭਿੰਨ ਅੜੇ ਆਪਣੇ ਰਾਮ ਸੰਗੇ ਸੇ ਲੋਨੀ ਕੇ ਰਾਮ ਪ੍ਰਾਪਿਖ ਇੱਛਾ ਪੁਨੀਆ ਮਿਲ ਸਾਜਨ ਜੀ ਕੇ ਰਾਮ ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਪੀ ਕੇ ਰਾਮ ਨਾਨਕ ਚਲ ਚਲੇ ਸਮਾਇਆ ਜੋਤੀ

0: ਕਰਨਾਥ ਬਰਾਬਰ ਰਾਗ ਉਪਦੇਸ਼ ਗੁਰੂ ਗੁਣ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਰੂ ਉਚਰੇ ਹਰ ਹਰ ਹਰ ਉਰ ਲਿਵਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਦੇਰਾ ਮਿਟ ਗਿਆ ਗੁਰਚਾਨਣ ਗਿਆਨ ਚਰਾਗ ਜਨ ਨਾਨਕ ਜੀ ਵੇ ਦੇਖ ਹਰ ਇੱਕ ਨਿਮਖ ਘੜੀ ਮੁਖ ਲੋਗ ਮਹੱਲਾ ਤੀਜਾ ਬੁਲਾਵਤਾ ਬਿਹੇ ਕੀਜੀਏ ਜਬ ਮੁਖ ਹੋਵੇ ਨਾਮ ਰਾਗ ਨਾਲ ਸ਼ਬਦ ਸੋਹਣੇ ਜਾਂ ਲਾਗੇ ਸਹਿ ਧਿਆਨ ਰਾਗ ਨਾਲ ਛੋਟ ਹਰ ਸੇਵੀਏ ਤਾਂ ਦਰ ਗਏ ਪਾਈਏ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਏ ਚੁੱਕੇ ਮਨ ਅਭਿਮਾਨ ਪੌੜੀ ਤੂੰ ਹਰ ਪ੍ਰਭ ਆਪ ਗਮੈ ਸਭ ਤੁਧ ਪਾਇਆ ਤੂੰ ਆਪੇ ਆ ਵਰਦਾ ਸਭ ਜਗਤ ਸਵਾਇਆ ਤੁਹਾਡੇ ਆਪੇ ਤਾੜੀ ਲਾਈ ਆਪੇ ਗੁਣ ਗਾਇਆ ਹਰ ਤੇ ਆਪ ਭਗਤ ਉਹ ਦਿਨ ਸਰਾਤ ਅੰਤ ਲੈ ਛਡਾਇਆ ਜਿਨ ਸੇਵਿਆ ਤਿਨ ਸੁ ਪਾਇਆ ਨਾਮ ਸਮਾਇਆ ਸ਼ਲੋਕ ਮਹੱਲਾ
1: ਜਮਣ ਮਰਨਾ ਕੱਟਿਆ ਜੋਤੀ ਜੋਤ ਮਲਾਏ ਮਹੱਲਾ ਤੀਜਾ ਬਿਲਾਵਲ ਕਰੇ ਹੋ ਤੁਮ ਪਿਆਰੇ ਹੋ ਇਹ ਕਿਸਿਓ ਲਿਵਲਾਏ ਜਨਮ ਮਰਨ ਦੁੱਖ ਕੱਟੀਏ ਸੱਚੇ ਰਹਿਸਮ ਆਏ ਸਦਾ ਬਿਲਾਵਲ ਆਨੰਦ ਹੈ ਜੇ ਚੱਲਣ ਸਤਿਗੁਰ ਪਾਏ ਸਤਸੰਗਤੀ ਮੈਂ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਜੇ ਸਨ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪੌੜੀ ਸਭਨਾ ਜੀਆਂ ਵਿੱਚ ਹਰ ਆਪ ਸੁਭ ਭਗਤਾਂ ਕਾ ਮਿਤ ਹਰ ਸਭ ਕੋਈ ਹਰ ਕਾ ਵਸ ਭਗਤਾਂ ਕਾ ਆਨੰਦ ਕਰ ਹਰ ਭਗਤਾਂ ਕਾ ਮੇਲੀ ਸੁਰਬਤ ਸੋਨ ਨਿਸਲ ਜਨ ਢੰਗ ਧਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਤੁਹਾਡੇ ਅੱਪੜ ਕੋਈ ਨਾ ਸਕੈ ਸਭ ਝਖ ਝਖ ਪਵੈ ਝੜ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਤੇ ਬ੍ਰਾਹਮਣਾਂ ਜੇ ਚੱਲਾਂ ਸਤਿਗੁਰੂ ਪਾਏ ਜਿਨ ਕਹਿ ਹਿਰਦੈ ਹਰ ਵਸੇ ਹੋਮਾ ਰੋ ਗਵਾਏ ਗੁਣ ਰਵੈ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਜੁਗ ਮੈਂ ਵਿਰਲੇ ਬ੍ਰਾਹਮਣ ਬ੍ਰਹਮ ਬਿੰਦੇ ਚਿਤ ਲਾਏ ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਵ ਲਾਏ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਤੀ ਆ ਸ਼ਬਦ ਨਾ ਲਾਗੋ ਪਾਓ ਹੋਮਾ ਰੂ ਕਮਾਉਣਾ ਦੀਰਘ ਬਹੁ ਸੁਭਾਓ ਮਰਲ ਕਰ ਕਮਾਵਣੇ ਫਿਰ ਪ੍ਰਜੋਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲੈ ਮਿਲਾਏ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਏ ਪੌੜੀ ਸਾਵੜਿਆ ਜਾਂ ਹਰ ਨਾਮ ਵਿੱਚ ਹਰ ਗੁਰਮੁਖ ਤਿਆਈ ਹੈ ਜੇ ਵਸਤ ਮੰਗੀ ਹੈ ਸਾਈ ਪਾਈ ਹੈ ਜੇ ਨਾਮ ਚਿਤ ਲਾਈ ਹੈ ਗੋਜ ਗੱਲ ਜੀ ਕੀ ਚੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈ ਹੈ ਗੁਰਪੂਰਾ ਹਰ ਉਪਦੇਸ਼ ਸਭ ਭੁੱਖ ਲੈ ਜਾਈ ਹੈ ਜਿਸ ਪੂਰਵ ਹੋਇਆ ਲਿਖਿਆ ਸੋ ਹਰ ਗੁਣ ਗਾਈ ਹੈ ਸਲੋਕ ਮਹੱਲਾ ਤੀਜਾ ਸਤਿਗੁਰ ਦੇ ਖਾਲੀ ਕੋ ਨਹੀਂ ਮੇਰਾ ਪ੍ਰਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋਈ ਛੇ ਤਿਆ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਸਭ ਤ੍ਰਿਸ਼ਨਾ ਭੁੱਖ ਆਏ ਹਰਸ ਪੀ ਸੰਤੋਖ ਵਾ ਸੱਚ ਵਸਿਆ ਮਨ ਆਏ ਸੱਚ ਧਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਏ ਸੱਚੋ ਦਹਿਦ ਪਸਰਿਆ ਗੁਰ ਕੈ ਸਹਿ ਸਵਾਏ ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਛਪੈ ਨਾ ਕਿਸੇ ਦੇ ਛਪਾਏ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈ ਹੈ ਜਾ ਕੋ ਨਦਰ ਕਰੇ ਮਾਨਸੇ ਦੇਵਤੇ ਪਏ ਸੱਚੀ ਭਾਗ ਜਿਸ ਦੇ ਹਮੈ ਮਰ ਮਲਾਇਨ ਗੁਰ ਕੈ ਸ਼ਬਦ ਸੁੱਚੇ ਨਾਨਕ ਸਹਿਜੇ ਮਿਲੇ ਨਾ ਵਡਿਆਈ ਦੇ ਪੌੜੀ ਗੁਰ ਸਤਿਗੁਰੂ ਚਨਾਵੈ ਕੀ ਵੱਡੀ ਵਡਿਆਈ ਹਰ ਕਰਤਾ ਆ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਭਾਈ ਨਾਨਕ ਦੁਸ਼ਟ ਵਡਾਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸਿਖਾਈ ਕਿਆ ਹੋਇਆ ਕਿਸੇ ਕੀ ਝੱਖ ਮਾਰੀ ਜਾਂ ਸੱਚੇ ਸਿਉਂ ਬਣਿਆਈ ਜੇ ਗੱਲ ਕਰਤੇ ਭਾਵੈ ਸਾ ਨਿਤ ਨਿਤ ਚੜ੍ਹਾ ਸਵਾਈ ਸਭ ਝੱਖ ਝੱਖ ਮਰੈ ਲੁਕਾਈ ਸੁੱਖ ਮਹੱਲਾ ਤੀਜਾ ਧਰੇ ਗਿਆ ਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚ ਲਾਏ ਹਰ ਸੁਪਰ ਤਿਆ ਗਿਆ ਨਾਮ ਸਰ ਦੁਪਾਏ ਮਨ ਵਿਗਿਆਨੀ ਅੰਧਲੇ ਜਨਮ ਮਰੈ ਫਿਰਿਆ ਵੈ ਜਾਈ ਕਰ ਸਿਧ ਨ ਹੋਵਨੀ ਅੰਤ ਗਿਆ ਪਛਤਾਏ ਜਿਸ ਕਰਮ ਹੋਵੈ ਤੇ ਸਤਿਗੁਰ ਮਿਲੈ ਸੁਵਰ ਨਾਮ ਤੇ ਆਏ ਨਮ੍ਰ ਤੇ ਜਨ ਸਦਾ ਸੁਖ ਪਾਇਨ ਤਨ ਨਾਨਕ ਤਿਨ ਬਾਲ ਜਾਈ ਮਹੱਲਾ ਤੀਜਾ ਆਸਾ ਮਨਸਾ ਜਗਮਾਉਣੀ ਜਨਮ ਹੋਇਆ ਸੰਸਾਰ ਸਭ ਕੋ ਜਮਕੇ ਚੀਰੇ ਵਿੱਚ ਹੈ ਜੇ ਤਾਂ ਸਭਿਆ ਕਰ ਹੁਕਮੀ ਹੀ ਜਮ ਲੱਗਦਾ ਸੋਬਰਾ ਜਿਸ ਬਖਸ਼ਿਆ ਕਰਤਾ ਨਾਨਕ ਗੁਰਪ੍ਰਸਾਦੀ ਏ ਮਨ ਮਰੈ ਨਾਨਕ ਗੁਰਪ੍ਰਸਾਦੀਏ ਮਨ ਤਾਂ ਤਰੈ ਜਾਂ ਛੁੱਡੈ ਹੰਕਾਰ ਆਸਾ ਮਨਸਾ ਮਾਰੇ ਨਿਰਾਸ ਹੋਈ ਗੁਰ ਸ਼ਬਦੀ ਵਿਚਾਰ ਪੌੜੀ ਜਿੱਥੇ ਜਾਈਆ ਜਗਤ ਮੈਂ ਤਿੱਥੇ ਰਸਾਈ ਅੱਗੇ ਸਭ ਆਪੇ ਵਰਤਾ ਹਰ ਸੱਚਾ ਨਿਆਈ ਕੁੜਿਆ ਨਾ ਕੇ ਮੂੰਹ ਫਿਟਕੀਆ ਸੱਚ ਭਗਤ ਵਡਿਆਈ ਸਤ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦ ਕਛਾਈ ਤਿੰਨ ਨਾਨਕ ਸੱਚ ਰਾਧਿਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ पूरा भाग सतगुरु पाई है, जे हर प्रभक्त करे पावन सिर पाओ है नाम प्राप्त होए। अंदर सीत शांत हृदय सदा सुख होए, अमृत खाना पहनना नानक नाय बढ़ियाई होए। महला तीजा, हे मन गुर की सिख सुनो पाए गुणी निदान, सुखदाता तेरे मन वसै हम जय महान। नानक दरी पाई है अमृत गुणी निदान पौड़ी, जितने पातशाह शाह राजे खान मराव सिखदार है, तितने सब हर के किए। जो कुछ हर करावे सोए करें सब हर के दिए, सोए सर सपना का प्रभ सतगुरु वाल है, तिन सब वर्ण चारे खानी। सब श्रेष्ठ गोले कर सतगुरु अगे कार कमावन को दिए, हर सेवे की ऐसी वड्याई देखो हर संतो, जिन विचों काया नगरी दुश्मन दूत समार कढ़िए। हर कृपाल हुआ भक्त जना उपर, हर अपनी कृपा कर हर आप रख लिए। श्लोक महला तीजा, अंदर कपट सदा दुख है, मन मुत्यान लागा है, दुख कर कमावनी दुख वर्ता दुख आगे। करमी सतगुरु भेटी है तां सच नाम लिख लागा, नानक सहजे सुख होए अंदरों भ्रम भउ पागै। महला तीजा, गुरमुख सदा रंग है, हर का नाम मन पाया, गुरमुख इखण बोलना नाम जप सुख पाया। नानक गुरमुख ज्ञान प्रगासिया, तिमर ज्ञान देर चुकाया। महला तीजा, मन खुमैले मरे गवार, गुरमुख निर्मल राख्या अवतार, पंत नाग सुनो जन पाई, सुगुर सेव होमै मल जाई। अंदर संसा दुख आपे, सिर तंदा नित मार, दूजा पाए सूते कमो न जागै, माया मोह प्यार। नाम ना चेतै शब्द ना विचारै, मन मुखा विचार, हर नाम ना पाया बिरथा जन्म गुआया, नानक जम मार करे खुआर पौड़ी। जिसनो हर भगत सच बख्शिन, सो सच्चा शाह, तिसकी मोता जी लोग कटदा होरत हट, ना वत ना वेस, भग जना को सनमुखूब है। सो हर रास लहे वे मुख भस पाओ, हर नाम के व्यापारी हर भक्त है, जम जागति तिना नेड़ ना जाए। तिन नानक हर नाम तन लद्या, सदा वे प्रवास लोक महला तीजा। इस युग में भगती हर तन कटिया, होर सब जगत परम पलाया, गुरु प्रसादी नाम मन वसिया, अंध नाम ते आया, भिख्या माया उदास है। ਹਉ ਮੈਂ ਸ਼ਬਦ ਲਾਇਆ ਆਪ ਤਰਿਆ, ਕੁਲ ਉਦਰੇ ਧਨ ਜਣੇ ਦੀ ਮਾਇਆ, ਸਦਾ ਸਹਿ ਸੁਖ ਮਨ ਵਸਿਆ, ਸੱਚੇ ਸਿਉ ਲਿਵ ਲਾਇਆ, ਬ੍ਰਹਮਾ ਵਿਸ਼ਨਾ ਦੇਵ ਤ੍ਰੈ ਗੁਣ ਭੁੱਲੇ, ਹਉ ਮੈਂ ਮੂਹ ਵਧਾਇਆ, ਪੰਡਿਤ ਪੜਪੜ ਮੁਨੀ ਭੁੱਲੇ, ਦੂਜਾ ਭਾਈ ਚਿਤ ਲਾਇਆ, ਜੋਗੀ ਜੰਗਮ ਸੰਨਿਆਸੀ ਭੁੱਲੇ, ਵਿਣ ਗੁਰ ਤਤ ਨਾ ਪਾਇਆ, ਮਨ ਮੁਖ ਦਿਖੇ ਸਦਾ ਭ੍ਰਮ ਭੁੱਲੇ, ਤਿਨੀ ਬਿਰਥਾ ਜਨਮ ਗੁਆਇਆ, ਨਾਨਕ ਨਾਮ ਰਤੇ ਸਹੀ ਜਨ ਸਮਦੇ, ਜੇ ਆਪੇ ਬਖਸ਼ ਮਿਲਾਇਆ। ਮਹਲਾ ਤੀਜਾ, ਨਾਨਕ ਸੋ ਸਾਹ ਲਾਈ ਹੈ, ਜਿਸ ਵਾਸ ਸਭ ਕੁਛ ਹੋਏ, ਤਿਸ ਸਰੇਵ ਪ੍ਰਾਣੀ ਤਿਸ ਬਿਨਿਆ ਵਰਨਾ ਕੋਈ, ਗੁਰਮੁਖ ਅੰਤਰ ਮਨ ਵਸੈ, ਸਦਾ ਸਦਾ ਸੁਖ ਹੋਏ ਪੌੜੀ। ਜਿਨੀ ਗੁਰਮੁਖ ਹਰ ਨਾਮ ਧਾਨਾ ਖੱਟਿਓ, ਸੇ ਦੀਵਾਲੀ ਏ ਜੁਗਮਾਏ, ਓਏ ਮੰਗਦੇ ਫਿਰੈ ਸਭ ਜਗਤ ਮੈਂ, ਕੋਈ ਮੋਹ ਥੋਕ ਨਾ ਤਿਨ ਕੋ ਪਾਏ। ਪ੍ਰਾਈ ਵਕੀਲੀ ਕਰੈ ਆਪਣੀ ਪ੍ਰਤੀਤ ਖੋਵਨ, ਸਗਵਾ ਪੀ ਆਪ ਲਖਾਏ। ਜਿਸ ਧਨ ਕਾਰਨ ਚੁਗਲੀ ਕਰੈ, ਸੋ ਧਨ ਚੁਗਲੀ ਹੱਥ ਨਾ ਆਵੈ, ਓਏ ਭਾਵੈ ਤਿਥੈ ਜਾਏ। ਗੁਰਮੁਖ ਸੇਵਕ ਭਾਏ, ਹਰ ਤਨ ਮਿਲਾਇ, ਤਿਥੋਂ ਕਰਮ ਹੀਣ ਲੈ ਨਾ ਸਕੈ, ਹੋਰ ਥੈ ਦੇਸ ਸੰਤਰ ਹਰ ਧਾਨਾ ਹੈ। ਸਲੋਕ ਮਹਲਾ ਤੀਜਾ, ਗੁਰਮੁਖ ਸੰਸਾ ਮੂਲ ਨਾ ਹੋਵੇ, ਚਿੰਤਾ ਵਿੱਚੋਂ ਜਾਏ, ਜੋ ਕੁਛ ਹੋਏ ਸਹਿਜੇ ਹੋਏ, ਕਹਿਣਾ ਕਿਛੁ ਨਾ ਜਾਏ। ਨਾਨਕ ਤਿਨ ਕਾ ਆਖਿਆ ਆਪ ਸੁਣੇ, ਜੇ ਲੈ ਅਨੁਪੰਨਾ ਪਾਏ। ਮਹਲਾ ਤੀਜਾ, ਕਾਲ ਮਾਰ ਮਨ ਸਾਹਮਣੇ ਸਮਾਣੀ, ਅੰਤਰ ਨਿਰਮਲ ਨਾ, ਅੰਦਰ ਜਾਗਾ ਕਦੇ ਨਾ ਸੋਵੈ, ਸਹਿਜੇ ਅੰਮ੍ਰਿਤ ਪਿਆਓ, ਮਿੱਠਾ ਬੋਲੇ ਅੰਮ੍ਰਿਤ ਪਾਣੀ, ਅੰਦਰ ਹਰ ਗੁਣ ਗਾਓ, ਨਿਸ਼ਕਰ ਵਾਸਾ ਸਦਾ ਸੋਂਦੇ, ਨਾਨਕ ਤਿਨ ਮਿਲਿਆ ਸੁਖ ਪਾਓ। ਪੌੜੀ, ਹਰ ਤਨ ਰਤਨ ਜਵੇਰੀ, ਸੋ ਗੁਰ ਹਰ ਤਨ ਹਰ ਪਾਸੋਂ ਦਵਾਇਆ, ਜੈ ਕਿਸੇ ਕਿਉਂ ਦੇ ਸਿਆਵੈ, ਤੋ ਕੋਈ ਕਿਉਂ ਮੰਗ ਲੈ, ਅਕੈ ਕੋਈ ਕਿਉਂ ਦਵਾਏ। ਇਹ ਹਰ ਤਨ ਜੋਰ ਕੀਤਾ, ਕਿਸੇ ਨਾਲ ਨਾ ਜਾਏ ਵਡਾਇਆ, ਜਿਸਨੂੰ ਸਤਿਗੁਰ ਨਾਲ ਹਰ ਸ਼ਰਧਾ ਲਾਏ, ਤਿਸ ਹਰ ਤਨ ਕੀ ਵੰਡ ਹੱਥ ਆਵੈ, ਜਿਸਨੂੰ ਕਰਤਾ ਧੁਰ ਲਿਖ ਪਾਇਆ। ਇਸ ਹਰ ਤਨ ਕਾ ਕੋਈ ਸ਼ਰੀਕ ਨਾਹੀਂ, ਕਿਸੇ ਕਾ ਖਤ ਨਾਹੀਂ, ਕਿਸੇ ਕਾ ਸੀਹ ਬਨਾ ਰੋ ਨਾਹੀਂ। ਜੇ ਕੋ ਹਰ ਤਨ ਕੀ ਵਕੀਲੀ ਕਰੇ, ਤਿਸ ਕਾ ਮੂੰਹ ਹਰ ਚੌਂ ਕੁੰਡਾਂ ਵਿੱਚ ਕਾਲਾ ਕਰਾਇਆ, ਹਰ ਕੇ ਦਿੱਤੇ ਨਾਲ ਕਿਸੇ ਜੋਰ ਵਕੀਲੀ ਨਾ ਚਾਲਈ, ਦਿਓ ਦਿਓ ਨਿਤ ਨਿਤ ਚੜੇ ਸਵਾਇਆ, ਦਿਓ ਦਿਓ ਨਿਤ ਨਿਤ ਚੜਾ ਸਵਾਇਆ। ਸਰੂਪ ਮਹਲਾ ਤੀਜਾ, ਜਗ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜੇ ਦੁਆਰਾ ਵਰਤ ਲਿਆ ਵਾਰ, ਸਤਿਗੁਰੂ ਸੁਖ ਵਿਖਾਲਿਆ ਸੱਚਾ ਸ਼ਬਦ ਚਾਰ, ਨਾਨਕ ਕਬਰ ਨਾ ਸੋਜੀ, ਹਰ ਬਿਨ ਬਖਸ਼ਣ ਹਰ ਮੁੱਲਾ ਤੀਜਾ। ਹਾਂ ਮੈਂ ਮਾਇਆ ਮੋਹਣੀ ਦੂਜਾ ਲੱਗਾ ਜਾਈ, ਨਾ ਮਾਰੀ ਨਾ ਮਰੈ ਨਾ ਹੱਟ ਬੁਕਾਏ, ਗੁਰ ਕਾ ਸ਼ਬਦ ਪ੍ਰਜਾਲੀ ਹੈ ਤਾਂ ਇਹ ਵਿੱਚੋਂ ਜਾਏ, ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਈ, ਨਾਨਕ ਮਾਇਆ ਕਾ ਮਾਰਨ ਸ਼ਬਦ ਹੈ, ਗੁਰੂ ਪੈ ਜਾਏ ਪੌੜੀ। ਸਤਿਗੁਰ ਕੀ ਵਡਿਆਈ, ਸਤਿਗੁਰੂ ਦਿੱਤੀ ਧੁਰੋਂ ਹੁਕਮ ਬੋਝ ਨਿਸ਼ਾਨ, ਪੁੱਤੀ ਪਤੀ ਜਵਾਈ ਸਕੀ ਅੱਗੋਂ ਪਿੱਛੋਂ ਟੋਲ ਡਿੱਠਾ, ਲਾਇਓ ਸਭਨਾ ਕਾਵ ਮਹਾਨ, ਜਿੱਥੇ ਕਹੋ ਵੇਖਾ ਤਿੱਥਾ ਮੇਰਾ ਸਤਿਗੁਰੂ, ਹਰ ਬਖਸ਼ਿਓ ਸਭ ਜਹਾਨ, ਜੇ ਸਤਿਗੁਰੂ ਨੂੰ ਮਿਲ ਮੰਨੇ ਸੇ ਸੋ ਹਾਲਤ ਪਲ ਸਿਜੈ, ਜੇ ਵੇਮੁਖ ਹੋਵੈ ਸੋ ਫਿਰੈ ਭ੍ਰਿਸ਼ਟ ਥਾਨ, ਜਨ ਨਾਨਕ ਵਾਲ ਹੋਆ ਮੇਰਾ ਸੁਆਮੀ, ਹਰ ਸੱਜਣ ਪੁਰਖ ਸੁਜਾਨ, ਪਾਉਂਦੀ ਪੈਂਦੇ ਕੈ ਸਹਾਈ ਪਏ ਸਤਿਗੁਰੂ ਕੀ ਪੈਰੀ, ਲਾਇਓ ਸਭਨਾ ਕਿਉਂ ਮਨੋ ਗੁਮਾਨ, ਸਲੋਕ ਮਹਲਾ ਪਹਿਲਾ, ਕੋਈ ਵਾਹੇ ਕੋ ਲੁਣਾ ਕੋ ਪਾਈ ਖਲਾਣ, ਨਾਨਕ ਨਾ ਜਾਪੀ ਕੋਈ ਖਾਏ ਨਿਦਾਨ, ਮਹਲਾ ਪਹਿਲਾ, ਜਿਸ ਮਨ ਵਸਿਆ ਤਰਿਆ

ਜਨਮ ਮਰਨ ਸਵਾਰਿਆ। ਸਲੋਕ ਮਹੱਲਾ ਤੀਜਾ। ਜਿਨੀ ਨਾਮ ਸਾਰਿਆ ਕੂੜੇ ਕਣਕ ਹਨ, ਪੰਜ ਹੋਰ ਤਿੰਨਾਂ ਘਰ ਮੋਹਨ ਹੋਮੈ ਅੰਦਰ ਸਨ। ਸਾਖਤ ਮੁੱਠੇ ਦੁਰਮਤੀ ਹਰ ਰਸਨਾ ਜਾਣਾ ਨਾ, ਜਿਨੀ ਅੰਮ੍ਰਿਤ ਭਰਮ ਲੁਟਾਇਆ ਬਿਕਸੋ ਰਚ ਰਚਾਨਾ। ਟੋਟਾ ਸੇਤੀ ਫਿਰ ਉੜੀ ਜਨ ਸਿਉਵਾਦ ਕੁਰਾਨਾ, ਨਾਨਕ ਸਾਖਤ ਨਰਕ ਮੈਂ ਜਮ ਵਧੇ ਦੁੱਖ ਸਹਨ। ਪਇਆ ਕਿਰਤ ਕਮਾਮ ਦੇ ਜਿਵ ਰਾਖਾ, ਤਿਵੇ ਰਹਿਣ ਮਹੱਲਾ ਤੀਜਾ। ਜਿਨੀ ਸਤਿਗੁਰ ਸੇਵਿਆ ਤਣ ਤਾਣੇ ਤਿਸ, ਸਾਸ ਗ੍ਰਹਿ ਸਦਾ ਮਨ ਸਹਿ ਜਮ ਜੋ ਨਾ ਸਕੈ ਤਿਸ। ਹਿਰਦੈ ਹਰ ਨਾਮ ਰਸ ਕਮਲਾ ਸੇਵਕ ਤਿਸ, ਹਰਦਾ ਸੰਗ ਦਾਸ ਹੋਏ ਪਰਮ ਪਧਾਰ ਤਿਸ। ਨਾਨਕ ਮਨ ਤਨ ਜਿਸ ਪ੍ਰਭ ਸਹਿ ਗੁਰਬਾਣੈ ਤਿਸ, ਜਿਨ ਕੋ ਪੂਰਵ ਲਿਖਿਆ ਰਸਨਾ ਸਿਉ ਤਿਸ। ਪੌੜੀ ਜੋ ਬੋਲੇ ਪੂਰਾ ਸਤਿਗੁਰੂ, ਸੋ ਪਰਮੇਸ਼ਰ ਸੁਣਿਆ, ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਬਣਿਆ। ਬਹੁਤ ਵਡਿਆਈਆਂ ਸਭ ਨਾ ਜਾਈ ਗਣੀਆਂ, ਸਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ। ਨਾਨਕ ਸੰਸਵਾਰੇ ਪਾਰ ਬ੍ਰਹਮ ਸੱਚੇ ਜਿਉ ਬਣਿਆ। ਸਲੋਕ ਮਹੱਲਾ ਤੀਜਾ। ਆਪਣਾ ਆਪਣਾ ਪਛਾਣੇ ਹਰ ਪਵ ਜਾਤਾਂ ਦੂਰ, ਗੁਰ ਕੀ ਸੇਵਾ ਵੀ ਸ੍ਰੀ ਕਮਰਾ ਹਜੂਰ।

ਪੜਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨਾਨ ਗ੍ਰਾਮ ਸਲਾਇਆ ਬੋੜ ਨਾ ਮਨ ਧਨ ਭੰਗ ਪੌੜੀ। ਕੋਈ ਨਿੰਦ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੇ, ਪਿਛਲੇ ਗੁਰਾਂ ਸਤਿਗੁਰੂ ਬਖਸ਼ ਲਏ ਸਤਸੰਗਤ ਨਾਲ ਰਲਾਵੇ। ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਭਿਆਂ ਕਾ ਜਲ, ਚਾਹੇ ਪਵੇ ਵਿੱਚ ਸੁਰਸਰੀ ਸੁਰਸਲੀ ਮਿਲਤ ਪਵਿੱਤਰ ਪਾਵਨ ਹੋ ਜਾਵੇ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਜਿਤ ਮਿਲਿਆ ਤਿਸ਼ਨਾ ਭੁੱਖ ਉਤਰੈ, ਹਰ ਸ਼ਾਂਤ ਆਵੇ। ਨਾਨਕੇ ਚਰਜ ਦੇਖੋ ਹਰ ਮੇਰੇ ਨਾਨਕੇ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਾਖਾ, ਜੇ ਸਤਿਗੁਰੂ ਨੂੰ ਮੰਨਾ ਸੋ ਸੁਪਨਾ ਭਾਵੈ ਸੁਧ। ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਐਸੋ ਏ ਸੰਸਾਰ ਪੇਖਣਾ ਰਹਿਣ ਨਾ ਕਹੂ ਪਈ ਹਰੇ, ਸੂਦੇ ਸੂਦੇ ਰੇਖ ਚਲੋ ਤੁਮ ਨਤਰ ਕੋ ਧੱਕਾ ਦਵਈ ਹਰੇ। ਰਹਾਉ ਬਾਰੇ ਬੂਢੇ ਤਰਨੇ ਬਈਆ, ਸਭ ਹੂੰ ਜਾਮ ਲੈ ਜਈ ਹਰੇ, ਮਾਨਸ ਪ੍ਰਾਮੂਸਾ ਕੀਨੋ ਮੀਚ ਮਿਲਈਆ ਖਈ ਹਰੇ। ਧਨਵੰਤ ਤਾਰ ਨਿਰਧਨ ਮਨਈ, ਤਾਂ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰਾ ਐਸੋ ਕਾਲ ਵਡਾਨੀ ਰੇ। ਹਰ ਕਿਸੇ ਬੁਝੋ ਹਰ ਭਾਈ, ਤਿਨ ਕੀ ਕਥਾ ਨਿਰਾਰੀ ਰੇ, ਆਵੈ ਨਾ ਜਾਣ ਕਬੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਪੁੱਤਰ ਕਲਤਰ ਲਛਮੀ ਮਾਇਆ, ਐ ਤਜੋ ਜੀ ਜਾਨੀ ਰੇ, ਕਹਿਤ ਕਬੀਰ ਸੁਣੋ ਰੇ, ਸੰਤੋ ਮਿਲੈ ਸਾਰੰਗ ਪਾਣੀ ਰੇ। ਬਿਲਾਵਲ ਵਿਦਿਆ ਨਾ ਪਰੋਂ ਬਾਦ ਨਹੀਂ ਜਾਨੋ, ਹਰ ਗੁਣ ਕਤ ਸੁਣਤ ਬਹਰਾਨੋ, ਮੇਰੇ ਬਾਬਾ ਮੈਂ ਬਹੁਰਾ, ਸਭ ਖਲਕ ਸਿਆਣੀ ਮੈਂ ਬਹੁਰਾ, ਮੈਂ ਬਿਗਰਿਓ ਬਿਗਰਾ ਮਤੌਰਾ, ਰਹਾਓ ਆਪ ਰਾਮ ਬਹੁਰਾ, ਰਾਮ ਕਿਉ ਬਹੁਰਾ, ਸਤਿਗੁਰ ਜਾਰ ਕਰਿਓ ਭ੍ਰਮ ਬੋਰਾ, ਮੈਂ ਬਿਗਰੇ ਆਪਣੀ ਮਤ ਖੋਈ, ਮੇਰੇ ਭਰਮ ਭੁਲੋ ਮਤ ਕੋਈ, ਸੋ ਬਹਾਰਾ ਜੋ ਆਪ ਨਾ ਪਛਾਣੈ, ਆਪ ਪਛਾਣੈ ਤੇ ਕਹਿ ਜਾਣੈ, ਅਵੈ ਨਾ ਮਾਤਾ ਸੁਖ ਮਨ ਮਾਤਾ, ਕਹਿ ਕਬੀਰਾ ਮੈਂ ਰੰਗ ਰਾਤਾ। ਬਿਲਾਵਲ ਗ੍ਰਹਿ ਤਜ ਮਨ ਖੰਡ ਚਾਈਐ, ਝੁਨ ਖਾਈਐ ਕੰਧਾ, ਜੋ ਬਕਾਰ ਨਾ ਛੋੜੀ ਪਾਪੀ ਮਨ ਮੰਦਾ, ਕਿਉਂ ਛੂਟੋ ਕੈਸੇ ਤਰੋਂ ਬਵਜਨ ਪਾਰੀ, ਰਾਗ ਰਾਗ ਮੇਰੇ ਬੀਠਲਾ ਜਨ ਸ਼ਰਨ ਤੋਂ ਮਾਰੀ, ਰਾਗ ਵਿਖੈ ਵਿਖੈ ਕੀ ਵਾਸਨਾ ਤਜੀ ਨਾ ਜਾਈ, ਅਨਕ ਜਤਨ ਕਰ ਰਾਖੀਐ ਫਿਰ ਫਿਰ ਲਪਟਾਈ, ਜਰਾ ਜੀਵਨ ਜੋਗਨ ਗਿਆ ਕਿਸ਼ਕੀਆ ਨਾ ਨੀਕਾ, ਇਹ ਜੀਰਾ ਨਿਰਮੋਲ ਕੋ ਕੌਡੀ ਲਾਗੋ ਮੀਕਾ। ਕਹਿ ਕਬੀਰ ਮੇਰੇ ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਵ ਵਿਆਪੀ, ਤੂੰ ਸੰਸਰ ਨਹੀਂ ਦਿਆਲ, ਬੋਏ ਸੰਸਰ ਪਾਪੀ। ਬਿਲਾਵਲ ਨੇ ਤੁਟਕੋਰੀ ਗਾਗਰਿਆਨਾ, ਲੀਪਤ ਜੀਓ ਗਇਓ, ਤਾਨਾ ਬਾਨਾ ਕਛੂ ਨਾ ਸੂਝੈ ਹਰ ਰਸ, ਤਾਨਾ ਬਾਨਾ ਕਛੂ ਨਾ ਸੂਝੈ ਹਰ ਹਰ ਰਸ ਲਪਟਿਓ, ਹਮਾਰੇ ਕੁਲ ਕੌਣੇ ਰਾਮ ਕੀਓ, ਜਬਕਿ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਭਇਓ, ਰਹਾਓ ਸੁਣੋ ਜਿਠਾਨੀ ਸੁਣੋ ਦਰਾਨੀ, ਚਰਜ ਏਕ ਪਇਓ, ਸਾਹ ਸੂਤਨ ਮੁੰਡੀਏ ਖੋਏ, ਮੁੰਡੀਆ ਕਿਉਂ ਨਾ ਬੋਇਓ, ਸਰਬ ਸੁਖਾਂ ਕਾਇ ਕਰ ਸੁਆਮੀ, ਸੁਗੁਰ ਨਾਮ ਦਇਓ, ਸੰਪਰਾ ਕੀ ਪੈ ਜਨ ਰਾਖੀ, ਹਰਨਾਕਸ਼ ਨਾ ਕੁਬਿਦਰਿਓ, ਘਰ ਕੇ ਦੇ ਪਿਤਰ ਕੀ ਛੋੜੀ, ਗੁਰ ਕੋ ਸ਼ਬਦ ਲਇਓ, ਕਾਇਤ ਕਬੀਰ ਸਗਲ ਪਾਪ ਖੰਡਨ ਨੂੰ, ਸੰਤ ਲੈ ਉਧਰਿਓ। ਬਿਲਾਵਲ ਕਹੂ ਹਰ ਸਮਾਨ ਨਹੀਂ ਰਾਜਾ, ਇਹ ਭੂਤ ਸਭ ਦਿਸ ਚਾਰ ਕੇ, ਝੂਠੇ ਕਰ ਦੇਵਾਜਾ, ਰਹਾਓ ਤੇਰੋ ਜਨ ਹੋਵੇ ਸੋਏ ਕਤ ਡੋਲਾ, ਤੀਨ ਭਵਨ ਪਰ ਛਾਜਾ, ਹੱਥ ਪਸਾਰ ਸਕੈ ਕੋ ਜਨ ਕਹੋ, ਬੋਲ ਸਕੈ ਨਾ ਦਾਜਾ, ਚੇਤ ਚੇਤ ਮੂੜ ਮਨ ਮੇਰੇ, ਬਾਜੇ ਬਾਜਾ, ਕਹਿ ਕਬੀਰ ਸੰਸਾ ਬ੍ਰਹਮ ਚੂ।

ਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓਂਕਾਰ ਸਤਿ ਗੁਰ ਪ੍ਰਸਾਦ ਦਰ ਦੇਖ ਸਭ ਕੋ ਸਹਿ ਦਸ਼ਾ ਮਾਰੀ ਅੜਦਾ ਸਿਵ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਸ਼ਨੇ ਭਵ ਖੰਡਰ ਰਾਮ ਸਗਲ ਜੀ ਸ਼ਰਨਾਗਤੀ ਪ੍ਰਭੂ।

ਖਤਰੀ ਡੋਮ ਚੰਡਾਰ ਮਲੇਸ਼ਵਨ ਸੋਏ ਹੋਏ ਪ੍ਰੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਧਨ ਸੋ ਗਾਉ ਧਨ ਸੋ ਠਾਉ ਧਨ ਪੁਨੀਤ ਕੁਟੰਬ ਸਭ ਲੋਏ ਜਿਨ ਪਿਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਵਿਖ ਕੋਏ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨ ਕੋਏ ਜੈਸੇ ਪੁਰਾਣ ਪਾਤਰ ਹੈ ਜਲ ਸਮੀਪ ਭਨ ਰਵਿਦਾਸ ਜਨਮੇ ਜਗ ਓਏ ਬਿਲਾਣੀ ਬਾਣੀ ਸਦਨੇ ਕੀ ਰਾਗ ਗੁਲਾਬ ਲਿਖੋਕਾਰ ਸਤਿਗੁਰ ਪ੍ਰਸਾਦ ਨਿਰਿਪ ਕੰਨਿਆ ਕਾ ਕਾਰਨ ਭਇਆ ਭੇਗ ਤਾਰੀ ਕਾਮਰਥੀ ਸੁਆਰਥੀ ਵਾਕੀ ਭੈ ਸਵਾਰੀ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾਸਾ ਸਿੰਘ ਸ਼ਰਨ ਕਸ ਜਾਈਐ ਜੋ ਜਾਂਬੁਕ ਗ੍ਰਾਸਾ ਰਹਿ ਏਕ ਬੂੰਦ ਜਲ ਕਾਰਨ ਚਾਤਰ ਦੁਖ ਪਾਵੈ ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮਨਾ ਆਵੈ ਪ੍ਰਾਣ ਜੋ ਥਾਕੇ ਤਿਰ ਨਹੀਂ ਕੈਸੇ ਪ੍ਰਭਾਵੋ ਬੂੜ ਮੋਏ ਨੌਕਾ ਮਿਲੈ ਕਹੋ ਕਾਇਕ ਛੁਡਾਵੋ ਮੈਂ ਨਾਹੀ ਕਛ ਹੋ ਨਹੀਂ ਕਿਛ ਆਏ ਨਾ ਮੋਰਾ ਅਵਸਰ ਲਜਾ ਰਾਖ ਲਿਓ ਸਤਨਾ ਜਾਨ ਤੋਰਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ ਭੰਗੁਰ ਪ੍ਰਸਾਦ ਰਾਗ ਗੋਂਡ ਚੌਪਦੇ ਮੱਲਾ ਚੌਥਾ ਘਰ ਪਹਿਲਾ ਜੇ ਮਨ ਚ ਇਤਿਹਾਸ ਰੱਖੇ ਹਰੇ ਉੱਪਰ ਤਾਂ ਮਨ ਚਿੰਦੇ ਨੇਕ ਨੇਕ ਫਲ ਪਾਈ ਹਰ ਜਾਣਾ ਸਭ ਕੁਛ ਜੋ ਜੀ ਹੈ ਵਰਤਾ ਹੈ ਪ੍ਰਭ ਘਾ ਲਿਆ ਕਿਸੇ ਕਾ ਇੱਕ ਤਿਰਨਾ ਗਵਾਈ ਹਰ ਤਿਸ ਕੀ ਆਸ ਕੀ ਜੈ ਮਨ ਮੇਰੇ ਜੋ ਸਮੇਂ ਸਵਾਮੀ ਰਹਿ ਸਮਾਈ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ ਜੋ ਬਿਨ ਹਰ ਆਸ ਅਵਰ ਕਾਉ ਕੀ ਜੈ ਸਾਨੇ ਫਲਾਸ ਅਵਰਤੀ ਜਾਈ ਰਹੋ ਜੋ ਦੀਸੈ ਮਾਇਆ ਜੋ ਦੀਸੈ ਮਾਇਆ ਮੋਹ ਕੁਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗੁਆਈ ਇਨਕਾ ਕਿਛ ਹਾਥ ਨਹੀਂ ਕਾਂ ਕਰੇ ਬੱਪੂੜੇ ਇਨਕਾ ਮਾਇਆ ਕਛ ਨ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰਾ ਹੈ ਤੇਰਾ ਕੁਟੰਬ ਸਭ ਛਡਾਈ ਜੇ ਕਿਛ ਆਸ ਅਵਰ ਕਰੈ ਪਰਮਿਤਰੀ ਮਾ ਤੂੰ ਜਾਣਾ ਤੇਰਾ ਕਿਤੇ ਕੰਮ ਆਈ ਇਸ ਆਸ ਪਰਮਿਤਰੀ ਪਾਉ ਦੂਜਾ ਹੈ ਗਿਰ ਮੈਂ ਝੂਠ ਬਿਨ ਸਮਝਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਂ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸਵਾਮੀ

ਚੌਪ ਦੇ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਚੀ ਪ੍ਰਾਣ ਕੀ ਜਿਨ ਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕੋ ਸਭ ਕੁਛ ਭੋਜਨ ਭੋਗ ਆਏ ਸੋ ਪ੍ਰਭ ਤਾਜ ਮੂੜੇ ਕਾਤ ਜਾਏ ਪਾਰ ਪੰਕੀ ਲਾਗੋ ਸੇ।

ਭਰੇ ਭੰਡਾਰ ਸਗਲ ਭੰਡਾ ਦੇ ਵੈ ਆਧਾਰ ਸਤਿਪੁਰਖ ਜਾ ਕੋ ਹੈ ਨਾ ਮਿਟਾ ਕੋਟ ਆਗ ਨਿ ਜਿਸ ਗਾਓ ਬਾਲ ਬਾਲ ਸਿਖਾਈ ਭਗਤਨ ਕੋ ਮੀਤ ਪ੍ਰਾਣ ਧਾਰ ਨਾਨਕ ਹਿਤ ਚੀਤ ਗੋਣ ਮਹੱਲਾ ਪੰਜਵਾ ਨਾਮ ਸੰਕੀਨੋ ਬਿਹਾਰ ਨਾਮ ਹੋਈ ਸਮਨ ਕਾ ਦਾ ਨਾਮ ਹੋਈ ਚਕੀਨੀ ਓਟ ਨਾਮ ਜਤ ਮਿਟੈ ਪਾਪ ਕੋਟ

ਕੋਟ ਪਦ ਜਾਕਾ ਸੰਗ ਉਧਾਰ, ਏਕ ਰੰਕਾਰ ਜਾਕਾ ਨਾਮ ਉਧਾਰ, ਸਰਬ ਜੀਆਂ ਕਾ ਜਾਣਾ ਪਿਓ, ਕਿਰਪਾ ਨਿਧਾਨ ਕਿਰਪਾ ਨਿਧਾਨ ਰੰਜਨ ਦੇਓ, ਪਾਰ ਬ੍ਰਹਮ ਜਾਪੇ ਕਿਰਪਾਲ, ਤਾਂ ਪਿੱਟ ਗੁਰਸਾਹਿਬ ਦਿਆਲ, ਦਿਨ ਨਾਨਕ ਨਾਮ ਤੇ ਆਏ, ਸੂਬ ਸਹਿਜ ਆਨੰਦ ਹਰ ਨਾਏ, ਗੋਣ ਮਹੱਲਾ ਪੰਜਵਾਂ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੇ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਧਾਰੋ, ਗੁਰ ਪਾਰ ਬ੍ਰਹਮ ਸਦਾ ਨਾਮ ਸ਼ਿਕਾਰੋ, ਮਤ ਕੋ ਭਰਮ ਭੁਲਾ ਸੰਸਾਰ, ਗੁਰ ਮਨ ਕੋਈ ਨਾ ਉਤਰ ਸਪਾ ਰਹਾਉ, ਭੂਲੇ ਕੋ ਗੁਰ ਮਾਰਗ ਪਾਇਆ, ਵਰਤਿਆ ਕਰ ਭਗਤੀ ਲਾਇਆ, ਜਨਮ ਮਨ ਕੀ ਤਰਾਸ ਮਟਾਈ, ਗੁਰ ਪੂਰੇ ਕੀ ਬੇਅੰਤ ਵਡਾਈ, ਗੁਰਪ੍ਰਸਾਦ ਊਰਤ ਕਮਲ ਪ੍ਰਕਾਸ, ਅੰਧਕਾਰ ਮੈਂ ਭੈ ਪ੍ਰਕਾਸ, ਜਿਨ ਕੀ ਆਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਕਤ ਮਨ ਮਾਨੇ ਆ, ਗੁਰ ਕਰਤਾ ਗੁਰ ਕਰਣਾ ਜੋ, ਗੁਰ ਪਰਮੇਸ਼ਰ ਹੈ ਪੀ ਹੋ, ਕੌ ਨਾਨਕ ਪ੍ਰਭੇ ਜਨਾਈ, ਬਿਨ ਗੁਰਮੁਖ ਨਾ ਪਾਈਐ ਭਾਈ, ਗੁਣ ਮਹੱਲਾ ਪੰਜਵਾਂ, ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮੇਟਿਆ ਦਾਤ, ਗੁਰ ਪਰਮੇਸ਼ਰ ਏਕੋ ਜਾਣ, ਜੋ ਤੁਸ ਭਾਵੈ ਸੋ ਪ੍ਰਵਾਣ ਹਾਓ, ਗੁਰ ਚਰਣੀ ਜਾ ਕਾ ਮਨ ਲਾਗਾ, ਦੂਤ ਹੈ ਪ੍ਰਮਤਾ ਕਾ ਭਾਗਾ, ਗੁਰ ਕੀ ਸੇਵਾ ਪਾਏ ਮਾਨ, ਗੁਰੂ ਉੱਪਰ ਸਦਾ ਕੁਰਬਾਨ, ਗੁਰ ਕਾ ਦਰਸ਼ਨ ਦੇਖ ਨਾਲ, ਗੁਰ ਕੇ ਸੇਵਕ ਕੀ ਪੂਰਨ ਕਾਲ, ਗੁਰ ਕੇ ਸੇਵਕ ਕੋ ਦੁੱਖ ਨਾ ਵਿਆਪੈ, ਗੁਰ ਕਾ ਸੇਵਕ ਦੈ ਦੇ ਜਾਪੈ, ਗੁਰ ਕੀ ਮਹਿਮਾ ਕਥ ਨਾ ਜਾਏ, ਪਾਰ ਵੰ ਗੁਰ ਐ ਸਮਾਏ, ਕੋ ਨਾਨਕ ਜਾ ਕੇ ਪੂਰੇ ਭਾ, ਗੁਰ ਚਰਣੀ ਤਾ ਕਾ ਮਾਨ ਲਾਗ, ਕੌਣ ਮਹੱਲਾ ਪੰਜਵਾਂ, ਗੁਰ ਮੇਰੀ ਪੂਜਾ ਗੁਰੂ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ, ਗੁਰ ਮੇਰਾ ਦੇਵ ਲੱਖ ਪਿਓ, ਸਰਬ ਪੂਜ ਚਰਨ ਗੁਰ ਸੇਓ, ਗੁਰ ਬਿਨ ਵਰਨਾਈ ਮੈਂ ਤਾਉ, ਅਣ ਦਿਨ ਜਪੋ ਗੁਰੂ ਗੁਰਨਾਉ ਰਹਾਉ, ਗੁਰ ਮੇਰਾ ਗਿਆਨ ਗੁਰੇ ਦਾ ਧਿਆਨ, ਗੁਰ ਗੋਪਾਲ ਪੁਰਖ ਭਗਵਾਨ, ਗੁਰ ਕੀ ਸ਼ਰਨ ਹੋ ਕਰ ਜੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਬੋ ਤਾਰੇ ਭਉ ਪਾਰ, ਗੁਰ ਸੇਵਾ ਜਮ ਤੇ ਸ਼ਕਾਰ, ਅੰਧਕਾਰ ਮੈਂ ਗੁਰ ਮੰਤਰ ਉਜਾਰਾ, ਗੁਰ ਕਾ ਸੰਗ ਸਗਲ ਨਿਸਤਾਰਾ, ਗੁਰ ਪੂਰਾ ਪਾਈਆ ਵਡਭਾਗੀ, ਗੁਰ ਕੀ ਸੇਵਾ ਦੂਖ ਨਾ ਲਾਗੀ, ਗੁਰ ਕਾ ਸ਼ਬਦ ਮੇਟਾ ਕੋਈ, ਗੁਰ ਨਾਨਕ ਨਾਨਕ ਹਰ ਸੋਏ, ਗੁਣ ਮਹੱਲਾ ਪੰਜਵਾਂ, ਰਾਮ ਰਾਮ ਸ਼ੰਕਰ ਵਿਵਹਾਰ, ਰਾਮ ਰਾਮ ਰਾਮ ਪੁਰਾਣ ਆਧਾਰ, ਰਾਮ ਰਾਮ ਰਾਮ ਕੀਰਤਨ ਗਾਏ, ਰਮਤ ਰਾਮ ਸਵਰੇ ਸਮਾਏ, ਸੰਤ ਜਨਾ ਮਿਲ ਬੋਲੋ ਰਾਮ, ਸਭ ਤੇ ਨਿਰਮਲ ਪੂਰਨ ਕਾਮ ਰਹਾਉ, ਰਾਮ ਰਾਮ ਧਨ ਸੰਜ ਪੜਾਰ, ਰਾਮ ਰਾਮ ਰਾਮ ਕਰ ਆਰ, ਰਾਮ ਰਾਮ ਬੀਸਰੇ ਜਾਏ, ਕਰ ਕਿਰਪਾ ਗੁਰ ਦੀਆਂ ਬਤਾਏ, ਰਾਮ ਰਾਮ ਰਾਮ ਸਦਾ ਸਹਾਏ, ਰਾਮ ਰਾਮ ਰਾਮ ਲੈ ਬੁਲਾਏ, ਰਾਮ ਰਾਮ ਜਮ ਨਿਰਮਲ ਪਏ, ਜਨਮ ਜਨਮ ਕੀ ਕਿਲ ਗਏ, ਰਮਤ ਰਾਮ ਜਨ ਮਰਨ ਵਾਰਾ, ਉਚ ਰਾਮ ਪੈ ਪਾਰ ਉਤਾਰਾ, ਸਭ ਤੇ ਉੱਚ ਰਾਮ ਪ੍ਰਕਾਸ, ਇਸ ਪਾਸ ਜਪ ਨਾਨਕ ਦਾਸ, ਗੁਣ ਮਹੱਲਾ ਪੰਜਵਾਂ, ਹੁਣ ਕੋ ਖਸਮ ਕੀ ਨੀ ਠਾਕ ਹਾਰੇ, ਦਾਸ ਸੰਗ ਤੇ ਮਾਰ ਵਿਦਾਰੇ, ਗੋਬਿੰਦ ਭਗਤ ਕਾ ਮੈਲ ਨਾ ਪਾਇਆ, ਰਾਮ ਜਨ ਹਮਨ ਮੰਗਲ ਗਾਇਆ, ਸਗਲ ਸਿਟਕੇ ਪੰਜ ਸਿਖਦਾ, ਰਾਮ ਭਗਤ ਕੇ ਪਾਣੀ ਹਾਰਾ, ਜਗ ਪਾਸੇ ਲੇਤੇ ਦਾਨ, ਗੋਬਿੰਦ ਭਗਤੋ ਕਰੇ ਸਲਾਮ, ਲੂਟ ਲੇ ਸਾਖਤ ਪਤ ਕੋ ਮੈਂ, ਸਾਹ ਜਨਾ ਪੱਗ ਮਲ ਮਲ ਧੋਵੈ, ਪੰਜ ਪੂਜ ਜਣੇ ਕਮਾਏ, ਉਤਪਜ ਖੇਲ ਕਰ ਜਗਤ ਵਿਆਏ, ਤੀਨ ਗੁਣਾ ਕਾ ਸੰਗ ਰਾਚ ਰਸੇ, ਇਨਕੋ ਛੋੜ ਉੱਪਰ ਜਨਮ ਵਸੇ, ਕਰ ਕਿਰਪਾ ਜਾ ਲਈਏ ਛਡਾਏ, ਜਿਸਕੇ ਸੇਤ ਰਖੇ ਅਟਾਏ, ਕਹੋ ਨਾਨਕ ਭਗਤ ਪ੍ਰਸਾਰ, ਬਿਨ ਭਗਤੀ ਸਭ ਹੋਏ ਖੁਆਰ, ਗੁਣ ਮਹੱਲਾ ਪੰਜਵਾਂ, ਕਾਲ ਕਲੇਸ਼ ਮਿਟੇ ਹਰਨਾਏ, ਦੁੱਖ ਨਿਸੇ ਸੋ ਕੀ ਨਾ ਉਠਾਓ, ਜਪ ਜਪ ਅੰਮ੍ਰਿਤ ਨਾਮ ਲਗਾਏ, ਸੰਤ ਪ੍ਰਸਾਦ ਸਗਲ ਫਲ ਪਾਏ, ਰਾਮ ਜਪ ਜਨ ਪਾਰ ਪਰੇ, ਜਨਮ ਜਨਮ ਕੇ ਪਾਪ ਹਰੇ ਰਹਾਉ, ਗੁਰ ਕੇ ਚਰਨ ਦੈ ਉਰਧਾਰੇ, ਅਗਨ ਸਾਗਰ ਤੇ ਉਤਰੇ ਪਾਰੇ, ਜਨਮ ਮਨ ਸੁਮਿਟੀ ਪਾਦ, ਪ੍ਰਭ ਸਿਉ ਲਾਗੀ ਸਹਿ ਸਮਾਧ, ਥਾਨ ਥਨਾ ਤਰੇ ਕੋ ਸਵਾਮੀ, ਸਗਲ ਕਟਾ ਕਾ ਅੰਤਰ ਜਾਮੀ, ਕਰ ਕਿਰਪਾ ਜਾ ਕਹੋ ਮਾਤ ਦੇ ਅੜ ਪੈਰ ਪ੍ਰਭ ਕਾ ਨਾਉ ਲੈ, ਜਾ ਕਾ ਅੰਤਰ ਮਸਾ ਪ੍ਰਭ ਆਪ ਤਾਂ ਕੈਰ ਪ੍ਰਗਾਸ, ਭਗਤ ਪਾਏ ਹਰ ਕੀਰਤਨ ਕਰੀਐ, ਜਪ ਪਾਰ ਬ੍ਰਹਮ ਨਾਨਕ ਨਿਸ ਤਰੀਐ, ਗੋਣ ਮਹੱਲਾ ਪੰਜਵਾਂ, ਗੁਰ ਕੇ ਚਰਨ ਕਮਲ ਨਮਸਕਾਰ, ਕਾਮ ਕ੍ਰੋਧ ਇਸ ਤਨ ਤੇ ਮਾਰ, ਹੋਏ ਰਹੀ ਅਸਲ ਕੀਰੀਨਾ, ਘਟ ਕਰ ਮਈਆ ਸਮੈ ਚੀਨਾ, ਇਨ ਵਿਦ ਰਵੋ ਗੋਪਾਲ ਗੋਬਿੰਦ, ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ, ਆੜ ਪੈਰ ਹਰ ਕੇ ਗੁਣ ਗਾਓ, ਜੀ ਪ੍ਰਾਣ ਕੋ ਐ ਸੁਹਾਓ, ਤਾਜੋ ਮਹਾਨ ਜਾਨ ਪ੍ਰਭ ਸੰਗ, ਸਤਿ ਪ੍ਰਸਾਦ ਹਰਿ ਸਿਉ ਮਨ ਰੰਗ, ਜਿੰਤੂ ਕੀ ਆ ਤਿਸ ਕੋ ਜਾਨ, ਆਗਾ ਦਰਗਾਹ ਪਾਵੈ ਮਾਨ, ਮਨ ਤਨ ਨਿਰਮਲ ਹੋਏ ਨਿਹਾਲ, ਰਸਨਾ ਨਾਮ ਜਤ ਗੋਪਾਲ, ਕਰ ਕਿਰਪਾ ਮੇਰੇ ਦੀਨ ਦਿਆਲਾ, ਸਾਧੂ ਕੀ ਮਨ ਮੰਗੈ ਰਵਾਲਾ, ਉਹ ਦਿਆਲ ਦੇਉ ਪ੍ਰਭ ਦਾ, ਨਾਨਕ ਜਪ ਜੀਵੈ ਪ੍ਰਭ ਨਾਮ, ਕੌਣ ਮਹੱਲਾ ਪੰਜਵਾਂ, ਧੂਪ ਦੀਪ ਸੇਵਾ ਗੋਪਾਲ, ਅਨੁਪਾਰ ਬੰਧਨ ਕਰਤਾਰ, ਪ੍ਰਭ ਕੀ ਸ਼ਰਨ ਗਈ ਸਭ ਤਿਆਗ, ਗੁਰ ਸੁ ਪ੍ਰਸੰਨ ਪਏ ਵਡ ਭਾਗ, ਆੜ ਪੈਰ ਗਾਈਆ ਗੋਬਿੰਦ, ਧੰਨ ਧੰਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ, ਹਰ ਗੁਣ ਰਾਮ ਭਏ ਆਨੰਦ ਪਾਰ ਵੰ ਪੂਰਨ ਬਖਸ਼ੰਦ, ਕਰ ਕਿਰਪਾ ਜਨ ਸੇਵਾ ਲਾਏ, ਜਨਮ ਮਨ ਦੁਖ ਮੇਟ ਮਿਲਾਏ, ਕਰਮ ਧਰਮ ਤਤ ਗਿਆ ਸਾਧ ਸੰਗਤ ਪਿਆਰ ਨਾਮ, ਸਾਗਰ ਤਰ ਬੋਧ ਪ੍ਰਭ ਚਰਨ, ਅੰਦਰ ਜਾਮੀ ਪ੍ਰਭ ਕਾਰਨ ਕਰਨ, ਰਾਖ ਲਈ ਆਪਣੀ ਕਿਰਪਾ ਧਾਰ, ਪੰਜ ਦੂਤ ਭਾਗੇ ਵਿਕਰਾਲ, ਜੂਐ ਜਨਮ ਕਬੂ ਹਾਰ, ਨਾਨਕ ਅੰਕਿਆ ਕਰਤਾਰ, ਗੁਣ ਮਹੱਲਾ ਪੰਜਵਾਂ, ਕਰ ਕਿਰਪਾ ਸੁਖ ਅੰਤ ਕਰੇ ਮਾਲਕ, ਰੱਖ ਲਈਏ ਗੁਰਦੇਵ, ਪ੍ਰਭ ਕਿਰਪਾਲ ਦਿਆਲ ਗੋਬਿੰਦ, ਜੀ ਜਨ ਸਗਲੇ ਬਖਸ਼ਿੰਦ, ਤੇਰੀ ਸ਼ਰਨ ਪ੍ਰਭ ਦੀਨ ਦਿਆਲ, ਪਾਰ ਵੰਜ ਸਦਾ ਨਿਹਾਲ ਰਹਾਉ, ਪ੍ਰਭ ਦਿਆਲ ਦੂਸਰ ਕੋਈ ਨਾਈ, ਘਟਕੜੇ ਅੰਤ ਸਰਬ ਸਮਾਈ, ਅਮਰਿੰਦਾਸ ਕਾਲ ਪਲ ਸੁਮਾਰੈ, ਪਤ ਪਾਵਨ ਪ੍ਰਭ ਤੁਮਾਰੈ, ਔਗਤ ਕੋਟ ਸਿਮਰ ਗੋਬਿੰਦ, ਤੰਤ ਮੰਤ ਭਜੀਐ ਭਗਵੰਤ, ਰੋਗ ਸੋਗ ਮਿਟੇ ਪ੍ਰਭ ਤਿਆਏ, ਮਨ ਵਾਜ ਪੂਰਨ ਫਲ ਪਾਏ, ਕਰਨ ਕਾਨ ਸਮਰਾਧ ਦਿਆਲ, ਸਰਬ ਨਾਨ ਮਹਾਂ ਵਿਚਾਰ, ਨਾਨਕ ਪਛ ਲਈਏ ਪ੍ਰਭ ਆਪ ਸਦਾ ਸਦਾ, ਇੱਕੋ ਹਰ ਜਾ ਗੁਣ ਮਹੱਲਾ ਪੰਜਵਾਂ, ਹਰ ਹਰ ਨਾਮ ਜਪੋ ਮੇਰੇ ਮੀਤ, ਨਿਰਮਲ ਹੋਏ ਤੁਮਾਰਾ ਚੀਤ, ਮੰਤਨ ਕੀ ਸਾ ਮਿਟਾ ਬੁਲਾਏ, ਦੁੱਖ ਅੰਧੇਰਾ ਸਗਲਾ ਜਾਏ,
ਹਰ ਗੁਣ ਗਾਉ ਤਰੀਆ ਸੰਸਾਰ ਵਟ ਭਾਗੀ ਪਾਈਆ ਪੁਰਖੋ ਪਾ ਰਹਾਉ ਜੋ ਜਨ ਕਰਾ ਕੀਰਤਨ ਕੋ ਪਾਤ ਸੁਖੋ ਪੂਰਨ ਸਖੈ ਜਮਕਾਲ ਜਗ ਮੈਂ ਆਇਆ ਸੋ ਪ੍ਰਵਾਣ ਗੁਰਮੁਖ ਨਾ ਖਸਮ ਪਛਾਣ ਹਰ ਗੁਣ ਗਾਵੈ ਸੁਨ ਪ੍ਰਸਾਦ ਕਾਮ ਕ੍ਰੋਧ ਮਿਟੈ ਅਨੁਵਾਦ ਸਦਾ ਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਤਨ ਕਾਟ ਕੀ ਭੰਡਾਰ ਮਿਲ ਸਤਿਗੁਰ ਸਭ ਕਾ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਣੀ ਨਾਨਕ ਮਨ ਲਾਗਾ ਗੁਣ ਮਹੱਲਾ ਪੰਜਵਾਂ ਭਾਵ ਸਾਗਰ ਬੋਧ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮ ਪਾਥ ਮਹਾਂ ਵਿਚਾਰ ਪੰਜ ਦੂਤੈ ਮੰਥ ਤੋ ਸਣਾਈ ਪੂਰਨਾ ਚੰਤ ਆਪਣੇ ਕਉ ਦੀ ਜੈ ਹਾਉ ਥੁ ਰਹਾਉ ਸਿਮਰਤ ਸਾਤ੍ਰ ਵੇਦ ਪੁਰਾਣ ਪਰਮੁਖ ਕਰਿਮ ਗਿਆਨ ਜੋਗੀ ਜਿਤੀ ਵੈਸ਼ਨੋ ਰਾਮਦਾਸ ਮਿਤ ਨਾਹੀ ਬ੍ਰਹਮ ਅਵਨਾਸ਼ ਕਰਨ ਭਲਾ ਕਰੈ ਸਿਵ ਦੇਵ ਤਿਲ ਨਹੀਂ ਪੂਜਾ ਲਖ ਪੇ ਪ੍ਰੇਮ ਭਗਤ ਜਾਪੇ ਦੇ ਜਮ ਵਿਰਲੇਖੇ ਕੇ ਮੋਹ ਨਿਰਗੁਣ ਗੁਣ ਕਿਛੂ ਨਾਇ ਸਰਮਦਾਨ ਤੇਰੀ ਦ੍ਰਿਸ਼ਟੀ ਮਾਇ ਨਾਨਕ ਤਾਨ ਜੀ ਨਾਨਕ ਦੀਨ ਜਾ ਚਤਰੀ ਸੇਵ ਕਰ ਕਿਰਪਾਦੀ ਜਾ ਗੁਰਦੇਵ ਗੁਣ ਮਹੱਲਾ ਪੰਜਵਾਂ ਸੰਤ ਕਾਲੀਆ ਤਰਤ ਵਿਧਾਰੋ ਸੰਤ ਕਰੇ ਦੁਕਾਸ ਟਾਰੋ ਸੰਤ ਗੁਰ ਆਖੋ ਆਪਣੇ ਜੀ ਨਾਲ ਸੰਤ ਉਧਾਰਨ ਸੰਤ ਉਧਾਰੋ ਤਤਖਣ ਤਾਲ ਸੋਈ ਸੰਤ ਜੀ ਭਾਵ ਰਾਮ ਸੰਤ ਗੋਬਿੰਦ ਕਹਿ ਕਹਿ ਕਾਮ ਰਹਾਉ ਸੰਤ ਕਹਿ ਉਪਰ ਦੇ ਪ੍ਰਭਾਵ ਸੰਤ ਸੰਗ ਸਹਿ ਦਿਨ ਰਾਸ ਸਾਹ ਸੰਤ ਪ੍ਰਤਪਾਲ ਸੰਤ ਦੁਖੀ ਰਾਜ ਟਾਲ ਸੰਤ ਕੀ ਨਿੰਦਾ ਕਰੋਣਾ ਕੋਏ ਜੋ ਨਿੰਦਾ ਤਿਸਕਾ ਪਤਨ ਹੋਏ ਜਿਸ ਕੋ ਰਾਖੇ ਸਿਰਜਣਾਰ ਚੱਕ ਮਾਰੋ ਸਗਲ ਸੰਸਾਰ ਪ੍ਰਭਨੇ ਕਾ ਭਇਆ ਵਿਸਾਸ ਜੀਵ ਪਿੰਡ ਸਭ ਤਿਸਕੀ ਰਾਸ ਨਾਨਕ ਜੀ ਪ੍ਰਤੀਤ ਮਨ ਮੁਖ ਹਾਰ ਗੁਰਮੁਖ ਸਾਧੁ ਜੀਤ ਗੁਣ ਮਹੱਲਾ ਪੰਜਵਾਂ ਨਾਮ ਨਿਰੰਜਨ ਨਾ ਨੀ ਨਾਰਾਇਣ ਰਸਨਾ ਸਿਮਰਤ ਪਾਵਲਾਇਣ ਰਹਾਉ।

ਗੁਰ ਪ੍ਰਸਾਦੰ ਕਰ ਨਮਸਕਾਰ ਪੂਰੇ ਗੁਰਦੇਵ ਸਭ ਮੂਲ ਸਭ ਜਾਗੀ ਸੇਵ ਅੰਤਰ ਜਾਮੀ ਪੁਰਖ ਦਾਤਾ ਆਠ ਪੈਰ ਨਾਮ ਰਾਮ ਗੁਰ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਣ ਹਾਰ ਪਾਤਸ਼ਾਹ ਸ਼ਾਹ ਉਮਰਾਓ ਪਤੀ ਆਏ ਦੁਸ਼ਟੰਕਾਰੀ ਮਾਰ ਪਚਾਏ ਨਿੰਦਕ ਕੈ ਮੁਕੀ ਨੋ ਰੋਗ ਜੈ ਜੈਕਾਰ ਕਰੈ ਸਭ ਲੋਕ ਸੰਤਰ ਕੈ ਮਨਮਾਨ ਅੰਤ ਸੰਤ ਜਪੈ ਗੁਰਦੇਵ ਭਗਵੰਤ ਸੰਗਤ ਕੈ ਮਖੂਜਲ ਪਏ ਸਗਲ ਥਾਨ ਜਿੰਦ ਕੇ ਗਏ ਸਾਹ ਸਾਹ ਜਿਨ ਸਾਹ ਸੁਲਾਏ ਪਾਰੋਂ ਗੁਰੂ ਬੇ ਪ੍ਰਵਾਏ ਸਗਲ ਭੈ ਮਿਟੇ ਜਾ ਕੀ ਸ਼ਰਨ ਨਿੰਦ ਕੁਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰੈ ਨਾ ਕੋਏ ਜੋ ਕਰੈ ਸੁਧ ਗਿਆ ਹੋਏ ਆਠ ਪੈਰ ਜਨ ਏਕ ਧਿਆਏ ਜਮੂ ਤਾ ਕੈ ਨਿਕਟ ਨਾ ਜਾਏ ਜਨ ਨਿਰਵੈਰ ਨਿੰਦਕ ਓਂਕਾਰੀ ਜਨ ਪਰਮਾਨ ਨਿੰਦਕ ਬੇਕਾਰੀ ਗੁਰ ਕੈ ਸਿੱਖ ਸੰਗਰੂ ਧਿਆਇਆ ਜਨ ਉਪਰੇ ਨਿੰਦਕ ਨਰਕ ਪਾਇਆ ਸੁਣ

ਸੰਤ ਮਿਲਿਆ ਕੋਈ ਸੁਣਿਆ ਕਹੀਆ ਮਿਲਿਆ ਸੰਤ ਮਠ ਕਰ ਰਹੀਆ ਬਾਬਾ ਬੋਲਾਂ ਕਿਆ ਕਹੀਆ ਜੈਸੇ ਰਾਮ ਨਾਮ ਰਾਵ ਰਹੀਆ ਰਾਉ ਸੰਤ ਨੂੰ ਸਿਉਂ ਬੋਲੇ ਪਕਾਰੀ ਮੂਰਖ ਸਿਉਂ ਬੋਲੇ ਚੱਕ ਮਾਰੀ ਬੋਲ ਬੋਲ ਬੜੇ ਵਿਕਾਰਾ ਮੈਨੂੰ ਬੋਲੇ ਕਿਆ ਕਰੇ ਵਿਚਾਰਾ ਕਹੋ ਕਬੀਰ ਛੂਚਾ ਘੱਟ ਬੋਲਾ ਭਰਿਆ ਹੋਏ ਸੋ ਕਵੋ ਨਾ ਡੋਲਾ।

ਕਾਵੇ ਸਾਧੂ ਬਿਨੈ ਸੇਵ ਗਤ ਜਾਵੇ ਜਾਰੋ ਤਿਸਾ ਜੋ ਰਾਮ ਨਾ ਚੇਤਾ ਤਨਮ ਰਾਮ ਤੁਰਾ ਮੈਂ ਖੇਤਾ ਰਾਓ ਜੈਸੇ ਹਲ ਹਰ ਬਿਨਾ ਜ਼ਮੀਨ ਬੋਈਆ ਸੂਤ ਬਿਨਾ ਕੈਸੇ ਮਣੀ ਪਰੋਈਆ ਕੁੰਡੀ ਬਿਨ ਕਿਆ ਕੰਠ ਚੜਾਈਆ ਸਾਧੂ ਬਿਨ ਤੈਸੇ ਅਵਗਤ ਜਾਈਆ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕੁਪਰੇ ਧੋਈ ਕੋਰ ਬਿਨਾ ਕੈਸੇ ਸਵਾਰ ਸਾਧੂ ਬਿਨ ਨਾ ਹੀ ਦਰਬਾਰ ਜੈਸੇ ਬਾਜੇ ਬਿਨ ਲੀਜਾ ਬੇਰੀ ਖਸਮ ਦੁਆਗਣ ਤਾਜਾ ਹੇਰੀ ਕਹਿ ਕਬੀਰੇ ਕਹਿ ਕਰ ਕਰਨਾ ਗੁਰਮੁਖੋਏ ਬੋਰ ਨਹੀਂ ਮਰਨਾ ਗੋਂਡ ਕੂਟਨ ਸੋਜ ਮਨ ਕੋ ਕੂਟੈ ਮਨ ਕੂਟੈ ਤੋ ਜਮਤੇ ਛੂਟੈ ਕੁਟ ਕੁਟ ਮਨ ਕਸਵੱਟੀ ਲਾਵੈ ਸੋ ਕੂਟਨ ਮੁਕਤ ਬਹੁ ਪਾਵੈ ਕੂਟਨ ਕਿਦਾ ਕਹੋ ਸੰਸਾਰ ਸਕਲ ਬੋਲਣ ਕੇ ਮੈਂ ਵਿਚਾਰ ਆਓ ਨਾਚਨ ਸੋਜ ਮਨ ਸੋ ਨਾਚਾ ਝੂਠ ਨਾ ਪਤੀਆਂ ਪਰਚਾ ਸਾਚਾ ਇਸ ਮਨ ਆ ਗਏ ਪੂਰੇ ਤਾਲ ਇਸ ਨਾਚਨ ਕੇ ਮਨ ਖਵਾਲ ਬਜਾਰੀ ਸੋਜ ਬਜਾਰਾ ਸੋਧਾ ਪੰਜ ਪਲੀਤਾ ਕੋ ਪ੍ਰਬੋਧਾ ਨੌ ਨਾਇਕੀ ਭਗਤ ਪਛਾਣਾ ਸੋ ਬਾਜਾਰੀ ਹਾਮ ਗੌਰ ਮਾਨੇ ਤਸਕਰ ਸੋਹੇ ਜੇ ਧਾਤਨਾ ਕਰਾਇ ਇੰਦਰੀ ਕੈ ਜਤ ਨਾਮ ਉਚਰੈ ਕਹੋ ਕਬੀਰ ਹਮ ਐਸੇ ਲਖਨ ਧਨ ਗੁਰਦੇਵ ਅਤਰੂਪ ਚਖਨ ਗੋਂਡ ਧਨ ਗੋਪਾਲ ਧਨ ਗੁਰਦੇਵ ਧਨ ਨਾਥ ਭੂਖੇ ਕਮਲ ਟੈਕੇ ਧਨ ਹੋਏ ਸਾਂਝ ਨੈਸੀ ਜਾਨੀ ਤਿਨਕੋ ਮਿਲਵੋ ਸਾਰੰਗ ਪਾਣੀ ਆਦਿ ਪੁਰਖ ਦੇ ਹੋਏ ਅਨਾਜ ਪੀਏ ਨਾਮ ਅਨਕਾ ਸਾਧ ਰਹਾਓ ਜਪੀਏ ਨਾਮ ਜਪੀਏ ਅਨ ਅੰਬ ਕੈ ਸੰਗ ਨੀਕਾ ਵਨ ਅਨੈ

ਅੰਨ ਮਿਲਿਆ ਗੋਪਾਲ ਕੋ ਕੁਈ ਰਮੈ ਸੇ ਜਾਣਿਆ ਧਨ ਅਨਾਥ ਠਾਕੁਰ ਮਨ ਮਾਨਿਆ ਰਾਗੂੰਡ ਬਾਣੀ ਨਾਮ ਦਿਓ ਜੀ ਕੀ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਸਮੇਤ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ ਤੌਣਾ ਪੂਜਾ ਹਰ ਕੀਰਤਨਾਮਾ ਆਪਣੇ ਰਾਮੈ ਭਜਰੇ ਮਨ ਆਲਸੀਆ ਰਾਓ ਗਾ ਪਿੰਡ ਭਰਤਾ ਬਨਾਰ ਸਸ ਬਸਤਾ ਮੁਖ ਵੇਦ ਚਤੁਰ ਪੜਤਾ ਸਗਲ ਧਰਮ ਸੀਤਾ ਗੁਰ ਗਿਆਨ ਦੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ ਸੇਵਾ ਸ਼ਕਤ ਸੰਵਾਦ ਮਨ ਛੋਟ ਛੋਟ ਸਗਲ ਭੇਦ ਸਿਮਰ ਸਿਮਰ ਗੋਬਿੰਦ ਭਜਨਾਮਾ ਤਰਸ ਭਾਵ ਸਿੰਧ ਗੋਂਡ ਨਾਨਕ ਭਰਮੇ ਜੈ ਸਿਮਰ ਗਾਏ ਪ੍ਰਾਣ ਤਜੇ ਵਾਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੇਰੋ ਰਾਮ ਛੋੜ ਚੇਤ ਅੰਤ ਨਾ ਬੇਰੋ ਰਾਓ ਜਿਉ ਮੀਨਾ ਹੇਰਾ ਪਸ਼ੁਆਰਾ ਸੁਨਾ ਗੜ ਤੇਰਾ ਸੁਨਾਰਾ ਜਿਉ ਬਿਖਾਈ ਹੇਰਾ ਪਾਰ ਨਾਰੀ ਕੌੜਾ ਦਾਰ ਤੇਰਾ ਜੁਆਰੀ ਜੈ ਜੈ ਦੇਖੋ ਤੈ ਤੈ ਰਾਮਾ ਹਰ ਕੇ ਚਰਨ ਤੇ ਧਿਆਵੈ ਨਾਮਾ ਗੋਂਡ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਜਾਨ ਜੰਤਰ ਵੇ ਨਾ ਜਾਣੋ ਬਾਂ ਬੀਟਲਾ ਬਾਂ ਦੇ ਰਾਓ ਨਰ ਤੇ ਸੁਰੋ ਜਾਤ ਨੇ ਮੁਖ ਸਤਿਗੁਰੂ ਬੁੱਧ ਸਿਖਲਾਈ ਨਰ ਤੇ ਸੁਰੋਕੋ ਜੀਤਿਓ ਸੋ ਖੁਦ ਮੈਂ ਪਾਈ ਜਹਾਂ ਜਾ ਤੂੰ ਨਰਦ ਟੇਕੇ ਨੈਕਟ ਕਾਉ ਮੋਏ ਤੇਰੇ ਨਾਮ ਅਵਲੰਬ ਜਨ ਉਤਰੇ ਨਾਮੇ ਕੀ ਨਿਜ ਮਾਤੇ ਗੋਂਡ ਮੋਹਿ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਕੇਲੀ ਪਾਣੀਆਂ ਬਿਨ ਮੀਰ ਤਲ ਪੈ ਸੇ ਰਾਮ ਨਾਮਾ ਬਿਨ ਬਾਪੁਰੋ ਨਾਮਾ ਰਾਓ ਜੈਸੇ ਗਾਏ ਕਾ ਬਾਛਾ ਝੂਟਲਾ ਥਨ ਚੁਕਤਾ ਮਾਖਨ ਘੂਟਲਾ ਨਾਮ ਦੇਵ ਨਾਰਾਇਣ ਪਾਇਆ ਗੁਰ ਭੇਟ ਤਲਾਖ ਲਗਾਇਆ

ਭਾਂਡਾ ਭਾਉ ਪਵੈ ਤੇ ਤਾਂ ਇਹ ਧੁਰਤਾ ਛੋਟੀ ਕੀਮਤ ਪਾਏ। ਜਿਨ ਕਿਛ ਕੀਆ ਸੋ ਕਿਛ ਕਰਾਏ, ਆਪਣੀ ਕੀਮਤ ਆਪੇ ਧਰਾਏ, ਗੁਰੂ ਪ੍ਰਗਟ ਹੋਆ ਹਰ ਰਾਏ, ਨਾ ਕੋ ਆਵੈ ਨਾ ਕੋ ਜਾਏ, ਲੋਕ ਧਿਕਾਰ ਕਹੇ ਮੰਗ।

ਤਲ ਤਾਪ ਕਰ ਚੀਨਾ ਆਪੇ ਤਤ ਪਛਾਣਾ ਐਸਾ ਗਿਆਨ ਵਿਚਾਰਾ ਕੋਈ ਤਿਸੇ ਮੁਕਤ ਪਰਮਗਤ ਹੋਈ ਰਹੋ ਜਿਨ ਮੈਂ ਰਹਿਣ ਰਹਿਣ ਮੈਂ ਦਿਨੀਆ ਉਸਰ ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ ਉਸਰ ਨਸੀਤ ਵਿੱਚ ਸੋਈ ਤਾਂ ਕਿ ਕਦਮ ਦੇਵਰ ਨਾ ਜਾਣਾ ਗੁਰਮੇ ਨੇ ਸਮਝ ਨਾ ਹੋਈ ਪੁਰਖ ਮੈਂ ਨਾਰ

ਰਾਮ ਧਨਵਾਜੇ ਅਨੰਦ ਕੋਰਾ ਮਨਮਾਨਿਆ ਹਰ ਸਮੂਹ ਰਾਮ ਗੁਰਪੂਰਾ ਸਾਹਿਬ ਸਮਾਇਆ ਗੁਰ ਆਦਿ ਪੁਰਖ ਹਰ ਪਾਇਆ ਸਮਰਾਤ ਵੇਦ ਗੁਰਬਾਣੀ ਮਨਰਤਾ ਸਰਮ ਪਾਣੀ ਤੈ ਤੀਰਥ ਵਰਤਵ ਸਾਰੇ ਗੁਰ ਮਿਲਿਆ ਹਰ ਨਿਸਾਰੇ ਤੈ ਆਪ ਗਿਆ ਪੋ ਪਾਗਾ ਗੁਰ ਚਰਣੀ ਸੇਵਕ ਲਾਗਾ ਗੁਰ ਸਤਿਗੁਰ ਭਾਨ ਚੁਕਾਇਆ ਕੋ ਨਾਨਕ ਸ਼ਬਦ ਮਿਲਾਇਆ ਰਾਮ ਕਰੀ ਮੱਲਾ ਪਹਿਲਾ ਸ਼ਾਦਨ ਭੋਜਨ ਮੰਦ ਭਾਗਾ ਖੁਦਿਆਂ ਦੁੱਟ ਚਲੈ ਦੁਖ ਆਗਾ ਦੁਰਮਤ ਗੁਰਮਤ ਨਹੀਂ ਲੈਨੀ ਦੁਰਮਤ ਪਦ ਕੋਈ ਗੁਰਮੁਖ ਭਾਗਤ ਭਾਵੈ ਜਨ ਕੋਈ ਜੋਗੀ ਜੁਗਤ ਸਹਿਜ ਕਰਵਾਸਾ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਿਆ ਪਾਏ ਸ਼ਮ ਤ੍ਰਿਪਤਾ ਸਰਾਮ ਪੰਜ ਪੈਰ ਗੜੀਆਂ ਦੇ ਧਾਰੀ ਰਾਮ ਕਲਾ ਨਵੇਂ ਪਤ ਸਾਰੀ ਧਰ ਟੁੱਟੀ ਗਾਡੋ ਸਿਰ ਭਾਰ ਲਕਰੀ ਵਿਖਰ ਜਰੀ ਮੰਜ ਭਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁਖ ਸਮ ਕਰਨਾ ਸੁਖ ਵਿਯੋਗੀ ਭਗਤ ਨਾਮ ਗੁਰ ਸ਼ਬਦ ਵਿਚਾਰੀ ਅਸਰ ਕੰਧ ਜਪੈ ਨਿਰੰਕਾਰੀ ਸਹਿਜ ਗੋਟਾ ਬੰਧਨ ਤੇ ਛੂਟਾ ਕਾਮ ਕਰੋ ਗੁਰ ਸ਼ਬਦ ਦੀ ਲੂਟਾ ਮਨ ਮੈਂ ਮੁਦਰਾ ਹਰ ਗੁਰ ਸਰਨਾ ਨਾਨਕ ਰਾਮ ਭਗਤ ਜਾਨੂ ਤਰਨ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਲਾ ਤੀਜਾ ਘਰ ਪਹਿਲਾ ਸਚੁ ਸਚ ਕਹਿ ਸਭ ਕੋਈ ਘਰ ਘਰ ਭਗਤ ਗੁਰਮ ਕੋਈ ਸਚੁ ਧਰਮ ਪੈਰਾ ਚਾਰ ਗੁਰਮ ਪੂਜਾ ਕੋ ਵਿਚਾਰ ਜੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਵੈ ਗੁਰਮ ਨਾਮ ਨਾ ਪਾਵੈ ਕੋਈ ਰਾਮ

ਮਸਤਕ ਤਿਨ ਗੁਰਮੁਤ ਕੱਢ ਕੱਢ ਲਿਆ, ਰਤਨ ਜੇ ਲਾਲ ਹਰਨਾ ਮੰਗਰ ਕਾਢ ਤਲੀ ਦਿਖਲਾਇਆ, ਭਾਗਹੀਣ ਮਨ ਮੁਖ ਨੀ ਲਿਆ, ਤ੍ਰਿਣ ਉਲੈ ਲਾਖ ਛਪਾਇਆ, ਮਸਤਕ ਭਾਗ ਹੋਇਆ ਤੁਰ ਲਿਖਿਆ।

ਦਿਓ ਕਰ ਕਿਰਪਾ ਸਭ ਦਾਲ ਦੁੱਖ ਲੈ ਜਾਏ ਹਲਕੇ ਰੋਗ ਰਾਮ ਜਨਿਕੇ ਭਾਗੀ ਨਾ ਸੁਖਾਏ ਜਿਉਂ ਜਿਉਂ ਰਾਮ ਕਹਿ ਜਨੇ ਉੱਚੇ ਨਨਿੰਦਕ ਡਾਂਸ ਲਗਾਏ ਤ੍ਰੇਗ ਤੇ ਨਰ ਨਿੰਦਕ ਜਿਨ ਜਾਨੀ ਪਾਏ ਹਰ ਕੇ ਸਖਾ ਸਖਾਏ ਸੇ ਹਰ ਕੇ ਚੋਰ ਵੇ ਮੁੱਖ ਮੁੱਖ ਕਾਲੇ ਜਿਨ ਗੁਰਕੀ ਪੈਜ ਨਾ ਪਾਏ ਦਇਆ ਦਇਆ ਕਰ ਰੱਖੋ ਅਰਜੀ ਹਮ ਦੀਨ ਤੇਰੀ ਸਰਣਾਏ ਹਮ ਬਾਰਕ ਤੂੰ ਪਿਤਾ ਪ੍ਰਭ ਮੇਰੇ ਜਨ ਦਇਆ ਕਰੋ ਹਮ ਬਾਰਕ ਤੂੰ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸ਼ ਮਿਲਾਏ ਰਾਮ ਕਰੀ ਮਹੱਲਾ ਚੌਥਾ ਹਰ ਕੇ ਸਖਾ ਸਾਹ ਜਾਨੀ ਕੇ ਤਨੀ ਉਪਰ ਹੱਥ ਵਤਾਵੈ ਗੁਰੂ ਸਾਹ ਸਹੀ ਪ੍ਰਭਾਏ ਕਰ ਕਿਰਪਾ ਮਿਲਾਵੈ ਰਾਮ ਹੁਕੋ ਹਰਜਨ ਮੇਲ ਮੇਲ ਵਤਾਵੈ ਗੁਰੂ ਸਾਧ ਸਹੀ ਵੜ ਭਾਗੇ ਗੁਰਮੁਖ ਸਾਧ ਸਹੀ ਪ੍ਰਭਾਏ ਕਰ ਕਿਰਪਾ ਮਿਲਾਵੈ ਰਾਮ ਹੁਕੋ ਹਰਜਨ ਮੇਲ ਮਨ ਭਾਵੈ ਅਵੇਂ ਉਵੇਂ ਰਸੈ ਮੀਠਾ ਮਿਲ ਸੰਤ ਜਨਾ ਮੁਖ ਪਾਵੈ ਰਾਉ ਹਰ ਕੇ ਲੋਕ ਰਾਮ ਜਨ ਉਤੋਂ ਮਿਲੂ ਤੁਮ ਪਦਵੀ ਪਾਵੈ ਹਮ ਹੋ ਤੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਹੋਈ ਕਰਾਵੈ ਸੇਵਕ ਜਨ ਸੇਵਾ ਸੇਵਟ ਭਾਗੀ ਰਿਤ ਮੰਤਨ ਪ੍ਰੀਤ ਲਗਾਵੈ ਬਿਨ ਪ੍ਰੀਤੀ ਕਰੇ ਬੋ ਪਾਤਾ ਕੂੜ ਬੋਰ ਕੂੜੋ ਫਲ ਪਾਵੈ ਹੁਕੋ ਤਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪਗੀਲੇ ਪਾਵੈ ਹਉ ਕਾਟੋ ਕਾਟ ਬਾੜ ਸਿਰ ਆਖੋ ਜਿਤ ਨਾਨਕ ਸੰਤ ਚੜਿਆਵੈ ਰਾਮ ਕਲੀ ਮਹੱਲਾ ਚੌਥਾ ਜੀਵਟ ਭਾਗ ਅਮਿਟ ਮੇਰੇ ਜਨ ਮਿਲਦਿਆਂ ਢਿੱਲ ਨਾ ਲਾਈਐ ਹਰ ਜਨ ਅੰਮ੍ਰਿਤ ਕੁੰਡ ਸਰ ਨੀਕੇ ਵਟ ਭਾਗੀ ਤੇਤ ਨਵਾਈਐ ਰਾਮ ਮੁਕੋ ਹਰਜਨ ਕਾਰਾ ਲਾਈਐ ਹਉ ਪਾਣੀ ਪੱਖਾ ਪੀਸੋ ਸੰਤ ਆਗੈ ਪਗ ਮਲ ਮਲ ਧੂਰ ਮੁਖ ਲਾਈਐ ਰਾਓ ਹਰਜਨ ਵੱਡੇ ਵੱਡੇ ਵੜੀ ਉੱਚੇ ਜੋ ਸਤਿਗੁਰ ਮੇਲ ਮਿਲਾਈਐ ਸਤਿਗੁਰ ਸੇਵ ਜੇਵੜ ਅਵਰ ਨ ਕੋਈ ਮਿਲ ਸਤਿਗੁਰ ਪੁਰਖ ਤੇ ਆਈਐ ਸਤਿਗੁਰ ਸ਼ਰਨ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ ਕਪਣੇ ਸੁਆਏ ਆਏ ਮੈਂ ਗੁਰ ਆਗੈ ਜੋ ਬਗਲ ਸਮਾਧ ਲਗਾਈਐ ਬਗਲ ਕਾਗ ਨੀਚ ਕੀ ਸੰਗਤ ਜਾਏ ਕਰੰਗ ਪਿਖੂ ਮੁਖ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਰਾਮ ਕਲੀ ਮੱਲਾ ਚੌਥਾ ਸਭ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਣ ਹਰਾਇਆ ਹਮ ਤੇਰੀ ਹੋਏ ਲਗਾ ਗੁਰੂ ਚਰਣੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ

ਧਰਮਠ ਮਹਾਂ ਗੁਰੂ ਸ਼ਰਣੀ ਆਏ, ਹਰ ਗੁਰ ਮਿਲੇ ਦਰਸ਼ਨ ਪਾਇਆ। ਮੈਂ ਆਪਣਾ ਕੋਈ ਸੂਝੈ ਬੂਝੈ ਮਨ, ਹਰ ਜਪ ਜਪੋਂ ਜਪਾਇਆ। ਨਾਮਹੀਣ ਪ੍ਰੈਸੇ ਨਕਟੇ ਤਿਨ ਘਾਸ ਘਸ ਨੱਕ ਵਡਾਇਆ। ਮੋਕੋ

ਵੱਡਾ ਵੱਡ ਪੁਰਖ ਹੈ ਜਿਤ ਮਿਲਿਆ ਹਰ ਗੁਰ ਧਾਰੇ ਜੀ ਜਾਨ ਗੁਰਪੁਰੈ ਦੀਆ ਅੰਮ੍ਰਿਤ ਨਾਮ ਸੁਮਾਰੇ ਰਾਮ ਗੁਰ ਹਰ ਨਾਮ ਕੰਡ ਧਾਰੇ ਗੁਰਮੁਖ ਦਾ ਸੁਣੀ ਮਨ ਪਾਈ ਧਨ ਧਰਮ ਧਨ ਧਨ ਵਡ ਭਾਗ ਹਮਾਰੇ ਰਹਾਉ ਕੋਟ ਕੋਟ ਤੇ ਤੀਸ ਧਿਆਵੈ ਤਾ ਕੰਤ ਨ ਪਾਵੈ ਪਾਰੇ ਹਿਰਦਾ ਕਾਮ ਕਾਮਨੀ ਮੰਗਾ ਹਿਰਦ ਮੰਗ ਹਾਥ ਪਸਾਰੇ ਹਰ ਜਸ ਜਬ ਜਬ ਵੱਡਾ ਵਡੇਰਾ ਗੁਰਮੁਖ ਕੋਰ ਧਾਰੇ ਜੇ ਭਾਗ ਹੋਵੈ ਤਨ ਜਪੀਐ ਹਰ ਭੋਜਨ ਪਾਰੇ ਉਤਾਰੇ ਹਰ ਜਿਨ ਨਿਕਟ ਨਿਕਟ ਹਰ ਜਨ ਹੈ ਹਰ ਰਾਖ ਕੰਠ ਜਨ ਧਾਰੇ ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਹੰਬਾਰਕ ਹਰ ਪ੍ਰਤ ਪਾਰੇ ਰਾਗ ਰਾਮ ਕਰੀ ਮਹਲਾ ਪੰਜਵਾਂ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦਿ।

ਜੇ ਅੰਦਰ ਜੋ ਸਮਾਈ ਜੈਸਾ ਲੇਖਰੀਆ ਧੁਰ ਕਰਤਾ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪ ਕੀਆ ਸਭ ਅਪਣਾਇਓ ਆਵਣ ਜਾਣਾ ਜਿਨ ਦੀ ਸੋ ਚੇਤਨਾ ਵੈ ਮੋਹ ਅੰਦ ਲਪਟਾਣਾ ਜਿਨ ਕੀਆ ਸੋਹੀ ਪ੍ਰਭ ਜਾਣਾ ਹਰ ਕਾ ਮੈਲ ਪਾਰਾ ਭਗਤ ਕਰੀ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਰਾਮ ਕਰੀ ਮੱਲਾ ਪੰਜਮਾ ਪਵੋ ਚਰਣਾ ਤਰ ਉਪਰੇ ਆਵੋ ਐਸੀ ਸੇ ਕੁਮਾਵੋ ਆਪਸੇ ਉਪਰ ਸਭ ਜਾਣੋ ਤਉ ਦਰਗਾਹ ਸੋ ਪਾਵੋ ਸੰਤੋ ਐਸੀ ਕਦੋ ਕਹਾਣੀ ਸੁਰ ਪਵਿੱਤਰ ਨਰਦੇਵ ਪਵਿੱਤਰ ਆਖਣ ਬੋਲੋ ਗੁਰਮੁਖ ਬਾਣੀ ਰਾਓ ਪ੍ਰਮਾਨ ਛੋਟ ਸਹਿਜ ਕਰ ਬੈਠੋ ਝੂਠਾ ਕਹੋ ਨਾ ਕੋਈ ਸਤਿਗੁਰੂ ਮਿਲਾ ਮਿਲੋ ਨਾ ਨਿਤ ਪਾਵੋ ਇਨਵੇਂ ਤੱਤ ਮਿਲੋਈ ਭਰਮ ਚੁਕਾਵੋ ਗੁਰਮੁਖਲੇ ਬੁਲਾਵੋ ਆਤਮ ਚੀਨੋ ਭਾਈ ਨਿਕਟ ਕਰ ਜਾਣੋ ਸਦਾ ਪ੍ਰਮਾਜਰ ਕੇ ਸਿਉ ਕਰੋ ਬੁਰਾਈ ਸਤਿਗੁਰੂ ਮਿਲਿਆ ਮਾਰਗ ਮੁਕਤਾ ਸਹਿਜੇ ਮਿਲੇ ਸੁਆਮੀ ਧਨ ਧਨ ਸੇ ਜਨ ਜਿਨੀ ਕਰ ਮੈਂ ਅਰਪਾਇਆ ਜਨਾਨਕ ਸਤਿਗੁਰਬਾਣੀ ਰਾਮ ਕਲੀ ਮਹੱਲਾ।

ਹਰ ਹਰਸ ਭੋਗਨੀ ਰਾਉ ਸੁਰਗ ਪਵਿੱਤਰਾ ਮਿਰਤ ਪਵਿੱਤਰਾ ਪਿਆਰ ਪਵਿੱਤਰਾ ਲੋਗਨੀ ਆਗਿਆ ਕਰੀ ਸਾਸ ਪੁੰਚੈ ਜਗਤ ਵੇਖੋ ਅਰਗੁਨੀ ਨੈ ਸਿਵ ਸ਼ਕਤੀ ਜਲ ਨਹੀਂ ਪਵਨਾ ਤੈ ਕਰ ਨਹੀਂ ਮੇਦਨੀ ਸਤੁਰ ਜੋ ਕਥਾ ਨਿਵਾਸਾਂ ਜ ਅਗਤ ਨਾਥ ਅਗਮ ਧਨੀ ਧਨ ਮਨ ਹਰ ਕਾ ਧਨ ਸਭ ਹਰ ਕਾ ਹਰ ਕੇ ਗੁਣੋ ਕਿਆ ਗਨੀ ਕਉ ਨਾਨਕ ਹਮ ਤੁਮ ਗੁਰਖ ਹੋਈ ਹੈ ਅੰਬੈ ਅੰਬ ਲੋਗਨੀ ਰਾਮ ਕਰੀ ਮੱਲਾ ਪੰਜਵਾਂ ਤ੍ਰੈ ਗੁਣ ਰਹਿ ਤ੍ਰੈ ਨਿਰਾਰੀ ਸਤਿ ਸਿਧ ਨਾ ਜਾਣਾ ਰਤਨ ਕੋਠੀ ਅੰਮ੍ਰਿਤ ਸੰਪੂਰਨ ਸਤਿਗੁਰੂ ਕਹਿ ਖਜਾਨਾ ਆਚਾਰਜ ਕਿਸ ਕਹਿਣ ਨਾ ਜਾ

ਸਤਿਗੁਰ ਕੀ ਸੁਣਾਈ ਰਾਮ ਕਲੀ ਮੱਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ ਜਿਨ ਬੈਰੀ ਆਏ ਜਗ ਲੁੱਟਿਆ ਤੇ ਬੈਰੀ ਲੈ ਬਾਧੇ ਸਤਿਗੁਰ ਪਰਮੇਸ਼ਰ ਮੇਰਾ।

ਕਰਨੋ ਮਧਮਾ ਸ੍ਰੀ ਵਾਸਾ ਕਰਨੋ ਮਧਮਾ ਸ੍ਰੀ ਵਾਜਾ ਜਿਵਾ ਧੁਨਿਆ ਗਾਜਾ ਨਿਤ ਕਰੇ ਕਰਮ ਨੂੰ ਨਾਚਾ ਆਣੇ ਘੂੰਗਰ ਸਾਜਾ ਰਾਮ ਕੋ ਨਿਤਕਾਰੀ ਪੇਖਾ ਵੇਖਣਾ ਦਿਆਲਾ ਜੇ ਤਾਂ ਸਾ ਸ਼ਿੰਗਾਰੀ ਰਾਓ ਅਖਾਰ ਮੰਡਲੀ ਧਰਨ ਸਮਾਈ ਉਪਰ ਗਨ ਚੰਦਵਾ ਪਵਨ ਵਿਚੋਲਾ ਕਰਤੇ ਕੇਲਾ ਜਲ ਤੇ ਓਪ ਤੋਆ ਪੰਚ ਤਤ ਕਰ ਪੁੱਤਰਾ ਕੀਨਾ ਕਿਰਤ ਮਿਲਾਵਾ ਹੋਆ ਚੰਦ ਸੂਰਜ ਜਰ ਚਰਾ ਕਾ ਚੌਕੀ ਚੌਕੁੰਡ ਭੀਤਰ ਰੱਖੇ ਦਸ ਪਾਤੋ ਪੰਚ ਗੀਤਾ ਇੱਕ ਭੀਤਰ ਸਾਤੇ ਭਿੰਨ ਭਿੰਨ ਹੋਏ ਭਾਵ ਦਿਖਾਵਾ ਸਵਨ ਰਾਰੀ ਭਾਖੇ ਘਰ ਘਰ ਨੇ ਦੋਇਆ ਦਿਨ ਰਾਤੀ ਕਟਕਟ ਵਾਜਾ ਤੂਰਾ ਇੱਕ ਨਚਾਵਾ ਇੱਕ ਪੁਆਵਾ ਇੱਕ ਆਏ ਹਜਾਏ ਹੋਏ ਤੂਰਾ ਕੋ ਨਾਨਕ ਸੋ ਬੋਰਨ ਨਾਚੈ ਜਿਸ ਗੁਰ ਭੇਟੈ ਪੂਰਾ ਰਾਮ ਕਲੀ ਮਹੱਲਾ ਪੰਜਵਾਂ ਓਂਕਾਰ ਏਕ ਨੇਕਾ ਏਕ ਰਾਗ ਲਾਪਾ ਏਕਾ ਦੇਸੀ ਏਕ ਦਿਖਾਵਾ ਏਕੋ ਰਹਿ ਵਿਆਪਾ ਏਕਾ ਸੁਰ ਤੇ ਕਾਈ ਸੇਵਾ ਏਕੋ ਗੁਰ ਤੇ ਜਾਪੈ ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਣ ਗਾਓ ਛੋਟ ਮਾਇਆ ਕਾ ਧੰਦ ਸੁਆਓ ਰਹਾਓ ਛੋਟ ਮਾਇਆ ਕੇ ਧੰਦ ਸੁਆਓ ਰਹਾਓ ਪੰਜ ਪਚਿੱਤਰ ਕਰੇ ਸੰਤੋਖਾ ਸਾਹ ਸੁਰਾਲਾ ਚਾਲਾ ਬਾਜਾ ਮਾਣ ਤਾਣ ਤਾਜ ਤਾਨਾ ਪਾਓ ਰੰਭੀਗਾ ਕਾਲਾ ਫੇਰੀ ਫੇਰ ਨਾ ਹੋਵੇ ਕਵੀ ਏਕ ਸਾਥ ਏਕ ਸ਼ਬਦ ਬੰਧ ਪਾ ਲੈ ਨਾਰਦੀ ਨਰ ਜਾਣ ਹਦੂਰੇ ਘੂੰਗੁਰ ਖੜ ਤਿਆਗ ਸੂਰੇ ਸਹਿਜ ਆਨੰਦ ਖਾਵੈ ਭਾਵੈ ਇਹ ਨੇਤਕਾਰੀ ਜਨੁਣ ਆਵੈ ਜੇ ਕੋ ਆਪਣੇ ਠਾਕੁਰ ਭਾਵੈ

ਨਨ ਹਰੇ ਕੋਮਲ ਜਾਓ ਕੋ ਨਾਨਕ ਗੁਰ ਭਰਮ ਚੁਕਾਇਆ ਨਾ ਕੋਈ ਮੇਰਾ ਨਾਮ ਵਜਾਇਆ ਰਾਮ ਕਲੀ ਮੱਲਾ ਪੰਜਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸੁਰਤੁ ਜੀਵੈ ਫਿਰ ਨਾ ਕਾਈ ਮਹਾਂਕਾਲ ਰਾਓ ਕੋਟ ਜਨਮ ਭ੍ਰਮ ਭ੍ਰਮ ਭ੍ਰਮ ਆਇਓ ਬੜਾ ਭਾਵ ਸਾਧ ਸੰਗ ਪਾਇਓ।

ਜੋਗੀ ਮਹਿਲ ਕਰ ਪਾਇਆ ਇਉਂ ਕਿੰਕਰੀ ਅਨੁ ਬਾਜਾ ਸੁਣ ਜੋਗੀ ਕਮਨ ਮਿੱਠੀ ਲਾਗਾ ਰਹਾਉ ਦੂਜਾ ਰਾਮ ਕਰੀ ਮੱਲਾ ਪੰਜਵਾ ਤਾਕਾ ਕਰਕਾ ਲਾਈ ਥਿਗਰੀ ਨੋ ਨਾੜੀ ਸੂਆ ਅਸਤੀ ਅੰਬੇ ਕਾ ਡੰਡਾ ਤਰਿਆ ਕਿਆ ਤੂੰ ਜੋਗੀ ਕਰ ਮੈਂ ਪਰਿਆ ਚਬ ਨਾ ਦਿਨ ਰਣਾਈ ਤੇਰੀ ਖਿੰਦਾ ਦੋ ਦਿਹਾਈ ਰਾਉ ਗਰੀ ਭੂਤਲਾ ਬੈਠਾ ਤਾੜੀ ਮੇਰੀ ਤੇਰੀ ਮੁਦਰਾ ਧਾਰੀ ਮਾਂਗਾ ਟੂਕਾ ਤ੍ਰਿਪਤ ਨਾ ਪਾਵੈ ਨਾਤ ਛੋਟ ਜਾਜਾ ਲਾਜ ਨਾ ਆਵੈ ਚਲ ਚਿਤ ਜੋਗੀ ਆਸਣ ਤੇਰਾ ਸਿੰਘੀ ਵਾਜਾ ਨਿਤੋ ਦਾਸੇ ਰਾਮ ਗੁਰੂ ਗੁਰ ਕੀਤਾ ਪੂਜਨਾ ਪਾਈ ਫਿਰ ਜੋਗੀ ਆਵੈ ਜਾਈ

ਹੋਏ ਦਸ ਦਾਸ ਰਾਮ ਕਰੀ ਮੱਲਾ ਪੰਜਵਾਂ ਦੋਸ਼ਣਾ ਦੀ ਜਾ ਕਾਹੂ ਲੋ ਜੋ ਕਮਾਵਨ ਸੋਈ ਭੋਗ ਆਪਣ ਕਰਮਾ ਪਈ ਬੰਦ ਆਪਣ ਜਾਵਨ ਮਾਇਆ ਤੰਦ ਐਸੀ ਜਾਨੀ ਸਮਝਣੀ ਪ੍ਰਕਾਸ਼ ਭਾਇਆ ਪੂਰੇ ਗੁਰ ਬਚਨੀ ਰਾਓ ਤਨ ਤਨ ਕਲਤ ਮਿਥਿਆ ਵਿਸਤਾਰ ਹੈ ਵਰਗੈਵਰ ਚਲਨ ਹਾਰ ਰਾਜ ਰੰਗ ਰੂਪ ਸਭ ਕੂਰ ਨਾਮ ਬਿਨਾ ਹੋ ਜਾਸੀ ਧੂਰ ਭਰਮ ਪੂਲੇ ਬਾਦ ਅੰਕਾਰੀ ਸੰਗ ਨਾਇਰੇ ਸਗਲ ਪਸਾਰੀ ਸੋ ਗਰਗ ਮੈਂ ਦੇ ਪ੍ਰਧਾਨੀ ਸਾਗ ਦੇਵੀ ਕਰਤ ਵਿਹਾਨੀ ਹਰ ਕਾ ਨਾਮ ਅੰਮ੍ਰਿਤ ਕਰਮ ਆਏ ਨਿਧਾਨਾ ਸਾਧੂ ਪਾਏ ਨਾਨਕ ਗੁਰੂ ਗੋਬਿੰਦ ਜਿਸ ਤੂਠਾ ਖੜਕਣ ਮਈਆ ਤਨੀ ਡੀਠਾ ਰਾਮ ਕਲੀ ਮੱਲਾ ਪੰਜ ਮੰਗ ਪੰਜ ਸ਼ਬਦ

ਵਿਸਰਾਮ ਭੋਜਨ ਭਾਉ ਕੀਰਤਨੇ ਆਧਾਰ ਨਹੀਂ ਚਲਿਆ ਸੰਵੇ ਸ਼ੁਮਾਰ ਡਿਗਨਾ ਡੋਲਾ ਕਤੁਨ ਧਾਵਾ ਗੁਰੂ ਪ੍ਰਸਾਦ ਕੋਏ ਮਹਿਲ ਪਾਵੈ ਭ੍ਰਮ ਪੈ ਮੂਰ ਮਾਇਆ ਜਾਲ ਸੁਨ ਸਮਾਧ ਪ੍ਰਭੁ ਕਿਰਪਾਲ ਤਾਕਾਂਤਰਾ ਭਾਰਾ ਵਾਰ ਆਪੇ ਗੁਪਤ ਆਪੇ ਪਾਸਾਰ ਚਾਕਾ ਯੰਤਰ ਹਰ ਹਰ ਸਵਾਦ ਕਰਨ ਜਾਈ ਨਾਨਕ ਸਮਾਧ ਰਾਮ ਕਲੀ ਮੱਲਾ ਪੰਜਵਾਂ ਭੇਟ ਤਸੰਗ ਪਾਰਵਣ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤਾ ਚਰਨ ਮਾਥਾ ਮੇਰੋ ਪਾਉਤ ਅੰਤ ਅਨਕ ਬਾਰ ਸੰਤਾ ਡੰਡਾਉਤ ਇਹ ਮਨ ਸੰਤਨ ਕਹਿ ਬਲਹਾਰੀ ਜਾਗੀ ਉਠ ਗਈ ਸੁਖ ਪਾਇਆ ਰੱਖ ਕਿਰਪਾ ਧਾਰੀ ਰਾਉ ਸੰਤ ਚਰਨ ਧੋਹੇ ਧੋਏ ਪੀਵਨ ਸੰਤ ਦਰਸ਼ ਪੇਖ ਪੇਖ ਜੀਵਨ ਸੰਤ ਕੀ ਮੇਰਾ ਮਰਿਆ ਸੰਤ ਮਾਰੀ ਨਿਰਮਲ ਰਾਸ ਸੰਤ ਮਾਰਾ ਰਾਖਿਆ ਪੜਦਾ ਸੰਤ ਪ੍ਰਸਾਦ ਮੇ ਕਮਲੋਂ ਕੱਢਦਾ ਸੰਤ ਸੰਗ ਦੀਆ ਕਿਰਪਾਲ ਸੰਤ ਸਹਾਈ ਭਏ ਦਇਆਲ ਸੁਰਤ ਮਾਤ ਭੂਤ ਪ੍ਰਗਾਸ ਗੈਰ ਗੰਭੀਰ ਪਾਰ ਗੁਣਤਾਸ ਜੀ ਜਨ ਸਗਲੇ ਪ੍ਰਤਪਾਲ ਸਨਨ ਸੰਤਾ ਦੇਖਣੇ ਆਲ ਰਾਮ ਕਰੀ ਮਹੱਲਾ ਪੰਜਵਾਂ ਤੇਰਾ ਕਾਜਨਾ ਗ੍ਰਹਿ ਰਾਜਮਾਲ ਤੇਰਾ ਕਾਜਨਾ ਵਿਖੇ ਜਾਲ ਇਸ਼ਟ ਮੀਤ ਜਾਣ ਸਭ ਚਲੈ ਹਰ ਨਾਮ ਸੰਗ ਤੇਰਾ ਚੱਲੈ ਰਾਮ ਨਾਮ ਗੁਣ ਗਾਇਲੇ ਮੀਤਾ ਹਰ ਸਿਮਰ ਤੇਰੇ ਰਾਜ ਰਹਿ ਹਰ ਸਿਮਰਤ ਜਾਮ ਕਾਸ਼ਨਾ ਕਹਿ ਰਾਉ ਬਿਨਾ ਹਰ ਸਗਲ ਨਿਰਾਥ ਕਾਮ ਸੋਨਾ ਰੂਪਾ ਮਾਟੀ ਦਾਮ ਗੁਰ ਕਾ ਸ਼ਬਦ ਜਾ ਮਨ ਸੁਖਾਈ ਆਉ ਤੇਰੋ ਊਜਲ ਮੁਖਾ ਕਰ ਕਰ ਥੱਕੇ ਵਡੇ ਵਡੇ ਰਹਿ ਕਿਨੀ ਨਾ ਕੀਏ ਕਾਜ ਮਾਇਆ ਪੂਰੇ ਹਰ ਨਾਮ ਚ ਮੈਂ ਜਨ ਕੋਏ ਤਾਂ ਕੀ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਪਾਰ ਹਰ ਸੰਤ ਕਰੇ ਸੋਈ ਪ੍ਰਵਾਨ ਨਾਨਕ ਦਾਸ ਤਾ ਗਿਆ ਕੁਰਬਾਨ ਰਾਮ ਕਰੀ ਮਹੱਲਾ ਪੰਜਵਾਂ ਸਿੰਚੈ ਦਰਬ ਦੇ ਦੁਖ ਲੋਕ ਤੇਰਾ ਕਾਜ ਨਾ ਬਰਾ ਜੋਗ ਕਰ ਅੰਕਾਰ ਹੋਏ ਵਰਤਾ ਅੰਦ ਜਮਕੀ ਜੇਵੜੀ ਤੂੰ ਆਗੈ ਮੰਦ ਛੱਡ ਬਣਾਣੀ ਤਾਤ ਮੂੜੇ ਇਆਂ ਬਥਨਾ ਰਾਤ ਮੂੜੇ ਮਾਇਆ ਕੇ ਮਾਤੇ ਤੈ ਉੱਠ ਚਲਣਾ ਰਾਤ ਰਹੋ ਤੂੰ ਸੰਗ ਸੁਪਨਾ ਰਹੋ ਬਾਲ ਵਿਵਸਥਾ ਮਾਰ ਕੇ ਅੰਧ ਪਰ ਜੋ ਬੁਲਾ ਗਾ ਦੁਰਗੰਧ ਤ੍ਰਿਤੀ ਵਿਵਸਥਾ ਸਿੰਚੇ ਮਾਏ ਮੇਰੇ ਪਿਆ ਛੋਟ ਚਲਿਓ ਪਛਤਾਏ ਚਿਰੰਕਾਲ ਭਾਈ ਦੁਰਬ ਦੇ ਨਾਮ ਵਿਹੁਣੀ ਹੋਈ ਖੇ ਪਸ਼ੂ ਪ੍ਰੇਤ ਮੋਤੇ ਬੁਰੀ ਤਿਸਨਾ ਪੂਜਾ ਜਿਨੇ ਸ੍ਰੀ ਸੁਣ ਕਰਤਾਰ ਗੋਪਾਲ ਸੁਣ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੈ ਜੜਾਵੋ ਛੁਟਕੈ ਮੰਦ ਬਖਸ਼ਮ ਲਾਵੋ ਨਾਨਕ ਜਾਗੰਧ ਰਾਮ ਕਲੀ ਮੱਲਾ ਪੰਜਵਾਂ।

ਪਰ ਗੁਰੂ ਪਰ ਪ੍ਰਤਾਪ ਕਪਟ ਖਲਾਨੇ ਕਪਟ ਖਲਾਨੇ ਪ੍ਰਮਨਾਠੇ ਦੂਰੇ ਨਾਨਕ ਗੁਰ ਭੇਟੇ ਪੂਰੇ ਰਾਮ ਕਲੀ ਮੱਲਾ ਪੰਜਵਾਂ ਕੋਟ ਜਾਪਤਾ ਵਿਸ਼ਰਾਮ ਰੇਤ ਬੋਧ ਸਿੱਧ ਸੁਰ ਗਿਆਨ।

ਜਨਮ ਜਨਮ ਕੋ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦਾ ਵਾਸਾ ਭੋਜਲ ਪਾਰ ਪਰਲਾ ਰਹੁ ਨਾਮ ਨਿਧਾਨ ਧਿਆਏ ਮਨ ਅਟਲ ਤਾਂ ਝੂਠਾ ਮਾਇਆ ਕੇ ਪੜਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ ਸੋਤ ਸੋਤ ਸੋਤ ਵਿਚਾਰਾ ਬਿਨਰ ਭਗਤ ਨਹੀਂ ਛੁਟਕਾਰਾ ਸੋਹਰ ਭਜਨ ਸਾਧਕਾ ਸੰਗ ਮਨ ਧਨ ਰਾਪੈ ਹਰ ਕਾ ਰੰਗ ਛੋਟ ਸਿਆਣਾ ਬਹੁ ਚਿਤਰਾਈ ਮਨ ਬਿਨ ਹਰ ਨਾਵੈ ਜੈ ਨਕਾਈ ਦਇਆ ਧਾਰੀ ਗੋਬਿੰਦ ਗੁਸਾਈ ਹਰ ਨਾਨਕ ਢੇ ਟਿਕਾਈ ਰਾਮ ਕਲੀ ਮੱਲਾ ਪੰਜਵਾਂ ਸੰਤ ਕਾ ਸੰਗ ਰਾਮ ਰੰਗ ਕੇਲ ਆਗਾ ਜਮਸਿਆ ਹੋਇ ਰਾਮੇਲ ਅੰਬੁਧ ਕਾ ਭੈ ਵਿਨਾਸ ਧਰਮ ਤੋਈ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਓਂਕਾਰ ਨ ਕਾਜਾ ਕੁਸ਼ਲ ਸੇਤੀ ਕਰ ਜਾਏ ਪੰਡਿਤ ਰਾਉ ਹਰ ਕਾ ਜਾਸ ਨਿਜਲੀਆ ਲਾਭ ਪੂਰਨ ਭੈ ਮਨੋਰ ਸਾਹਿਬ ਦੁਖ ਨਾਡਾ ਸੁਕਰ ਮੈਂ ਆਇਆ ਸੰਤ ਪ੍ਰਸਾਦ ਕਵਨ ਵਿਕਸਾਇਆ ਰਾਮ ਨਾਮ ਰਤਨ ਜਿਨ ਪਾਇਆ ਦਾਨ ਤੇ ਜਨ ਹੋਏ ਸਗਲੇ ਦਾਨ ਸੰਦੋਖ ਆਇਆ ਮਨ ਪੂਰਾ ਪਾਏ ਬ੍ਰਹਮਾਂ ਗੁਣ ਗਾਏ ਜਾਏ ਹਰ ਕੀ ਕਥਾ ਸੁਣਤ ਪਵਿੱਤ ਹਰ ਕੀ ਕਥਾ ਸੁਣ ਤੋ ਪਵਿੱਤ ਜੇ ਆਮ ਭਗਤ ਪਾਈ ਗਤ ਮਤ ਸੋ ਪ੍ਰਵਾਨ ਜਿਸਰੇ ਦਾ ਸਾਈ ਨਾਨਕ ਤੇ ਜਨ ਉਤਮ ਭਾਈ ਰਾਮ ਕਰੀ ਮਹੱਲਾ ਪੰਜਵਾਂ ਗਉ ਕਰ ਪਕਰੀ ਨਾਈ ਹਾਥ ਪੀਤਲੀ ਪ੍ਰੀਤ ਕਰੀ ਚਾਲੀ ਨਹੀਂ ਸਾਥ ਕੋਨਾ ਜੋ ਤਿਆਗ ਦਈ ਤਾਂ ਉਹ ਚਰਣੀ ਆਏ ਪਈ ਸੁਣ ਸੰਤੋ ਨਿਰਮਲ ਵਿਚਾਰ ਰਾਮ ਰਾਮ ਬਿਰਕਤ ਨਹੀਂ ਕਾਈ ਗੁਰਪੂਰਾ ਭੇਟ ਤੋਂ ਉਧਾਰ ਰਾਓ ਜਾ ਉਸ ਕੋ ਕੋਈ ਦੇਵਾ ਮਾਨ ਤਾਂ ਆਪ ਸੁਪ ਰੱਖਾ ਗੁਮਾਨ ਜਾ ਉਸ ਕੋ ਕੋਈ ਮਨ ਭਰਾ ਤਾਂ ਉਹ ਸੇਵਕ ਸੇਵਾ ਕਰਾਂ ਮੁਖ ਬਿਰਾਵੈ ਅੰਤ ਗਾਵੈ ਇਕ ਠਹਿਰੋ ਕਈ ਨਾ ਸਮਾਵੈ ਉਨਮੋਏ ਬਹੁਤੇ ਬ੍ਰਹਮੰਡ ਰਾਮ ਜਨੀ ਕੀਨੀ ਖੰਡ ਖੰਡ ਜੋ ਮੰਗੈ ਸੋ ਭੁੱਖਾ ਰਹਿ ਇਹ ਸੰਗਰਾਚਾ ਸੋ ਕਛੂ ਨਾ ਲਹਿ ਤਿਸੇ ਇਸੇ ਤਿਆਗ ਸੋ ਸੰਗਤ ਕਰੈ ਉਡਭਾਗੀ ਨਾਨਕ ਉਤਰੈ ਰਾਮ ਕਰੀ ਮਹੱਲਾ ਪੰਜਵਾਂ ਆਤਮ ਰਾਮ ਸਰਮੈ ਭੇਖ ਪੂਰਨ ਪੂਰੈ ਪ੍ਰਭੇਖ ਰਤਨ ਮੋਰ ਦੇ ਮੈਂ ਜਾਨ ਆਪਣੀ ਵਸਤੂ ਆਪ ਪਛਾਣ ਪੀ ਅਮਰ ਸੰਤਨ ਪ੍ਰਸਾਦ ਵੱਡੇ ਭਾਗ ਹੋ ਤੋ ਪਾਈ ਹੈ ਬਿਰਗੇ ਵਾਕਿਆ ਜਾਣਾ ਸੁਆਦ ਰਹਾਓ ਅੜਸ ਬੇਸ ਨੇ ਕਾ ਡੋਰਾ ਕੋਟ ਪ੍ਰਕਾਸ਼ ਨਾ ਦਿਸਾ ਅੰਬੇਰਾ ਪਸ਼ੂ ਪ੍ਰੀਤ ਘਾਤ ਸੰਗਰਚਾ ਜਿਸ ਨਹੀਂ ਬੁਝਾਵੈ ਸੁਖੇਤ ਬੁਝਾ

ਅਕੇਲ ਆਮ ਛੁਰਾ ਆਪੇ ਮੇਲ ਇੱਕ ਭਰਮੇਕ ਭਗਤੀ ਲਾਏ ਆਪਣਾ ਕੀ ਹੈ ਆਪ ਜਣਾਏ ਸੰਤ ਕੀਸਣ ਸਾਚੀ ਸਾਖੀ ਸੋ ਬੋਲਾਂ ਜੇ ਭਿਖਾ ਆਖੀ ਨਹੀਂ ਲੇਪ ਪੁਨ ਪਾਪ ਨਾਨਕ ਪ੍ਰਭ ਆਪੇ ਆਰਾਮ ਕਲੀ ਮਹੱਲਾ ਪੰਜਵਾਂ ਕਿਛੁ ਕਾਜ ਨਾ ਕੀਓ ਜਾਨ ਸੁਰਤ ਮਤ ਨਾਹੀ ਕਿਛ ਗਿਆਨ ਜਾਪ ਤਾਪ ਸੀ ਨਹੀਂ ਧਰਮ ਕਿਸ ਨਾ ਜਾਣੋ ਕੈਸਾ ਕਰਮ।

ਪੰਜਵਾਂ ਸਗਲ ਸਿਆਣ ਪਛਾੜ ਕਰ ਸੇਵਾ ਸੇਵਕ ਸਾਜ ਆਪਣਾ ਆਪ ਸਗਲ ਮਿਟਾਏ ਮਨ ਚੰਦੇ ਸਹੀ ਬਲ ਪਾਏ ਹੋ ਸਾਵਧਾਨ ਆਪਣੇ ਗੁਰ ਸਿਉਂ ਆਸਾ ਮਨਸਾ ਪੂਰਨ ਹੋਵੇ ਪਾਵੈ ਸਗਲ ਨਿਧਾਨ ਗੁਰ ਸਿਉਂ ਰਹਾਉ ਦੂਜਾ ਨਹੀਂ ਜਾਣੈ ਕੋਇ ਸਭ ਗੁਰ ਨਿਰੰਜਨ ਸੋਏ ਮਾਨੋ ਕਾਕਾ ਰੂਪ ਨਜਾਨ ਮਲੀਨ ਮਾਣੇ ਮਾਨ ਗੁਰ ਕੀ ਹਾਟੀ ਟਿਕਾਏ ਔਰ ਆਸਾ ਲਭ ਸਭ ਲਾਏ।

ਆਈ ਅੰਤ ਕੀ ਫਿਲਾ ਲੈ ਚੜਾਈ ਰਾਮ ਕੇ ਗੁਣ ਗਾਓ ਅੰਤ ਪਾਲ ਤੋਂ ਸੁਹੇਲ ਲਏ ਆਚਾਰੀ ਪੁਰਖ ਤੇ ਆਓ ਰਾਮ ਊਠ ਬੈਠ ਥਰ ਜਾਪ ਬਿਨਸਾ ਸੰਗਰ ਸੰਤਾਪ ਬੈਰੀ ਸਭ ਅਮੀਤ ਨਿਰਮਲ ਤਰਾਹੋ ਵਾਚੀਤਾ ਸਭ ਤੇ ਉਤਮੇ ਕਰਮ ਸਭ ਧਰਮ ਸ਼ੇਠ ਧਰਮ ਹਰ ਸਿਮਰ ਤਰਾਹੋ ਧਾਰ ਜਨ ਜਨ ਕਉ ਤਰਾ ਭਾਰ ਪੂਰਨ ਤੇਰੀ ਹੋਵੇ ਆਸ ਚਮਕੀ ਕਟੀਆਂ ਤੇਰੀ ਭਾਸ ਗੁਰੂ ਕਾਵ ਦੇ ਸੁਣੀ ਜੈ ਨਾਨਕ ਸੁਖ ਸਹਿ ਸੁਮੀ ਜੈ ਰਾਮ ਕਰੀ ਮਹਲਾ ਪੰਜਵਾਂ ਜਿਸ ਕੀ ਤਿਸਕੀ ਕਰਮਾਨ ਆਪਣ ਲਾਇ ਗੁਮਾਨ ਜਿਸ ਕਾ ਤੂੰ ਤਿਸਕਾ ਸਭ ਕੋਏ ਤਿਸੇ ਰਾਸ ਦਾ ਸੁਖ ਹੋਏ ਕਾਹੇ ਭ੍ਰਮ ਭ੍ਰਮੈ

ਮਾੜ ਪੈਰ ਮੰਤਾ ਕੋ ਜਾਪ ਜਿਸ ਚਿਤਾਏ ਬਿਨ ਸਾਹਿਬ ਦੁਖਾ ਹਲ ਪਲ ਤਰਾ ਊਜਲ ਮੁਖਾ ਕੌਣ ਕੌਣ ਉਦਰੇ ਗੁਣ ਗਾਏ ਕਰਨਾ ਜਾਈ ਕੀ ਮਨ ਪਾਏ ਬੂਟ ਲੋ ਸਾਹ ਸੰਗਤ ਰਹਿ ਨਾਨਕ ਜੇ ਪ੍ਰਾਪਤ ਕਰੈ ਰਾਮ ਕਰੀ ਮਹਲਾ ਪੰਜਵਾਂ ਮਨ ਮਾਏ ਜਾ ਭਗਵੰਤ ਗੁਰਪੂਰਾ ਦੀਨੋ ਏ ਮੰਤ ਮਨ ਮਾਏ ਜਾ ਭਗਵੰਤ ਗੁਰਪੂਰਾ ਇਹ ਦੀਨੋ ਮੰਤ ਮਿਟੇ ਸਗਲ ਪੈਤਰਾਸ ਪੂਰਨ ਹੋਈ ਆਸ ਸਬਲ ਸੇਵਾਤ ਗੁਰਦੇਵਾ ਕੀਮ ਕਿਛ ਕਹਿਣ ਨਾ ਜਾਈ ਸਾਚੇ ਸਚ ਲਖ ਭੇਵਾ ਰਾਓ

ਇਹ ਲੋਕੇ ਸੁਖ ਪਾਇਆ ਨਹੀਂ ਭੇਟ ਧਰਮ ਰਾਇਆ ਹਰਦਾ ਕਾ ਸੁਭਾਵਾਂ ਤੋਂ ਪਰ ਗਰਭ ਨਾਹੀਂ ਬਸੰਤ ਗੁਰ ਕੈ ਚਰਨ ਜਾਨੀ ਸੰਤ ਕੀ ਮਿਤਰਾਈ ਕਰ ਕਿਰਪਾ ਦੀਨੋ ਹਰਨਾਵਾਂ ਪੂਰ ਸੰਜੋਗ ਮਿਲਾਈ ਰਹੋ ਗੁਰ ਕੈ ਚਰਨ ਚਿਤ ਲਾਗਾ ਧੰਨ ਧੰਨ ਸੰਜੋਗ ਸੁਭਾਗਾ ਸੰਤ ਕੀ ਧੂਰ ਲਾਗੀ ਮੇਰੇ ਮਾਥੇ ਕਿਰਪਾ ਦੁੱਖ ਸੰਗਲੇ ਮੇਰੇ ਲਾਥੇ ਸਾਧਗੀ ਸੈ ਟਲ ਕਮਾਨੀ ਤਾਂ ਹੋਏ ਮਨ ਸ਼ੁੱਧ ਪੁਰਾਣੀ ਜਨ ਕਾ ਸਫਲ ਦਰਸ਼ ਡੀਠਾ ਨਾ ਪ੍ਰਭੂ ਕਾ ਘਾਟ ਘਾਟ ਰੂਠਾ ਮਿਟਾਨੇ ਸਭ ਕਾਲ ਕਲੇਸ਼ ਜਿਥੇ ਸਮੈ ਪ੍ਰਵੇਸ਼ ਪ੍ਰਗਟਿਆ ਨੂ ਗੋਇੰਦ ਪ੍ਰਭੂ ਪੂਰੇ ਨਾਨਕ ਗੁਸ਼ੇਂਦ ਰਾਮ ਕੁਲੀ ਮਹਲਾ ਪੰਜਵਾਂ।

ਸੇਵਾ ਅਗਿਰਤ ਘਣਾ ਕਾ ਕਰੇ ਉਧਾਰ ਪ੍ਰਭ ਮੇਰਾ ਸਦਾ ਦੇ ਆਰ ਸਮਝਣਾ ਕਦਾ ਸਹਾਈ ਚਰਨ ਕਮਲ ਨਾਨਕ ਸਰਣਾਈ ਰਾਮ ਕਰੀ ਮਹੱਲਾ ਪੰਜਵਾਂ ਪੰਜ ਸਿੰਘ ਰਾਖੇ ਪ੍ਰਭ ਮਾਰ ਦਸ ਬਿਘਿਆੜੀ ਲਈ ਨਿਵਾਰ ਤਿੰਨ ਵਰਤ ਕੀ ਚੁੱਕੀ ਕੇ

ਸਭ ਦੁੱਖਾਂ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੁਰਾ ਸਭ ਚਿੰਤ ਮੰਡਾਈ ਆਠ ਪੈਰ ਪ੍ਰਮੁੱਖਾਂ ਜਪ ਜਾਪ ਨਾਨਕ ਰਾਖਾ ਹੋਆ ਆਪ ਰਾਗ ਰਾਮ ਕਲੀ ਮਹਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਰੂ ਨਰੈ ਨਮਸਕਾਰੰ ਜਲਨ ਥਲਨ ਬਸਤ ਗਗਨ ਏਕ ਏਕ ਓਂਕਾਰੰ ਰਹਾਉ ਹਰਨ ਧਨ ਪੁਨ ਪੁਨੈ ਕਰਨ ਨੰਦ ਗ੍ਰਹਿ ਨਿਰਹੰਕਾਰੰ ਗੰਭੀਰ ਤੀਰ ਨਾਮ ਹੀਰ ਊਚ ਮੂਚ ਪਾਰੰ ਕਨ ਕੇਰ ਗੁਣ ਬੋਲ ਨਾਨਕ ਬਲਹਾਰੰ ਰਾਮ ਕਲੀ ਮਹਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਨਕ ਕਾਮਨੀ ਰਹਾਉ ਭੰਡਾਰ ਦਰਵੇ ਅਰਬ ਖਰਬ ਪੇਗ ਲੀਲਾ ਮਨ ਸਧਾਰੈ ਨਹਿ ਸੰਗ ਗਾਮਨੀ ਸੁਖਲਤਰ ਪ੍ਰਹਾਦ ਮੀਤ ਉਰਜ ਪਰਿਓ ਭਰਮ ਹੋਇਓ ਇਹ ਬ੍ਰਿਗ ਜਾਮਨੀ ਚਰਨ ਕਮਲ ਸ਼ਰਨ ਨਾਨਕ ਸੁਖ ਸੰਤ ਭਾਵਨੀ

ਜਮਦੂਤ ਕਾਲ ਨਿਖੰਜਣ। ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਧਾਰ ਕਿਰਪਾ ਸਤਿਗੁਰੂ ਮਿਲਾਇਆ, ਧੰਨ ਧਨ ਕੈ ਸਵਾਸ ਜੀਓ। ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਮੇਰੇ ਹਰ ਭਾਣਾ ਆਓ ਮੈਂ ਪਾ ਜੀਓ, ਹਰ ਭਾਣਾ ਗੁਰੂ ਪਾਇਆ ਮੇਰੇ ਹਰ ਪ੍ਰਭ ਕਰੇ ਸਵਾਸ ਜੀਓ। ਭਗਤ ਸਤਿਗੁਰੂ ਜਿਸ ਭਗਤ ਸਤਿਗੁਰ ਪੁਰਖ ਸੋਈ।

ਪਾਵੈ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੈ ਹਰ ਪਾਇਆ ਸਤਿਗੁਰੂ ਬੋਲਿਆ ਹਰ ਮਿਲਿਆ ਪੁਰਖ ਸੁਰਜਾਨ ਜੀਓ ਰਾਮਦਾਸ ਸੋਢੀ ਤਿਲਕ ਦਿਆ ਗੁਰ ਸ਼ਬਦ ਸਤ ਨਿਸ਼ਾਨ ਜੀਓ ਸਤਿਗੁਰ ਪੁਰਖ ਜੇ ਬੋਲਿਆ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਸਤਸੰਗੀ ਜਨੋ ਭਲੀ ਪ੍ਰਕਾਰ ਵਿਦਿਤ ਆਪ ਸਾਰਿਆਂ ਨੂੰ ਪਤਾ ਹੈ ਸਾਡੀ ਅਤੀ ਸਤਿਕਾਰਯੋਗ ਬੀਬੀ ਮਹਿੰਦਰ ਕੌਰ ਬਈਆ ਜੀ ਪਿਛਲੇ ਦਿਨੀ ਪਰਿਵਾਰ ਨੂੰ ਸਾਕ ਸੰਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਕੇ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ ਜਿਹਦੇ ਅੱਗੇ ਕੋਈ ਚਾਰਾ ਨਾ ਚੱਲੇ ਉਹਦੇ ਅੱਗੇ ਕੇਵਲ ਅਤੇ ਕੇਵਲ ਨਮਸਕਾਰ ਕੀਤੀ ਜਾ ਸਕਦੀ ਹੈ। ਜਿਸ ਠਾਕੁਰ ਸਿਉਂ ਨਾ ਹੀ ਚਾਰਾ ਤਾਕੋ ਕੀਜੈ, ਜਿਹਦੇ ਅੱਗੇ ਸਾਡਾ ਕੋਈ ਜ਼ੋਰ ਨਾ ਚੱਲੇ ਉਹਦੇ ਅੱਗੇ ਕੇਵਲ ਅਤੇ ਕੇਵਲ ਅਰਦਾਸ ਕੀਤੀ ਜਾ ਸਕਦੀ ਹੈ। ਜਿਸ ਅੱਗੇ ਜ਼ੋਰ ਨਾ ਚੱਲੇ ਖਲੇ ਕੀਚੈ ਅਰਦਾਸ। ਜਦੋਂ ਪੂਰੇ ਗੁਰੂ ਦੀ ਸਤਿਗੁਰੂ ਪਾਤਸ਼ਾਹੀ ਸ਼ਰਨ ਵਿੱਚ ਆਈਏ ਬਾਣੀ ਪੜ੍ਹਦੇ ਹਾਂ ਤੇ ਪਤਾ ਲੱਗਦਾ ਹੈ ਮਾਲਕ ਪਰਮਾਤਮਾ ਨੇ ਸਮਝਾ ਦਿੱਤਾ, ਕਹਿਣ ਲੱਗੇ ਭੁਲੇਖੇ 'ਚ ਨਾ ਰਹੀ। ਦੁਨੀਆਂ ਦੇ ਵਿੱਚ ਜਿੰਨੇ ਵੀ ਕੰਮ ਧੰਦੇ ਨੇ ਉਹ ਸਾਰਿਆਂ ਦੇ ਜਿਹੜੇ ਨੇ ਟਾਈਮ ਨਿਸ਼ਚਿਤ ਨੇ। ਦਫ਼ਤਰੀ ਟਾਈਮ ਹੈ, ਖੁੱਲ੍ਹਣ ਦਾ ਟਾਈਮ ਹੈ, ਬੰਦ ਕਰਨ ਦਾ ਟਾਈਮ ਹੈ, ਕੋਰਟ ਕਚਹਿਰੀਆਂ ਨੇ, ਬੇਅੰਤ ਨੇ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਮੌਤ ਜਿਹੜੀ ਹੈ, ਮੌਤ ਇਹਦਾ ਸਮਾਂ ਟਾਈਮ ਦਿਨ ਉਸ ਅਕਾਲ ਪੁਰਖ ਪਰਮਾਤਮਾ ਦੇ ਹੱਥ ਵਿੱਚ ਹੈ, ਬੰਦੇ ਦੇ ਹੱਥ ਵਿੱਚ ਨਹੀਂ। ਦੂਸਰੀ ਗੱਲ, ਇੱਕ ਹੀ ਵੀ ਭੁਲੇਖਾ ਦੂਰ ਕਰ ਲਈ, ਜੇ ਤੇਰਾ ਜਨਮ ਹੋਇਆ ਅਤੇ ਮਾਲਕ ਪਰਮਾਤਮਾ ਨੇ ਮੌਤ ਦਾ ਦਿਨ ਮੁਕਰਰ ਪਹਿਲਾਂ ਕਰ ਦਿੱਤਾ, ਮਾਪਿਆਂ ਨੇ ਨਾਂ 'ਤੇ ਜ਼ਰੂਰ ਰੱਖ ਰੱਖਿਆ, ਨਾਂ ਸਾਰੇ ਰੱਖਦੇ ਨੇ, ਪਤ ਜਾਣ ਦਾ ਦਿਨ ਟਾਈਮ ਸਮਾਂ ਉਹ ਮਾਲਕ ਪਰਮਾਤਮਾ ਦੇ ਹੱਥ ਵਿੱਚ ਹੈ। ਜਨਮ ਬਾਅਦ ਵਿੱਚ ਹੁੰਦਾ, ਮੌਤ ਦਾ ਦਿਨ ਪਰਮਾਤਮਾ ਪਹਿਲਾਂ ਮੁਕਰਰ ਕਰ ਦਿੰਦਾ। ਵਿਧੀ ਵਿਧਾਨ ਢੰਗ ਤਰੀਕਾ ਕੋਈ ਵੀ ਮੌਤ ਦਾ ਬਣ ਜਾਏ, ਮਰਨ ਲਿਖਾਏ ਮੰਡਲ ਮਾਇਆ, ਪਹਿਲਾਂ ਦਿਨ ਨਿਸ਼ਚਿਤ ਕੀਤਾ ਜਾਂਦਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਕਾਇਆ ਹੰਸ ਥੀਆ ਵਿਛੋੜਾ ਜਾਂ ਦਿਨ ਪੁੰਨੇ ਮੇਰੀ ਮਾਈ। ਜਦੋਂ ਦਿਨ ਪੂਰੇ ਹੋ ਗਏ, ਦਿਨ ਤਦੋਂ ਪੂਰੇ ਹੁੰਦੇ ਆ, ਇਹਦਾ ਮਤਲਬ ਦਿਨ ਪੂਰੇ ਲਿਖੇ ਗਏ ਨੇ। ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ ਜਾ ਕੇ ਜੀ ਰਾਣਾ। ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾ ਦਿੱਤਾ, ਕਹਿਣ ਲੱਗੇ ਕੋਈ ਵੀ ਜ਼ੋਰ ਲਾ ਕੇ ਦੇਖ ਲਏ ਸੰਸਾਰ 'ਤੇ ਕੋਈ ਰਿਹਾ ਨਹੀਂ, ਪੀਰ ਪੈਗੰਬਰ ਔਲੀਏ ਜਿੰਨੇ ਵੀ, ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ ਤੈਨੂੰ ਕਿਸੇ ਪ੍ਰਯੋਜਨ ਮਨੋਰਥ ਲਈ ਮਨੁੱਖਾ ਜਾਮਾ ਮਿਲਿਆ, ਤੂੰ ਤਾਂ ਕੇਵਲ ਖਾਣ ਪੀਣ ਹੰਢਾਉਣ ਲਈ ਇਹਨੂੰ ਵਰਤ ਰਿਹਾ। ਇਹ ਭੁਲੇਖਾ ਸਤਿਗੁਰੂ ਪਾਤਸ਼ਾਹ ਜੀ ਨੇ ਸਾਡਾ ਦੂਰ ਕੀਤਾ। ਨਿੱਤ ਸ਼ਬਦ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨਕ ਦਿਹੋਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀ ਆ। ਰੋਕਿਆ ਨਹੀਂ, ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹੈ, ਪਰਿਵਾਰ ਦੀ ਪਰਵਰਿਸ਼ ਕਰਨੀ ਹੈ, ਕੰਮ ਧੰਦੇ ਕਰਨੇ ਨੇ, ਕਿਰਤ ਕਰਨੀ ਹੈ। ਇਹਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਪਰ ਕਹਿਣ ਲੱਗੇ ਇਸ ਗੱਲ ਨੂੰ ਤੂੰ ਸਮਝ ਲੈ ਵੀ ਦੁਨੀਆਂ ਤੋਂ ਤੂੰ ਜਾਣਾ ਹੈ, ਸਦਾ ਨਹੀਂ ਟਿਕੇ ਰਹਿਣਾ, ਅਤੇ ਤੂੰ ਆਪਣੇ ਆਪ ਨੂੰ ਸਦਾ ਲਈ ਟਿਕਾਣਾ ਮੰਨੀ ਬੈਠਾ। ਪਾਤਸ਼ਾਹ ਜੀ ਕਹਿਣ ਲੱਗੇ ਜਾਣਾ, ਪਰ ਜਿੱਥੇ ਤੂੰ ਜਾਣਾ, ਜਿਸ ਘਰ ਵਿੱਚ ਜਾਣਾ, ਉਹਦੇ ਲਈ ਵੀ ਕੁਝ ਕਰ ਲੈ। ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ, ਨਾ ਹੀ ਮਨੁੱਖ ਨੂੰ ਚਿੰਤਾ ਨਹੀਂ। ਜੋ ਘਰ ਛੱਡ ਗਵਾਉਣਾ ਸੋ ਲੱਗਾ ਮਨਮਾਏ। ਬੇਅੰਤ ਬਾਣੀ ਦੇ ਸ਼ਬਦ ਨੇ ਜਿਹੜੀ ਸਾਨੂੰ ਵਾਰ ਵਾਰ ਵਾਰ ਵਾਰ ਵਾਰ ਵਾਰ ਪੜ੍ਹਨ ਨਾਲ ਇਹ ਯਾਦ ਦਵਾਉਂਦੀ ਹੈ ਕਿ ਤੂੰ ਸਦਾ ਨਹੀਂ ਟਿਕੇ ਰਹਿਣਾ, ਸੰਸਾਰ ਤੋਂ ਕੂਚ ਕਰ ਜਾਣਾ, ਚਲੇ ਜਾਣਾ, ਅਤੇ ਨੇਕ ਕਰਨੀ ਤੇਰੇ ਨਾਲ ਰਹੇਗੀ, ਜਪਿਆ ਪਰਮੇਸ਼ਰ ਦਾ ਨਾਮ ਤੇਰੇ ਨਾਲ ਰਹੇਗਾ। ਜਿੱਥੇ ਦੁਨੀਆਂ ਦੀ ਕੋਈ ਵੀ ਚੀਜ਼ ਨਾਲ ਨਹੀਂ ਜਾਂਦੀ, ਨਾਲ ਨਹੀਂ ਰਹਿੰਦੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹ ਸਮਝਾ ਦਿੱਤਾ, ਕਹਿਣ ਲੱਗੇ ਜਿਹੜਾ ਤੈਨੂੰ ਤਨ ਮਿਲਿਆ, ਤਨ ਇਹ ਵੀ ਨਾਲ ਨਹੀਂ ਜਾਣਾ, ਸੰਸਾਰ 'ਤੇ ਮਿਲਿਆ ਤੈਨੂੰ, ਸਭ ਤੋਂ ਪਹਿਲਾਂ ਤਨ ਮਿਲਿਆ, ਪਰ ਬਾਕੀ ਸਾਰਾ ਕੁਝ ਬਾਅਦ 'ਚ ਮਿਲਦਾ। ਜਿੱਥੇ ਮਿਲਿਆ ਸਾਰਾ ਕੁਝ ਛੱਡ ਕੇ ਚਲੇ ਜਾਣਾ, ਜਿਹੜਾ ਤਨ ਹੈ ਉਹ ਵੀ ਮੇਰੇ ਨਾਲ ਨਹੀਂ ਜਾਣਾ ਜੀ।
ਜੋ ਤਨ ਉਪਜਾ ਸੰਗ ਹੀ ਸੋ ਵੀ ਸੰਗ ਨਾ ਹੋਇਆ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਵਾਰ ਵਾਰ ਮਾਲਕ ਪਰਮਾਤਮਾ ਦਾ ਨਾਮ ਜਪਿਆ ਕਰ, ਇਸ ਜਪਣ ਨਾਲ ਤੇਰੇ ਨਾਲ ਉਹ ਮਾਲਕ ਪਰਮਾਤਮਾ ਨਾਲ ਜਿਹੜਾ ਵਿਛੋੜਾ ਹੈ ਉਹ ਦੂਰ ਹੋਏਗਾ, ਖਤਮ ਹੋਏਗਾ, ਮੇਲ ਬਣ ਜਾਏਗਾ। ਜਿੱਥੇ ਤੂੰ ਕਿਰਤ ਕਰਨੀ, ਉਦਮ ਕਰਨਾ, ਜ਼ਿੰਮੇਵਾਰੀਆਂ ਨੇ ਨਿਭਾਉਣਾ, ਉੱਥੇ ਨਾਮ ਜਪਿਆ ਤੇਰੇ ਨਾਲ ਰਹਿੰਦਾ। ਗੁਰਖ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲਿਆ ਭਾਏ ਨਾ ਸਕੈ ਜਲੇ। ਜਦੋਂ ਬਾਣੀ ਪੜ੍ਹਦੇ ਹਾਂ ਫਿਰ ਹੌਂਸਲਾ ਵੀ ਹੁੰਦਾ ਵੀ ਹਾਂ ਇਹ ਪਰਮੇਸ਼ਰ ਦਾ ਨਾਮ ਸਾਡੇ ਨਾਲ ਨਿਭਦਾ ਹੈ। ਸੋ ਜਿਹੜਾ ਇਹ ਸਮਾਂ ਕਦੋਂ ਵੀ ਕਿਸੇ 'ਤੇ ਵੀ ਆ ਸਕਦਾ ਉਹ ਮਾਲਕ ਪਰਮਾਤਮਾ ਦੇ ਹੱਥ ਵਿੱਚ ਹੈ। ਨਿੱਤ ਗੁਰੂ ਨਾਨਕ ਪਾਤਸ਼ਾਹ ਸ਼ਬਦ ਪੜ੍ਹਦੇ ਹਾਂ, ਜ਼ੋਰ ਨਾ ਜੀਵਨ ਮਰਨ ਹੈ ਜ਼ੋਰ, ਇੱਥੇ ਸਾਡਾ ਕੋਈ ਜ਼ੋਰ ਨਹੀਂ ਹੁੰਦਾ। ਜਿੱਥੋਂ ਤੱਕ ਮਾਂ ਦੀ ਦੇਣ ਹੈ ਉਹ ਮਾਂ ਸ਼ਬਦ ਭਾਵੇਂ ਛੋਟਾ ਹੈ, ਕਹਿਣ ਲੱਗਿਆਂ ਮੂੰਹ ਭਰ ਜਾਂਦਾ ਹੈ। ਇਹਦੀ ਵਿਆਖਿਆ ਕਰੀਏ, ਹੋ ਨਹੀਂ ਸਕਦੀ। ਮਾਂ ਦੀ ਪ੍ਰੀਤ ਬੱਚਿਆਂ ਨਾਲ ਗੂੜੀ ਹੁੰਦੀ ਹੈ। ਪ੍ਰਿੰਸੀਪਲ ਸਤਵੀਰ ਸਿੰਘ ਦੇ ਬੋਲ ਯਾਦ ਆਉਂਦੇ ਨੇ, ਮਾਂ ਜਿਹਾ ਘਣ ਛਾਵਾਂ ਬੂਟਾ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਇਹ ਦੁਨੀਆਂ ਦੇ ਕੁੱਲ ਬੂਟੇ ਜੜ ਸੁੱਕਿਆਂ ਸੁੱਕ ਜਾਏ, ਇਹ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਫੁੱਲ ਕੀ ਨੇ? ਫੁੱਲ ਉਹਦੇ ਬੱਚੇ ਨੇ। ਤਕਲੀਫ ਬੱਚਿਆਂ ਨੂੰ ਹੁੰਦੀ ਹੈ, ਬੁਖਾਰ ਜਿਹੜਾ ਮਾਂ ਨੂੰ ਚੜ੍ਹ ਜਾਂਦਾ ਹੈ। ਮਾਂ ਸਾਰੀ ਰਾਤ ਸੌਂਦੀ ਨਹੀਂ, ਕਿਤੇ ਬੱਚੇ ਉਹਦੀ ਤਕਲੀਫ ਵਿੱਚ ਹੋਣ, ਮਾਂ ਦੀ ਦੇਣ ਕਿਤੇ ਦਿੱਤੀ ਨਹੀਂ ਜਾ ਸਕਦੀ। ਦੁਨੀਆਂ 'ਤੇ ਬੇਅੰਤ ਰੈਸਟੋਰੈਂਟ ਹੋਟਲ ਨੇ, ਉਹਨਾਂ ਦਾ ਟਾਈਮ ਹੈ ਬੰਦ ਕਰਨ ਦਾ। ਅਤੇ ਜੇ ਕਿਤੇ ਅਸੀਂ ਪਹੁੰਚ ਜਾਈਏ ਅਤੇ ਕਹੀਏ ਵੀ ਸੱਜਣਾ ਅਸੀਂ ਭਾਵੇਂ ਹਾਲਾਂਕਿ ਪੈਸੇ ਦੇ ਕੇ ਪ੍ਰਸ਼ਾਦਾ ਛਕਣਾ ਹੁੰਦਾ, ਉਹ ਕਹਿਣ ਲੱਗੇ ਜੀ ਸਾਡਾ ਬੰਦ ਕਰਨ ਦਾ ਟਾਈਮ ਹੋ ਗਿਆ, ਹੁਣ ਅਸੀਂ ਤੁਹਾਨੂੰ ਨਹੀਂ ਦੇ ਸਕਦੇ। ਬੱਚੇ ਕਿਤੇ ਉਹਨਾਂ ਦੀ ਪੜ੍ਹਾਈ ਹੋਵੇ, ਪੇਪਰ ਹੋਣ, ਕਿਤੇ ਉਹ ਕਹਿ ਦੇਣ ਮਾਂ ਮੈਨੂੰ ਆਹ ਜਿਹੜਾ ਚਾਹ ਦਾ ਕੱਪ 2 ਵਜੇ ਰਾਤ ਨੂੰ ਬਣਾ ਦੀ, ਮੈਂ ਸਟੱਡੀ ਕਰਨੀ ਹੈ, ਪੜ੍ਹਨਾ। ਅਤੇ ਮਾਂ ਉਹ ਸਮਾਂ ਉਡੀਕਦੀ ਰਹਿੰਦੀ ਹੈ, ਅਤੇ ਕਦੇ ਵੀ ਮਾਂ ਆਪਣੇ ਪੁੱਤਰਾਂ ਨੂੰ ਬੱਚਿਆਂ ਨੂੰ ਜਵਾਬ ਨਹੀਂ ਦਿੰਦੀ, ਉਹ ਹਾਜ਼ਰ ਕਰ ਦਿੰਦੀ ਹੈ ਕੋਈ ਵੀ ਚੀਜ਼। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਜਿਹੜਾ ਵਿਛੋੜਾ ਹੈ ਉਹ ਮਾਲਕ ਪਰਮਾਤਮਾ ਜੀ ਰਹਿਮਤ ਕਰਨ, ਸਾਕ ਸੰਬੰਧੀਆਂ ਨੂੰ ਭਾਣਾ ਮਨ ਦਾ ਬਲ ਉਦਮ ਬਖਸ਼ਿਸ਼ ਕਰਨ। ਸਮਾਂ ਸਮਾਪਤ ਹੈ, ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਆਓ ਅਨੰਦ ਸਾਹਿਬ ਦਾ ਪਾਠ ਪੜ੍ਹ ਕੇ ਅਰਦਾਸ ਬੇਨਤੀ ਨਾਲ ਜੁੜੀਏ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਭੁੱਲ ਚੁੱਕ ਦੀ ਖਿਮਾ, ਨਾਮ ਦੀ ਦਾਤ, ਸਿਰ 'ਤੇ ਮੇਰਾ ਭਰਿਆ ਹੱਥ ਰੱਖਣ ਜੀ।

ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਵਾਰ ਨਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਵਿਗਨਾ ਕੋ ਲਾਗੇ ਜਾ ਕੇ ਪ੍ਰਭੇ ਆਗੇ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਾਰ ਦਿਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਤੇ ਆਈਏ ਜਿਹ ਰਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਕਰਨ ਆਉਂਦੇ ਆਵੇ ਤਾਂ ਸਭ ਥਾਈ ਸਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਸਾ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਸਕਿਆ ਦੇਖ ਚਲਾਈ ਤੇ ਗਵਾਹੀ ਦੇ ਕੰਡਟ ਕੀਤਾ ਤਿੰਨਾਂ ਪਿਆਰਿਆਂ ਸਾਰਿਆਂ ਦੇ ਪੁੱਤਰ ਕਮਾਈ ਵੱਲ ਧਿਆਨ ਧਰਕੇ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਹ ਦਿੱਤੇ ਬੰਧ ਬੰਧ ਕਟਵਾਏ ਖੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੀ ਪੁੱਤਰ ਕਮਾਈ ਵੱਲ ਧਿਆਨ ਧਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵ ਚਿਤਿਆਵ ਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਰਤ ਸ਼ਹਿਰੈ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੀ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਟਾਲ ਧਰਮ ਕਾ ਜੈਕਾਰ ਬੋਲਣਾ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਉਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਹੁਕਮ ਅਨੁਸਾਰ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਸਤਿਗੁਰ ਸੇ ਪਾਤਸ਼ਾਹ ਆਪ ਜੀ ਹੁਕਮ ਅਨੁਸਾਰ ਆਪ ਜੀ ਦੇ ਭਾਣੇਂਦਰ ਸਤਿਗੁਰ ਸੇ ਪਾਤਸ਼ਾਹ ਜੇ ਬੀਬੀ ਮਹਿੰਦਰ ਕੌਰ ਜੀ ਬਾਈ ਆ ਸਤਿਗੁਰ ਸੇ ਪਾਤਸ਼ਾਹ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਜਿੰਨੀ ਉਮਰ ਬਖਸ਼ਿਸ਼ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਸਤਿਗੁਰ ਸੇ ਪਾਤਸ਼ਾਹ ਜੀ ਅਕਾਲ ਚਲਾਣਾ ਕਰ ਗਏ ਉਹਨਾਂ ਦੇ ਸਤਿਗੁਰ ਸੇ ਪਾਤਸ਼ਾਹ ਅੰਤਿਮ ਸੰਸਕਾਰ ਤੋਂ ਉਪਰੰਤ ਆਪ ਜੀ ਦੀ ਹਜ਼ੂਰੀ ਅੰਦਰ ਸਤਿਗੁਰ ਸੇ ਪਾਤਸ਼ਾਹ ਨੇ ਆਤਮਿਕ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ ਅਲਾਣੀਆਂ ਦੇ ਜਾਪ ਰਾਮਕੜੀ ਸੱਦ ਸਤਿਗੁਰ ਸੇ ਪਾਤਸ਼ਾਹ ਅਤੇ ਗੁਰਸ਼ਬਦ ਚੌਂਕੀ ਜੀ ਕੀ ਅਰਦਾਸ ਹੈ ਜੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੁਣ ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮਾਫ਼ ਕਰਨ ਆਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਬੀਬੀ ਮਹਿੰਦਰ ਕੌਰ ਵਿਛੜੀ ਆਤਮਾ ਨੂੰ ਛਿਬੜੀ ਚਾਤਰ ਆਪਣੇ ਚਰਨਾਂ ਵਿੱਚ ਨਿਵਾਸ ਪਿੱਛੇ ਪਰਿਵਾਰ ਵਿਖੇ ਸੁੱਖ ਸ਼ਾਂਤੀ ਭਾਣਾ ਮੰਨਣ ਦਾ ਬਲ ਬਖਸ਼ਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸੇ ਪਾਤਸ਼ਾਹ ਜੇ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਰੜੂ ਪਰਦੇ ਢੱਕਣੇ ਸ੍ਰੀ ਸਹਿਜ ਪਾਠ ਦੀ ਭੇਟਾ 300 ਪਾਉਂਡ ਲੰਗਰ ਦੇ ਵਾਸਤੇ ਸਤਿਗੁਰ ਸੇ ਪਾਤਸ਼ਾਹ ਦੇਖ ਲਾਉਣ ਵਾਸਤੇ 450 ਪਾਉਂਡ ਬਿਲਡਿੰਗ ਫੰਡ ਵਾਸਤੇ 51 ਪਾਉਂਡ ਮਾਨ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੇ ਬਾਈ ਆ ਪਰਿਵਾਰ ਵੱਲੋਂ ਸਤਿਗੁਰ ਸੇ ਪਾਤਸ਼ਾਹ 51 ਪਾਉਂਡ ਦਰਸ਼ਨ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਸ਼ੰਕਰ ਪਰਿਵਾਰ ਵੱਲੋਂ ਸਤਿਗੁਰ ਸੇ ਪਾਤਸ਼ਾਹ 51 ਪਾਉਂਡ ਬਿਲਡਿੰਗ ਫੰਡ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸੇ ਪਾਤਸ਼ਾਹ ਚਰਨਾਂ ਵਿਖੇ ਅਰਦਾਸ ਬੇਨਤੀ ਜੋਧਰੀ ਆ ਸਤਿਗੁਰ ਸੇ ਪਾਤਸ਼ਾਹ ਜੇ ਬੀਬੀ ਮਹਿੰਦਰ ਕੌਰ ਜੀ ਕੋਲੋਂ ਸਤਿਗੁਰ ਸੇ ਪਾਤਸ਼ਾਹ ਸੰਸਾਰ 'ਚ ਵਿਚਰਦੇ ਹੋਏ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਸਤਿਗੁਰ ਸੇ ਪਾਤਸ਼ਾਹ ਸੇਵਕ ਦੇ ਗੁਣ ਅਵਗੁਣ ਨਾ ਵਿਚਾਰਦੇ ਸਤਿਗੁਰ ਸੇ ਪਾਤਸ਼ਾਹ ਸਦੀਵੀ ਕਾਲ ਜੀ ਆਪਣੇ ਚਰਨਾਂ ਵਿੱਚ ਨਿਵਾਸ ਪਿੱਛੇ ਪਰਿਵਾਰ ਵਿਖੇ ਸੁੱਖ ਸ਼ਾਂਤੀ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸੇ ਪਾਤਸ਼ਾਹ ਜੇ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦੀ ਦੇ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਭਿਸ਼ਾਸ ਸਿੰਘ ਵਰਤੇ ਜੋ ਛਕੇ ਸੁਆਮੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੁਲਿਆ ਪੁੱਪਣ ਮੁਖਾਰ ਵਿੱਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰੂ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੂੰ ਮਿਲਿਆ ਵੀ ਦਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਤੇਰੇ ਭਾਣੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟੇ।

ਚੇਤਨਾ ਹੈ ਤੂੰ ਚੇਤ ਲੈ ਨਿਹਦਰ ਮੈਂ ਪ੍ਰਾਣੀ ਛਿਨ ਛਿਨ ਔਧ ਬਿਹਾਰਤ ਹੈ ਖੱਟੇ ਫੜਜੋ ਪਾਣੀ ਹਰ ਗੁਣ ਕਾਹੇ ਨਾ ਗਾਵੇ ਮੂਰਖ ਗਿਆਨਾ ਝੂਠੇ ਲਾਲਚ ਛਣ ਕੇ ਨਾ ਮਰਨ ਪਛਾਣਾ ਅਜ ਕੋ ਬਿਗੜਿਆ ਜੋ ਪਰਮ ਗੁਣ ਗਾਵੇ ਕਉ ਨਾਨਕਤਾ ਜੈ ਭਜਨ ਤੈ ਨਿਰਭੈ ਭਰ ਪਾਵੈ ਗਹਿਰੀ ਕਰਕੇ ਨੀਂਹ ਵਿਖਵਾਈ ਉੱਪਰ ਮੰਡ ਵਿਛਾਈ ਮਾਰ ਕੰਡੇ ਤੇ ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਗਰਤ ਹੋ ਬਿਨ ਸਜਾ ਝੂਠੀ ਦੇਹੀ ਮੇਰੀ ਮੇਰੀ ਕੈਰੋਂ ਕਰਤੇ ਇੱਧਰ ਜੋਦਨ ਸਿਪਾਹੀ ਬਾਰਾਂ ਜੋਦਨ ਛਤਰ ਛਰੇਤਾਂ ਦੇਹੀ ਗਿਰਜਨ ਖਾਈ ਸਰਬ ਸੁਣ ਕੇ ਰੰਗ ਕਾਹੂਤੀ ਰਾਵਣ ਤੇ ਅਧਿਕਾਈ ਕਾਂ ਪਿਓ ਦਰ ਬੰਦੇ ਪ੍ਰਾਂਤੀ ਚਨਮੈ ਭਈ ਪਰਾਈ ਦੁਰਭਾਸਾ ਸਿਉਂ ਕਰਤ ਠਗੋਰੀ ਜਾਦਵ ਇਹ ਫਲ ਪਾਈ ਕਿਰਪਾ

ਸਮਰੰਤ ਸੰਤ ਸਭ ਰਤਨ ਵੰਗਣ ਨਾਨਕ ਅਗਨਾਸਨ ਜਗਦੀਸਰ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਮਰੰਤ ਸੰਤ ਸਰਵਤਰ ਰਮਣਿੰਗ ਨਾਨਕ ਅਗਨਾਸਨ ਜਗਦੀਸਰ ਪੇਖਨ ਸੋਨਸ ਨਾਮ ਨੇ।

0: ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਖਿਨ ਮੈਂ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸ੍ਰੀ ਮਹੱਲਾ ਪੰਜਵਾਂ। ਵਾਰ ਸਲੋਕਾਂ ਨਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਮਰੰਤ ਸੰਤ ਸਰਵਤਰ ਰਮਣਿੰਗ ਨਾਨਕ ਅਗਨਾਸਨ ਜਗਦੀਸ਼ਰ ਹੈ। ਭੇਖਣ ਸੁਣਨ ਸੁਮਾਵਨੋ ਮਨ ਮੈਂ ਦ੍ਰਿੜੀਏ ਸਾਚ ਪੂਰ ਰਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਵੱਲੋਂ ਬੀਬੀ ਮਹਿੰਦਰ ਕੌਰ ਬਾਝਾ ਦੇ ਸਹਿਜ ਪਾਠ ਆਰੰਭ ਕਰਾਏ ਨੇ। ਭੋਗ ਪਾਏ ਗਏ, ਕੀਰਤਨ ਹੋਏ, ਸੱਚੇ ਪਾਤਸ਼ਾਹ ਨੇ ਹੁਕਮ ਬਖਸ਼ਿਆ। ਹੁਕਮ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰੇ ਸਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗਦੀਸ਼ਰੇ। ਭੇਖਣ ਸੁਣ ਸੁਨਾਵ ਨੂੰ ਮਨ ਮੈਂ ਦ੍ਰਿੜੀਏ ਸਾਜ ਪੂਰ ਰਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਸਾਹਿਬ। ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਦੀ ਗੁਰੂ ਬੈਠੀ, ਗੁਰੂ ਖਾਲਸਾ ਜੀ। ਇੱਕ ਮਿੰਟ ਬਹਿ ਜਾਓ, ਆਪਾਂ ਚਲੇ ਜਾਣਾ ਸਾਰਿਆਂ ਨੇ। ਫਤਿਹ ਬੁਲੰਦ ਕਰੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਆਪਾਂ ਸਾਰਾ ਪਰਿਵਾਰ, ਰਿਸ਼ਤੇਦਾਰ, ਸਾਖ ਸੰਬੰਧੀ, ਦੋਸਤ ਮਿੱਤਰ, ਇਸ ਉਹ ਦੁੱਖ ਭਰੀ ਸਮੇਂ ਦੇ ਵਿੱਚ ਮਹਿੰਦਰ ਕੌਰ ਜੋ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਹਨ, ਉਸ ਦੇ ਵਾਸਤੇ ਆਪਾਂ ਤੁਰਕੀ ਬਾਣੀ ਕੀਰਤਨ ਹੋਇਆ, ਸਹਿਜ ਪਾਠ ਦੇ ਭੋਗ ਪਏ, ਨਾਮ ਜਪਿਆ, ਇਹ ਉਸ ਰੂਹ ਦੇ ਵਾਸਤੇ ਆਪਾਂ ਸੰਗਤ ਰੂਪ ਵਿੱਚ ਹੋ ਕੇ ਉਸ ਦੀ ਰੂਹ ਵਾਸਤੇ ਅਰਦਾਸ ਕੀਤੀ ਹੈ। ਮਹਾਰਾਜ ਉਸਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਸੰਗਤ ਇਕੱਠੇ ਹੋਣ ਦਾ ਮਤਲਬ ਇਹ ਹੁੰਦਾ ਹੈ ਕਿ ਆਪਾਂ ਉਸ ਪ੍ਰਾਣੀ ਨੇ ਨਾਮ ਨਹੀਂ ਜਪਿਆ ਜਾਂ ਕੁਛ ਵੀ ਗਵਾਇਆ, ਉਹਦੇ ਅਰਦਾਸ ਕਰਨੀ ਹੁੰਦੀ ਹੈ, ਉਹਦਾ ਵੀ ਭਲਾ ਹੋ ਜਾਵੇ। ਮਹਾਰਾਜ ਤੋਂ ਓਟ ਆਸਰਾ ਲੈਣ ਦਾ ਅਰਦਾਸ ਕਰਨੀ ਹੁੰਦੀ ਹੈ। ਸੋ ਸਾਰੀ ਸਾਧ ਸੰਗਤ ਨੇ ਆਪਾਂ ਮਹਾਰਾਜ ਦੀ ਕਿਰਪਾ ਕਰਕੇ ਸਾਰਾ ਕਾਰਜ ਰਾਸ ਕੀਤੇ ਹਨ। ਇਹ ਜੋ ਆਇਆ ਸੀ ਚੱਲ ਸੀ, ਸਭ ਕੋਈ ਆਏ ਵਾਰੀ ਆ, ਜਿਸ ਤਰ੍ਹਾਂ ਵਾਰੀ ਆ ਜਾਂਦੀ ਆਪਾਂ ਤੁਰੇ ਜਾਂਦੇ ਹਾਂ, ਇਸੇ ਤਰ੍ਹਾਂ ਉਹਦੀਆਂ ਯਾਦਾਂ ਹੁੰਦੀਆਂ ਹਨ। ਇਸ ਤੋਂ ਪਹਿਲਾਂ ਸਾਡੀ ਇੱਕ ਭੂਆ ਸੀ, ਜਿਹੜੀ ਇਹਨਾਂ ਦੀ ਮੰਮੀ ਸੀ, ਉਹ ਇੱਕ ਸੈਂਟਰ ਬਣਿਆ ਸੀ ਜਿੱਥੇ ਕਿ ਸਾਰੇ ਅਸੀਂ ਦੋਸਤ ਮਿੱਤਰ ਪਰਿਵਾਰ ਰਿਸ਼ਤੇਦਾਰ ਇਕੱਠੇ ਹੁੰਦੇ ਸੀ। ਕੋਈ ਬੰਦੇ ਦਾ ਆਪੋ ਆਪਣਾ ਪ੍ਰਭਾਵ ਹੁੰਦਾ ਹੈ। ਉਸ ਤੋਂ ਬਾਅਦ ਇਹ ਬੀਬੀ ਮਹਿੰਦਰ ਕੌਰ ਇਹ ਇੱਕ ਸੈਂਟਰ ਬਣਿਆ ਸੀ ਜਿੱਥੇ ਸਾਰੇ ਇਕੱਠੇ ਹੁੰਦੇ ਸੀ। ਇਹਨਾਂ ਦੀ ਵਿਵਸਥਾ ਬਹੁਤ ਵਧੀਆ ਸੀ, ਕਿਸੇ ਦੀ ਵਾਧੀ ਘਾਟੀ ਨਾਲ ਅਸੀਂ ਗੱਲ ਕਰਦੇ। ਇਸ ਕਰਕੇ ਜੋ ਨਿਊਟਰਲ ਪਰਸਨ ਹੁੰਦਾ ਹੈ ਉਹਦੀ ਯਾਦਗਾਰ ਰਹਿੰਦੀ ਹੈ। ਇਹਨਾਂ ਨੇ ਆਪਣਾ ਬਹੁਤ ਸੋਹਣਾ ਸਮਾਂ ਕੱਢਿਆ, ਬੱਚਿਆਂ ਦੀ ਪਰਵਰਿਸ਼ ਕੀਤੀ ਹੈ, ਪਰ ਜੋ ਉਮਰ ਹੈ ਜਾਂ ਸੁਭਾਸ ਹੈ ਉਹਦੇ ਬਾਰੇ ਆਪਾਂ ਕੁਛ ਵੀ ਨਹੀਂ ਕਰ ਸਕਦੇ, ਕਿਸੇ ਦੀ ਸਹਾਇਤਾ ਨਹੀਂ ਕਰ ਸਕਦੇ। ਆਪਾਂ ਇਕੱਠੇ ਹੋ ਕੇ ਬੈਠੇ ਹਾਂ, ਕਿਸੇ ਦੀ ਮਦਦ ਨਹੀਂ ਕਰ ਸਕਦੇ, ਇਕੱਲੇ ਹੀ ਆਏ ਹਾਂ, ਇਕੱਲਿਆਂ ਨਹੀਂ ਜਾਣਾ ਹੈ। ਨਾਲ ਜਿਹੜੀ ਚੀਜ਼ ਜਾਣੀ ਹੈ ਉਹ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜੋ ਨਾਮ ਜਪਿਆ ਹੈ ਸਾਡੇ ਨਾਲ ਜਾਣ ਵਾਲਾ ਹੈ। ਸੋ ਬੇਨਤੀ ਸਾਰਿਆਂ ਦੇ ਚਰਨਾਂ ਵਿੱਚ, ਇੱਥੇ ਇਕੱਠੇ ਹੋਣ ਦੇ ਨਾਲ ਕੁਛ ਲੈਸਨ ਸਿੱਖਣਾ ਹੁੰਦਾ ਹੈ, ਸਾਡੀ ਵੀ ਵਾਰੀ ਆਉਣੀ ਹੈ। ਜੇ ਸਾਤੋਂ ਨਹੀਂ ਕੁਛ ਹੋਇਆ, ਕੁਛ ਨਾ ਕੁਛ ਆਪਾਂ ਵੀ ਨਾਲ ਗੰਢ ਬੰਨ੍ਹ ਕੇ ਲਿਜਾਣੀ ਹੁੰਦੀ ਹੈ ਉਹ ਨਾਮ ਦੀ। ਸੋ ਵੱਧ ਤੋਂ ਵੱਧ ਜਿੰਨਾ ਵੀ ਪੁਰਾਣੀ ਹੈਗੇ ਆ ਵਿਹਲੇ ਹੀ ਆ ਮੋਸਟਲੀ ਮੇਰੇ ਖਿਆਲ ਆ, 15-20 ਮਿੰਟ ਪਾਠ ਕਰਕੇ ਕੁਛ ਆਪਾਂ ਜਮ੍ਹਾਂ ਕਰ ਲਈਏ ਜੋ ਸਾਡੇ ਨਾਲ ਜਾਊਗਾ। ਸਮਾਂ ਵੀ ਭਿਆਨਕ ਆ ਰਿਹਾ ਹੈਗਾ, ਕਲਯੁੱਗ ਦਾ ਸਮਾਂ ਬਹੁਤ ਭਿਆਨਕ ਹੈ, ਇਸ ਦੇ ਵਾਸਤੇ ਇੱਕੋ ਨਾਮ ਨੇ ਸਹਾਇਤਾ ਕਰਨੀ। ਸੋ ਬਾਈਆ ਪਰਿਵਾਰ ਵੱਲੋਂ ਅਤੇ ਸ਼ੰਕਰ ਪਰਿਵਾਰ ਵੱਲੋਂ ਸਾਰੇ ਜੋ ਵੀ ਪੁਰਾਣੀ ਰਿਸ਼ਤੇਦਾਰ ਸੰਗੀ ਸਵਾਦੀ ਮਿੱਤਰ ਆਏ ਹੋ, ਸਭਨਾਂ ਦਾ ਕੋਟਾਂ ਕੋਟਾਂ ਸ਼ਕਰਾਂ ਦਾ ਹੋ, ਦੁੱਖ ਪਰਿਵਾਰ ਆਪਣੇ ਪਿਆਰਿਆਂ ਨਾਲ ਖੜ੍ਹੇ ਹੋਈ ਹੋ। ਇਹ ਇੱਕ ਕੜੀ ਹੁੰਦੀ ਹੈ, ਸਾਰਿਆਂ ਨੂੰ ਦੁੱਖ ਮਨਾਉਣਾ ਹੁੰਦਾ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਆਪਣਾ ਸਮਾਂ ਕੱਢ ਕੇ ਆਏ ਹੋ। ਹੁਣ ਲੰਗਰ ਥੱਲੇ ਜਾਂ ਨਹੀਂ ਛਕਿਆ, ਲੰਗਰ ਜ਼ਰੂਰ ਛੱਕ ਕੇ ਜਾਣਾ ਹੈ। ਸੋ ਸਭਨਾਂ ਦਾ ਧੰਨਵਾਦ ਹੈ, ਕੋਈ ਗਲਤੀ ਸੇਵਾ ਨਿਭਾਉਂਦਿਆਂ ਹੋ ਗਏ ਹੋਏ ਵਾਹ ਕਰਨਾ। ਸਾਡੇ ਗ੍ਰੰਥੀ ਸਿੰਘ ਪਿਆਰਾ ਸਿੰਘ ਜੀ, ਸਾਡੇ ਕੀਰਤਨ ਸਿੰਘ ਬਹੁਤ ਕੀਰਤਨ ਕੀਤਾ ਹੈ, ਬਾਣੀ ਪੜ੍ਹੀ ਹੈ, ਕੋਈ ਬਚਨ ਵਾਧੂ ਘਾਟੂ ਬੋਲਿਆ ਗਿਆ ਹੋਵੇ ਮਾਫ਼ ਕਰਨਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ, ਹੋਈਆਂ ਭੁੱਲਾਂ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਲ ਆਏ ਮਨ ਧਿਆਏ ਸੇਜ ਸੁੰਦਰ ਸੋਹੀਆ ਬਣ ਤ੍ਰਿਣ ਤ੍ਰਿ ਭਵਨ ਪਏ ਹਰਿਆ ਦੇਖ ਦਰਸ਼ਨ ਮੋਹੀਆ ਮਿਲੇ ਸੁਆਮੀ ਇੱਛ ਪੂਨੀ ਮਨ ਜਪਿਆ ਨਿਰਮਲ ਮੰਤ ਜਿਉ ਬਿਨਵੰਤ ਨਾਨਕ ਨਿਤ ਕਰੋ ਰਲੀਆਂ ਹਰ ਮਿਲੇ ਸ਼੍ਰੀ ਧਰ ਕੰਤ ਜਿਉ ਸਲੋਕ ਸੰਤ ਸਹਾਈ ਜੀ ਕੇ ਪਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ ਜਿਨ ਜਾਣਿਆ ਸੇ ਤਰੇ ਸੇ ਸੂਰੇ ਸੇ ਵੀਰ ਨਾਨਕ ਤਿੰਨ ਬਲੇ ਹਰ ਨੈ ਹਰ ਜਪ ਉਤਰੇ ਤੀਰ ਸ਼ੰਤ ਚਰਨ ਬਿਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜਿਉ ਆਵਣ ਜਾਵਣ ਦੁਖ ਹਰੇ ਹਰ ਭਗਤ ਕੀਆ ਪਰਵੇਸ਼ ਜਿਉ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮਨ ਤੇ ਬੀਸਰੈ ਤਜ ਆਪ ਸ਼ਰਨੀ ਪਰੇ ਚਰਨੀ ਸਰਬ ਗੁਣ ਜਗਦੀਸਰੈ ਗੋਬਿੰਦ ਗੁਣਿਦ ਸ਼੍ਰੀ ਰੰਗ ਸੁਆਮੀ ਆਦਿ ਕੋ ਆਦੇਸ਼ ਜਿਉ ਬਿਨਵੰਤ ਨਾਨਕ ਮਾਇਆ ਤਹਰੋ ਜੁਗ ਜੁਗੋ ਇਕ ਬੇਸ ਜਿਉ ਰਾਮਕਲੀ ਮਹੱਲਾ ਪਹਿਲਾ ਦੱਖਣੀ ਓਅੰਕਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਓਅੰਕਾਰ ਬ੍ਰਹਮਾ ਉਤਪਤ ਓਅੰਕਾਰ ਕੀਆ ਜਿਨ ਚਿਤ ਓਅੰਕਾਰ ਸੈਲ ਜੁਗ ਪਏ ਓਅੰਕਾਰ ਬੇਦ ਨਿਰਮਏ ਓਅੰਕਾਰ ਸ਼ਬਦ ਉਦਰੇ ਓਅੰਕਾਰ ਗੁਰਮੁਖ ਤਰੇ ਓਨਮ ਅੱਖਰ ਸੁਣੋ ਵਿਚਾਰ ਓਨਮ ਅੱਖਰ ਤ੍ਰਿਭਵਨ ਸਾਰ ਸੁਨ ਪਾਂਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਉ ਸਸੈ ਸਭ ਜਗ ਸਜ ਉਪਾਇਆ ਤੀਨ ਭਵਨ ਇੱਕ ਜੋਤੀ ਗੁਰਮੁਖ ਵਸ ਪ੍ਰਾਪਤ ਹੋਵੈ ਚੁਣ ਲੈ ਮਾਣਕ ਮੋਤੀ ਸਮਝੇ ਸੂਜੇ ਪੜ ਪੜ ਬੂਜੈ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੈ ਸਾਚ ਸਮਾਲੇ ਬਿਨ ਸਾਚੇ ਜਗ ਕਾਚਾ ਤਦੈ ਧਰਮ ਤਰੇ ਧਰਮੀ ਪੁਰ ਗੁਣਕਾਰੀ ਮਨ ਤੀਰਾ ਤਦੈ ਧੂਲ ਪੜੈ ਮੁਖ ਮਸਤਕ ਕੰਚਨ ਭਏ ਮਨੂਰਾ ਤਨ ਤਰ ਨੀਤਰ ਆਪ ਅਜੋਨੀ ਤੋਲ ਬੋਲ ਸੱਚ ਪੂਰਾ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ ਗਿਆਨ ਗਵਾਇਆ ਦੂਜਾ ਪਾਇਆ ਗਰਭ ਗਲੇ ਬਿਖ ਖਾਇਆ ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ ਗਹਿਰ ਗੰਭੀਰ ਗਵਾਇਆ ਸੁਣ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਮਨ ਤਨ ਸਾਚ ਸੁਖਾਇਆ ਆਪੇ ਗੁਰਮੁਖ ਆਪੇ ਦੇਵੈ ਆਪੇ ਅੰਮ੍ਰਿਤ ਪਿਆਇਆ ਏਕੋ ਏਕ ਕਹੇ ਸਭ ਕੋਈ ਹਉਮੈ ਗਰਭ ਵਿਆਪੈ ਅੰਤਰ ਬਾਹਰ ਏਕ ਪਛਾਣੈ ਇਉਂ ਕਰ ਮਹਿਲ ਸਿੰਜਾਪੈ ਪ੍ਰਭ ਨੇੜੇ ਹਰ ਦੂਰ ਨਾ ਜਾਣੋ ਏਕੋ ਸ੍ਰਿਸ਼ਟ ਸਵਾਈ ਏਕ ਅੰਕਾਰ ਅਵਨ ਨਹੀਂ ਦੂਜਾ ਨਾਨਕ ਏਕ ਸਮਾਈ ਇਸ ਕਰਤੇ ਕੋ ਕਿਉਂ ਕਹਿ ਰਾਖੋ ਅਫਰਿਓ ਤੁਲਿਓ ਨਾ ਜਾਈ ਮਾਇਆ ਕੇ ਦੇਵਾਨੇ ਪ੍ਰਾਣੀ ਝੂਠ ਠਗੋਰੀ ਪਾਈ ਲਭ ਲੋਭ ਮਹਤਾਜ ਵਿਗੁਤੇ ਇਵ ਤਬ ਫਿਰ ਪੁਛਤਾ ਏਕ ਸਰੇਵੇ ਤਾਂ ਗਤ ਮਿਤ ਪਾਵੈ ਆਵਣ ਜਾਣ ਰਹਾਈ ਏਕ ਅਚਾਰ ਰੰਗ ਇੱਕ ਰੂਪ ਪੌਣ ਪਾਣੀ ਅਗਨੀ ਅਸਰੂਪ ਏਕੋ ਪਬਰ ਪਵੈ ਤਹ ਲੋਏ ਏਕੋ ਬੂਜੈ ਸੂਜੈ ਪਤ ਹੋਏ ਤਿਆਂ ਗਿਆਨ ਧਿਆਨ ਲੈ ਸੰਸਰ ਰਹੇ ਗੁਰਮੁਖ ਏਕ ਬੇਲਾ ਕੋ ਲਹੈ ਜਿਸਨੂੰ ਦੇਹ ਕਿਰਪਾ ਤੇ ਸੁਖ ਪਾਏ ਗੁਰੂ ਦੁਆਰੈ ਆਖ ਸੁਣਾਏ ਊਰਮ ਧੂਰਮ ਜੋਤ ਉਜਾਲਾ ਤੀਨ ਪਵਨ

ਕੂੜ ਬੋਲ ਬਿਖ ਖਾਇਆ ਮਨੁੱਖ ਚਲਿਆ ਰੋਏ ਸਿਰੇ ਉੱਪਰ ਜਮ ਡੰਡ ਹੈ ਦੂਜੇ ਭਾਏ ਪਤ ਖੋਏ ਹਰ ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਏ ਗੁਰ ਪ੍ਰਸਾਦੀ ਹਰ ਮਨ ਵਸੇ ਜਮ ਡੰਡ ਨਾ ਲਾਗੇ ਕੋਏ ਨਾਨਕ ਸਹਿਜੇ ਮਿਲ ਰਹੇ ਕਰਮ ਪ੍ਰਾਪਤ ਹੋਏ ਪੌੜੀ ਇੱਕ ਆਪਣੀ ਸਿਫਤੀ ਲਾਇਨ ਦੇ ਸਤਿਗੁਰ ਮਤੀ ਇੱਕ ਨਾ ਨੋ ਬਖਸ਼ਿਓਨ ਅਸਤਿਰ ਹਰ ਸਤੀ ਪੌਣ ਪਾਣੀ ਬੈ ਸੰਤਰੋ ਹੁਕਮ ਕਰੇ ਭਗਤੀ ਇਹਨਾਂ ਨੋ ਭੋ ਅਗਲਾ ਪੂਰੀ ਬਣਤ ਬਣਤੀ ਸਵਿਕੋ ਹੁਕਮ ਵਰਤਦਾ ਮਨੇ ਸੁਖ ਪਾਈ ਸਲੋਕ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ ਰਾਮ ਕਸੌਟੀ ਸੁਸ ਹੈ ਜੋ ਮਰਜੀ ਵਾ ਹੋਏ ਮਹੱਲਾ ਤੀਜਾ ਕਿਉਂ ਕਰ ਇਹ ਮਨ ਮਾਰੀਏ ਕਿਉਂ ਕਰ ਮ੍ਰਿਤਕ ਹੋਏ ਕਹਿਆ ਸ਼ਬਦ ਨਾ ਮਾਨ ਈ ਹਮੈ ਛੱਡੇ ਨਾ ਕੋਏ ਗੁਰ ਪ੍ਰਸਾਦੀ ਹਮੈ ਛੁਟੇ ਜੀਵਨ ਮੁਕਤ ਸੋ ਹੋਏ ਨਾਨਕ ਜਿਸ ਨੂੰ ਬਖਸ਼ੇ ਤਿਸ ਮਿਲੈ ਤਿਸ ਬਿਘਨ ਲਾਗੇ ਕੋਏ ਮਹੱਲਾ ਤੀਜਾ ਜੀਵਤ ਮਨਾ ਸਭ ਕੋ ਕਹੇ ਜੀਵਨ ਮੁਕਤ ਕਿਉਂ ਹੋਏ ਪੈ ਕਾ ਸੰਜਮ ਜੇ ਕਰੇ ਦਾਰੂ ਭਾਉ ਲਾਏ ਅੰਦਿਨ ਗੁਣ ਗਾਵੇ ਸੁਖ ਸਹਿਜੇ ਬਿਕ ਪਹੁਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ ਪੌੜੀ ਦੂਜਾ ਪਾਵਰ ਚਾਇਣ ਤ੍ਰੈ ਗੁਣ ਵਰਤਾਰਾ ਬ੍ਰਹਮਾ ਬਿਸਰ ਮਹੇਸ਼ ਉਪਾਇਨ ਹੁਕਮ ਕਵਾਵਨ ਕਾਰਾ ਪੰਡਿਤ ਪੜਦੇ ਜੋਤ ਕੀ ਨਾ ਬੂਝੇ ਵਿਚਾਰਾ ਸਭ ਕਿਛ ਤੇਰਾ ਖੇਲ ਹੈ ਸੱਚ ਸਿਜਨਹਾਰਾ ਜਿਸ ਪਾਵੇ ਤਿਸ ਬਖਸ਼ਲ ਹੈ ਸੱਚ ਸ਼ਬਦ ਸਮਾਈ ਸਲੋਕ ਮਹੱਲਾ ਤੀਜਾ ਮਨ ਕਾ ਝੂਠਾ ਝੂਠ ਕਮਾਵੇ ਮਾਇਆ ਨੂੰ ਫਿਰੇ ਤਪਾ ਸਦਾਵੇ ਪਰਮੇ ਭੂਲਾ ਸਭ ਤੀਰਥ ਗਏ ਉਹ ਤਪਾ ਕੈਸੇ ਪਰਮ ਗਤ ਲਹਿ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪਾ ਮੁਖ ਅੰਤਰ ਪਾਵੇ ਮਹੱਲਾ ਤੀਜਾ ਸੋ ਤਪਾ ਜੇ ਇਹ ਤਪ ਕਾਲੇ ਸਤਿਗੁਰੂ ਮੇਰੇ ਸ਼ਬਦ ਸਮਾਲੇ ਸਤਿਗੁਰ ਕੀ ਸੇਵਾ ਇਹ ਤਪ ਪ੍ਰਵਾਨ ਨਾਨਕ ਸੋ ਤਪਾ ਦਰ ਗੈ ਪਾਵੇ ਮਾਣ ਪੌੜੀ ਰਾਤ ਦਿਨ ਉਪਾਇਨ ਸੰਸਾਰ ਕੀ ਬਰਤਨ ਗੁਰਮਤੀ ਕਟ ਚਾਨਣਾ ਅਨੇਰ ਬਿਨਾਸਨ ਹੁਕਮ ਹੀ ਸਭ ਸਾਜਿਨ ਰਵਿਆ ਸਭ ਬਣ ਤ੍ਰਿਣ ਸਭ ਕਿਛੇ ਆਪੇ ਆਪ ਹੈ ਗੁਰਮੁਖ ਸਦਾ ਹਰ ਭਣ ਸ਼ਬਦ ਹੀ ਸੋਝੀ ਪਈ ਸੱਚੇ ਆਪ ਬੁਝਾਈ ਸਲੋਕ ਮਹੱਲਾ ਤੀਜਾ ਅਵਿਆਗਤ ਇਹ ਨ ਆਖੀਐ ਨ ਜਿਨਕੇ ਚਿਤ ਮੈਂ ਭਰਮ ਤਿਸ ਦੈ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਅਪਹਿ ਨਿਰੰਜਨ ਪਰਮ ਪਦ ਤਾਕਾ ਭੁੱਖਾ ਹੋਏ ਤਿਸਕਾ ਭੋਜਨ ਨਾਨਕਾ ਬੇਲਾ ਪਾਏ ਕੋਏ ਮਹੱਲਾ ਤੀਜਾ ਅਵਿਆਗਤ ਇਹ ਨ ਆਖੀਐ ਨ ਜੇ ਪਰ ਕਰ ਭੋਜਨ ਕਰੇ ਨ ਉਦਰੇ ਕਾਨੇ ਆਪਣੇ ਬਹਿਲੇ ਪੇਖ ਕਰੇ ਨ ਅਵਿਆਗਤ ਸਹੀ ਨਾਨਕਾ ਜੇ ਆਤਮ ਗੌਣ ਕਰੇ ਨ ਭਾਲ ਲਹਿਣ ਸੋ ਆਪਣਾ ਨਿਜ ਕਰ ਰਹਿਣ ਕਰੇ ਨ ਪੌੜੀ ਅੰਬਰ ਧਰਤ ਵਿਛੋੜੀਐਨ ਵਿੱਚ ਸੱਚਾ ਅਸਰਾਓ ਕਰ ਦਰ ਸਭੋ ਸੱਚ ਹੈ ਜਿਸ ਵਿੱਚ ਸੱਚਾ ਨਾਮ ਸਭ ਸੱਚਾ ਹੁਕਮ ਵਰਤਦਾ ਗੁਰਮ ਸੱਚ ਸਮਾਓ ਸੱਚਾ ਆਪ ਸਖਤ ਸੱਚਾ ਬਹਿ ਸੱਚਾ ਕਰੇ ਨਿਆਓ ਸਭ ਸੱਚੋ ਸੱਚ ਵਰਤਦਾ ਗੁਰਮੁਖ ਅਲੱਖ ਲਖਾਈ ਸਲੋਕ ਮਹੱਲਾ ਤੀਜਾ ਰਹਿ ਨਾਇਰ ਮਾਹੇ ਅਨੰਤ ਹੈ ਕੂੜੀ ਆਵੇ ਜਾਏ ਭਾਣੇ ਚੱਲੇ ਆਪਣੀ ਬਹੁਤੀ ਲਹਿ ਸਜਾਏ ਨਾਇਣ ਮੈਂ ਸਭ ਕਿਛ ਹੈ ਕਰਮੀ ਪੱਲੇ ਪਾਏ ਨਾਨਕ ਨੌ ਨਿਧ ਪਾਈਐ ਜੇ ਚੱਲੇ ਤਿਸੇ ਰਜਾਏ ਮਹੱਲਾ ਤੀਜਾ ਸਹਿਜੇ ਸਤਿਗੁਰਨਾ ਸੇਵਿਓ ਵਿੱਚ ਹੋਮੇ ਜਨਮ ਬਿਨਾਸ ਰਸਨਾ ਹਰਸ ਨਾ ਚੱਖਿਓ ਕਮਲ ਨਾ ਹੋਇਓ ਪ੍ਰਗਾਸ ਬਿਖਾਦੀ ਮਨ ਮੁਖ ਮੁਆ ਮਾਇਆ ਮੋਹ ਬਿਨਾਸ ਇੱਕ ਸਾਰ ਕੇ ਨਾ ਬਿਨ ਤ੍ਰਿਗ ਜੀਵਨ ਤ੍ਰਿਗ ਵਾਸ ਜਾਪੇ ਨਦਰ ਕਰੇ ਪ੍ਰਸੱਚਾ ਤਾਂ ਹੋਵੇ ਦਾਸ ਦਾ ਅੰਦਿਨ ਸੇਵਾ ਕਰੇ ਸਤਿਗੁਰੂ ਕੀ ਕਵੇ ਨਾ ਛੋੜੇ ਪਾਸ ਜਿਉਂ ਜਲ ਮੇ ਕਮਲ ਅਲਿਪਤੋ ਵਰਤੇ ਤਿਉਂ ਵਿੱਚੇ ਗ੍ਰਹਿ ਉਦਾਸ ਜੇ ਨਾਨਕ ਕਰੇ ਕਰਾਇਆ ਸਭ ਕੋ ਜੋ ਭਾਵੇ ਤਿਵ ਹਰ ਗੁਣਤਾਸ ਪੌੜੀ ਛੱਤੀ ਜੁਗ ਗੁਬਾਰ ਸਾ ਆਪੇ ਗਣਤ ਕੀਨੀ ਆਪੇ ਸਿਚ ਸਭ ਸਾਜੀਅਨ ਆਪ ਮਤ ਦੀਨੀ ਸਿਮਰਤ ਸਾਸਤ ਸਾਜੀਅਨ ਪਾਪ ਪੁਨ ਗਣਤ ਗਨੀਨੀ ਜਿਸ ਬੁਝਾਏ ਸੋ ਬੁਝ ਸੀ ਸੱਚੇ ਸ਼ਬਦ ਪਤੀਨੀ ਸਾਪੇ ਆਪ ਵਰਤਦਾ ਆਪੇ ਬਖਸ਼ ਮਿਲਾਈ ਸਲੋਕ ਮਹੱਲਾ ਤੀਜਾ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਪੈ ਪਈਐ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜੋ ਬੈਸੰਤਰ ਤਹਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ
ਮਹੱਲਾ ਤੀਜਾ। ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸ਼ਿੰਗਾਰ, ਗੁਰ ਕੇ ਸ਼ਬਦ ਕਮਲ ਵਿਗਸਿਆ ਤਾਂ ਸੌਪਿਆ ਭਗਤ ਭੰਡਾਰ, ਪਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅੰਧਾਰ, ਤਿਸਨਾ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ, ਸਦਾ ਰਵੇ ਪਿਰ ਆਪਣਾ ਸੋਭਾ ਬੰਤੀ ਨਾਰ, ਮਨੁੱਖ ਸ਼ਿੰਗਾਰ ਨਾ ਜਾਣਨੀ ਜਾਸਨ ਜਨਮ ਸਵਹਾਰ, ਬਿਨ ਹਰ ਭਗਤੀ ਸ਼ਿੰਗਾਰ ਕਰੈ ਨਿਰ ਜੰਮੇ ਹੋਏ ਖੋ, ਬਿਨ ਨਾਨਕ ਬਿਨ ਹਰ ਭਗਤੀ ਸ਼ਿੰਗਾਰ ਕਰੇ ਨਿਤ ਜੰਮੈ ਹੋਏ ਖੁਆਰ, ਸਹਿ ਸਾਰੇ ਵਿੱਚ ਸੋਭ ਨਾ ਪਾਇਨੀ, ਅੱਗੇ ਕੇ ਕਰੇ ਸੋ ਜਾਣੇ ਕਰਤਾਰ, ਨਾਨਕ ਸੱਚਾ ਏਕ ਹੈ ਦੋਹਾਂ ਵਿੱਚ ਹੈ ਸੰਸਾਰ, ਚੰਗੇ ਮੰਦੇ ਆਪ ਲਾਈਅਨ ਸੋ ਕਰਨ ਜੇ ਆਪ ਕਰਾਏ ਕਰਤਾਰ। ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਸ਼ਾਂਤ ਨਾ ਆਵੇ, ਦੂਜੀ ਨਾਈ ਜਾਏ, ਜੇ ਬਹੁ ਤੇਰਾ ਲੋਚੀ ਹੈ ਬਿਨ ਕਰਮਾ ਪਾਇਆ ਨਾ ਜਾਏ, ਅੰਤਰ ਲੋਭ ਵਿਕਾਰ ਹੈ ਦੂਜੇ ਪਾਏ ਖੁਆਏ, ਤਿੰਨ ਜੰਮਣ ਮਰ ਨਾ ਚੁੱਕੀ ਹਉਮੈ ਵਿੱਚ ਦੁੱਖ ਪਾਏ, ਜਿਨੀ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾਹੇ, ਤਿੰਨ ਜਮ ਕੀ ਤਲਬ ਨਾ ਹੋਵੇ ਨਾ ਉਹ ਦੁੱਖ ਸਹਾਹੇ, ਨਾਨਕ ਗੁਰਮੁਖ ਉਭਰੇ ਸੱਚੇ ਸ਼ਬਦ ਸਮਾਹੇ, ਪੌੜੀ ਆਪ ਅਲਿਪਤ ਸਦਾ ਰਹੇ ਹੋਰ ਧੰਦੇ ਸਭ ਤਹਾਵੈ, ਆਪ ਨਿਹਚਲ ਅਚਲ ਹੈ ਹੋਰ ਆਵੇ ਜਾਵੇ, ਸਦਾ ਸਦਾ ਹਰਿਆਈਏ ਗੁਰਮੁਖ ਸੁਖ ਪਾਵੇ, ਨਿਜ ਕਰ ਬਾਸਾ ਪਾਈਏ ਸੱਚ ਸਿਫਤ ਸਮਾਵੇ, ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦ ਬੁਝਾਈ। ਸਲੋਕ ਮਹੱਲਾ ਤੀਜਾ।

ਸੋ ਭਗਤ ਹੋਏ ਬਿਨ ਮੰਨੇ ਕੱਚ ਨਿਕੱਚ ਮਹੱਲਾ ਤੀਜਾ ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕਰੋਧ ਹੰਕਾਰ ਹੋਏ ਥਾਉ ਕਥਾਉ ਨਾ ਜਾਣਨੀ ਉਨ ਅੰਤਰ ਲੋਭ ਵਿਕਾਰ ਹੋਏ ਆਪਣੇ ਸਵਾਏ ਆਏ ਬਹਿ ਗੱਲਾਂ ਕਰੇ ਓਏ ਉਹਨਾਂ ਮਾਰੇ ਜਮ ਜੰਦਾਰ ਅੱਗੇ ਦਰਗਾਹ ਲੇਖੇ ਮੰਗਿਆ ਮਾਰ ਖੁਆਰ ਕੀਚੇ ਕੁੜਿਆਰ ਇਹ ਕੂੜੇ ਕੀ ਮਲ ਕਿਉਂ ਉਤਰੇ ਕੋਈ ਕੱਢੋ ਇਹੋ ਵਿਚਾਰ ਸਤਿਗੁਰ ਮਿਲੇ ਤਾਂ ਨਾਮ ਦੜਾਏ ਸਭ ਕਿਲਵੇ ਕੱਟਣ ਹਾਰ ਨਾਮ ਜਪੇ ਨਾਮੋ ਆਰਾ ਦੇ ਤਿਸ ਜਨ ਕੋ ਕਰੋ ਸਭ ਨਮਸਕਾਰ ਮਲ ਕੂੜੀ ਨਾਮ ਉਤਾਰੀਅਨ ਜਪ ਨਾਮ ਹੁਆ ਸਚਿਆਰ ਜਨ ਨਾਨਕ ਤਿਸ ਦੇ ਇਹ ਚਲਤ ਹੈ ਜੋ ਜੀਵੋ ਦੇਵਨ ਹਾਰ ਪੌੜੀ ਤੂੰ ਜੇਵੜ ਦਾਤਾ ਨਾਹੇ ਕਿਸ ਆਖ ਸੁਣਾਈਏ ਗੁਰ ਪ੍ਰਸਾਦੀ ਪਾਏ ਜਿਥੋ ਹਉਮੈ ਜਾਈਏ ਰਸ ਕਸ ਸਾਧਾ ਬਾਹਰਾ ਸੱਚੀ ਵਡਿਆਈਏ ਜਿਸਨੂੰ ਬਖਸ਼ੇ ਤਿਸ ਦੇਹ ਆਪ ਆਪੇ ਲੈ ਮਿਲਾਈਏ ਜਿਸਨੂੰ ਬਖਸ਼ੇ ਤਿਸ ਦੇਹ ਆਪ ਜਿਸਨੂੰ ਬਖਸ਼ੇ ਤਿਸ ਦੇ ਆਪ ਲੈ ਮਿਲਾਈਏ ਘਟ ਅੰਤਰ ਅੰਮ੍ਰਿਤ ਰੱਖਿਓ ਗੁਰਮੁਖ ਕਿਸੇ ਤੇ ਆਈ ਸਲੋਕ ਮਹੱਲਾ ਤੀਜਾ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਜੇ ਸਤਿਗੁਰ ਭਾਵੇ ਸੋ ਮਨ ਲੈਣ ਸਹੀ ਕਰਮ ਕਰੇਨ ਜਾਏ ਪੁੱਛੋ ਸਿਮਰਤ ਸਾਸਤ ਬਿਆਸ ਸੁਖ ਨਾਰਦ ਬਚਨ ਸਭ ਸਿਸ਼ਟ ਕਰੇਨ ਸੱਚੇ ਲਾਏ ਸੱਚ ਲੱਗੇ ਸਦਾ ਸੱਚ ਸਮਾਲੇਨ ਨਾਨਕ ਆਏ ਸੇ ਪ੍ਰਵਾਨ ਪਏ ਜੇ ਸਗਲੇ ਕੁਲ ਤਾਰੇਨ ਮਹੱਲਾ ਤੀਜਾ ਗੁਰੂ ਜਿਨਾ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ ਓਏ ਚਾ ਭਾਣੇ ਚੱਲਣੇ ਆਪਣੇ ਇਹ ਤਾਂ ਝੂਠੋ ਝੂਠ ਬੁਲੇਨ ਕੂੜ ਕੁਸਤ ਕਮਾਵਦੇ ਪਰ ਨਿੰਦਾ ਸਦਾ ਕਰੇਨ ਓਏ ਆ ਡੁਬੇ ਪਰ ਨਿੰਦਕਾ ਸਗਲੇ ਕੁੱਲ ਡੁਬੇਨ ਨਾਨਕ ਜਿਤ ਓਏ ਲਾਏ ਤਿਤ ਲਗੇ ਓਏ ਬਪੜੇ ਕਿਆ ਕਰੇਨ ਪੌੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਰ ਸਭ ਕੀਤੀ ਇਹ ਕੂੜ ਕੁਸਤ ਲਾਇਨ ਮਨਮੁਖ ਬਿਗੂਤੀ ਗੁਰਮੁਖ ਸਦਾ ਧਿਆਈ ਹੈ ਅੰਦਰ ਹਰ ਪ੍ਰੀਤੀ ਜਿਨ ਕੋ ਪੋਤੇ ਪੁਨ ਹੈ ਤਿੰਨ ਬਾਤ ਸਪੀਤੀ ਨਾਨਕ ਨਾਮ ਧਿਆਈਏ ਸੱਚ ਸਿਫਤ ਸੁਨਾਈ ਸਲੋਕ ਮਹੱਲਾ ਪਹਿਲਾ ਸਤੀ ਬਾਪ ਕਾ ਸਤਕ ਮਾਹੇ ਗੁਰ ਦਿਖਿਆ ਕਰ ਦੇ ਬਣ ਜਾਹੇ ਇਸਤਰੀ ਪੁਰਖੇ ਖਟਿਏ ਪਾਓ ਭਾਵੇ ਆਵੋ ਭਾਵੇ ਜਾਓ ਸਾਸਤ ਬੇਦ ਨਾ ਮਾਣੇ ਕੋਏ ਆਪੋ ਆਪੇ ਪੂਜਾ ਹੋਏ ਕਾਜੀ ਹੋਏ ਕੇ ਬਹਿ ਨਿਆਏ ਫੇਰੇ ਤਸਬੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੇ ਤਾਂ ਪੜ ਸੁਣਾਏ ਤੁਰਕ ਮੰਤਰ ਕੰਨ ਹਿਰਦੇ ਸਮਾਹੇ ਲੋਕ ਮੁਹਾਵੇ ਝਾੜੀ ਖਾਏ ਚੌਂਕਾ ਦੇ ਕੇ ਸੁੱਚਾ ਹੋਏ ਐਸਾ ਹਿੰਦੂ ਵੇਖੋ ਕੋਈ ਜੋਗੀ ਗਿਰਹੀ ਜਟਾ ਵਿਭੂਤ ਆਗੇ ਪਾਛੈ ਰੋਵੇ ਪੂਤ ਜੋਗ ਨਾ ਪਾਇਆ ਜੁਗਤ ਗਵਾਹੀ ਕਿਤ ਕੰਨ ਸਿਰ ਸ਼ਾਹੀ ਪਾਈ ਨਾਨਕ ਕਲਕਾ ਇਹੋ ਪ੍ਰਵਾਨ ਆਪੇ ਆਖਣ ਆਪੇ ਜਾਣ ਮਹੱਲਾ ਪਹਿਲਾ ਹਿੰਦੂ ਕੇ ਕਰ ਹਿੰਦੂ ਆਵੇ ਸੋਤ ਸੂਤ ਜਨੇਊ ਪਾੜ ਗੱਲ ਪਾਵੇ ਸੂਤ ਪਾਏ ਕਰੇ ਬੁਰਿਆਈ ਨਾਤਾ ਤੋਤਾ ਥਾਏ ਨਾ ਪਾਈ ਮੁਸਲਮਾਨ ਕਰੇ ਵਡਿਆਈ ਵਾਹਿਗੁਰੂ ਜੀ ਮੁਸਲਮਾਨ ਕਰੇ ਵਡਿਆਈ ਬਿਨ ਗੁਰ ਪੀਰੇ ਕੋ ਥਾਏ ਨਾ ਪਾਈ ਰਾਹੋ ਦਸਾਏ ਉਥੇ ਕੋ ਜਾਏ ਕਰਨੀ ਬਾਜੋ ਪਿਸਤ ਨਾ ਪਾਏ ਜੋਗੀ ਕਹਿ ਕਰ ਜੁਗਤ ਦਸਾਈ ਤਿਤ ਕੰਨ ਕੰਨ ਮੁੰਦਰਾ ਪਾਈ ਮੁੰਦਰਾ ਪਾਏ ਫਿਰੇ ਸੰਸਾਰ ਜਿੱਥੇ ਕਿੱਥੇ ਸਿਰਜਨਹਾਰ ਜੇਤੇ ਜੀਤੇ ਤੇ ਬਟਾਉ ਚੀਰੀ ਆਈ ਢਿੱਲ ਨਾ ਕਾਉ ਇੱਥੇ ਜਾਣੇ ਸੋ ਜਾਏ ਸੰਜਾਣੇ ਹੋਰ ਫੱਕੜ ਹਿੰਦੂ

ਭਇਆ ਰੋਵੈ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੈ ਭੀੜ। ਰੋਵੈ ਰਾਜੇ ਕੰਨ ਪੜਾਏ, ਘਰ ਘਰ ਮੰਗੈ ਭੀਖਿਆ ਜਾਏ। ਰੋਵੈ ਕਿਰਪਨ ਸੰਚੈ ਧਨ ਜਾਏ, ਰੋਵੈ ਪੰਡਿਤ ਰੋਵੈ ਗਿਆਨ ਗਵਾਏ। ਬਾਲੀ ਰੋਵੈ ਨਾਹਿ ਪਤਹਾਰ, ਨਾਨਕ ਦੁਖੀਆ ਸਭ ਸੰਸਾਰ। ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲਿਖੈ ਲਾਏ। ਮਹਲਾ ਦੂਜਾ ਜਪ ਤਪ ਸਭ ਕਿਛ ਮੰਨੀਐ, ਅਵਰ ਕਾਰਾ ਸਭ ਬਾਦ ਨਾਨਕ ਮੰਨਿਆ ਮੰਨੀਐ। ਬੁਝਿਆ ਗੁਰ ਪ੍ਰਸਾਦ ਪੌੜੀ, ਕਾਇਆ ਹੰਸ ਧੁਰ ਮੇਲ ਕਰਤਾ ਲਿਖ ਪਾਇਆ। ਸਭ ਮੈਂ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ। ਗੁਣ ਗਾਵੈ ਗੁਣ ਉਚਰੈ ਗੁਣ ਮਾਇ ਸਮਾਇਆ, ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ। ਸਭ ਕਿਛ ਆਪੇ ਆਪ ਹੈ ਆਪੇ ਦੇ ਵਡਿਆਈ। ਸਲੋਕ ਮਲਾ ਦੂਜਾ, ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ, ਰਤਨਾ ਸਾਰ ਨਾ ਜਾਣੀ ਆਵੈ ਆਪ ਲਿਖਾਏ। ਮਲਾ ਦੂਜਾ, ਰਤਨਾ ਕੇਰੀ ਗੁੱਥਲੀ ਰਤਨੀ ਖੋਲੀ ਆਏ, ਵੱਖਰ ਤੈ ਵਣ ਜਾ ਰਿਹਾ ਦੁਹਾਰ ਰਹੀ ਸਮਾਏ।

ਆਪੇ ਵਰਤੋ ਜਾਣ, ਨਾਨਕ ਗਾਹਕ ਕਿਉਂ ਲਏ ਸਕੈ ਨਾ ਵਸਤ ਪਛਾਣ। ਮਹਲਾ ਦੂਜਾ। ਸੋ ਅੰਧਾ ਆਖੀਐ, ਸੋ ਕਿਉਂ ਅੰਧਾ ਆਖੀਐ, ਜੇ ਹੁਕਮੋ ਅੰਧਾ ਹੋਏ, ਨਾਨਕ ਹੁਕਮ ਨਾ ਬੁਝੇ। ਅੰਧਾ ਕਹੀਐ ਸੋਏ ਪੌੜੀ, ਕਾਇਆ ਅੰਦਰ ਗੜ ਕੋਟ ਹੈ, ਸਭ ਦੇਸ਼ ਸਬਦ ਸੰਤਰ ਦੇਸਾ, ਆਪੇ ਤਾੜੀ ਲਾਇਨ ਸਭ ਮੈਂ ਪਰਵੇਸਾ, ਆਪੇ ਸ੍ਰਿਸ਼ਟ ਸਾਜੀਅਨ ਆਪ ਗੁਪਤ ਰਖੇ ਸਾ, ਗੁਰਸੇਵਾ ਤੇ ਜਾਣਿਆ ਸੱਚ ਪ੍ਰਗਟੀਏ ਸਾ, ਸਭ ਕਿਛ ਸੱਚੋ ਸੱਚ ਹੈ ਗੁਰ ਸੋਜੀ ਹੋਈ। ਸਲੋਕ ਮਤਲਬ ਪਹਿਲਾ। ਸਾਵਣ ਰਾਤ ਰਾਤ ਹਾਲ ਦੇ ਕਾਉ ਕਰੋ ਦੁਇ ਖੇਤ, ਲਭਵਤ੍ਰ ਦਰੋਗ ਬੀਓ ਹਾਲੀ ਰਾਹਕ ਹੇਤ, ਹਲ ਵਿਚਾਰ ਵਿਕਾਰ ਮਨ ਹੁਕਮੀ ਖੋਟੇ ਖਾਏ, ਨਾਨਕ ਲੇਖੈ ਮੰਗਿਆ ਔਤ ਜਣੇ ਦਾ ਜਾਏ। ਮਹਲਾ ਪਹਿਲਾ। ਪਉ ਪੁਏ ਪਵਿੱਤ ਪਾਣੀ ਸਤ ਸੰਤੋਖ ਬਲੇਦ, ਹਲ ਹਲੇਮੀ ਹਾਲੀ ਚਿੱਤ ਚੇਤਾ ਵਤ੍ਰ ਵਖਤ ਸੰਜੋਗ, ਨਾਉ ਬੀਜ ਬਖਸ਼ੀਸ਼ ਬੋਹੜ ਦੁਨੀਆ ਸਗਲ ਦਰੋਗ, ਨਾਨਕ ਨਦਰੀ ਕਰਮ ਹੋਏ ਜਾਵੈ ਸਗਲ ਵਿਜੋਗ। ਪੌੜੀ। ਮਨ ਮੁਖ ਮੋਹ ਗੁਬਾਰ ਹੈ, ਦੂਜੈ ਭਾਏ ਬੋਲੈ, ਦੂਜੈ ਭਾਏ ਸਦਾ ਦੁੱਖ ਹੈ, ਨਿਤ ਨੀਰ ਵਿਰੋਲੈ, ਗੁਰਮੁਖ ਨਾਮ ਤੇ ਆਈਐ ਮਤ ਤਤ ਕਡੋਲੈ, ਅੰਤਰ ਪ੍ਰਗਾਸ ਘਟ ਚਾਨਣਾ ਹਰ ਲੱਦਾ ਟੋਲੈ, ਆਪੇ ਪਰਮ ਭੁਲਾਏਂਦਾ ਕਿਛ ਕਹਿਣ ਨਾ ਜਾਈ। ਸਲੋਕ ਮਲਾ ਦੂਜਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਨਾ ਫਿਰੋ ਜੀ ਦੇ ਉਥੇ।

ਨਾਨਕ ਤਿੰਨਾ ਨਾਨਕ ਸਤਿਗੁਰ ਤਿੰਨਾ ਮਿਲਾਇਆ, ਨਾਨਕ ਸਤਿਗੁਰ ਤਿੰਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਮਹਲਾ ਪੰਜਾ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ, ਗੁਰਪੁਰੈ ਦੇਖਾ ਲਿਆ ਵਿਣ ਨਾਵੈ ਸਭ ਬਾਦ, ਸਾਖਤ ਦੁਰਜਨ ਭਰਮਿਆ ਜੋ ਲੱਗੈ ਦੂਜੈ ਸਾਧ, ਜਨ ਨਾਨਕ ਹਰ ਪ੍ਰਭ ਬੁਜਿਆ, ਗੁਰ ਸਤਿਗੁਰ ਕੈ ਪ੍ਰਸਾਦ ਪੌੜੀ। ਥੱਟਣ ਹਾਰੈ ਥਾਟ, ਆਪੇ ਹੀ ਥੱਟਿਆ, ਆਪੇ ਪੂਰਾ ਸ਼ਾਹ ਆਪੇ ਹੀ ਖੱਟਿਆ, ਆਪੇ ਕਰ ਪਾਸਾਰ ਆਪੇ ਰੰਗ ਰੱਟਿਆ, ਕੁਦਰਤ ਕੀਮ ਨਾ ਪਾਏ ਲੱਖ ਬ੍ਰਹਮਟਿਆ, ਅਗਮ ਥਾ ਬੇਅੰਤ ਪਰੈ ਪਰਟਿਆ, ਆਪੇ ਵੱਡ ਪਾਤਸ਼ਾਹ ਆਪ ਜੀ ਰੱਟਿਆ, ਕੋਈ ਨਾ ਜਾਣੈ ਕੀਮ ਕੇਵੜ ਮੱਟਿਆ, ਸਦਾ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ। ਸਲੋਕ ਮਹਲਾ ਪੰਜਾ। ਸੁਣ ਸਾਜਨ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹ ਦਿਖਾਲ, ਹਉ ਤਿਸ ਦੇਵਾ ਮਨ ਆਪਣਾ, ਨਿਤ ਹਿਰਦੈ ਰਖਾ ਸੰਭਾਲ, ਇੱਕ ਸਤਿਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ, ਜਿਨ ਨਾਨਕ ਸਤਿਗੁਰ ਤੇ ਨਾਮ ਮਿਲਾਇਓਣ, ਜਿਨ ਸਦ ਹੀ ਵਰਤੈ ਨਾਲ। ਮਹਲਾ ਪੰਜਵਾ। ਮੇਰਾ ਅੰਤਰ ਲੋਚਾ ਮਿਰਨ ਕੀ ਕਿਉਂ ਪਾਵਾ ਪ੍ਰਭ ਤੋਇ, ਕੋਈ ਐਸਾ ਸੱਜਣ ਲੋੜ ਲੋਹ ਜੋ ਮੇਲੇ ਪ੍ਰੀਤਮ ਮੋਹ, ਗੁਰਪੁਰੈ ਮਿਲਾਇਆ ਜਤ ਦੇਖਾ ਤਤ ਸੋਏ, ਜੇ ਨਾਨਕ ਸੋ ਪ੍ਰਭ ਸੇਵਿਆ ਤਿਸ ਜੇ ਵਡ ਔਰ ਨਾ ਕੋਈ ਪੌੜੀ। ਦੇਵਨ ਹਾਰ ਦਾ ਤਾਰ ਕਿਤ ਮੁਖ ਸਾਲਾ ਹੀ ਹੈ, ਜਿਸ ਰੱਖੈ ਕਿਰਪਾ ਧਾਰ ਸੰਭਾਹੀ ਹੈ, ਕੋਈ ਨਾ ਕਿਸ ਹੀ ਵਸ ਸਭਨਾ ਇੱਕ ਤਰ, ਪਾਲੇ ਬਾਲਕ ਵਾਂਗ ਦੇ ਕੇ ਆਪ ਕਰਦਾ ਅੰਤ ਵਿਨੋਦ, ਕਿਛੂ ਨਾ ਜਾਣੀਐ ਸਰਬਧਾਰ।

ਆਇਆ ਸੁਆਵੜਾ ਤਨ ਸੰਚਿਆ ਨਾਮ ਪਾਰ ਅੱਠੇ ਪੈਰ ਇੱਕ ਤੈ ਲਿਵੈ ਮੰਨੇਣ ਹੁਕਮ ਪਾਰ ਜਨ ਨਾਨਕ ਬੰਗੈ ਦਾਨ ਇੱਕ ਦੇਹ ਦਰਸ ਮਨ ਪਿਆਰ ਪਾੜੀ ਜਿਸ ਤੂੰ ਆਵੈ ਚਿੱਤ ਜਿਸਨੋ ਸਦਾ ਸੁਖ ਜਿਸ ਤੂੰ ਆਵੈ ਚਿੱਤ ਤਿਸ ਜਮ ਨਾਹੇ ਦੁੱਖ ਜਿਸ ਤੂੰ ਆਵੈ ਚਿੱਤ ਤਿਸਕੇ ਕਾੜਿਆ ਜਿਸ ਦਾ ਕਰਤਾ ਮਿੱਤਰ ਸਭ ਕਾਰ ਸਵਾਰਿਆ ਜਿਸ ਤੂੰ ਆਵੈ ਚਿੱਤ ਸੋ ਪ੍ਰਵਾਨ ਜਨ ਜਿਸ ਤੂੰ ਆਵੈ ਚਿੱਤ ਬਹੁਤਾ ਤਿਸ ਧਨ ਜਿਸ ਤੂੰ ਆਵੈ ਚਿੱਤ ਸੋ ਵੜ ਪਰਵਾਰਿਆ ਜਿਸ ਤੂੰ ਆਵੈ ਚਿੱਤ ਤਿੰਨ ਕੁੱਲ ਉਧਾਰਿਆ। ਸਲੋਕ ਮਹਲਾ ਪੰਜਾ। ਅੰਦਰੋਂ ਅੰਨਾ ਬਾਹਰੋਂ ਅੰਧਾ ਕੂੜੀ ਕੂੜੀ ਗਾਵੈ ਦੇਹੀ ਧੋਵੈ ਚੱਕਰ ਬਣਾਏ ਮਾਇਆ ਨੂੰ ਬਹੁਤਾਵੈ ਅੰਤਰ ਮੈਲ ਨਾ ਉਤਰੈ ਹੋਮੈ ਫਿਰ ਫਿਰ ਆਵੈ ਜਾਵੈ ਨੀਂਦ ਵਿਆਪਿਆ ਕਾਮ ਸੰਤਾਪਿਆ ਮੁੱਖੋ ਹਰ ਹਰ ਕਹਾਵੈ ਵੈਸਨੋ ਨਾਮ ਕਰਮ ਹੋ ਜੁਗਤਾ ਤੋ ਕੁੱਟੇ ਕਿਆ ਫਲ ਪਾਵੈ ਹੰਸਾ ਵਿੱਚ ਬੈਠਾ ਬਗ ਨਾ ਬਣੀ ਹੰਸਾ ਵਿੱਚ ਬੈਠਾ ਬਗ ਨਾ ਬਣੀ ਨਿਤ ਬੈਠਾ ਮੱਛੀ ਨੂੰ ਤਾਰ ਲਾਵੈ ਜਾ ਹੰਸ ਬਾ ਵਿਚਾਰ ਕਰ ਦੇਖਣ ਤਾ ਬੱਗਾ ਨਾਲ ਜੋੜ ਕਦੇ ਨਾ ਆਵੈ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਭਾਲਣ ਜਾਵੈ ਉੱਡਰਿਆ ਵਿਚਾਰਾ ਬਗੁਲਾ ਮਤ ਹੋਵੈ ਮੰਜ ਲਖਾਵੈ ਜਿਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸਤ ਦਿਚੈ ਜਾ ਹਰੇਵੈ ਭਾਵੈ ਸਤਿਗੁਰ ਸਰਵਰ ਰਤਨੀ ਭਰਪੂਰੇ ਜਿਸ ਪ੍ਰਾਪਤ ਸੋ ਪਾਵੈ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੈ ਹੁਕਮਾਵੈ ਰਤਨ ਪਦਾਰਥ ਮਾਣਕ ਸਰਵਰ ਭਰਪੂਰੇ ਖਾਏ ਖਰਚ ਰਹੇ ਤੋਟ ਨਾ ਆਵੈ ਸਰਵਰ ਹੰਸ ਦੂਰ ਨਾ ਹੋਈ ਕਰਤੈ ਇਹ ਵੈ ਭਾਵੈ ਜਨ ਨਾਨਕ ਤਿੰਨ ਦੈ ਮਸਤਕ ਭਾਗ ਧੁਰ ਲਿਖਿਆ ਸੋ ਸਿੱਖ ਗੁਰੂ ਪੈਹ ਆਵੈ ਆਪ ਤਰਿਆ ਕੁਟੰਬ ਸਭ ਤਾਰੇ ਸੁਭਾ ਸ੍ਰਿਸ਼ਟ ਛਡਾਵੈ ਮਹਲਾ ਪੰਜਵਾ ਪੰਡਿਤ ਆਖਾਏ ਬਹੁਤੀ ਰਾਹੀ ਕੋਰੜ ਮੋਠ ਮੋਠ ਜਨੇਹਾ ਅੰਦਰ ਮੋਹ ਨਿਤ ਭਰਮ ਵਿਆਪਿਆ ਤਿਸ਼ਟਸ ਨਾਹੀ ਦੇਹਾ ਕੂੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ ਸੱਚ ਕਹੈ ਤਾ ਛੋਹੋ ਆਵੈ ਅੰਤਰ ਬਹੁਤਾ ਰੋਹਾ ਵਿਆਪਿਆ ਦੁਰਮਤ ਕੁਬੁੱਧ ਕਮੂੜਾ ਮਨ ਲਾਗਾ ਤਿਸ ਮੋਹਾ ਠੱਗੈ ਸੇਤੀ ਠੱਗ ਰਲ ਆਇਆ ਸਾਥ ਪੇ ਇੱਕੋ ਜੇਹਾ ਸਤਿਗੁਰ ਸਰਾਫ ਨਦਰੀ ਵਿੱਚ ਦੋ ਕੱਢੈ ਤਾ ਉਗੜ ਆਇਆ ਲੋਹਾ ਬਹੁਤੇਰੀ ਥਾਏ ਰਲਾਏ ਰਲਾਏ ਦਿੱਤਾ ਉਗੜਿਆ ਪੜਦਾ ਅੱਗੇ ਆਏ ਖਲੋਹਾ ਸਤਿਗੁਰ ਕੀ ਜੇ ਸ਼ਰਣੀ ਆਵੈ ਫਿਰ ਮਨੂਰੋ ਕੰਚਨ ਹੋਵਾ ਸਤਿਗੁਰ ਕੀ ਜੇ ਸ਼ਰਣੀ ਆਵੈ ਫਿਰ ਮਨੂਰੋ ਕੰਚਨ ਹੋਹਾ ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਔਗਣ ਕੱਟੇ ਕਰੇ ਸੁਧ ਦੇਹਾ ਨਾਨਕ ਜਿਸ ਧੁਰ ਪਾਗ ਨਾਨਕ ਜਿਸ ਧੁਰ ਮਸਤਕ ਹੋਵੈ ਲਿਖਿਆ ਤਿਸ ਸਤਿਗੁਰ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੈ ਤਿਸ ਹਿਰਦੈ ਵਸੇਹਾ ਆਵਣ ਜਾਣਾ ਤਿਸ ਕਾ ਕਟਿਐ ਸਦਾ ਸਦਾ ਸੁਖ ਹੋਹਾ ਪੌੜੀ ਜੋ ਤੁਧ ਭਾਣਾ ਜੰਤ ਸੋ ਤੁਧ ਬੁਝੈ ਜੋ ਤੁਧ ਭਾਣਾ ਜੰਤ ਸੁਦਰਗਾ ਸਿਜੈ ਜਿਸਨੋ ਤੇਰੀ ਨਦਰ ਹਉਮੈ ਤਿਸ ਗਈ ਜਿਸਨੋ ਤੂੰ ਸੰਤੁਸ਼ਟ ਕਲਮਲ ਤਿਸ ਖਈ ਜਿਸ ਕੈ ਸਵਾਮੀ

ਦੁਖਾ ਨਾਸ ਹੋਏ, ਹੱਥ ਦੇ ਆਪ ਰੱਖ ਵਿਆਪੈ ਪਾਉ ਨਾ ਕੋਏ, ਗੁਣ ਗਾਵਾ ਦਿਨ ਰਹਿਣ ਵੇਤੈ ਕੰਮ ਲਾਏ, ਸੰਜਨਾ ਕੈ ਸੰਗ ਹਮੈ ਰੋਗ ਜਾਏ, ਸਰਵ ਨਿਰੰਤਰ ਖਸਮ ਏਕੋ ਰਵ ਰਹਿਆ, ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਹਿਆ, ਦਇਆ ਕਰੋ ਦਇਆਲ ਆਪਣੀ ਸਿਫਤ ਦੇ, ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਏ, ਮੱਲਾ ਪੰਜਵਾ ਏਕੋ ਜਪੀਏ ਮਨੈ ਮਾਹ, ਇੱਕ ਸਕੀ ਸ਼ਰਨਾਇ ਇੱਕ ਸਿਓ ਕਰ ਪਿਰ ਹੜੀ, ਦੂਜੀ ਨਾਹੀ ਜਾਏ, ਏਕੋ ਦਾਤਾ ਮੰਗੀਐ ਸਭ ਕਿਛ ਪੱਲੇ ਪਾਏ, ਮਨ ਤਨ ਸਾਸ ਗਿਰਾਸ ਪ੍ਰਭ ਏਕੋ ਇੱਕ ਧਿਆਏ, ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ, ਵਡਭਾਗੀ ਤੇ ਸੰਤ ਜਨ ਜਿਨ ਮਨ ਵੁੱਠਾ ਆਏ, ਜਲ ਥਲ ਮਹੀਲ ਰਵ ਰਹਿਆ ਦੂਜਾ ਕੋਈ ਨਾਹ, ਨਾਮ ਧਿਆਈ ਨਾਮ ਉੱਚਰਾ ਨਾਨਕ ਖਸਮ ਰਜਾਏ ਪੌੜੀ, ਜਿਸਨੋ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸਨੋ ਤੂੰ ਰਖਵਾਲਾ ਜਿੱਤਾ ਤਿਨੈ ਭੈਣ, ਜਿਸਨੋ ਤੇਰਾ ਅੰਗ ਤਿਸ ਮੁਖ ਉਜਲਾ, ਜਿਸਨੋ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ, ਜਿਸਨੋ ਤੇਰੀ ਨਦਰ ਨਾਲੇਖਾ ਪੁੱਛੀਐ, ਜਿਸਨੋ ਤੇਰੀ ਖੁਸ਼ੀ ਤਿੰਨ ਨੌ ਨਿਤ ਪੁੰਚੀਐ, ਜਿਸਨੋ ਤੂੰ ਪ੍ਰਭ ਵੱਲ

ਛੱਡ ਜਾਏ ਭਉ ਜਦ ਵਿਖ ਮਸਗਾ ਗੁਰ ਸ਼ਬਦ ਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਿਖਾਏ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਸਭ ਸੈਨੋ ਕਿਰਪਾਲ ਸੰਭਾਲੇ ਸਾਹ ਸਾਹ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਏ ਸਲੋਕ ਵਾਲਾ ਪੰਜਾ ਦੂਜਾ ਤਿਸ ਨਾ ਬੁਝਾਇਓ ਪਾਰ ਬ੍ਰਹਮ ਨਾਮ ਦੇ ਆਧਾਰ ਅਗਮ ਗੁਚ ਸਾਹਿਬੋ ਸਮਰਤ ਸਚ ਦਾਤਾਰ ਤੂੰ ਨਿਹਚਲ ਨਿਰਵੈਰ ਸੱਚ ਸੱਚਾ ਤੁਧ ਦਰਬਾਰ ਕੀਮਤ ਕਹਿਣ ਨਾ ਜਾਈਐ ਅੰਤ ਨਾ ਪਾਰ ਆਵਾਰ ਪ੍ਰਭ ਛੋੜ ਹੋਰ ਜੇ ਮੰਗਣਾ ਪ੍ਰਭ ਛੋੜ ਹੋਰ ਜੇ ਮੰਗਣਾ ਸਭ ਵਿਖਿਆ ਰਸ ਛਾਰ ਸੇ ਸੁਖੀਏ ਸੱਚ ਸ਼ਾਹ ਸੇ ਜਿਨ ਸੱਚਾ ਵਿਵਹਾਰ ਜਿਨ ਲੱਗੀ ਪ੍ਰੀਤ ਪ੍ਰਭ ਨਾਮ ਜਿਨ ਲੱਗੀ ਪ੍ਰੀਤ ਜਿਨਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖਸਾਰ ਨਾਨਕ ਇੱਕ ਆਰਾਧੇ ਸੰਤਨ ਰੇਣਾਰ ਮਹਲਾ ਪੰਜਵਾ ਅੰਧ ਸੂਖ ਬਿਸਰਾਵ ਨਿਤ ਹਰ ਕਾ ਕੀਰਤਨ ਗਾਏ ਅਵਰ ਸਿਆਣ ਪਛਾੜ ਦੇ ਨਾਨਕ ਉਧਰ ਸੁਨਾਏ ਪੌੜੀ ਨਾ ਤੂੰ ਆਵੈ ਵਸਤ ਬਹੁਤ ਕਣਾਵਣੇ ਨਾ ਤੂੰ ਆਵੈ ਵਸ ਬੇਦ ਪੜਾਵਣੇ ਨਾ ਤੂੰ ਆਵੈ ਵਸ ਤੀਰਥ ਨਾਈਐ ਨਾ ਤੂੰ ਆਵੈ ਵਸ ਧਰਤੀ ਤਾਈਐ ਨਾ ਤੂੰ ਆਵੈ ਵਸ ਕਿਤੇ ਸਿਆਣ ਪੈ ਨਾ

ਪੈਦ ਜੀ ਕਾ ਦੁਖ ਲਾਇਣ ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ ਨਾਨਕ ਜਿਸ ਮਨ ਵਸੈ ਤਿਸ ਕੇ ਸਭ ਦੁਖ ਮਿਟਾਇਣ ਮਹਲਾ 15 ਹੁਕਮ ਉਛਲੈ ਹੁਕਮੇ ਰਹੈ ਹੁਕਮੇ ਦੁਖ ਸੁਖ ਸਮ ਕਰ ਸਹੈ ਹੁਕਮੇ ਨਾਮ ਜਪੈ ਦਿਨ ਰਾਤ ਨਾਨਕ ਜਿਸਨੋ ਹੋਵੈ ਦਾਤ ਹੁਕਮ ਰਹਿ ਹੁਕਮੇ ਹੀ ਜੀਵੈ ਹੁਕਮੇ ਨਾਨਾ ਵੱਡਾ ਥੀਵੈ ਹੁਕਮੇ ਸੋਗ ਹਰਖ ਆਨੰਦ ਹੁਕਮੇ ਜਪੈ ਨਿਰੋਧਰ ਗੁਰਮੰਤ ਹੁਕਮੇ ਆਉਣ ਜਾਣ ਰਹਾਏ ਨਾਨਕ ਜਾ ਕੋ ਭਗਤੀ ਲਾਏ ਪੌੜੀ ਔ ਤਿਸ ਢਾਡੀ ਕੁਰਮਾਨ ਵੇ ਤੇਰਾ ਸੇਵਦਾਰ ਔ ਤਿਸ ਢਾਡੀ ਬਲਹਾਰ ਜੇ ਗਾਵੈ ਗੁਣ ਅਪਾਰ ਸੋ ਢਾਡੀ ਤਨ ਧਨ ਜਿਸ ਲੋੜੇ ਨਿਰੰਕਾਰ ਸੋ ਢਾਡੀ ਪਾਗਠ ਜਿਸ ਸੱਚਾ ਦੁਆਰ ਬਾਰ ਉਹ ਢਾਡੀ ਤੁਧ ਧਿਆਏ ਕਲਾਣੇ ਦਿਨ ਰਹਿਣਾਰ ਮੰਗੈ ਅੰਮ੍ਰਿਤ ਨਾਮ ਨਾ ਆਵੈ ਕਦੇ ਹਾਰ ਕੱਪੜ ਭੋਜਨ ਸੱਚ ਰਹਿਦਾ ਲਿਵੈ ਧਾਰ ਸੋ ਢਾਡੀ ਗੁਣਵੰਤ ਜਿਸਨੋ ਪ੍ਰਾਪਿਆ ਸਲੋਕ ਮਹਲਾ 5 ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਓ ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਓ ਉਪਦੇਸ਼ ਸੁਣੋ ਤੁਮ ਗੁਰ ਸਿੱਖੋ ਸੱਚਾ ਇਹ ਸੁਆਓ ਜਨ ਪਦਾਰਥ ਸਫਲ ਹੋਏ ਮਨ ਮੈ ਲਾਇਓ ਭਾਓ ਸੁਖ ਸਹਿਜ ਆਨੰਦ ਘਣਾ ਪ੍ਰਭ ਜਪਤਿਆ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗਾਹ ਪਈਐ ਥਾਉ ਮਹਲਾ 5 ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੇ ਭਾਣੈ ਜਪ ਤਪ ਸੰਜਮੋ ਭਾਣੈ ਹੀ ਕੱਢ ਲੇ ਭਾਣੈ ਜੋੜ ਪਵਾਈਐ ਭਾਣੈ ਬਖਸ਼ ਕਰੇ ਭਾਣੈ ਦੁਖ ਸੁਖ ਭੋਗੀਐ ਭਾਣੈ ਕਰਮ ਕਰੇ ਭਾਣੈ ਮਿੱਟੀ ਸਾਜ ਕਹਿ ਭਾਣੈ ਜੋਤਰੇ ਭਾਣੈ ਭੋਗ ਪੁਗਾਇੰਦਾ ਭਾਣੈ ਮਨੇ ਕਰੇ ਭਾਣੈ ਨਰਕ ਸੁਰਗ ਅਵਤਾਰੇ ਭਾਣੈ ਤਰਨ ਪਰੇ ਭਾਣੈ ਹੀ ਜਿਸ ਭਗਤੀ ਲਾਏ ਨਾਨਕ ਵਿਰਲੇ ਹੇ ਪੌੜੀ ਵਡਿਆਈ ਸੱਚੇ ਨਾਮ ਕੀ ਹਉ ਜੀਵਾ ਸੁਣ ਸੁਣੇ ਪਸ਼ੂ ਪਰੇਤ ਅਗਿਆਨ ਉਧਾਰੇ ਇੱਕ ਖਣੇ ਦਿਨ ਸਰੈਣ ਤਿਰਾਨਾ ਸਦਾ ਸਦ ਜਾਪੀਐ ਤ੍ਰਿਸ਼ਨਾ ਭੁੱਖ ਵਿਕਰਾਲ।

ਸਲੋਕ ਮਲਾ ਪੰਜਾ ਫਰੀਦਾ ਪੂਮ ਰੰਗਾਵਲੀ ਮੰਜ ਵਿਸੂੜਾ ਬਾਗ ਜੋ ਨਰ ਪੀਰ ਨੇ ਵਾਜਿਆ ਤਿੰਨਾ ਅੰਚ ਨਾ ਲਾਗ ਮਲਾ ਪੰਜਾ ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਵਿਰਲੇ ਕਈ ਪਾਈਨ ਵਿਰਲੇ ਕਈ ਪਾਈਨ ਜਿਨਾ ਪਿਆਰੇ ਨੇ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇ ਸੁਪਾਏ ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਏ ਅੰਤਰਜਾਮੀ ਅਗਮ ਪੁਰਖ ਇੱਕ ਦ੍ਰਿਸ਼ ਦਿਖਾਏ ਸਾਧ ਸੰਗਤ ਕਹਿ ਅਸੁਰੈ ਪ੍ਰਭ ਸੋ ਰੰਗ ਲਾਏ ਔਗਣ ਕੱਟ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਭਾਉ ਕੱਟਿਓ ਫਿਰ ਜੋ ਨਾ ਪਾਏ ਅੰਧ ਕੂਪ ਤੇ ਕਾਢਿਅਨ ਲੜ ਆਪ ਫੜਾਏ ਨਾਨਕ ਬਖਸ਼ ਮਿਲਾਇਣ ਰੱਖੇ ਗੜ ਲਾਏ ਸਲੋਕ ਮਲਾ ਪੰਜਵਾ ਮੁਹੱਬਤ ਜਿਸ ਖੁਦਾਈ ਦੀ ਰੱਤਾ ਰੰਗ ਚਲੂਲ ਨਾਨਕ ਵਿਰਲੇ ਪਾਈਐ ਤਿਸ ਜਨ ਕੀ ਮੰਨਾ ਮੂਲ ਮਲਾ ਪੰਜਵਾ ਅੰਤਰ ਵਿਦਾ ਸੱਚ ਨਾਏ ਬਾਹਰ ਪੀ ਸੱਚ ਡਿਠੋਮ ਨਾਨਕ ਰਵਿਆ ਹੱਬ ਥਾਏ ਵਣ ਤ੍ਰਿੰਤਰ

ਕਹਿ ਗੈਰ ਗੰਭੀਰ ਅਥਾ ਅਪਾਰ ਅਗਣਤ ਤੂੰ ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਸੁਧ ਰਾਮ ਕਲੀ ਕੀ ਵਾਰ ਰਾਜ ਬਲਵਾਨ ਤਥਾ ਸੁਤੈ ਡੂਮ ਆਖੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੈ ਜੋ ਖੀਵਦੈ ਦੇ ਗੁਨਾ ਸਤ ਭੈਣ ਪ੍ਰਾਪ ਹੈ ਪਾਰੰਗ ਦਾਨ ਪੜੀਵਦੈ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵਦੈ ਲੈਣੇ ਤਰਿਓ ਨਿਛਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪੁਰਾ ਕੋਏ ਜੀਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮ ਥੀਵਦੈ ਸ਼ਹਿ ਟਿਕਾ ਦੋਸ਼ ਜੀਵਦੈ ਲੈਣੇ ਦੀ ਫਿਰ ਆਈਐ ਨਾਨਕਾ ਦੋਹੀ ਖੱਟੀਐ ਜੋਤ ਉਹਾਂ ਜੁਗਤ ਸਾਏ ਸਹਿ ਕਾਇਆ ਫੇਰ ਲੱਟੀਐ ਝੁਲੈ ਸੁਛਤ ਨਿਰੰਜਨੀ ਮਲ ਤਖ਼ਤ ਬੈਠਾ ਗੁਰ ਹੱਟੀਐ ਕਰੈ ਜੇ ਗੁਰ ਫੁਰਮਾਇਆ ਸਿਰ ਜੋਗ ਅਲੂਣੀ ਚੱਟੀਐ ਲੰਗਰ ਚਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਐ ਖਰਚੇ ਦਿੱਤ ਖਸਾਉਂਦੀ ਆਪ ਖੈ ਦੀ ਖੈਰ ਦਵੱਟੀਐ ਹੋਵੈ ਸਿਤ ਖਸਾਉਂਦੀ ਨੂਰ ਅਰਸੋ ਕੁਰਸੋ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਚ ਜੇ ਗੁਰ ਫੁਰਮਾਇਆ ਕਿਉ ਏਦੂ ਬੋਲੋ ਹੱਟੀਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰੱਟੀਐ ਦਿਲ ਖੋਟੈ ਆ ਕੀ ਫਿਰਨ ਬਨ ਪਹਾੜ ਉੱਚਾ ਨੇ ਛੱਟੀਐ ਜਨੇ

0: ਗੁਰ ਅੰਗਦ ਦੀ ਦੋਹੀ ਫਰੀ ਸੱਚ ਕਰਤਾ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ ਦਰ ਸੇਵੇ ਉਮਤ ਖੜੀ ਮਸਕਲੈ ਹੋਏ ਜੰਗਾਲੀ ਦਰ ਦਰਵੇਸ਼ ਸਮਦੈ ਨਾਏ ਸੱਚੈ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ ਗੁਰਸਿੱਖਾ ਕੇ ਮੁਖੁਜਲੇ ਮਨ ਮੁਕਤੀਏ ਪਰਾਲੀ ਪੈ ਕਬੂਲ ਸਭ ਨਾਲ ਜਾ ਘਾਲ ਮਰਦੀ ਘਾਲੀ ਮਾਤਾ ਖੀਵੀ ਸੋ ਸੋਏ ਦਿਨ ਗੋਏ ਉਠਾਲੀ ਹੋਰ ਯੋਗਾਂਗ ਵਹਾਈਐ ਦੁਨੀਆ ਆਖੈ ਕਿਕਿਓਨ ਨਾਨਕ ਈਸਰ ਜਗਨਨਾਥ ਉੱਚ ਹੱਤੀ ਵੈਣ ਵਿਰਕਿਓਨ ਮਹਾਧਾਣਾ ਪਰਬਤ ਕਰ ਨੇਤਰ ਬਾਸ ਸ਼ਬਦ ਰਿੜਕਿਓਨ ਚੌਧਰਤ ਨਿਕਾਲਿਓਨ ਕਰ ਆਵਾ ਗੌਣ ਤਿਲਕਿਓਨ ਕੁਦਰਤ ਐ ਵਿਖਾਲੀਅਨ ਜਿਨ ਐਵੜ ਪਿੜ ਠਿਣਕਿਓਨ ਲੈਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਿਕਿਓਨ ਜੋ ਸਮਾਣੀ ਜੋਤ ਮਾਹ ਆਪ ਆਪੈ ਸੇਤੀ ਮਿਕਿਓਨ ਸਿੱਖਾ ਪੁੱਤਰਾ ਘੋਖ ਕੈ ਸਭ ਮਤ ਵੇਖੋ ਜੇ ਕਿਓਨ ਜਸ ਦੋਸ ਤਾ ਲੈਣਾ ਟਿਕਿਓਨ ਫਿਰ ਵਸਾਇਆ ਫਿਰ ਵਾਨ ਸਤਿਗੁਰ ਖਾਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲਾਵਣਾ ਹੈ ਮਾਨਸਾ ਜੋ ਪਾਣੀ ਬੂਰ ਵਰੇ ਦਰਗਾਹ ਗੁਰੂ ਕੀ ਕੁਦਰਤੀ ਨੂਰ ਜਿਤ ਸੁਹਾਥ ਨਾ ਲੱਭਈ ਤੂੰ ਉਹ ਠਰੂਰ ਨੌਨਿਤ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਜਿਆ ਚੂਰ ਨੇੜੇ ਦਿਸੈ ਮਾਤ ਲੋਕ ਤੂੰ ਸੁਜੈ ਦੂਰ ਫਿਰ ਵਸਾਇਆ ਫਿਰ ਵਾਨ ਸਤਿਗੁਰ ਖਾਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪਿਓ ਦਾਦੇ ਜੇਵ ਹਾ ਪੋਤਾ ਪਰਵਾਨ ਜਿਨ ਬਾਸਕ ਨੇਤਰਾ ਘੱਤਿਆ ਕਰ ਨੇ ਹੀ ਤਾਨ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ ਚੌਧਰਤ ਨਿਕਾਲੇ ਅਨ ਕੀ ਤੋਨ ਚਾਨਾਨ ਕੋੜਾ ਕੀ ਤੋ ਸਹਿਜ ਦਾ ਜਤ ਕੀ ਉਪਲਾਨ ਤਨਖ ਚੜਾਇਓ ਸਤ ਦਾ ਜਿਸ ਹੰਦਾ ਬਾਨ ਕਲ ਵਿੱਚ ਤੂੰ ਅੰਦਾਰ ਸਾ ਚੜਿਆ ਰਹਿ ਭਾਣ ਸਤੋ ਖੇਤ ਜਮਾਇਓ ਸਤੋ ਛਾ ਬਾਣ ਨਿਤਰ ਸੋਈ ਤੇਰੀ ਹੈ ਕਿਉਂ ਮੈਦਾ ਖਾਣ ਚਾਰੇ ਕੁੰਡਾ ਸੂਜੀ ਉਸ ਮਨ ਮੈਂ ਸ਼ਬਦ ਪਰਵਾਨ ਆਵਾ ਗੌਣ ਨਿਵਾਰਿਓ ਕਰ ਨਦਰ ਨਿਸ਼ਾਨ ਉਹ ਤਰਿਆ ਉਹ ਤਾਰ ਲੈ ਸੁਪੁਰਖ ਸੁਜਾਨ ਚੱਖੜਵਾ ਨਾ ਡੋਲੇ ਪਰਬਤ ਮੇਰਾਣ ਜਾਣੇ ਬਿਰਥਾ ਜੀ ਕੀ ਜਾਣੀ ਹੋ ਜਾਣ ਕਿਆ ਸਲਾਹ ਸੱਚੇ ਪਾਤਸ਼ਾਹ ਜਾ ਤੂੰ ਸੁਗੜ ਸੁਜਾਨ ਦਾਨ ਸਤਿਗੁਰ ਭਾਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਛਤ ਸਿਰ ਮੁਥ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪਿਓ ਦਾਦ ਜੇ ਵਹਾ ਪੋਤਰਾ ਪਰਵਾਨ ਧੰਨ ਧੰਨ ਰਾਮਦਾਸ
1: ਪੂਰੀ ਹੋਈ ਗਰਾ ਮਾਤਾ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰਵਾਂ ਕਰ ਨਮਸਕਾਰਿਆ ਅਟਲ ਥਾਹੋ ਧੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨੀ ਤੁਸੇ ਵਿਆਹ ਭਾਉ ਕਾਰ ਸੇ ਤੁਧ ਪਾਰ ਉਤਾਰਿਆ ਲਾਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੂੰ ਸਭ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅੰਮ੍ਰਿਤ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸੁਧਾਰਿਆ ਚਾਰੇ ਜਾਗੇ ਚੌਂ ਜੁਗੇ ਪੰਚਾਇਣ ਆਪੇ ਹੋਆ ਆਪੇ ਨਾ ਆਪ ਸਾਜਿਓ ਨੇ ਆਪੇ ਹੀ ਥਮਕ ਲੋ ਆਪੇ ਭੱਟੀ ਕਲਮ ਆਪੇ ਆਪ ਲਿਖਣ ਹਾਰਾ ਹੋਆ ਸਭ ਅਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਆ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਵੇ ਚੰਦੋ ਆਗ ਬਣੋ ਤਿਆਥ ਬਣੋ ਚੋ ਚੱਕੀ ਕੀ ਉਹਨ ਲੋ ਆਓ ਜਿਨੀ ਗੁਰੂ ਨਾ ਸੇਵਿਓ ਮਨ ਮੁੱਖਾਂ ਪੈਮ ਵਾਧੂਣੀ ਚੋਣੀ ਕਰਾ ਮਾ ਸੱਚੇ ਕਾ ਸੱਚਾ ਟੂਆ ਚਾਰੇ ਜਾਗੇ ਚੌਂ ਜੁਗੀ ਪਹੁੰਚਾਣ ਆਪੇ ਹੋਆ ਰਾਮ ਕਲੀ ਬਾਣੀ ਭਗਤਾਂ ਕੇ ਕਬੀਰ ਜੀ ਉਹ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਕਾਇਆ ਕਲਾਲਨ ਲਾਹਨ ਮੇਲੋ ਗੁਰ ਕਾ ਸਤਿਗੁਰ ਕੀਨ ਰੇ

ਗੁਰਦੇ ਸੁਧ ਭਾਈ ਦਾਸ ਕਬੀਰ ਦਾਸ ਮਦ ਮਾਤਾ ਉਚਕਨ ਕਭੂ ਜਾਈ ਤੂੰ ਮੇਰੋ ਮੇਰ ਪਰਵਤ ਸਵਾਮੀ ਉੱਠ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀ ਨੀ ਹਰ ਮੇਰੀ ਅਬ ਤਬ ਜਬ ਕਬ ਤੋਹੇ ਤੋਹੇ ਹਮ ਤੋ ਪ੍ਰਸਾਦ ਸੁਖੀ ਸਾਧ ਹੀ ਰਹਾਉ ਤੇਰੇ ਭਰੋਸੇ ਮਗਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮਗਰ ਪਾਇਓ ਫੁਨ ਕਾਸ਼ੀ ਬਸੇ ਆਈ ਜੈਸਾ ਮਗਰ ਤੈਸੀ ਕਾਸ਼ੀ ਹਮ ਏਕੇ ਕਰ ਜਾਣੀ ਹਮ ਨਿਰਨ ਜਿਉਂ ਤਨ ਪਾਇਆ ਮਰਤੇ ਫੂਟ ਗੁਮਾਨੀ ਕਰੇ ਗੁਮਾਨ ਚੁਵੇ ਤੇ ਸੂਲਾਂ ਕੋ ਕਾਢਣ ਕੋ ਨਾਹੀ ਅਜੇ ਸੋਚੋ ਕੋ ਬਿਲਲ ਬਲਾਤੇ ਨਰਕੇ ਘੋਰ ਬਚਾਹੀ ਕਵਨ ਨਰਕਿਆ ਸੁਰਗ ਵਿਚਾਰਾ ਸੰਤਨ ਦੋਰਾ ਦੇ ਹਮ ਕਾਹੂ ਕੀ ਕਾਣ ਨ ਕੱਢਤੇ ਆਪਣੇ ਗੁਰ ਪ੍ਰਸਾਦੇ ਕਬ ਤੋ ਜਾਏ ਚੜੇ ਸਿਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਵੀਰਾ ਏਕ ਪਏ ਹੈ ਕੋਈ ਨ ਸਕੇ ਪਛਾਣੀ ਸੰਤਾ ਮਾਨੋ ਦੂਤਾ ਡਾਨੋ ਇਕ ਟਵਾਰੀ ਮੇਰੀ ਦਿਵਸ ਰੈਨ ਤੇਰੇ ਪਾਉ ਪਲੋਸੋ ਕੇ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਭੋਕੇ ਆਗੇ ਬਦਨ ਪਸਾਰ ਹਾਉ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ ਤੇਰੇ ਦੁਆਰੇ ਧੁਨ ਸਹਿਜ ਕੀ ਮਾਥੇ ਮੇਰੇ ਦਗਾਈ ਦਾਗੇ ਹੋਏ ਸੁਰਨ ਮੈਂ ਜੂਜੇ ਬਿਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਪਛਾਣੈ

ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ ਅੰਮ੍ਰਿਤ ਰਸ ਜਿਨ ਪਾਇਆ ਥਿਰਤਾ ਕਾ ਸੁਹਾਗ ਜੇ ਮੁਖ ਬੇਦ ਗਾਇਤਰੀ ਨਿਕਸ਼ਾ ਸੋਕਮ ਬ੍ਰਹਮਣ ਬਿਸਰ ਕਰ ਜਾ ਕੇ ਪਾਏ ਜਗਤ ਸਭ ਲਾਗੈ ਸੋਕਮ ਪੰਡਿਤ ਹਰ ਨਾ ਕਹਿ ਕਾਹੇ ਮੇਰੇ ਬਾਹਮਣ ਹਰ ਨਾ ਕਹਿ ਰਾਮ ਨਾ ਬੋਲੇ ਪਾਂਡੇ ਦੋ ਜਗ ਪਰ ਹੇ ਰਹਾਉ ਆਪਣ ਊਚ ਨੀਚ ਘਰ ਭੋਜਨ ਹਠੇ ਕਰਮ ਕਰ ਉਦਰ ਪਰੀ ਚੌਂਦ ਸਮਾਪਸ ਰਚ ਰਚ ਮਾਂਗੇ ਕਰ ਦੀਪਕ ਲੈ ਕੂਪ ਪਰਹੀ ਤੂੰ ਬ੍ਰਹਮਣ ਮੈਂ ਕਾਸੀ ਕਹ ਚੋਲਹਾ ਮੋਹੇ ਤੋਹੇ ਬਰਾਬਰੀ ਕੈਸੇ ਕਹਿ ਬਨਹੇ ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਭਾਂਡੇ ਡੂਬ ਮਰਹੇ ਤਰਵਰੇ ਇੱਕ ਅਨੰਤ ਡਾਰ ਸਾਖਾ ਪਹੁ ਪਤ ਰਸ ਭਰੀ ਆਏ ਅੰਮ੍ਰਿਤ

ਕਰ ਮਖਬਰ ਲੈ ਜਾ ਨੀਰ ਹਾਉ ਭਵਰ ਏਕ ਪੋਹ ਪਰਸ ਬੀਦਾ ਬਾਰਾਂ ਰੇ ਉਰ ਧਰਿਆ ਸੋਰਾਂ ਮਦੇ ਪਵਨ ਚੋ ਘੂਰਿਆ ਕਾਸੇ ਪਰ ਫਰਿਆ ਸਹਿ ਸੋਨੇ ਕਬਿਰ ਬਾ ਉਪਜਿਆ ਧਾਤੀ ਜਲ ਹਰ ਸੋਖਿਆ ਕਹਿ ਕਬੀਰ ਰੋਤਾਂ ਕਾ ਸੇਵਕ ਜਿਨ ਇਹੋ ਬਿਰਵਾ ਦੇਖਿਆ ਮੁੰਦਰਾ ਮੋਨ ਦਇਆ ਕਰ ਝੋਲੀ ਪੱਤਰ ਕਾ ਕਰੋ ਵਿਚਾਰ ਰੇ ਕਿੰਥਾ ਏ ਤਨ ਸੀਉ ਆਪਣਾ ਨਾਮ ਕਰੋ ਆਧਾਰ ਰੇ ਐਸਾ ਜੋ ਕਮਾਵ ਹੋ ਜੋਗੀ ਜਪਤਾ ਸਾਂਝਮ ਗੁਰਮੁਖ ਭੋਗੀ ਰਹਾਉ ਬੁੱਧ ਬਪੂਤ ਚੜਾਵੋ ਆਪਣੀ ਸਿੰਘੀ ਸੁਰਤ ਮਲਾਈ ਕਰ ਬਰਾਗ ਫਿਰੋ ਤਾਂ ਨਗਰੀ ਮਨ ਕੀ ਕਿੰਗਰੀ ਬਜਾਈ ਪੰਜ ਤੱਤ ਲੈ ਹਿਰਦੇ ਰਾਖੋ ਰਹੇ ਨਿਰਾਲ ਮਤਾੜੀ ਕਹਿਤ ਕਬੀਰ ਸੁਣੋ ਰੇ ਸੰਤੋ ਧਰਮ ਦਇਆ ਕਰ ਬਾੜੀ ਕਵਨ ਕਾ ਸਿਰ ਜੇ ਜਗ ਪੀਤਰ ਜਨਮ ਕਵਨ ਫਲ ਪਾਇਆ ਭਵਨ ਤਨ ਤਾਲ ਚਿੰਤਾ ਮਨ ਇੱਕ ਨਿਮਖ ਨਾ ਇਹੋ ਮਨ ਲਾਇਆ ਗੋਬਿੰਦ ਹਮੈ ਸੇ ਅਪਰਾਧੀ ਜਿਨ ਪਰਾਜੀ ਉਹ ਪਿੰਡ ਥਾ ਦੀਆ ਤਿਸਕੀ ਭਾਉ ਭਗਤ ਨਹੀਂ ਸਾਹ ਦੀ ਰਹਾਉ ਪਰ ਧਨ ਪਰ ਤਨ ਪਰ ਤੇ ਨਿੰਦਾ ਪਰ ਅਪਵਾਦ ਨਾ ਛੂਟੈ ਆਵਾਗਮਣ ਹੋਤ ਹੈ ਪੁੰਨ ਪੁੰਨ ਇਹੋ ਪ੍ਰਸੰਗ ਨ ਟੂਟੈ ਇਹ ਕਰ ਕਥਾ ਹੋਤ ਹਰ ਸੰਤ ਨ ਇੱਕ ਨਿਮਖ ਨ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਤ ਮਤਸਰ ਸੰਪੇ ਮੋ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪਨਾਂਤਰ ਨਾਹੀ ਦੀਨ ਦਿਆਲ ਕਿਰਪਾਲ ਦਮੋਦਰ ਭਗਤ ਬਛਲ ਪੈਹਾਰੀ ਕਹਿਤ ਕਬੀਰ ਪੀਰ ਜਨ ਰੱਖੋ ਹਰ ਸੇਵਾ ਕਰੋ ਤੁਮਾਰੀ

ਤੇਰਾ ਆਵਣ ਨਾਹੇ ਜੇ ਸਿਮਰਨ ਕਰੇ ਤੂੰ ਕੇਲ ਦੀਪਕ ਬਾਨ ਧਰਿਓ ਬਿਨ ਤੇਲ ਸੋ ਦੀਪਕ ਅਮਰਕ ਸੰਸਾਰ ਕਾਮ ਕ੍ਰੋਧ ਭੇਕਾ ਡੀਲੇ ਮਾਰ ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰਾ ਕੰਠ ਪਰੋਏ ਸੋ ਸਿਮਰਨ ਕਰਨੇ ਹੀ

ਬਿਕਸੇ ਜੀਓ ਸੋ ਸਿਮਰਨ ਤੂੰ ਅਨੰਦਨ ਪੀਓ ਜੇ ਸਿਮਰਨ ਤੇਰੀ ਜਾਏ ਬਲਾਏ ਜੇ ਸਿਮਰਨ ਤੁਝ ਪੋਹੇ ਨਾਮ ਆਏ ਸਿਮਰ ਸਿਮਰ ਹਰ ਹਰ ਮਨ ਗਾਈਐ ਇਹੋ ਸਿਮਰਨ ਸਤਿਗੁਰ ਤੇ ਪਾਈਐ ਸਦਾ ਸਦਾ ਸਿਮਰਨ ਰਾਤ ਉਠਤ ਬੈਠ ਸਾਸ ਗਰਾਸ ਜਾਗ ਸੋਏ ਸਿਮਰਨ ਰਸ ਭੋਗ ਹਰ ਸਿਮਰਨ ਪਾਈਏ ਸੰਜੋਗ ਜੇ ਸਿਮਰਨ ਆਈ ਤੁਝ ਭਾਰ ਸੋ ਸਿਮਰਨ ਰਾਮ ਨਾਮ ਆਧਾਰ ਕਹੇ ਕਬੀਰ ਜਾ ਕਾ ਨਹੀਂ ਅੰਤ ਤਿਸਕੇ ਆਗੇ ਤੰਤ ਨਾਮ ਅੰਤ ਰਾਮ ਕਲੀ ਕਰ ਦੂਜਾ ਬਾਣੀ ਕਬੀਰ ਜੀ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਬੰਦ ਚ ਬੰਧਨ ਪਾਇਆ ਮੁਕਤੇ ਗੁਰ ਅਨਲ ਬਜਾਇਆ ਜਬ ਨਖ ਸਿੱਖਿਓ ਮਨ ਜੀ ਨਾ ਤਵ ਅੰਤਰ ਮਜਨ ਕੀ ਨਾ ਪਵਨ ਪਾਤੁਨ ਮਾ ਰਹਿਣ ਖਰਾ ਨੇ ਮਿਰਤ ਨਾ ਜਨਮ ਜਰਾ ਰਾਉ ਉਲਟੀ ਲੇ ਸਖਤ ਸਹਾਰਨ ਪੈਸੀ ਲੇ ਗਗਨ ਮਜਾਰਨ ਬੇਦੀ ਅਲੇ ਚੱਕਰ ਭਿਅੰਗਾ ਭੇਤੀ ਰਾਏ ਨਸੰਗਾ ਚੂਕੀ ਅਲੇ ਮੋਹ ਮਿਆਸਾ ਸਸ ਕੀਨੋ ਸੂਰ ਗਰਾਸਾ ਜਬ ਕੁੰਭਕ ਭਰਪੋ ਲੀਣਾ ਤੈ ਬਾਜੇ ਅਨਹਦ ਬੀਣਾ ਭਗਤੇ ਬਕ ਸ਼ਬਦ ਸੁਣਾਇਆ ਸੁਣ ਤੈ ਸੁਣ ਮਨ ਵਸਾਇਆ ਕਰਤਾ ਉਤਰ ਸਪਾਰਨ ਕਹਿ ਕਬੀਰਾ ਸਾਰਨ ਚਾਂਦ

ਪੰਜਨਾ ਸੋਭਾਤ ਮਥਗਵਾਚੀ ਸੋਡੋਰੀ ਰਾਖੀ ਅਲੇ ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨ ਕਲਾ ਚਿਤ ਮਾਂਡੀ ਅਲੇ ਰਹਾਉ ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜਕੁਮਾਰ ਪੁਰੰਦਰੀਏ ਹੱਥ ਬਨੋਦ ਵਿਚਾਰ ਕਰਤੀ ਹੈ।

ਸੁਣੋ ਤੋ ਲੋਚਨ ਬਾਲਕ ਪਾਲਣ ਪੌੜੀ ਅਲੇ ਅੰਤਰ ਬਾਹਰ ਕਾਜ ਬਰੂ ਤੀ ਅੰਤਰ ਬਾਹਰ ਕਾਜ ਬਰੂ ਦੀ ਚਿਤ ਸੋ ਬਾਰਕ ਰਾਖੀ ਅਲੇ ਵੇਦ ਪੁਰਾਣ ਸ਼ਾਸਤਰ ਅਨੰਤ।

ਆਓ ਜਿਹੜਾ ਪਿੰਗਲਾ ਸੁਖ ਮਨਾ ਪੁਆਣੇ ਬੰਦ ਰਹਾਓ ਗੋ ਚੰਦ ਸੁਧੋ ਸਮਕਰ ਰੱਖੋ ਬ੍ਰਹਮ ਜੋਤ ਮਿਲ ਜਾਓ ਗੋ ਤੀਰਥ ਦੇਖਣਾ ਜਲ ਮੈਂ ਪੈਸੋ ਜੀ ਜੰਤ ਨਾ ਸਤਾਵੋ ਗੋ ਅਠਸਰ ਤੀਰਥ ਗੁਰੂ ਦਿਖਾਏ ਘਾਟੀ ਭੀਤਰ ਨਾਓ ਗੋ ਪੰਜ ਸਹਾਈ ਜਨ ਕੀ ਸੋਭਾ ਪਲੋ ਪਲੋ ਨਾ ਕਹਾਵੋ ਗੋ ਨਾਮਾ ਕਹਿ ਚਿਤਾਰ ਸੋ ਰਾਤਾ ਸੁਨ ਸਮਾਧ ਸਮਾਓ ਗੋ ਮਾਏ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆਮ ਨਹੀਂ ਹੋਤੇ ਤੁਮ ਨਹੀਂ ਹੋਤੇ ਕਵਨ ਕਹਾਂ ਤੇ ਆਇਆ ਰਾਮ ਕੋਈ ਨ ਕਿਸੀ ਕੀ ਰਾਜ ਐਸੇ ਤਰਵ ਪੰਖ ਬਸੇਰਾ ਰਹਾਓ ਚੰਦ ਨਾ ਹੋਤਾ ਸੂਰ ਨਾ ਹੋਤਾ ਪਾਣੀ ਪਵਨ ਮਿਲਾਇਆ ਸ਼ਾਸਤ ਨਾ ਹੋਤਾ ਵੇਦ ਨਾ ਹੋਤਾ ਕਰਮ ਕਹਾਂ ਤੇ ਆਇਆ ਖੇਚਰ ਪੂਚਰ ਤੁਲਸੀ ਮਾਲਾ

ਕਾਢ ਕਬ ਕੁਲੀ ਨਾ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਬੁੱਧ ਕਵੇ ਨਾਸੀ ਔਰ ਵਦਾਸ ਕਵੇ ਨੀ ਸਮਝਸ ਭੂਲ ਪਰੇ ਜੈਸੇ।

ਦੇਵ ਸਥਾਨੇ ਕਿਆਨੀ ਸਾਣੀ ਤੈ ਬਾਜੇ ਸ਼ਬਦਾਂ ਨਾ ਹਦ ਬਾਣੀ ਤੈ ਚੰਦ ਨਾ ਸੂਰਜ ਪੌਣ ਨਾ ਪਾਣੀ ਸਾਖੀ ਜਾਗੀ ਗੁਰਮੁਖ ਜਾਣੀ ਉਪਜੇ ਗਿਆਨ ਤੁਰਮ ਦਸੀ ਜੇ ਅੰਮ੍ਰਿਤ ਰਸ ਗਨੰਤਰ ਪੀਜੇ ਇਸ ਕਲਾ ਜੋ ਜਾਣੇ ਪਿਓ ਭੇਟੇ ਤਾ

ਜਾਗਤ ਰਹੇ ਨਾਲੀਆ ਭਾਖੇ ਪੰਚੋ ਇੰਦਰੀ ਵਸ ਕਰ ਰੱਖੇ ਗੁਰ ਕੀ ਸਾਖੀ ਰੱਖੇ ਚੀਤ ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ ਕਰ।

ਕਿਨ ਪਲ ਦੂਰ ਕਰੇ ਵਿਭਾਗੀ ਹਰ ਨਾਮ ਤੇ ਆਵਹੇ ਹਰ ਕੇ ਭਗਤ ਹਰੇ ਤਿੰਨ ਕੀ ਸੰਗਤ ਦੇ ਪ੍ਰਭ ਜਾਚੋ ਮੈਂ ਮੂਡ ਮੁਗਧ ਨਿਸਤਾਰੇ ਕਿਰਪਾ ਕਿਰਪਾ ਤਾਰ ਜਿਗ ਜੀਵਨ ਰੱਖ ਲੇਵੋ ਸਨ ਭਰੇ ਨਾਨਕ ਜਨ ਤੁਮਰੀ ਸਰਨਾਈ ਰਾਖੋ ਲਾਜ ਹਰੇ ਨਟ ਮਹੱਲਾ ਚੌਥਾ ਰਾਮ ਜਪ ਜਨ ਰਾਮੇ ਨਾਮ ਰਲੇ ਰਾਮ ਨਾਮ ਜਪਿਓ ਗੁਰ ਬਚਨੀ ਹਰ ਧਾਰੀ ਹਰ ਕਿਰਪਲੇ ਰਹਾਉ ਹਰ ਹਰਿ ਅਗਮ ਗੋਚਰ ਸਵਾਮੀ ਜਨ ਜਪ ਮਿਲ ਸਰਲ ਸਰਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੈ ਬਲ ਬਲਲੇ ਪ੍ਰਖੋਤਮ ਹਰ ਨਾਮ ਜਨ ਗਾਇਓ ਸਭ ਦਾਲ ਦੁਖ ਦਲੇ ਵਿੱਚ ਦੇਹੀ ਦੁਖ ਸਾਧ ਪੰਚ ਧਾਤੂ ਹਰ ਕੀ ਏਖਿਨ ਪਰਲੇ ਹਰ ਕੇ ਸੰਤ ਮਨ ਪ੍ਰੀਤ ਲਗਾਈ ਜਿਉਂ ਦੇਖੇ ਸੱਸ ਕਮਲੇ ਉਨ ਵੈ ਘਨ ਘਨ ਘਨ ਹਰ ਗਰਜੈ ਮਨ ਬਿਕਸੈ ਮੋਰ ਮੁਰਲੇ ਹਮਰੇ ਸਵਾਮੀ ਲੋਚ ਹਮ ਲਾਈ ਹਮ ਜੀਵੇ ਦੇਖ ਹਰ ਮਿਲੇ ਜਨ ਨਾਨਕ ਹਰ ਅਮਲ ਹਰ ਲਾਏ

ਭਗਵਾਨ ਸਤਿਗੁਰ ਚਰਨ ਪਖੇ ਰਹਾਉ। ਗੁਤਮ ਜਗਨਨਾਥ ਜਗਦੀਸ਼ਰ ਹਮ ਪਾਪੀ ਸਨ ਰੱਖੇ ਤੂੰ ਵੱਡ ਪੁਰਖ ਦੀਨ ਦੁਖ ਭਜਨ ਹਰ ਦੀਓ ਨਾਮ ਮੁਖੀ ਅਰਗਨ ਊਚ ਨੀਚ ਹਮ ਗਾਏ ਗੁਰ ਸਤਿਗੁਰ ਸੰਗ ਸਖੇ ਜਿਉਂ ਚੰਦਨ ਸੰਗ।

ਸਾਡੇ ਪੁਰਖ ਬਡੱਗੇ ਜਨ ਨਾਨਕ ਦਇਆ ਪ੍ਰਭ ਧਾਰ ਹੋ ਹਮ ਸੇਵੇ ਤੁਮ ਜਨ ਪੱਗੇ ਨੱਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਮਨੇ ਜਗਨਨਾਥ ਕਿਰਪਾ ਪ੍ਰਭ ਧਾਰੇ ਮਤ ਗੁਰਮਤ ਨਾਮ ਬਣੇ ਰਹਾਓ ਹਰ ਜਨ ਹਰ ਜਸ ਹਰ ਹਰ ਗਾਇਓ ਉਪਦੇਸ਼ ਗੁਰੂ ਗੁਰ ਸੁਣੇ ਕੇਲ ਵੇਖ ਪਾਪ ਨਾਮ ਹਰ ਕਾਟੇ ਜਿਵ ਖੇਤ ਕਰਸਾਨ ਲੁਣੇ ਤੁਮਰੀ ਉਪਮਾ ਤੁਮ ਹੀ ਪ੍ਰਭ ਜਾਣੋ ਹਮ ਕਹਿ ਨਾ ਸਕੀ ਹਰ ਗੁਣੇ ਜੈਸੇ ਤੂੰ ਤੈਸੇ ਪ੍ਰਭ ਤੁਮ ਹੀ ਗੁਣ ਜਾਣੋ ਪ੍ਰਭ ਆਪਣੇ ਮਾਇਆ ਫਾਸ ਬੰਧ ਵਾ ਬੰਦੇ ਅਰ ਜਪਿਓ ਖੁੱਲ ਖੁੱਲਣੇ ਜਿਉ ਜਲ ਕੁੰਚਰ ਤੰਦੂਏ ਬਾਂਧੀ ਵਰ ਚੇਤਿਓ ਮੋਖ ਮੁਖਣੇ ਸੁਆਮੀ ਪਾਰ ਬ੍ਰਹਮ ਪਰਮੇਸ਼ਰ ਤੁਮ ਖੋਜੋ ਜੁਗ ਜੁਗਨੇ

ਦਇਆ ਪ੍ਰਾਵਤਾਰੀ ਲਗ ਸਤਿਗੁਰ ਹਰ ਜਪਣੇ ਰਹਾਉ। ਹਰ ਤੋਂ ਬਾਡਾ ਗੰਭ ਗੋਚਰ ਸਵਾਮੀ ਸਭ ਧਿਆਵੇ ਹਰ ਰੁੜਨੇ, ਜਿਨ ਕੋ ਤੁਮਰੇ ਵੱਡ ਕਟਾਕ ਹੈ ਤੇ ਗੁਰਮੁਖ ਹਰ ਸਿਮਰਨੇ। ਇਹੋ ਪ੍ਰਪੰਚ ਕੀਆ ਪ੍ਰਭ ਸਵਾਮੀ ਸਭ ਜਗ ਜੀਵਨ ਜੁਗਣੇ, ਜਿਉ ਸਰਲੈ ਸਰਲ ਉੱਠੇ ਬਹੁ ਲਹਿਰੀ, ਮਿਲ ਸਰਲੈ ਸਰਲ ਸਮਾਣੀ। ਜੋ ਪ੍ਰਭ ਕੀ ਆਸੋ ਤੁਮ ਹੀ ਜਾਣੋ, ਹਮ ਨ ਜਾਣੀ ਹਰ ਗਹਿਣੇ। ਹਮ ਬਾਰਕ ਕੋਰ ਦੋਸਤ ਧਾਰੋ, ਹਮ ਕਰੇ ਪ੍ਰਭੂ ਸਿਮਰਨੇ। ਤੁਮ ਜਲ ਨਦ ਹਰ

ਮਨ ਮਿਲ ਸੰਤ ਸੰਗ ਸੋਭਾਂਤੀ ਸੋਨਾ ਕਥ ਕਥਾ ਸੁਖਭਾਂਤੀ ਕਲ ਸਭ ਕਿਲ ਵਿਖ ਪਾਪ ਲਹਾਂਤੀ ਹਰ ਹੋ ਹੋ ਹੋ ਲਿਖਤ ਲਖਾਂਤੀ ਰਾਵ ਹਰ ਕੀਰਤ ਕਲ ਜੁਗ ਭੇਜੂ ਤਮ ਮਾਤ ਗੁਰਮਤ ਕਥਾ ਭਜੰਤੀ ਜਿਨ ਜਨ ਸੁਣੀ ਮਨੀ ਹੈ ਜਿਨ ਜਨ ਤਿਸ ਜਨ ਕਹਿ ਹੋ ਕੁਰਬਾਨੰਤੀ ਹਰ ਕਥ ਕਥਾ ਕਾ ਜਿਨ ਰਾ ਚਾਖਿਆ ਤੇ ਜਨ ਸਾ ਭੁਖ ਲਹਾਂਤੀ ਨਾਨਕ ਜਨ ਹਰ ਕਥਾ ਸੁਣਤੇ ਪਤੇ ਜਪ ਹਰ ਹਰ ਹਰ ਹੋਵੰਤੀ ਨਟ ਮਹੱਲਾ ਚੌਥਾ ਕੋਈ ਆਣ ਸੁਣਾਵੇ ਹਰ ਕੀ ਹਰ ਗਾਲ ਤਿਸਕੋ ਹੋ ਬਲ ਬਲ ਬਾਲ ਸੋ ਹਰ ਜਨ ਹੈ ਭਲ ਭਾਲ ਹਰ ਹੋ ਹੋ ਹੋ ਮੇਲ ਨਿਹਾਲ ਰਹਾਉ ਹਰ ਕਾ ਮਾਰਗ ਸਾ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ ਨੇ ਕਪਟ ਕਮਾਵੋ ਹਰ ਕੀ ਹਰ ਕਾਲ ਨਿਹਾਲ ਨਿਹਾਲ ਨਿਹਾਲ ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰਾ ਨਾਲ ਜਨ ਨਾਨਕ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ ਨਿਹਾਲ ਨਿਹਾਲ ਨਿਹਾਲ ਨਿਹਾਲ ਰਾਗ ਨਟ ਨਾਰਾਇਣ ਮਹੱਲਾ ਪੰਜਵਾ ਇੱਕ ਓ ਅੰਕਾਰ।

ਤਪਤ ਬਜਾਨੀ ਅੰਮ੍ਰਿਤ ਬਾਣੀ ਤ੍ਰਿਪਤੇ ਜੋ ਬਾਰ ਖੀਰ ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਵੀਰ

ਆਪਣਾ ਜਾਨਿਆ ਪੀ ਆਪ ਉਧਾਰਿਓ, ਅੱਠ ਪੈਰ ਜਨ ਕੈ ਸੰਗ ਬਸਿਓ, ਮਨ ਤੇ ਨਾਇ ਵਿਸਾਰਿਓ ਰਹਾਉ, ਮਨ ਚਿਹਨ ਨਾਇ ਕਿਛ ਪੇਖਿਓ, ਦਾਸ ਕਾ ਕੁਲ ਨਾ ਵਿਚਾਰਿਓ, ਕਰ ਕਿਰਪਾ ਨਾਮ ਹਰ ਦਿਓ, ਸਹਿ ਸੁਭਾਈ ਸਵਾਰਿਓ, ਮਹਾਂਬਿਖ ਮਗਨ ਕਾ ਸਾਗਰ ਤੇ ਤੇ ਪਾਰ ਉਤਾਰਿਓ, ਪੀ ਪੇਖ ਨਾਨਕ ਬਿਖਸਾਨੋ, ਪੁਨਹ ਪੁਨਹ ਬਲਹਾਰਿਓ, ਨਟ ਮਹੱਲਾ ਪੰਜਵਾ, ਹਰ ਹਰ ਮਨ ਮੈਂ ਨਾਮ ਕਹਿਓ, ਕੋਟ ਅਪਰਾਧ ਮਿਟੇ, ਖਿਨ ਪੀਤਰ ਤਾਂ ਕਾ ਦੁੱਖ ਨਾ ਰਹਿਓ ਰਹਾਓ, ਖੋਜਤ ਖੋਜ ਪਇਓ ਬਰਾਗੀ, ਸਾਧੂ ਸੰਗ ਲਇਓ, ਸਗਲ ਤਿਆਗੀ ਕਲਿਵ ਲਾਗੀ, ਹਰ ਹਰ ਚਰਨ ਗਇਓ, ਕਹਿਤ ਮੁਕਤ ਸੁਣ ਤੇ ਨਿਤਾਰੇ, ਜੋ ਜੋ ਸ਼ਰਨ ਪਇਓ, ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਕਉ ਨਾਨਕ ਅਨੰਦ ਪਇਓ, ਨਟ ਮਹੱਲਾ ਪੰਜਵਾ, ਚੰਨ ਕਮਲ ਸੰਗ ਲਾਗੀ ਡੋਰੀ, ਸੁਖ ਸਾਗਰ ਕਰ ਪਰਮਗਤ ਮੋਰੀ ਰਹਾਉ, ਅੰਚਲਾ ਗਾਹਿਓ ਜਨ ਆਪਣੇ ਕੋ, ਮਨ ਬੀਦੋ ਪ੍ਰੇਮ ਕੀ ਖੋਰੀ, ਜਸ ਗਾਵਤ ਭਗਤ ਰਸ ਉਪਜਿਓ, ਮਾਇਆ ਕੀ ਜਾਲੀ ਤੋਰੀ, ਪੂਰਨ ਪੂਰੇ ਕਿਰਪਾ

ਕੀਤੀ ਅੱਠ ਪੈਰ ਗੁਣ ਗਾਇਨ ਰਾਓ ਸਾਧੂ ਧੂਰ ਕਰੋ ਨਿਤ ਮਜਨ ਸਭ ਕਿਲ ਵਿਖ ਪਾਪ ਗਵਾਇਣ ਪੂਰਨ ਪੂਰਾਈ ਕਿਰਪਾ ਨਿਧ ਘਟ ਘਟ ਦੇ ਹੱਥ ਸਮਾਇਣ ਜਾਪ ਤਾਪ ਕੋਟ ਲੱਖ ਪੂਜਾ ਹਰ ਸਿਮਰਨ ਤੁਲਨਾ ਲਾਇਣ ਦੋਇ ਕਰ ਜੋੜ ਨਾ।

ਕਹੂਹੈ ਮੇਰੋ ਸਾਜਨ ਮੀਤ, ਹਰ ਨਾਮ ਸੁਣਾਵੈ ਨੀਤ, ਬਿਨਸੇ ਦੁੱਖ ਬੇਪਰੀਤ, ਸਵਰਪੋ ਮਨ ਤਨ ਚੀਤ ਰਹਾਉ। ਕੋਈ ਬਿਰਲਾ ਆਪਨ ਕੀਤੋ, ਸੰਗ ਚੰਨ ਕਮਲ ਮਨ ਸੀਤੋ, ਕਰ ਕਿਰਪਾ ਹਰ ਜਸ ਦੀਤ, ਹਰ ਭਜ ਜਨਮ ਪਦਾਰਥ ਜੀਤ, ਕੋਟ ਪਤਤ ਹੋਏ ਪਨੀਤ, ਨਾਨਕ ਦਾਸ ਬਲ ਬਲ ਕੀਤ। ਨਟ ਅਸ਼ਟਪਦੀਆਂ ਮਹੱਲਾ ਚੌਥਾ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦ। ਰਾਮ ਮੇਰੇ ਮਨ ਤਨ ਨਾਮ ਅਧਾਰੀ, ਕਿਰਪਾ ਰਹੇ ਨ ਸਕੂੰ ਬਿਨ ਸੇਵਾ, ਮੈਂ ਗੁਰਮਤਿ ਨਾਮ ਸੁਮਾਰੇ ਰਾਵ। ਹਰ ਹਰ ਹਰ ਹਰ ਹਰ ਮਨ ਧਿਆਵ ਹੋ, ਮੈਂ ਹਰ ਹਰ ਨਾਮ ਪਿਆਰੇ, ਦੀਨ ਦਿਆਲ ਪਏ ਪ੍ਰਭ ਠਾਕੁਰ, ਗੁਰ ਕੈ ਸ਼ਬਦ ਸਵਾਰੇ, ਮਾਸੂਦਨ ਜਗ ਜੀਵਨ ਮਾਧੋ, ਮੇਰੇ ਠਾਕੁਰ ਅਗਮ ਪਾਰੇ। ਇੱਕ ਬਿਨੋ ਬੇਨਤੀ ਕਰੋ ਗੁਰ ਆਗੇ, ਮੈਂ ਸਾਧੂ ਚਰਨ ਪਖਾਰੇ, ਸਹਿਸ ਨੇਤਰ ਨੇਤਰ ਹੈ ਪ੍ਰਭ ਕੋ, ਪ੍ਰਭ ਏਕੋ ਪੁਰਖ ਨਰਾਰੇ, ਸਹਿਸ ਮੂਰਤ ਏਕੋ ਪ੍ਰਭ ਠਾਕੁਰ, ਪ੍ਰਭ ਏਕੋ ਗੁਰਮਤਿ ਤਾਰੇ। ਗੁਰਮਤਿ ਨਾਮਤ ਮੋਦਰ ਪਾਇਆ, ਹਰ ਹਰ ਨਾਮ ਉਰਧਾਰੇ, ਹਰ ਹਰ ਕਥਾ ਬਣੀ ਅਤਿ ਮਿੱਠੀ, ਜਿਉਂ ਗੂੰਗਾ ਗਟਕ ਸਮਾਰੇ। ਰਸਨਾ ਸਾਧ ਚੱਖੇ ਪਾਏ, ਦੂਜੇ ਅਤਿ ਫੀਕੇ ਲੋਭ ਵਿਕਾਰੇ, ਜੋ ਗੁਰਮੁਖ ਸਾਧ ਚੱਖੇ, ਰਾਮ ਨਾਮਾ ਸਭ ਅਰਾ ਸਾਧ ਵਿਸਾਰੇ। ਗੁਰਮਤਿ ਰਾਮ ਨਾਮ ਧਨ ਪਾਇਆ, ਸੁਣ ਕਹਿ ਤਿਆਂ ਪਾਪ ਨਿਵਾਰੇ, ਧਰਮ ਰਾਏ ਜਮ ਨੇੜ ਨ ਆਵੇ, ਮੇਰੇ ਠਾਕੁਰ ਕੇ।

ਪਿਆਰੀ, ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਨੀ, ਮੋਕੋ ਹਰ ਜਨ ਮੇਲ ਪਿਆਰੇ, ਨਾਨਕ ਦਾਸਨ ਦਾਸ ਕਹਿਤ ਹਮ ਦਾਸਨ ਕੇ ਪਨਹਾਰੇ। ਨਟ ਮਹੱਲਾ ਚੌਥਾ, ਰਾਮ ਹਮ ਪਾਥਨ ਨਿਰਗੁਣ ਯਾਰੇ, ਕਿਰਪਾ ਕਿਰਪਾ ਕਰ ਗੁਰੂ ਮਲਾਏ, ਹਮ ਪਾਹਨ ਸ਼ਬਦ ਗੁਰ ਤਾਰੇ ਰਹਾਓ, ਸਤਿਗੁਰ ਨਾਮ ਦੜਾਏ ਅਤ ਮੀਠਾ ਮੈਲਾ ਗਰਮ ਲਗਾਰੇ, ਨਾਮੇ ਸੁਤ ਵਜੀਐ ਦੈ ਦੇ ਸਰ ਮੁਸਕੀ ਮੁਸਕ ਗੰਧਾਰੇ, ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ, ਗੁਰਨੀਕੇ ਬਚਨ ਸਮਾਰੇ, ਗਾਵਤ ਗਾਵਤ ਹਰ ਗੁਣ ਗਾਏ, ਗੁਣ ਗਾਵਤ ਗੁਰ ਨਿਸਤਾਰੇ। ਵਿਵੇਕ ਗੁਰੂ ਗੁਰੂ ਸਮਦਰਸ਼ੀ, ਤਿਸ ਮਿਲੀਏ ਸ਼ੰਕੁ ਤਾਰੇ, ਸਤਿਗੁਰ ਮਿਲ ਐ ਪਰਮ ਪਦ ਪਾਇਆ, ਸਤਿਗੁਰ ਕਹਿ ਬਲਹਾਰੇ। ਪਾਖੰਡ ਪਾਖੰਡ ਕਰ ਕਰ ਭਰਮੇ, ਲੋਹ ਪਖੰਡ ਜਗ ਬੁਰਿਆਰੇ, ਹਲਤ ਪਲ ਦੁਖਦਾਈ ਹੋਵੇ, ਜਮਕਾਲ ਖੜਾ ਸਿਰ ਮਾਰੇ, ਉਗਵੈ ਦਿਨ ਸਿਆਲ ਜਲ ਸੰਭਾਲੇ, ਵਿਖ ਮਾਇਆ ਕੇ ਵਿਸਥਾਰੇ, ਆਈ ਰਹਿਣ ਪਿਆ ਸੁਪਨੰਤਰ, ਬਿਖ ਸੁਪਨੇ ਪੀ ਦੁਖ ਸਾਰੇ, ਕਲਰ ਖੇਤ ਲੈ ਕੂੜ ਜਮਾਇਆ, ਸਭ ਕੂੜੇ ਕੇ ਖਲਵਾਰੇ, ਸਾਖਤ ਨਰ ਸਭ ਭੁੱਖ ਪਖਾਨੇ ਦਾ ਠਾਡੇ ਜਮ ਜੰਦਾਰੇ, ਮਨਮੁਖ ਕਰ ਚੜਿਆ ਵਿਖ ਪਾਰੀ, ਉਤਰੇ ਸ਼ਬਦ ਵਿਚਾਰੇ, ਜਿਤਨੇ ਕਰਜ ਕਰਜ ਕੇ ਮੰਗੀਏ ਕਰ ਸੇਵਕ ਪਗ ਲਗ ਬਾਰੇ, ਜਗਨਨਾਥ ਸਭ ਜਨ ਤੁਰ ਪਾਏ, ਨਾ ਖੀਨੀ ਸਭ ਨਥ ਹਾਰੇ, ਨਾਨਕ ਪ੍ਰਭ ਖਿੰਚੇ ਤੇ ਵਿਚਲੀਐ, ਜਿਉ ਰਾਹ ਭਾਵੇ ਰਾਮ ਪਿਆਰੇ। ਨਟ ਮਹੱਲਾ ਚੌਥਾ, ਰਾਮ ਹਰਿ ਅੰਮ੍ਰਿਤਸਰ ਨਾਵਾਰੇ, ਸਤਿਗੁਰ ਗਿਆਨ ਮਜਨੈ ਨੀਕੋ, ਮਿਲ ਕਲਮਲ ਪਾਪ ਉਤਾਰੇ ਰਹਾਉ, ਸੰਗਤ ਕਾ ਗੁਣ ਬਹੁਤ ਅਧਿਕਾਈ, ਪਰਸੂਆ ਗਨ ਕੋ ਦਾਰੇ, ਪਰਸਨ ਪਰਸ ਪੈ ਕੁਬਜਾ ਕੋ ਲੈ ਬੈਕੁੰਠ ਸਤਾਰੇ, ਅਜਾ ਮਲ ਪ੍ਰੀਤ ਪੁੱਤਰ ਪ੍ਰਾਤ ਕੇ ਨੀਕਾ ਨਰੈਣ ਬੋਲਾਰੇ, ਮੇਰੇ ਠਾਕੁਰ ਕਹਿ ਮਨ ਭਾਈ, ਭਾਵਨੀ ਜਮ ਕਾਂਕਰ ਮਾਰ ਬਦਾਰੇ, ਮਨੁੱਖ ਕਥੇ ਕਥ ਲੋਕ ਸੁਣਾਵੇ, ਜੋ ਬੋਲੇ ਸੋ ਨਾ ਵਿਚਾਰੇ, ਸੰਤ ਸੰਗਤ ਮਿਲੇ ਤਾਂ ਦ੍ਰਿੜਤਾ ਆਵੇ, ਹਰ ਰਾਮ ਨਾਮ ਨਿਸਤਾਰੇ, ਜਬ ਲਗ ਜੀਉ ਪਿੰਡ ਹੈ ਸਾਬ ਤਲਾ, ਤਬ ਲਗ ਕਿਸ਼ਨਾ ਸਮਾਰੇ, ਜਬ ਕਰੇ ਅਨ ਮੰਦਰ ਆਗ ਲਗਾਨੀ, ਕੱਢ ਕੂਪ ਕੱਢੇ ਪਨਹਾਰੇ, ਸਤਿ ਸਿਉ ਮਨ ਮੇਲ ਨ ਕਰੀਓ, ਜਿਨ ਹਰ ਹਰ ਨਾਮ ਵਿਸਾਰੇ, ਸਾਖਤ ਬਚਨ ਵਿਸ਼ਵਾ ਜਿਉ ਦਸੀਐ, ਤਾ ਸਾਖਤ ਪਰੇ ਪਰਾਰੀ, ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ, ਲਗ ਸਾਧੂ ਸੰਗ ਸਵਾਰੇ, ਗੁਰ ਕੇ ਬਚਨ ਸਤ ਸਤ ਕਰ ਮਾਨੇ, ਮੇਰੇ ਠਾਕੁਰ ਬਹੁਤ ਪਿਆਰੇ, ਪੂਰਵ ਜਨਮ ਪਰਚੂਨ ਕਮਾਏ, ਹਰ ਹਰ ਹਰ ਨਾਮ ਪਿਆਰੇ, ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ, ਰਸ ਗਾਵੇ ਰਸ ਵਿਚਾਰੇ, ਹਰ ਹਰ ਰੂਪ ਰੰਗ ਸਭ ਤੇਰੇ, ਮੇਰੇ ਲਾਲਨ ਲਾਲ ਗੁਲਾਰੇ, ਜੈਸਾ ਰੰਗ ਦੇ ਸੋ ਹੋਵੇ, ਕਿਆ ਨਾਨਕ ਜੰਤ ਵਿਚਾਰੇ। ਨਟ ਮਹੱਲਾ ਚੌਥਾ, ਰਾਮ ਗੁਰ ਸਨ ਪ੍ਰਭੂ ਰਖਵਾਰੇ, ਜੋ ਕੁੰਚਰ ਤੰਦੂਏ ਭਕਰ ਚਲਾਇਓ, ਕਰ ਉੱਪਰ ਕੱਢ ਨਿਸਤਾਰੇ ਰਹਾਓ, ਪ੍ਰਭ ਕੇ ਸੇਵਕ ਬਹੁਤ ਅਤ ਨੀਕੇ, ਮਨ ਸਰਦਾ ਕਰ ਹਰ ਤਾਰੇ, ਮੇਰੇ ਪ੍ਰਭ ਸਰਦਾ ਭਗਤ ਮਨ ਭਾਵੈ, ਜਨ ਕੀ ਪੈ ਸਵਾਰੀ, ਹਰ ਹਰ ਸੇਵਕ ਸੇਵਾ ਲਾਗੇ, ਸਭ ਦੇਖੇ ਬ੍ਰਹਮ ਪਸਾਰੇ, ਏਕ ਪੁਰਖ ਇਕ ਨਦਰੀ ਆਵੈ, ਸਭ ਏਕਾ ਨਦਰ ਨਿਹਾਰੀ, ਹਰ ਪ੍ਰਾਠਾ ਕਰ ਵਿਆ ਸਭ ਥਾਈ, ਸਭ ਚੇਰੀ ਜਗ ਸਮਾਰੇ, ਆਪ ਦਿਆਲ ਦਇਆ ਦਾਨ ਦੇਵੈ, ਵਿੱਚ ਪਾਥਰ ਕੀ ਰੇ ਕਾਰੇ, ਅੰਤਰਵਾਸ ਬਹੁਤ ਮੁਸਕਾਈ, ਭਰਮ ਭੂਲਾ ਮਿਰਗ ਸਿੰਘਿਆਰੇ, ਬਨ ਬਨ ਢੂੰਡ ਢੂੰਡ ਫਿਰ ਥਾਕੇ, ਗੁਰਪੂਰੇ ਕਰ ਨਿਸਤਾਰੇ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ, ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ, ਮਨ ਬੀਜਿਆ ਖਾਵਾਰੀ, ਜਿਉ ਜਨ ਚੰਦਰਹਾਸ ਦੁਖਿਆ, ਧ੍ਰਿਸ਼ਟ ਬੁੱਧੀ ਆਪਣਾ ਕਰ ਲੋਕੀ ਜਾਰੇ, ਪ੍ਰਭ ਕੋ ਜਨ ਅੰਤਰ ਦਲੋਚੇ, ਪ੍ਰਭ ਜਨ ਕੇ ਸਾਸ ਨਿਆਰੇ, ਕਿਰਪਾ ਕਿਰਪਾ ਕਰ ਭਗਤ ਦੜਾਏ।

ਰਾਮ ਕਰ ਕਿਰਪਾ ਲਿਓ ਵਾਰੇ ਜੋ ਪਕੜ ਦਰੋਪਦੀ ਦੁਸ਼ਟਾਂ ਆਨੀ ਹਰ ਹੱਲਾ ਜਨਵਾਰੀ ਰਹਾਓ ਇੱਕ ਕਰ ਕਿਰਪਾ ਜਾਚਕ ਜਨ ਤੇਰੇ ਇੱਕ ਮੰਗੋ ਦਾਨ ਪਿਆਰੇ ਸਤਿਗੁਰ ਕੀ ਨਿਸਰਦਾ ਲਾਗੀ ਮੋਕੋ ਹਰ ਗੁਰ ਮੇਲ ਸਵਾਰੀ ਸਾਕਤ ਕਰਮ ਪਾਣੀ ਜੋ ਮਥੀਏ ਨਿਤ ਪਾਣੀ ਛੋਲ ਚੁਲਾਰੇ ਮਿਲ ਸਤ ਸੰਗਤ ਪਰਮ ਪਦ ਪਾਇਆ ਕਟ ਮਾਖਨ ਕੇ ਗਟਕਾਰੇ ਨਿਤ ਕਾਇਆ ਮਜਨ ਕੀਆ ਨਿਤ ਮਲ ਮਲ ਦੇ ਸਵਾਰੇ ਮੇਰੇ ਸਤਿਗੁਰ ਕੇ ਮਨ ਬਚਨ ਨਾ ਪਾਏ ਸਾ ਫੋਕਟ ਚਾਰ ਸ਼ਿਗਾਰੇ ਮਟਕ ਮਟਕ ਚਲ ਸਖੀ ਸਹੇਲੀ ਮੇਰੇ ਠਾਕਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਭਾਈ ਮੈਂ ਸਤਿਗੁਰੂ ਲੱਖ ਲਖਾਰੇ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਏਕੋ ਪੁਰਖ ਮੁਰਾਰੀ ਸੰਤ ਜਨਾਂ ਕੀ ਰੇਡ ਮਨ ਪਾਈ ਮਿਲ ਹਰ ਜਨ ਹਰ ਨਿਸਤਾਰੀ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਹਿਰਦਿਆਂਤਰ ਹਰ ਜਨ ਭਾਰੀ ਸਰਦਾ ਸਰਦਾ ਪਾਏ ਮਿਲਾਏ ਮੋਕੋ ਹਰ ਗੁਰ ਗੁਰ ਨਿਸਤਾਰੀ ਪਵਨ ਸੂਤ ਸਭ ਨੀਕਾ ਕਰਿਆ ਸਤਿਗੁਰ ਸ਼ਬਦ ਵਿਚਾਰੇ ਨਿਜ ਕਰ ਜਾਏ ਅੰਮ੍ਰਿਤ ਰਸ ਪੀਆ ਬਿਨ ਨੈਣਾ ਜਗਤ ਨਿਹਾਰੀ ਤੋ ਗੁਣ ਈਸ਼ਵਰਨ ਨਹੀਂ ਸਾਕੋ ਤੋ ਮੰਦਰ ਹਮਨੇ ਕੀਰੇ ਨਾਨਕ ਕਿਰਪਾ ਕਰੋ ਗੁਰ ਮਿਲ ਹੋ ਮੈਂ ਰਾਮ ਜਪਤ ਮਨ ਧੀਰੇ ਨਟ ਮਹੱਲਾ ਚੌਥਾ ਮੇਰੇ ਮਨ ਭਜ ਠਾਕੁਰ ਅਗਮ ਪਾਰੇ ਹਮ ਪਾਪੀ ਬਹੁ ਨਿਰਗੁਣ ਯਾਰੀ ਕਰ ਕਿਰਪਾ ਗੁਣ ਸਤਾਰੇ ਰਹਾਓ ਸਾਧੂ ਪੁਰਖ ਸਾਧ ਜਨ ਪਾਏ ਕਬਿਨੋ ਕਰੋ ਗੁਰ ਪਿਆਰੇ ਰਾਮ ਨਾਮ ਧਨ ਪੂਜੀ ਦੇਵੋ ਸਭ ਤਿਸਨਾ ਭੁਖ ਨਿਵਾਰੀ ਪਚੇ ਪਤੰਗ ਮਿਰਗ ਭਰੰਗ ਪਕੌਂਚਰ ਮੀਨ ਕੇਂਦਰੀ ਪਕੜ ਸਗਾਰੇ ਪੰਚ ਭੂਤ ਸਭ ਲਹਿ ਦੇਈ ਗੁਰ ਸਤਿਗੁਰ ਪਾਪ ਨਿਵਾਰੇ ਸ਼ਾਸਤਰ ਵੇਦ ਸੋ ਸੋ ਦੇਖੇ ਮਨੁ ਨਾਰਦ ਬਚਨ ਪੁਕਾਰੇ ਰਾਮ ਨਾਮ ਪੜੋ ਗਤ ਪਾਵ ਹੋ ਸਤਸੰਗਤ ਗੁਰ ਨਿਸਤਾਰੇ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ ਜਬ ਸੂਰਜ ਕਮਲ ਨਿਹਾਰੇ ਮੋਰ ਸਮੇਰ ਮੋਰ ਵਉ ਨਾਚੇ ਜਬ ਉਨਵੇ ਘਨ ਘਨ ਹਾਰੇ ਸਾਖਤ ਕੋ ਅੰਮ੍ਰਿਤ ਵਉ ਸਿੰਚੋ ਸਭ ਡਾਲ ਫੁੱਲ ਵਿਸਕਾਰੇ ਜਿਉ ਜਿਉ ਨਿਵੇ ਸਾਖਤ ਨਰ ਛੇਤੀ ਛੇੜ ਛੇੜ ਕੱਢੇ ਬੇਖਾਰੇ ਸੰਤਨ ਸੰਤ ਮਿਲੇ ਸੰਤਨ ਸੰਤ ਸਾਧ ਮਿਲ ਰਹੀਏ ਗੁਣ ਬੋਲੇ ਪਰ ਉਪਕਾਰੇ ਸੰਤ ਸੰਤ ਮਿਲੇ ਮਨ ਬਿਕਸੇ ਜੋ ਜਲ ਮਿਲ ਕਮਲ ਸਵਾਰੇ ਲੋਭ ਲਹਿਰ ਸਭ ਸਵਾਨਕ ਹਲਕ ਹੈ ਹਲਕਿਓ ਸਵੇ ਵਿਗਾਰੇ ਮੇਰੇ ਠਾਕੁਰ ਕਹਿ ਦੀਵਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਰਾਖ ਰਾਖ ਰਾਖ ਪ੍ਰਾ ਮੇਰੇ ਮੈਂ

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬੰਗੁਰ ਪ੍ਰਸਾਦ ਅਨਕ ਯਤਨ ਕਰੇ ਹਰ ਅੰਤ ਨਾਹੀ ਪਾਇਆ ਹਰ ਅਗਮ ਅਗਮ ਗਾਦ ਬੋਧ ਆਦਿ ਸਰ ਪ੍ਰਵਰਾਇਆ ਰਹਾਉ ਕਾਮ ਕਰੋ ਲੋ ਮੁਨ ਝਗੜ ਤੇ ਝਗੜਾਇਆ ਹਮ ਰਾਖ ਰਾਖ ਦੀਨ ਤੇਰੀ ਹਰ ਸਨ ਹਰ ਪ੍ਰਵਿਆਇਆ ਸਰਨਾਗਤੀ ਪ੍ਰਪਾਲ ਤੇ ਹਰ ਭਗਤ ਬਿਛਲਨ ਆਇਆ ਪ੍ਰਹਲਾਦ ਜਨ ਹਰ ਨਾਖ ਪਕਰਿਆ ਰਾਖ ਲਈ ਉਤਰਾਇਆ ਹਰ ਚੇਤਰੇ ਮਨ ਮਹਿਲ ਪਾਵਣ ਸਭ ਦੁਖ ਭੰਜਨ ਰਾਇਆ ਭਉ ਜਨਮ ਨਿਵਾਰ ਠਾਕੁਰ ਹਰ ਗੁਰਮਤੀ ਪ੍ਰਪਾਇਆ ਹਰ ਪਤਿਤ ਪਾਵਨ ਨਾਮ ਸੁਆਮੀ ਭਉ ਭਗਤ ਭੰਜਨ ਗਾਇਆ ਹਰ ਹਰ ਹਰ ਹਰ ਉਧਾਰਿਓ ਜਨ ਨਾਨਕ ਨਾਮ ਸਮਾਇਆ ਮਾਲੀ ਗੋੜਾ ਮਹੱਲਾ ਚੌਥਾ ਜਪ ਮਾ ਰਾਮ ਨਾਮ ਸੁਖਦਾਤਾ ਸਤ ਸੰਗਤ ਮਿਲ ਹਰ ਸਾਧ ਆਇਆ ਗੁਰਮੁਖ ਬ੍ਰਹਮ ਪਛਾਤਾ ਰਹਾਉ ਬਿਨਭਾਗੀ ਗੁਰਦਰਸ਼ਨ ਪਾਇਆ ਗੁਰ ਮਿਲਿਆ ਹਰ ਪ੍ਰਭ ਜਾਤਾ ਦੁਰਮਤ ਮੈਲ ਗਈ ਸਭਨੀ ਕਰ ਹਰ ਅੰਮ੍ਰਿਤ ਹਰ ਸਰ ਨਾਤਾ ਧਨ ਧਨ ਸਾਧ ਜਿਨੀ ਹਰ ਪ੍ਰਭ ਪਾਇਆ ਤਿਨ ਪੁੱਛੋ ਹਰ ਕੀ ਬਾਤਾ ਪਾਏ ਲਗੋ ਨਿਤ ਕਰੋ ਜੁਦਰੀਆ ਹਰ ਮੇਲੋ ਕਰਮ ਵਧਾਤਾ ਲਾਟ ਲਿਖੇ ਪਾਇਆ ਗੁਰਸਾਧ

ਜਨ ਨਾਨਕ ਚਰਨ ਪਰਾਤਾ ਮਾਲੀ ਗੋੜਾ ਮਹੱਲਾ ਚੌਥਾ ਸਭ ਸਿੱਧ ਸਾਧਕ ਮੁਨ ਜਨਾ ਮਨ ਭਾਵਨੀ ਹਰਿ ਧਿਆਇਓ ਪਰਮਪੁਰੋ ਪਾਰ ਬ੍ਰਹਮ ਸੁਆਮੀ ਹਰਿ ਲਖ ਗੁਰੂ ਲਿਖਾਇਓ ਰਹਾਓ ਹਮ ਨੀਚ ਮਾਧਮ ਕਰਮ ਕੀਏ ਨੇ ਚੇਤਿਓ ਹਰਿ ਰਾਇਓ ਹਰਿ ਅਨ ਮੇਲਿਓ ਸਤਿਗੁਰੂ ਖਿੰਨ ਬੰਧ ਮੁਕਤ ਕਰਾਇਓ ਬ੍ਰਹਮਸਤਕੇ ਤੁਰ ਲਿਖਿਆ ਗੁਰਮਤੀ ਆਲੇ ਵਿਲਾਇਓ ਪੰਜ ਸ਼ਬਦ ਦਰਗਹਿ ਬਾਜਿਆ ਹਰਿ ਮਿਲਿਓ ਮੰਗਲ ਗਾਇਓ ਪਤ ਪਵਨ ਨਾਮ ਨਰ ਹਰ ਮੰਦ ਭਾਗੀਆ ਨੇ ਪਾਇਓ ਤੇ ਗਰਭ ਜੋਨੀ ਗਾਲੀਐ ਜਿਉ ਲੋਨ ਜਲੇ ਗਲਾਇਓ ਮਤ ਦੇ ਹਰਿ ਪ੍ਰਭਗੁਣ ਠਾਕੁਰ ਗੁਰ ਚਰਨ ਮਨ ਮੈਂ ਲਾਇਓ ਆਰਾਮ ਨਾਮੇ ਰਹੁ ਲਾਗੋ ਜਨ ਨਾਨਕ ਨਾਮ ਸਮਾਇਓ ਮਾਲੀ ਗੋੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਾਗਾ।

ਸ਼ਾਂਤੀ ਆਈ ਹਰ ਉਰਧਾਰਿਓ ਵਡਭਾਗਾ ਮਨ ਵਖਰਾਂ ਕੁਸੁੰਭ ਹੈ ਕਛੂਆ ਜੋ ਕੁਸਮ ਚਾਰ ਦਿਨ ਚਾਗਾ ਖਿਨ ਮੈਂ ਬਿਸ ਜਾਏ ਪ੍ਰਤਾਪੈ ਡੰਡ ਧਰਮ ਰਾਏ ਕਾ ਲਾਗਾ ਸਤ ਸੰਗਤ ਪ੍ਰੀਤ ਸਾਧ ਸਤ ਗੂੜੀ ਜਿਉਂ ਰੰਗ ਮਜੀਠ ਬਹੁ ਲਾਗਾ ਕਾਇਆ ਕਾ ਪ੍ਰਚੀਰ ਬਹੁ ਫਾਰੇ ਹਰ ਰੰਗ ਨਾਲ ਲਹੇ ਸੁਭਾਗਾ ਹਰ ਚਾਰਿਓ ਰੰਗ ਮਿਲੇ ਗੁਰਸ਼ੋਭਾ ਰੰਗ ਚਲੂਲੇ।

ਸਾਲ ਰੇ ਮਨ ਟਹਿਰਾ ਸੁਖ ਸਾਰਵ ਟਹਿਲਾਂ ਝੂਠੀਆਂ ਨਿਤ ਕਰੇ ਜਮ ਸਿਰ ਮਾਰ ਰਾਉ ਜਿਨ੍ਹਾਂ ਮਤ ਲਿਖਿਆ ਤੇ ਮਿਲੇ ਸੰਘਾਰ ਸੰਸਾਰ ਭਉ ਜਲ ਤਾਰੇ ਆਰ ਸੰਤ ਪੁਰਖਾ ਪਾਰ ਜਿਸ ਚਰਨ ਸੇਵੋ ਸਾਧ ਕੀ ਤਜ ਲੋ ਮੋਹ ਬਿਕਾਰ ਸਭ ਤੋਂ ਜੋ ਦੂਜੀ ਆਸੜੀ ਰੱਖ ਆਸ ਇੱਕ ਨਿਰੰਕਾਰ ਇੱਕ ਭਰਮ ਭੁੱਲੇ ਸਕਤਾ ਬਿਨ ਗੁਰੰਦ ਅੰਧਾਰ ਤੁਰ ਹੋਵ ਨਾ ਸੋ ਹੋਇਆ ਕੋ ਨ ਮੇਟਣ ਹਾਰ ਅਗਮ ਰੂਪ ਗੋਬਿੰਦ ਕਾਨਕ ਨਾਮ ਅਪਾਰ ਤਨ ਤਨ ਤੇ ਜਨ ਨਾਨਕਾ ਜਿਨ ਹਰ ਨਾਮਾ ਉਰਧਾਰ ਮਾਲੀ ਗੋੜਾ ਮਹੱਲਾ ਪੰਜਵਾ ਰਾਮ ਨਾਮ ਕੋ ਨਮਸਕਾਰ ਜਾਹ ਜਪਤ ਹੋ ਤੋ ਧਾਰ ਹਾਓ ਜਾ ਕੈ ਸਿਮਰਨ ਮਿਟੇ ਤੰਦ ਜਾ ਕੈ ਸਿਮਰਨ ਛੂਟੈ ਬੰਦ ਜਾ ਕੈ ਸਿਮਰਨ ਮੂਰਖ ਚਤਰ ਜਾ ਕੈ ਸਿਮਰਨ ਕੁਲ ਹੈ ਉਦਰ ਜਾ ਕੈ ਸਿਮਰਨ ਬਹੁਤ ਖਾਰੇ ਜਾ ਕੈ ਸਿਮਰਨ ਆਪਦਾ ਠਰੇ ਜਾ ਕੈ ਸਿਮਰਨ ਮੁਜਤ ਭਾਵ ਜਾ ਕੈ ਸਿਮਰਨ ਈ ਸੰਤਾਪ ਜਾ ਕੈ ਸਿਮਰਨ ਰੇ ਦਿਵਗਾ ਜਾ ਕੈ ਸਿਮਰਨ ਕਵਲਾ ਦਾਸ ਜਾ ਕੈ ਸਿਮਰਨ ਨਿਧ ਨਿਧਾਨ ਜਾ ਕੈ ਸਿਮਰਨ ਤਰੇ ਨਿਧਾਨ ਪਦ ਭਾਵਨ ਨਾਮ ਹਰੀ ਕੂਟ ਭਗਤ ਉਧਾਰ ਕਰੀ ਅਰਦਾਸ ਦਾਸਾ ਦੀਨ ਸਰਨ ਨਾਨਕ ਮਾਥਾ ਸੰਤ ਚਰਨ ਮਾਲੀ ਗੌੜਾ ਮਹੱਲਾ ਪੰਜਵਾ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਰਹਾਉ ਮੂਰਤ ਕੋ ਜੈਸੇ ਬੇੜੀ ਮਿਲਤ ਬੂਝਤ ਦੀਪਕ ਮਿਲਤ ਤਿਲਤ ਜਲ ਤੇ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖੈ ਖੀਰ ਜੈਸੇ ਰਣ ਮੈਂ ਸਖਾ ਪਰਾਤ ਜੈਸੇ ਭੁੱਖੇ ਭੋਜਨ ਮਾਤ ਜੈਸੇ ਕਿਰਖੇ ਬਰਸ ਮੇਘ ਜੈਸੇ ਪਾਲਣ ਸਰਨ ਸੇਗ ਗਰਨ ਮੁਖ ਨੇ ਸਰਬ ਸਤਰਾਸ ਸੂਆ ਪਿੰਜਨ ਨੇ ਖਾਏ ਬਲਾਸ ਜੈਸੋ ਆਂਡੋ ਹਿਰਦੇ ਮਾਹੇ ਜੈਸੋ ਦਾਨੋ ਚੱਕੀ ਦਰਾਹੇ ਬਹੁਤ ਉਪਮਾ ਥੋਰ ਕਹੀ ਯਾਰ ਅਗਮਾ

ਰਾਜਰਾਉ ਚੰਨ ਸੰਤ ਮਹਾਤਮਹੁ ਨੈਨ ਦਸ ਪੇਖੋ ਨਿਸਪੂਰ ਹੱਥ ਮਰੀ ਸੰਤ ਟਹਿਲ ਪ੍ਰਾਨ ਮਨ ਧਨ ਸੰਤ ਬਹਿਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸੇ ਮੇਰਾ ਚੀਤ ਸੰਤ ਆਗਿਆ ਮਨੇ ਮੀਠ ਮੇਰਾ ਕਮਲ ਬਿਕਸਾ ਸੰਤ ਡੀਠ ਸੰਤ ਸੰਗ ਮੇਰਾ ਹੋਈ ਨਿਵਾ ਸੰਤਨ ਕੀ ਮੋਏ ਬਹੁਤ ਪਿਆ ਸੰਤ ਵਚਨ ਮੇਰੇ ਮਨ ਹੈ ਮੰਤ ਸੰਤ ਪ੍ਰਸਾਦ ਮੇਰਾ ਬਿਖੈ ਹੰਤ ਮੁਕਤ ਜੋਗਤ ਹਿਆ ਨਿਧਾ

ਸਲੋਕ ਸਾਜਨ ਤੇਰੇ ਚੰਨ ਕੀ ਹੋਏ ਰਹਾਂ ਸਤੂ ਨਾਨਕ ਸੰਤ ਹਰੀਆ ਪੇਖੋਂ ਸਦਾ ਸ਼ਿਵ ਹਜੂਰ ਸ਼ਬਦ ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾਲੇ ਖੇਮੇ ਛਤਰ ਸਰਾਇ ਚੇ।

ਪਤ ਪਨੀਤ ਸੰਖ ਹੋਏ ਹਰ ਚਾਨੀ ਮਨ ਲਾਗ ਹਰ ਸਰ ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਸ਼ਬਦ ਸਖੀ ਸਹੇਲੀ ਗਰਭ ਗਹੇਲੀ ਸੁਣ ਸਹਿ ਕੀ ਇੱਕ ਬਾਸ।

ਆਉ ਓ ਦੁਹਾਗਨ ਖਰੀ ਜਿਝਾਂ ਰਝਾਣੀ ਗਿਆ ਸੁਜੋਵਨ ਧਨ ਪਛਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਜਮਤ ਕਰੀ ਜਨ ਬੰਦਾ ਤੇਰਾ ਭਗਤ ਨਾਨਕ ਦੇਸਾ ਇਹੀ ਬਿੰਦਾਸਨ ਕੈਸੇ ਰਵੋ ਸੁਨੇਹੀ ਮਾਰੂ ਮਹੱਲਾ ਪਹਿਲਾ ਮੁੱਲ ਖਰੇ ਦੇ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰਕੀ ਬਚਨੀ ਹੱਟ ਬਿਖਾਨਾ ਜਿਤਲਾਇਆ ਤਿਤਲਾਗਾ ਤੇਰੇ ਲਾਲੇ ਕਿਆ ਚਤਰਾਈ ਸਾਹਿਬ ਕਾ ਹੁਕਮ।

ਮਹੱਲਾ ਪਹਿਲਾ ਇਹੋ ਧਨ ਸਰਬਰਿਆ ਭਰਪੂਰ ਮਨ ਫਿਰੇ ਸੇ ਜਾਣੇ ਦੂਰ ਸੋ ਜਨ ਬਖਰ ਨਾਮ ਰਦੇਹ ਮਾਰੇ ਜਿਸ ਤੂੰ ਦੇ ਤਿਸੇ ਨਿਸਤਾਰੇ ਰਹਾਉ ਨਾ ਇਹੋ ਧਨ ਜਲੇ ਨਾ ਤਸਕਰ ਲੈ ਜਾਏ ਨਾ ਇਹ ਧਨ ਡੂਬੇ ਨਾ ਇਸ ਧਨ ਕੋ ਮਿਲੇ ਸਜਾਏ ਇਹ ਧਨ ਕੀ ਦੇਖੋ ਵਡਿਆਈ ਸਹਿਜੇ ਮਾਤੇ ਅੰਧਨ ਜਾਈ ਇੱਕ ਬਾਤ ਅਨੂਪ ਸੁਣੋ ਨਰ ਭਾਈ ਇਸ ਧਨ ਬਿਨ ਕਹੋ ਕਿਨੇ ਪਰਮ ਗਤ ਪਾਏ ਪੰਤ ਨਾਨਕ ਕਤ ਕੀ ਕਥਾ ਸੁਣਾਏ ਸਤਿਗੁਰ ਮਿਲੈ ਤਾਈ ਹੋਰ ਧਨ ਪਾਏ ਮਾਰੂ ਮਹੱਲਾ ਪਹਿਲਾ ਸੂਰ ਸਰ ਸੋਸ ਲੈ ਸੋਮ ਸਰ ਭੋਖ ਲੈ ਜੋਤ ਕਰ ਮਰਦ ਸੋਸਨ ਵੰਦ ਕੀ ਜੈ ਮੀਨ ਕੀ ਚੱਪਲ ਸਿਉ ਜੋਤ ਮਾ ਰਾਖੀ ਉਡੇ ਨਾਂ

ਤਨ ਸਾਚਾ ਸੋਏ। ਮਾਰੂ ਮਹੱਲਾ ਪਹਿਲਾ, ਜੋਗੀ ਜੁਗਤ ਨਾਮ ਨਰਮਾਇਲ, ਤਾਕੇ ਮਹਿਲ ਨਰਾਤੀ, ਪ੍ਰੀਤਮ ਨਾਥ ਸਦਾ ਸਤਸੰਗੇ, ਜਨਮ ਮਨ ਗਤ ਬੀਤੀ ਗੁਸਾਈ, ਤੇਰਾ ਕਹਾਂ ਨਾਮ ਕੈਸੇ ਜਾਤੀ, ਜਾ ਤੂੰ ਪੀਤਰ ਮਹਿਲ ਬੁਲਾਵੇ, ਪੁੱਛੋ ਬਾਤ ਨਰਾਂਤੀ ਰਾਹੂ। ਬ੍ਰਹਮਣ ਬ੍ਰਹਮ ਗਿਆਨ ਇਸ਼ਨਾਨੀ, ਹਰਗੁਣ ਪੂਜੇ ਪਾਤੀ, ਏਕੋ ਨਾਮ ਏਕ ਨਰਾਇਣ, ਤ੍ਰਿਭਵਨ ਏਕਾ ਜੋਤੀ, ਜਿਹਵਾ ਡੰਡੀ ਇਹੋ ਘਟ ਸ਼ਾਬਾ, ਤੋਲੋ ਨਾਮ ਜਾਚੇ, ਏਕੋ ਹਾਟ ਸ਼ਾਹ ਸਭ ਨਾ ਸਿਰ, ਬਣਜਾਰੇ ਇੱਕ ਪਾਤੀ, ਦੋ ਵੈ ਸਿਰੇ ਸਤਿਗੁਰੂ ਨਵੇੜੇ, ਸੋ ਬੂਜੇ ਜਿਸੇ ਕਲਿਵ ਲਾਗੇ, ਜੀਓ ਨਹੇ ਨੇਰ ਰਹੇ ਨੇ ਭਰਾਤੀ, ਏਕੋ ਹਾਟ ਸਾਹੋ ਸਭ ਨਾ ਸਿਰ, ਬਣ ਜਾ ਰੇ ਇੱਕ ਭਾਤੀ, ਦੋਵੇ ਸਿਰੇ ਸਤਿਗੁਰੂ ਨਵੇੜੇ, ਸੋ ਬੂਝੇ ਜੇ ਸੇਕ ਲਿਵ ਲਾਗੇ, ਜੀਓ ਰਹੇ ਨੇ ਪ੍ਰਾਂਤੇ, ਸ਼ਬਦ ਵਿਸਾਏ ਪਰਮ ਚਕਾਏ ਸਦਾ।

ਫਿਰ ਹੱਥ ਕੈ ਥਾਉਂ ਨਾ ਪਾਏ, ਜੋਨੀ ਸਾ ਭਵਾਈਨ ਬਿਸ਼ਟਾ ਮਾਏ ਸਮਾਏ, ਵਡਭਾਗੇ ਗੁਰ ਪਾਇਆ ਪੂਰਵ ਲਿਖਿਆ ਮਾਏ, ਆਂਦਨ ਸੱਚੀ ਭਗਤ ਕਰ ਸੱਚਾ ਲਏ ਮਿਲਾਏ, ਆਪੇ ਸਿਰ ਸਾਜਨ ਆਪੇ ਨਜ਼ਰ ਕਰੇ, ਨਾਨਕ ਨਾਮ ਵਡਿਆਈਆਂ ਜੈ ਭਾਵੇ ਤੈ ਦੇ, ਮਾਰੂ ਮਹੱਲਾ ਤੀਜਾ, ਪਿਛਲੇ ਗੁਨੈ ਬਗਸਾਏ ਜੀਓ, ਅਬ ਤੂੰ ਮਾਰਗ ਪਾਏ, ਹਰ ਕੀ ਚਾਨੀ ਲਾਗ ਰਹਾ ਵਿੱਚੋਂ ਆਪ ਗਵਾਏ, ਮੇਰੇ ਮਨ ਗੁਰਮੁਖ ਨਾਮ ਹਰ ਧਿਆਏ, ਸਦਾ ਚਾਨੀ ਲਾਗ ਰਹਾ ਇੱਕ ਮਨ ਏਕੈ ਪਾਏ ਰਹਾਉ, ਨਾ ਮੈਂ ਜਾਤ ਨਾ ਪਤ ਹੈ ਨਾ ਮੈਂ ਦਿਓ ਨਾ ਥਾਉ, ਸ਼ਬਦ ਭੇਦ ਭ੍ਰਮ ਕੱਟਿਆ ਗੁਰੂ ਨਾਮ ਦੀਆ ਸਮਝਾਏ, ਇਹੋ ਮਨ ਲਾਲਚ ਕਰਦਾ ਫਿਰੇ ਲਾਲਚ ਲਾਗਾ ਜਾਏ, ਧੰਦੇ ਕੂੜ ਵਿਆਪਿਆ ਜੰਪਰ ਚੋਟਾਂ ਖਾਏ, ਨਾਨਕ ਸਭ ਕਿਸ ਆਪੇ ਆਪ ਹੈ ਦੂਜਾ ਨਾਹੀ ਕੋਈ, ਭਸ ਖਜ਼ਾਨਾ ਬਖਸ਼ਿਓਨੋ ਗੁਰਮੁਖਾਂ ਸੁਖ ਹੋਏ, ਮਾਰੂ ਮਹੱਲਾ ਤੀਜਾ, ਸੱਚ ਰਤੇ ਸੇ ਟੋਲੋ ਸੇ ਬਿਰਲੇ ਸੰਸਾਰ, ਤਿਨ ਮਿਲਿਆ ਮੁਖ ਉਜਲਾ ਜਪ ਨਾਮ ਰਾਰ, ਬਾਬਾ ਸਾਚਾ ਸਾਹਿਬ ਦੀ ਸੰਭਾਲ, ਸਤਿਗੁਰ ਆਪਣਾ ਪੁੱਛ ਦੇਖ, ਲਿਹੋ ਬੱਕਰ ਭਾਲ ਰਹਾਉ, ਇੱਕ ਸੱਚਾ ਸਭ ਸੇਵ ਦੀ, ਤੁਰ ਭਾਗ ਮਲਾਵਾ ਹੋਏ, ਗੁਰਮੁਖ ਮਿਲੇ ਸੇ ਨਾ ਵਿਛੜੇ, ਪਾਵੇ ਸਾ ਸੋਏ, ਇੱਕ ਭਗਤੀ ਸਾ ਨਾ ਜਾਣੇ, ਮਨਮੁਖ ਭਰਮ ਭੁਲਾਏ, ਉਹ ਨਾ ਵਿੱਚ ਆਪ ਵਰਤਦਾ, ਕਰਨਾ ਕਿਸ਼ੂ ਨਾ ਜਾਏ, ਜਿਸ ਨਾਲ ਜੋਰ ਨਾ ਚੱਲਈ, ਖਲੇ ਕੀ ਚੈ ਅਰਦਾਸ, ਨਾਨਕ ਗੁਰਮੁਖ ਨਾਮ ਮਨ ਵਸੇ ਤਾਂ ਸੁਣ ਕਰੇ ਸਾਵਾਸ, ਮਾਰੂ ਮਹੱਲਾ ਤੀਜਾ, ਮਾਰੂ ਤੇ ਸੀਤਲ ਕਰੇ ਮਨੂਰੋ ਕਾਂਚਨ ਹੋਏ, ਸੋ ਸਾਚਾ ਸਲਾਹੀਏ ਤੇ ਜੀਵੜਾ ਵਰਨਾ ਕੋਏ, ਮੇਰੇ ਮਨ ਆਂਦਨ ਧਿਆਏ ਹਰ ਨਾਉ, ਸਤਿਗੁਰ ਕੇ ਬਚਨ ਰਾਧ ਤੂੰ ਆਂਦਨ ਗੁਣ ਗਾਉ ਰਹਾਉ, ਗੁਰਮੁਖੇ ਕੋ ਜਾਣੀ ਹੈ ਜਾਂ ਸਤਿਗੁਰ ਦੇ ਬਜਾਏ, ਸੋ ਸਤਿਗੁਰ ਸਲਾਹੀਏ ਜਿਦੂ ਇਹ ਸੋਝੀ ਪਾਏ।

ਹੈ ਨਾ ਤੇ ਤਿਲ ਨਾ ਤਮਾਏ ਨਾ ਤਸਨ ਆਈ ਭਜ ਪਾਉ ਆਪੇ ਬਖਸ਼ ਮਲਾਏ ਮਾਰੂ ਮਹਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪਿਓ ਨਾਮ ਸੁਖ ਜਨ ਗੁਰ ਬਚਨੀ ਹਰ ਹਰ ਸਰਨ ਪਰੇ ਦਾਲ ਪੰਸੋ ਧਾਮੇ ਮਿਲਿਓ ਭਗਤੀ ਪਾਏ ਤਰੇ ਭਗਤ ਪਛਲਾ ਨਾਮ ਕਰਤਾਸ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪ ਤੋ ਉਧਰੇ ਧਰੂ ਪ੍ਰਹਲਾਦ ਬਿਦਰਦਾਸੀ ਸੋ ਤੋ ਗੁਰਮੁਖ ਨਾਮ ਤਰੇ ਰਹਾਉ ਕਲਯੁਗ ਨਾਮ ਪ੍ਰਧਾਨ ਪਦਾਰਥ ਭਲ ਜਨਾ ਉਧਰੇ ਨਾਮਾ ਜੈ ਦਿਓ ਕਬੀਰ ਤਲੋਚਨ ਸਾਹਿਬ ਦੋ ਗਏ ਚ

ਹਰੀ ਨਾਮ ਜਪ ਤੋ ਗੁਰਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੀ ਜਨ ਕੋ ਆਪਨ ਅਗਰੋ ਕੀਆ ਰੰਗੀ ਕਾਰ ਕਰੇ ਸੇਵਕ ਪੈਜ ਰੱਖੇ ਮੇਰਾ ਗੋਬਿੰਦ ਸਨ ਭਰੇ ਉਦਰੇ ਜਨ ਨਾਨਕਾਰ ਕਿਰਪਾ ਧਾਰੀ ਔਰ ਧਰਿਓ ਨਾਮ ਹਰੇ ਮਾਰੂ ਮਹੱਲਾ ਚੌਥਾ ਸਿੱਧ ਸਮਾਧ ਜਪਿਓ ਲਿਵ ਲਾਈ ਸਾਧਕ ਮਨ ਜਪਿਆ ਜਤੀ ਸਤੀ ਸੰਤੋਖੀ ਧਿਆਇਆ ਮੁਖ ਅੰਦਰਾਧ ਕਰਵਿਆ ਸਨ ਪਰੇ ਜਪਿਓ ਤੇ ਭਾਏ ਗੁਰਮੁਖ ਪਾਰ ਪਿਆ ਮੇਰੇ ਮਨ ਨਾਮ ਜਪਤ ਤਰਿਆ ਧੰਨਾ ਜੱਟ ਵਾਲਮੀਕ ਬਟਵਾਰਾ ਗੁਰਮੁਖ ਪਾਰ ਪਿਆ ਰਹਾ ਸੋ ਨਰਗਨ ਗੰਧਰਵੇ ਜਪਿਓ ਰਿਖ ਬਪਰੀ ਅਰਗਾਇਆ ਸ਼ੰਕਰ ਬ੍ਰਹਮੇ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿਨਾ ਮਨ ਭੀਨਾ ਤੇ ਗੁਰਮੁਖ ਪਾਰ ਪਿਆ ਕੋਟ ਕੋਟ ਤੇਸੀ ਤੇ ਧਿਆਇਓ ਹਰ ਜਪਦੇ ਅੰਤ ਨ ਪਾਇਆ ਬੇਦ ਪ੍ਰਾਣ ਸਿਮਤ ਹਰ ਜਪਿਆ ਮੁਖ ਪੰਡਤ ਹਰ ਗਾਇਆ ਨਾਮ ਰਸਾਲ ਜਿਨਾ ਮਨ ਬਸਿਆ ਤੇ ਗੁਰਮੁਖ ਪਾਰ ਪਿਆ ਅੰਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਏ ਪਾਏ ਜੋ ਹਰ ਪ੍ਰਭ ਮਨ ਪਾਇਆ ਗੁਰਧਾਰ ਕਿਰਪਾ

ਲੈ ਗੁਰਮਤਾਰ ਪਤ ਪਾਏ ਹਲ ਪਲਤ ਨਾਲ ਚੱਲਦਾ ਹਰਨ ਤੇ ਲੈ ਛਡਾਏ ਜਿੱਥੇ ਆਪ ਗੜ ਗਲੀਆਂ ਪੀੜੀਆਂ ਤਿੱਥੇ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦੜਾਏ ਮੇਰਾ ਮਾਤ ਪਿਤਾ ਸਤਬੰਧ ਪੋ ਮੈਂ

ਆਏ, ਹਰ ਜੀਉ ਆਪ ਦੇ ਆਲ ਹੋਏ, ਜਨ ਨਾਨਕ ਹਰ ਮੇ ਲਾਏ, ਮਾਰੂ ਮਹੱਲਾ ਚੌਥਾ, ਹਰ ਪੂੰਜੀ ਨਾਮ ਦਸਾਏ ਦਾ, ਕੋ ਦਸੇ ਹੱਥਾਂ ਰਾਸ ਹੋ, ਤਿਸ ਵਿੱਚੋਂ ਖਨ ਖੰਨੀਐ, ਮੈਂ ਮੇਲੇ ਹਰ ਪ੍ਰਭ ਪਾਸ, ਮੈਂ ਅੰਤਰ ਪ੍ਰੇਮ ਪ੍ਰਮ ਕਾ, ਕਿਉਂ ਸੱਜਣ ਮਿਲੇ ਮਲਾਸ, ਮਨ ਪਿਆਰਿਆ ਮਿੱਤਰਾ, ਮੈਂ ਹਰ ਹਰ ਨਾਮ ਧੰ ਰਾਸ, ਗੁਰਪੂਰੇ ਨਾਮ ਦੜਾਇਆ ਰਸਕ, ਗੁਰਪੂਰੇ ਨਾਮ ਦੜਾਇਆ, ਹਰ ਤੀਰਖ ਹਰ ਸਭ ਆਸ ਰਹਾਉ, ਹਰ ਹਰ ਆਪ ਮਲਾਏ ਗੁਰ, ਮੈਂ ਦੱਸੇ ਹਰ ਤਾਂ ਰਾਸ, ਬਿਨ ਗੁਰ ਪ੍ਰੇਮ ਨਾ ਲੱਭਈ, ਜਨ ਵੇਖੋ ਮਨ ਰਜਾਸ, ਹਰ ਗੁਰ ਵਿੱਚ ਆਪ ਰੱਖੇ, ਹਰ ਮੇਲੇ ਗੁਰ ਸਵਾਸ, ਸਾਗਰ ਭਗਤ ਭੰਡਾਰ ਹਰ ਪੂਰੇ ਸਤਿਗੁਰ ਪਾਸ, ਸਤਿਗੁਰ ਤੁੱਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਕਾਸ਼, ਮਨਮੁਖ ਭਾਗ ਵੀ ਹੋਣਿਆ ਤਿਖ ਮੁਹੀਆ ਕੰਧੀ ਪਾਸ,

ਕਰੇ ਬਨਵਾਲੀ ਹਰਿ ਹਿਰਦੇ ਸਦਾ ਸਦਾ ਸਮਾਲੀ ਹਰ ਹਰ ਨਾਮ ਜਪੋ ਮੇਰੇ ਜੀੜੇ ਜਪ ਹਰ ਹਰ ਨਾਮ ਛਡਾਵੈ ਜੀਓ ਰਹਾਓ ਸੁਖ ਸਾਗਰ ਅੰਮ੍ਰਿਤ ਹਰ ਨਾਓ ਮੰਗਤ ਜਨ ਜਾਚੇ ਹਰ ਦਿਓ ਪਸਾਓ ਹਰ ਸਤ ਸਤ ਸਦਾ ਹਰ ਸਤ ਮੇਰੇ ਮਨ ਭਾਵੈ ਜੀਓ ਨਵੇ ਸ਼ਿਦਰ ਸਰਵੈ ਪਵਿੱਤਰਾ ਬੋਲ ਹਰ ਨਾਮ ਪਵਿੱਤਰ ਸਭ ਕੇ ਤਾਜੇ ਹਰ ਸੋ

ਤਰਪੇ ਧਰਕ ਧਰਤ ਆਕਾਸ ਨਖਤਰਾ ਸਿਰ ਉਪਰ ਅਮਰ ਕਰਾਰਾ ਪੌਣ ਪਾਣੀ ਵੇ ਸੰਤ ਡਰਪੈ ਡਰਪੇ ਇੰਦਰ ਵਿਚਾਰਾ ਏਕਾ ਨਿਰਭਉ ਭਾ ਸੁਨੀ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲ ਗਾਏ ਗੁਣੀ ਰਾਓ ਦੇ ਤਾਰ ਦੇਵਾ ਡਰਪੇ ਸੇ ਸਾਧਕ ਡਰ ਮੋਇਆ ਲਖ ਚੁਰਾਸੀ ਮਰ ਮਰ ਜਨਮੇ ਫਿਰ ਫਿਰ ਜੋਨੀ ਜੋਇਆ ਰਾਜਸ ਸਾਤਕ ਤਾਮਸ ਡਰਪੇ ਕੇਤੇ ਰੂਪ ਪਾਇਆ ਛਲਵ ਪ੍ਰੀ ਕੋਲਾ ਡਰਪੇ ਅਤ ਡਰਪੇ ਧਰਮ ਰਾਇਆ ਸਗਲ ਸਮਗਰੀ ਡਰੇ ਵਿਆਪੀ ਬਿੰਡਰ ਕਰਨੇ ਹਾਰਾ ਕੋ ਨਾਨਕ ਭਗਤਨ ਕਾ ਸੰਗੀ ਭਗਤ ਸੋ ਹੈ ਦਰਬਾਰਾ ਮਾਰੂ ਮਹੱਲਾ ਪੰਜਵਾ ਪਾਂਚ ਬਰ ਕੋ ਨਾ ਤੂੰ ਬਾਰ ਕਰ ਸਿਮਰਤ ਅਮਰ ਢਾਰੇ ਪੁੱਤਰ ਹੇ ਤਨ ਰਹਿਣ ਕਹਿਓ ਜਮ ਕਾਂਕਰ ਮਾਰ ਬਦਾਰੇ ਮੇਰੇ ਠਾਕੁਰ ਕੀਤੇ ਗਣ ਤੋਂ ਧਾਰੇ ਮੋਹੇ ਦੀਨ ਅਲਪ ਮਤ ਨਿਰਗੁਣ ਪਰਿਓ ਸਰਨ ਦੁਆਰੇ ਰਹਾਓ ਬਾਲਮੀਕ ਸੋ ਚਾਰੋ ਤਰਿਓ ਬਦਕ ਤਰੇ ਵਿਚਾਰੇ ਏਕ ਨਿਮਖ ਮਨ ਮਾਹੇ ਰਾਧਿਓ ਗਜਪਤ ਪਾਰੋ ਤਾਰੇ ਕੀਨੀ ਰੱਖਿਆ ਭਗਤ ਭਰਲਾ ਦਾਖਸ ਨਖੇ ਬਜ਼ਾਰੇ ਬਿਦਰ ਦਾਸੀ ਸੁਤ ਭਇਓ ਪਨੀਤਾ ਸਗਲੇ ਕੋਲੋ ਯਾਰੇ ਕਵਨ ਪਰਾ ਦੋ ਤਾਬੂ ਆਪਣੇ ਮਿਥਿਆ ਮੋਹ ਮੰਗਨਾਰੇ ਆਇਓ ਸ਼ਾਮ ਨਾਨਕੂਟ ਹਰ ਕੀ ਲੀਜੇ ਪੂਜਾ ਪਸਾਰੇ ਮਾਰੂ ਮਹੱਲਾ ਪੰਜਵਾ ਵਿਤਨ ਵਿਤ ਭਰਮਿਓ ਵਾ ਭਾਤੀ ਅਨਕ ਯਤਨ ਕਰਤਾ।

ਪੁੱਤਰ ਕਲਤ ਲਗਰਾ ਦੇਖ ਪਸਾਰਾਏ ਸਿਵਹੀ ਮੈਂ ਉਰ ਜਾਏ ਮਾਇਆ ਮਦ ਚਾਕ ਪਏ ਉਦਮਾਤੇ ਹਰ ਹਰ ਕਹੁ ਨਾ ਗਾਏ ਇਹ ਬਿਦ ਖੋਜੀ ਵਾ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ ਤੁਮ ਦਤਾਰ ਵੱਡੇ ਪ੍ਰਭ ਸਮਰੱਥ ਮਾਂਗਨ ਕੋ ਦਾਨ ਆਏ ਤਿਆਗਿਓ ਸਗਲਾ ਮਾਨ ਮਹੱਤਾ ਦਾਸ ਰੇਣ ਸਰਨ ਆਈ ਕੋ ਨਾਨਕ ਹਰ ਮਿਲ ਪਈ ਕੇ ਮਹਾਨੰਦ ਸੁਖ ਪਾਏ ਮਾਰੂ ਮਹੱਲਾ ਪੰਜਵਾ ਕਵਨ ਥਾਨ ਧੀਰਿਉ ਹੈ ਨਾਮਾ ਕਵਨ ਬਾਤ ਅੰਕਾਰਾ ਕਵਨ ਚੇਨ ਸੁਨੂ ਪਰਸ਼ੋਯੋ ਮੁਕਤੇ ਸੁਨ ਕਰ ਗਾਰਾ ਸੁਨੋ ਰੇ ਤੂੰ ਕੌਣ ਕਹਾਂ ਤੇ ਆਇਓ ਏਤੀ ਨਾ ਜਾਣੋ ਕੇਤੀ ਕਮੁਰਤਦ ਚਲਤੇ ਖਬਰ ਨਾ ਪਾਇਓ ਰਹਾਉ ਸਹਿਨਸ਼ੀਲ ਪਵਨ ਅਰ ਪਾਣੀ ਬਹਦਾ ਖਿਮਾ ਨੇ ਭਰਾਤੇ ਪੰਜ ਤੱਤ ਮਿਲ ਪਇਓ ਸੰਜੋਗਾ ਇਨ ਮੈਂ ਕਵਨ ਦੁਰਾਤੇ ਜਿਨ ਚਖ ਰਚ ਰਚਿਆ ਪੁਰਖ ਬਧਾਤੇ ਨਾਲੇ ਹੋਮੇ ਪਾਈ ਜਨ ਮਨ ਉਸੀ ਕੋ ਹੈ ਰੀ ਓਹਾ ਵੇ ਜਾਈ ਬਨ ਚਿਹ ਨਾਈ ਕਿਸ ਰਚਨਾ ਮਿਥਿਆ ਸਗਲ ਪਛਾਰਾ ਪੰਤ ਨਾਨਕ ਜਬ ਖੇਲ ਉਝਾਰ ਤਬ ਇੱਕ ਏਕ ਅੰਕਾਰਾ ਮਾਰੂ ਮਹੱਲਾ ਪੰਜਵਾ ਮਾਨ ਮਵਾਲੋ ਬਿਕਾਰਾ ਵੀ ਉਹ ਚੇਤਨਾ ਕਾਲਿਓ ਨਾਮ ਰਤ

ਸਹਾਈ ਸੁਖ ਸੀਤਲ ਸਰਦਾਸਾ ਪੂਰੀ ਹੋਏ ਸੰਤ ਸਹਾਈ ਪਾਵਨ ਪਤ ਕੀਏ ਖਿਨ ਪੀਤਰ ਮੈਂ ਕਥਨ ਨ ਜਾਈ ਨਿਰਭਉ ਭਏ ਸਗਲ ਪੈ ਖੋਏ ਗੋਬਿੰਦ ਚਰਨ ਉਟਾਈ ਨਾਨਕ ਜਸ ਗਾਵੇ ਠਾਕੁਰ ਕਾ ਰਹਿਣ ਦਿਨ ਸਲੇ ਬਲਾਈ ਮਾਰੂ ਮਹੱਲਾ ਪੰਜਵਾ ਜੋ ਸਮਰੱਥ ਸਰਵ ਗੁਣ ਨਾਇਕ ਤੇ

ਅੰਤਰ ਜਾਮੀ ਸਬਦ ਜਾਣੇ ਤੇਤੇ ਕਾਮ ਦੁਲਾਰੀਓ ਹਾਥ ਭਾਵ ਚਰੇ ਕਿਨ ਭੀਤਰ ਅਗਨ ਸੰਗ ਲੈ ਜਾਰੀਓ ਬੂੜੇ ਤੈ ਮਨ ਤੇ ਰਾਮ ਵਸਾਰਿਓ ਲੂਣ ਖਾਏ ਕਰੇ ਹਰਾਮ ਖੋਰੀ ਭੇਖਤ ਨੈਨ ਵਧਾਰਿਓ ਰਹਾਓ ਅਸਾਧ ਰੋਕ ਉਪਜੀਓ ਤਨ ਭੀਤਰ ਟਾ

ਦੋਵੇਂ ਕਰੇ ਮੁੰਡੋ ਕੁੱਥਾ ਜਾਏ। ਨਾਨਕ ਦੋਵੇਂ ਕੁੜੀਆ ਥਾਏ ਨਕਾਈ ਪਾਏ ਪੌੜੀ ਜਿਸੇ ਵੈ ਸਪਾਈ।

Quack, quack, quack.

ਵਿੱਚ ਹੋਮੈ ਪਰ ਮੁੰਨਾ ਜ।

right, right, right, right, right.

Thank you.